0: ਸਹੀ ਗੱਲ ਹੈ ਇਹ, ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ,
1: ਇਹ ਵੀ ਔਖਾ ਯਾਰ,
0: ਉੱਤੋਂ ਬਜਟ ਆ ਗਿਆ
1: ਨਾਲੇ ਕੋਈ ਨਾ ਹਨਾ, ਹੁਣ ਤਾਂ ਕੁੱਤਾ ਵੀ ਭੌਂਕੇ ਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਸਾਡੇ ਜਾਗਦਿਆਂ ਦੇ ਨਹੀਂ ਬਣਦੇ ਭਰਾਵਾ, ਤੂੰ ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ, ਤੇਰੇ ਦਿੱਤੇ ਜ਼ਖਮਾਂ ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ਼ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾ ਮਾਰਿਆ ਘਸਾਉਣ ਦਾ, ਹੋ ਗਿਆ ਨਾ ਹੁਣ ਅਗਲੇ ਚਾਰਾਂ ਸਾਲਾਂ ਚ ਤੁਹਾਨੂੰ ਢਾਈ ਢਾਈ ਸੌ ਲਾਓ ਕਿੰਨੇ ਬਣ ਗਏ। ਬੰਦਾ ਕਹਿੰਦਾ ਹੈ ਜੀ ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
0: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤੇ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਓ ਹੁਣ,
1: ਇਹੀ ਆ ਤੁਸੀਂ ਕਲੇਮ ਕਰ ਲੈਣੇ ਆ ਤਾਂ,
0: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
1: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਟੇ ਹੀ ਬਚੇ ਆ।
0: ਜਾਂ ਫਿਰ ਹੋਰ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਘਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000 20,000 ਤੁਸੀਂ ਭਰਨਾ, ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਆ ਨਾ।
1: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ, ਅਤੇ ਤੁਹਾਡਾ 25-30,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-93 ਤੁਹਾਨੂੰ ਵਾਪਸ ਆ ਜਾਣੇ,
0: 99 ਸੈਂਟ।
1: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜ੍ਹੀ ਪੈ ਰਹੇ ਆ।
0: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ, ਅਤੇ ਉੱਥੇ ਵੀ ਹੁਣ ਤਾਂ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ।
1: ਹਾਂ, ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
0: ਟੈਕਸ ਹੋਵੇ ਤੇ ਡਿਡਕਟ ਹੋਵੇ।
1: ਸਹੀ ਗੱਲ।
0: ਸੋ ਬਜਟ ਆਇਆ ਜੀ, ਬਜਟ ਦੇ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਆ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ, ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ, ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਅਤੇ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਹੀ ਨਹੀਂ ਲੱਗਦਾ।
1: ਨਹੀਂ, ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, ਟੀ ਵੀ 'ਤੇ ਆਹ ਲੱਗ ਗਿਆ, ਹੁਣ ਐਲ ਸੀ ਡੇ ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
0: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
1: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ।
0: ਮਤਲਬ ਇਹ ਗੱਲਾਂ,
1: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ,
0: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ, ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾਹ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋ ਗਈ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ 'ਤੇ ਚਲੋ ਫਿਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰ ਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ, ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਔਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ, ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ। ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੇਗੀ।
1: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
0: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ।
1: ਹਾਂ, ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ, ਉਹ ਸਾਈਡਲਾਈਨ ਰਹੀਆਂ ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ। ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ। ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸਾਧਲੇ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ

0: ਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ। ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸਿਸ, ਸਮਾਲ ਬਿਜ਼ਨਸ ਸਭ ਕਾਸੇ ਦਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ, 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘੱਟ ਹੀ ਆ, ਨਾ ਇਹ ਵੱਧ ਹੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀ ਜਾਈਏ।
1: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
0: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
1: ਉੱਥੇ ਆ ਗਿਆ।
0: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿ ਰਹੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਣੇ ਆਪਾਂ, 1,85,000 ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ, ਉਹ 199, 190, 491 3 ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ ਕਿ ਇਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3,000 ਬੰਦਾ ਰੱਖ ਲਓ ਯਾਰ, ਤੁਸੀਂ 1,000 ਰੱਖ ਲਓ, ਤੁਸੀਂ 1,500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਇੱਕ ਇਨਵੀਟੇਸ਼ਨ ਵੀ ਤਾਂ ਆਈ ਹੈ। ਉਹ ਗੱਲ ਵੱਖਰੀ ਹੈ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ ਪੀ ਆਰ ਆ ਰਹੀ ਹੈ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ, ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 1,32,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ, ਹੈ ਨਾ, ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ, ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ ਪੀ ਆਰ ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ। ਅਤੇ ਉਸ ਲਿਹਾਜ਼ ਨਾਲ 1,29,590, 1,30,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ। ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਿਟੀ ਆ, ਉਹ ਚਲੋ ਹੈ ਨਾ, 8-9 ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ। ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ, ਹੈ ਨਾ, ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ। ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ 3 ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ, ਕਿੰਨੇ ਕੁ ਬਾਹਰੋਂ ਸੱਦ ਸਕਦੇ ਹਾਂ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ

0: ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
1: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁੰਘਣਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
0: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟਿਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ।
1: ਓਕੇ,
0: ਉਹ ਮੇਰੇ ਕੋਲ ਸਕਰੀਨ ਸ਼ੋਟ ਪਿਆ ਹੈ ਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ PR ਪੈਂਦੀ ਆ, ਮੋਟਾ ਜਿਹਾ ਹਿਸਾਬ ਆ। ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂਗਾ ਹੈ ਨਾ, ਉਹਦੀ PR ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ PR ਨਹੀਂ ਆ ਰਹੀ। ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕਲੇਅਰ ਆ, ਇੱਕ ਵੈਲਡਰ ਆ, ਉਹਦਾ 65 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
1: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ, ਉਹ ਉਹਨੂੰ ਸਪੋਰਟ ਕਰਨਗੇ।
0: ਹਾਂਜੀ, ਆਫਕੋਰਸ,
1: ਇਹ ਤਾਂ ਸਾਨੂੰ ਸਮਾਜ ਦੇਖਣਾ ਪਊਗਾ।
0: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਓਕੂਪੇਸ਼ਨ ਦਾ ਉਸ ਓਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ। ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ, 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ, ਨੋਬਡੀ ਨੋਸ।
1: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਆ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ 'ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉੱਦਾਂ ਦਾ ਬਣਿਆ ਨਾ।
0: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
1: ਹੋਊਗਾ।
0: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18-25 ਸਾਲ ਵਾਲਾ ਜਾਂ ਹੈ ਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 ਪੁਆਇੰਟ ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ, 18-20 ਸਾਲ ਦੇ ਨੂੰ ਉਹ ਕਹਿੰਦੇ 95 ਪੁਆਇੰਟ ਦੇ ਦਿਓ।
1: ਓਕੇ,
0: 21-29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 ਪੁਆਇੰਟ ਦੇ ਦਿਓ।
1: ਓਕੇ,
0: 21-29 ਦੇ ਉਮਰ ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
1: ਮਤਲਬ
0: ਏਜ ਰੱਖੀ ਹੋਈ ਹੈ 18-45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ। 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ ਆ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
1: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
0: ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ,
1: ਹੁਣ
0: ਤੁਸੀਂ ਸੈਮੀ ਰਿਟਾਇਰ ਹੋ ਕੇ ਜਿਹੜਾ ਪੈਸਾ ਕਮਾਇਆ ਉਹ ਇੰਜੋਏ ਕਰੋ।
1: ਉਹ ਕਿੱਥੇ ਆ, ਉਹ ਦੱਸੋ।
0: ਜਾਂ ਜੇ ਨਹੀਂ ਹੈਗਾ, ਦੁਬਈ ਟਰੱਕ ਟਰੁੱਕ ਦੇਖੋ ਕੋਈ, ਦੁਬਈ ਟਰੱਕ ਟਰੁੱਕ ਚਲਾਇਆ, ਦੋ ਚਾਰ ਸਾਲ ਕਮਾਈ ਕਰਕੇ ਇੱਥੇ ਆ ਜਾ।
1: ਦੁਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ,
0: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ,
1: ਕਿੱਥੇ ਜਾਵੇ ਹੈ ਨਾ। ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ।
0: ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ, ਤੇ ਲੈ ਦੇ ਕੇ ਝੂਟੇ ਹੀ ਬਚੇ ਆ ਉਸ ਹਿਸਾਬ ਨਾਲ।
1: ਉਹ ਉਮਰੋਂ ਕਹਿੰਦੇ ਆ
0: ਪੱਕਾ ਵੀਰ,
1: ਉਹ ਕਹਿੰਦੇ ਪੱਕੜ ਜਿਹਾ ਵਾ, ਇਹਦਾ ਨਹੀਂ ਕੁਝ ਬਣਨਾ।
0: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ, ਜਿੱਥੇ ਵੀ ਜਾਣਿਆ ਲੱਗਦਾ ਜਾ ਕੰਮ ਕਰ।
1: ਪਰ ਇਹ ਵੇਖੋ, ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ, ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5,
0: ਇੱਦਾਂ। ਹਾਂ ਨਹੀਂ, 45 ਵਾਲੇ ਨੂੰ 0, 44 ਵਾਲੇ ਨੂੰ 5। ਮੈਂ ਮਾਈਗ੍ਰੇਸ਼ਨ ਏਜੰਟ ਆ ਨਾ, ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਆ ਨਾ। ਅੱਛਾ, ਇਹ ਚਲੋ ਹਜੇ ਲਾਗੂ ਨਹੀਂ ਹੋਇਆ, ਕਿਉਂਕਿ ਇੱਕ ਹੁੰਦਾ ਲਾਅ, ਮਾਈਗ੍ਰੇਸ਼ਨ ਲਾਅ, ਇੱਕ ਹੈਗੀ ਪੋਲਿਸੀ। ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ, ਪਾਲਿਸੀ ਹੌਲੀ ਕਿਦਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕਿਦਣੇ ਚੇਂਜ ਕਰ ਦਿੰਦੇ ਆ, ਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪਾਲਿਸੀ 'ਚ ਕੋਈ ਚੇਂਜਸ ਲਿਆ ਦੇਣ। ਤੇ ਇੰਗਲਿਸ਼ ਲੈਂਗੁਏਜ ਆ, ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ, ਆਇਲਟਸ ਦੇ 4 ਚੋਂ 8 ਨੇ, ਹੈ ਨਾ, ਤੁਸੀਂ 4 ਮੋਡਿਊਲ ਨੇ ਸੁਣਨ 'ਚ, ਪੜ੍ਹਨ 'ਚ, ਲਿਖਣ 'ਚ, ਬੋਲਣ 'ਚ, ਹੈ ਨਾ, ਅਤੇ 90 ਪੁਆਇੰਟ ਉਹਦੇ ਮਿਲਣਗੇ। ਜੇ ਤੁਹਾਡੇ ਇੰਗਲਿਸ਼ ਵਧੀਆ ਵਾ, 4 ਚੋਂ 7 ਬੈਂਡ ਆ, ਤਾਂ ਉਹਦੇ ਸਿਰਫ 45।
1: ਓਕੇ,
0: ਮਤਲਬ 4 ਚੋਂ 7 ਵਾਲੇ ਦੇ 45, ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ। ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ। ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ, ਇਹਦੇ ਬਾਰੇ ਨਹੀਂ ਕੁਛ ਪਤਾ, ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ, ਜੇ ਵੈਰੀ ਗੁੱਡ ਆ ਤਾਂ 45, ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ, ਉਸ ਲਿਹਾਜ਼ ਨਾਲ ਪੁਆਇੰਟ ਨੇ। ਜੇ ਪੀ ਐੱਚ ਡੀ ਆ 60 ਪੁਆਇੰਟ ਆ, ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ, ਕੋਈ ਮਾਸਟਰਸ ਕੀਤੀ ਆ, ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ, ਜਿਵੇਂ ਯੂਨੀ ਮੈਲਬਨ, ਮਨੈਸ਼, UNSW, ਇੱਦਾਂ ਦੀਆਂ ਯੂਨੀਵਰਸਿਟੀਆਂ ਨੇ, ਹੈ ਨਾ, ਤਾਂ 45 ਨੇ। ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ, 30 ਪੁਆਇੰਟ ਨੇ। ਸਰਟੀਫਿਕੇਟ 3 ਜਾਂ ਹਾਇਰ ਆ, ਉਹਦੇ 15 ਨੇ। ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ।
1: ਅਜੇ ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ, ਪਹਿਲਾਂ ਤਾਂ ਆਉਂਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ।
0: ਨਹੀਂ, ਪਹਿਲਾਂ ਪੁਆਇੰਟ ਸਿਸਟਮ ਸੀਗਾ, ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ। 10 ਪੁਆਇੰਟ ਤੁਹਾਨੂੰ ਮਿਲ ਗਏ, ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ, ਮਾਸਟਰਸ ਡਿਗਰੀ ਦੇ 1 ਮਿਲ ਗਏ, ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ, ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ।
1: ਇਹ ਵੀ ਚਾਂਸ ਮੰਨਿਆ ਜਾ ਰਿਹਾ, ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲਵਾਂਗੇ।
0: ਆ ਡਿਪੈਂਡ ਕਰਦਾ, ਹਜੇ ਕੁਛ ਨਹੀਂ ਕਿਹਾ ਜਾ ਸਕਦਾ, ਹਜੇ ਸਪੈਕੂਲੇਸ਼ਨਸ ਨੇ, ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ, ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ,
1: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ, ਇੰਫਰਾਸਟਰਕਚਰ, ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ। ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ, ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ, ਇਹੋ ਜਿਹਾ ਚਾਂਸ ਨੇ
0: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ। ਬਾਕੀ ਆਕੂਪੇਸ਼ਨ ਆ, ਜੇ ਤਾਂ ਹੈ ਨਾ, ਇਫ ਨੀਡਸ ਟੂ ਬੀ ਸੂਟੇਬਲ ਸਕਿੱਲ ਅਸੈਸਮੈਂਟ, ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ, ਲੈਵਲ 1, 2, 3, ਹੈ ਨਾ, ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ, ਹੈ ਨਾ, ਉਹਦੇ ਵੱਖਰੇ ਪੁਆਇੰਟ ਨੇ। ਫਿਰ ਜੇ ਤਾਂ ਸਕਿੱਲ ਲੈਵਲ 1 ਆਕੂਪੇਸ਼ਨ ਆ, ਉਹਦੇ 50 ਪੁਆਇੰਟ ਨੇ। ਮੰਨ ਲਓ ਤੁਸੀਂ ਮੈਨੇਜਰ, ਰੀਟੇਲ ਮੈਨੇਜਰ, ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ, ਉਹ ਉੱਥੇ ਆ ਜਾਣੇ 50 ਪੁਆਇੰਟ। ਜੇ ਸਕਿੱਲ ਲੈਵਲ 2 ਆ, ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ। ਜੇ ਸਕਿੱਲ ਲੈਵਲ 3 ਆ, ਉਦੋਂ ਘੱਟ ਜਾਣੇ ਆ। ਸੋ 15-50 ਦਾ ਫਰਕ ਆ। ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ, ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ, ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ, ਮੇਰੇ ਵੀ 80 ਪੁਆਇੰਟ ਬਣਦੇ ਆ, ਇਹਨੂੰ ਇਨਵੀਟੇਸ਼ਨ ਆ ਗਿਆ, ਮੈਨੂੰ ਕਾਹਦੇ ਨਹੀਂ ਆਇਆ। ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ, ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਡਾਲਰ ਹੋਵੇ, ਅਤੇ ਉਹ ਕਹਿੰਦਾ ਮੇਰੀ 80,000 ਆ, ਇਹਨੂੰ ਕਿਵੇਂ ਆ ਗਿਆ। ਹੋ ਸਕਦਾ ਦੂਜੇ ਦੀ 90 ਹੋਵੇ, ਤੇਰੇ ਨਾਲੋਂ ਵੱਧ ਹੋਵੇ। ਇਹਦੇ 'ਚ ਵੇਰੀਏਬਲ ਬਹੁਤ ਆ। ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ, ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ, ਤੈਨੂੰ ਕਾਹਤੇ ਨਹੀਂ ਆਇਆ। ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ, 95 ਵਾਲੇ ਨੂੰ ਆ ਗਿਆ, 90 ਪੁਆਇੰਟ ਵਾਲੇ ਨੂੰ ਆ ਗਿਆ। ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ, ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ, ਹੈ ਨਾ, ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ। ਜੇ 1,20,000 ਕਮਾਉਂਦੇ ਹੋ ਸਾਲ ਦਾ, ਤਾਂ ਕਦੇ 90 ਪੁਆਇੰਟ ਦੇ ਦਿਓ। ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ, ਤਾਂ 70 ਪੁਆਇੰਟ ਦੇ ਦਿਓ। ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ $70,000, ਹੈ ਨਾ, ਤੁਸੀਂ ਕਮਾਉਂਦੇ ਹੋ ਸਾਲਾਨਾ, ਅਤੇ ਉਹਦੇ 30 ਪੁਆਇੰਟ ਆ, ਉਦੋਂ ਥੱਲੇ ਕੋਈ ਪੁਆਇੰਟ ਨਹੀਂ।
1: ਅੱਛਾ, ਕੋਈ ਵੀ ਨਹੀਂ, ਮਤਲਬ 45 ਕੰਮ।
0: ਹਾਂ, ਇਹ ਵੀ ਉਹਨੂੰ ਵੀ ਨਾਲ ਹੀ ਜੋੜ ਕੇ ਦੇਖੋ ਹੁਣ ਤੁਸੀਂ। ਬਾਕੀ ਕੋਈ ਕਮਿਊਨਿਟੀ ਲੈਂਗੁਏਜ ਦਾ ਤੁਸੀਂ ਕੀਤਾ, ਜਿਵੇਂ ਨਾਟੀ ਕਰ ਲੈਂਦੇ ਸੀ ਬੱਚੇ, 5 ਪੁਆਇੰਟ ਮਿਲ ਜਾਂਦੇ, ਉਹਦੇ 20 ਪੁਆਇੰਟ ਰੱਖੇ ਹੋਏ ਆ। ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ ਇਹਨਾਂ ਦੇ ਵੈਸੇ। ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, 4 ਚੋਂ 8 ਨੇ ਆਇਲਟਸ 'ਚੋਂ, 60 ਪੁਆਇੰਟ ਦੇ ਦਿਓ। ਜੇ ਜ਼ਿਆਦਾ ਵਧੀਆ, 4 ਚੋਂ 7 ਨੇ, 40 ਐਜੂਕੇਸ਼ਨ, ਬੈਚਲਰ ਡਿਗਰੀ ਕੀਤੀ ਆ, 30 ਪੁਆਇੰਟ ਦੇ ਦਿਓ। ਸਰਟੀਫਿਕੇਟ ਕੀਤਾ, 15 ਦੇ ਦਿਓ। ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ, ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
1: ਸਿੰਗਲ ਦੀ ਵੈਲਿਊ
0: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ। ਉਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ।
1: ਅੱਛਾ,
0: ਇਹੋ ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚੋਂ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ, ਇਹ ਜਿਹੜੇ ਪੁਆਇੰਟ ਸਿਸਟਮ ਨੇ, ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ, ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
1: ਵੇਖੋ, ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ, ਉਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ, ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ, ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ, ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋਅ ਕਰ ਦਿਓ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਓ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਆ, ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
0: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ, ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿਤੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ, ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾ ਆਉਂਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ ਜਿੱਥੇ ਹੈ ਨਾ, ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ, ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ। ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ, ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
1: ਓਕੇ,
0: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ, ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
1: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
0: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀ, ਇਸ ਲਈ ਭਾਈ ਉਸ ਰਾਹੇ ਨਾ ਪਾਓ ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 ਮਿਲੀਅਨ ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਹੈ, ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੁਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ, ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ, ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਹ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ। ਉਹਦੇ ਲਈ ਇਹਨਾਂ ਨੇ ਹੁਣ $85 ਮਿਲੀਅਨ ਰਾਖਵਾਂ ਰੱਖਿਆ, ਅਤੇ ਬਾਕੀ ਜਿਹੜੇ ਟੇਫ ਵਰਗੇ ਕਾਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਾਉਂਦੇ ਆ, ਉਹਨਾਂ ਦੀ ਜਾਣ ਸੌਖੀ ਹੋਊਗੀ, ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿੱਕ ਵਜਿਆ ਕਰਨਗੇ।
1: ਓਕੇ,
0: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ, ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ, ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ, ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ, ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ, ਰੋਕਿਆ ਜਾਵੇ। ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ, ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ ਹੈ ਨਾ, ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ, ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ, ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ। ਫਿਰ ਇਹਨਾਂ ਨੇ TR ਪੈਣੀ ਬੰਦ ਕਰਤੀ, 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ, ਹੁਣ ਮੰਨ ਲਓ ਜੇ 38 ਸਾਲ ਦਾ, ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ ਜਿਹਦੇ 'ਚ 482 ਆ ਜਾਂਦਾ, 186 ਆ ਜਾਂਦਾ, ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ, ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ, ਅਤੇ ਉਹ ਉਹਦੇ 'ਚ ਹੁਣ ਪੰਗੇ ਪਏ ਹੋਏ ਆ, ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ, ਸਾਡਾ 482 ਪਾ ਦਿਓ ਜੀ, ਸਾਡਾ 50,000 ਲੈ ਲਓ ਜੀ, 70,000, ਉਹ ਐਡਾ ਭੈੜਾ ਸਿਸਟਮ ਆ, ਉਹ ਐਡਾ ਗੰਦਾ ਕੰਮ ਆ, ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ। ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ, ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ, ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ, ਉਹ ਚੀਕਾਂ ਤੁਹਾਡੀਆਂ ਨਿਕਲਣੀਆਂ, ਇੰਪਲੋਇਰ ਦੀਆਂ ਨਹੀਂ ਨਿਕਲਣੀਆਂ,
1: ਕੋੜ ਕਿਰਲੇ ਕਰਨ ਦੀ ਨਹੀਂ ਲੋੜ।
0: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ, ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ, ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ। ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ, ਉਹਦੇ 'ਚ ਰੰਗ ਜਿਹਾ ਬਲ ਜਾਂਦਾ ਸੀ, ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ ਨਾ। ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ, ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ।
1: ਵੇਖੋ ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ, ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ, 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ,
0: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ
1: ਹੈ ਨਾ, ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ। ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ, ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਹੈ, ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ। ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ, ਜਿੰਨੇ ਜਿਹਨੂੰ ਤੁਹਾਡੀ ਵਾਰੀ ਆਉਣੀ ਉਹਨੇ ਜਿਹਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ। ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ, ਨਾ ਕਿ ਆਊਟ ਆਫ ਵੇ ਜਾ ਕੇ ਕੋੜ ਕਿਰਲਾ ਕਰਨ।
0: ਜੀ ਹੁਣ ਤੁਸੀਂ ਹਿਸਾਬ ਲਾਓ, 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ,
1: ਜਿਹੜੇ ਔਨਸ਼ੋਰ ਕਿ ਆਫਸ਼ੋਰ?
0: ਔਨਸ਼ੋਰ।
1: ਓਕੇ,
0: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ, 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ। ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ, ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ, ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ, ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ। ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ, ਉਹਦੇ ਕੋਲ 482-186 ਤੋਂ ਬਿਨਾਂ ਰਾਹ ਹੈ ਨਹੀਂ, ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ। ਅਤੇ ਮੈਂ ਤੁਹਾਨੂੰ ਦੱਸਦੇ ਹਾਂ ਵੀ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ ਸਲਾਹ ਦੇਣੀ, ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ। ਮੇਰਾ ਮਾਰਾ ਨੰਬਰ 24183 ਆ, ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ। ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ, ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ, ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ, ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ।
1: ਓਕੇ
0: ਵੀ ਇਹ ਤਾਂ ਗੱਲ ਹੀ ਕੁਛ ਨਹੀਂ, ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਸਿੱਧ ਪੱਧਰ ਆ। ਹੁਣ ਇਹ ਤਾਂ 60-65 million ਲਾ ਕੇ ਐਡੀਆਂ ਵਰਕਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ। ਹੁਣ ਜੇ ਮੈਂ ਦੇਖਦਾ ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ, ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ। ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ, ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਪਰ ਚੱਕਰ ਇਹ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦੀਂਦਾ ਟੇਬਲ 'ਤੇ ਪਿਆ, ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ।
1: ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ 'ਤੇ ਡੇ ਹੀ ਆ ਪੈਸੇ, ਕੱਲ੍ਹ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ,
0: ਉਹ ਸਿਸਟਮ 'ਚ ਹੀ ਆ ਰਹੇ ਨਾ,
1: ਪੈਸੇ ਤਾਂ ਆ ਹੀ ਰਹੇ ਨਾ।
0: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ, ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ, ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60%, 50%, 40% ਤੱਕ ਵੱਧ ਗਈ ਆ। ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ, ਕਿਉਂਕਿ ਉਹਦੇ 'ਚ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ, ਖੁੱਡ ਪੱਟਣ ਆ ਰਿਹਾ,
1: ਪੜ੍ਹਨਾ ਆ ਰਿਹਾ।
0: ਹਾਂ, ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ। ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ, $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ, 29,000 ਹੈ ਨਾ, ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ, ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ। ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ, $10,000 ਉਹਦਾ ਪਾ ਲਓ। ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ। ਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ, ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ, ਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ?
1: ਸਲਾਨਾ।
0: ਤੇ ਮੁੜ ਕੇ ਉੱਥੇ ਕੀ ਆ ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ? ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ, ਉਦੋਂ ਫੜ ਕੇ ਉਹਦੇ ਅਕਾਊਂਟ 'ਚ, ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ, ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ, ਐਕਸੈਸ ਹੀ ਹੈ ਨਹੀਂ। ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ, ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ, ਕੋਈ ਮਾਪਦੰਡ ਨਹੀਂ, ਕੋਈ ਰੌਲਾ ਰੱਪਾ ਨਹੀਂ, ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ। ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ। ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ, ਹੈ ਨਾ, ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ।
1: ਸੋ ਇੰਨਾ ਕੁ ਮਹਿੰਗਾ ਹੁਣ ਕੰਮ, ਇੰਨੇ ਕੁ ਜ਼ਿਆਦਾ ਬਜਟ ਸ਼ੋਅ ਕਰਨੇ ਪੈਣੇ, ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ, ਬਾਕੀ ਕੀ ਆਉਣਾ ਹੁਣ
0: ਪੈਸਾ ਉਹਨਾਂ ਦੇ ਨੇੜੇ ਹੀ ਆਉਣੇ ਆ,
1: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਉੱਤੇ,
0: ਜਾਂ
1: ਪੈਸਾ ਵੀ ਉਹਨਾਂ ਕੋਲ,
0: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ, ਨਾ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ, ਨਾ ਅਕਾਊਂਟ 'ਚ ਪੈਸੇ ਆਏ, ਅਕਾਊਂਟ 'ਚ ਬਣਾ 20,000 ਰੁਪਈਆ, ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ
2: info@vyimmigration.com.au
3: ਯਾਦ ਰੱਖੋ 9077973
2: VY Immigration and Education Consultant
3: ਹਰ ਕਦਮ ਤੁਹਾਡੇ ਨਾਲ।
4: Ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ Vehicle Experts, Tim Forbes ਜਾਂ ਕੌੜੀ ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
5: Wow, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
6: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
7: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
8: जी क्या तू साला लक पाए हो यार, एक दोस्त के साथ पकड़े गए और दूसरी दोस्त छुड़ाने चले गए और ये तीसरी दोस्त ही है ना।
9: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
10: JBCO Films leke aaye action, emotion ate full on entertainment. Punjabi feature film Shera.
11: 5 saal baad mudiyan Shere, te mudiyan vi kede haath ch.
12: Starring Parmesh Verma, Sonal Chauhan, Yograj Singh, Manav Vij ate hor vi ugge kalakar.
13: Main utthon vi mud ke aaya jithon koi nahi mud ke aaya.
14: Written and directed by Savio Sandhu, produced by Anmol Sahni.
15: Hun vekhna na bhulyo 15 mai ton tuhade nerle cinema gharan vich.
16: Shera, aa kithe vaj gayi teri gaddi?
17: Gaddi ta theek ho ju, par insurance walyan nu, legal walyan nu itthe pardes vich samjhaunga kive?
18: Tere vaang kinne hi apne bhain bhraavan di tension mintan ch dur kiti hai.
19: Sink Smash Repair walyan ne inna de kol apni maa boli ch kam karan wale lawyers di free of cost team, all major and minor accidental lifetime warranty naal work and paint free loan car di service mildi hai. All private and insurance ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
20: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 1 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
21: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
22: ਹਾਂਜੀ ਰੇਡੀਓ।
23: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au।
0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
2: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
22: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
24: ਸੂਰਜ ਦੇਵਤਾ
22: ਕੀ ਮਤਲਬ?
24: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
22: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
24: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
25: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
26: लेजेंडरी लव स्टोरीज की तो एंडिंग ट्रैजिक होती है।
27: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.

0: की होया इनी टेंशन क्यों लेती हो ये
1: यार की दसा मॉर्गेज दा काम आज भी नहीं पड़िया
0: आज सिमी पैन जी आए सी उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता
1: अच्छा असि भी उन्होंने कांटेक्ट कर दें फिर ता
0: जेकर थानू भी लोड है होम लोन रीफाइनेंस कार लोन या फिर एनी अदर लोन दी ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0433-8311 और विजिट uvfinancial.com.au मिल बंदे साउथ ईस्ट इलाके दे सारे बिल्डर्स ते ब्रिक लेयर्स ले खुशखबरी ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ ਲਿੰਟਲਸ ਓਜ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उनां दे सुपनियां दा एक मजबूत घर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद इन इंडस्ट्री लीडिंग 24-month प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252 ते
2: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au

ਜਾ ਕੇ ਤੂੰ ਮਾਰ ਲੈ ਡੀਲਾਂ, ਪਰ ਮੇਰੇ ਨਾਲ ਹੀ ਹਿੱਟ ਹੋਣੀਆਂ ਤੇਰੀਆਂ ਰੀਲਾਂ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਜੀ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ 'ਚ ਆਪਾਂ ਮਾਈਗ੍ਰੇਸ਼ਨ ਦੇ ਲਿਹਾਜ਼ ਨਾਲ ਕੁਛ ਕੁ ਗੱਲਾਂ ਕੀਤੀਆਂ ਨੇ। ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ, ਪੀ ਆਰ ਬਿਨਾ ਬੜਿਆਂ ਦਾ ਦਰਦ ਦਿਲ ਆ। ਜੇ ਆਪ ਨਹੀਂ ਤਾਂ ਘੱਟੋ ਘੱਟ ਕੋਈ ਜਾਣਕਾਰ, ਕੋਈ ਭੈਣ ਭਾਈ ਰਿਸ਼ਤੇਦਾਰ ਯਾਰ ਮਿੱਤਰ ਕਿਸੇ ਨਾ ਕਿਸੇ ਦਾ ਔਖਿਆਈ 'ਚੋਂ ਲੰਘਣਾ, ਕਿਉਂਕਿ ਜਦ ਤੱਕ ਪੀ ਆਰ ਹੋ ਨਹੀਂ ਜਾਂਦੀ, ਰਾਹ ਪੱਧਰਾ ਨਹੀਂ ਹੋ ਜਾਂਦਾ, ਸਬਰ ਜਿਹਾ ਆਉਂਦਾ ਵੀ ਨਹੀਂ, ਅਤੇ ਇੱਕ ਬੜੀ ਵੱਡੀ ਰੁਕਾਵਟ ਹੁੰਦੀ ਆ। ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਹਨੂੰ ਕਾਮਯਾਬੀ ਦਾ ਇੱਕ ਪੈਮਾਨਾ ਮੰਨਦੇ ਆ ਵੀ ਜਦ ਤੱਕ ਪੀ ਆਰ ਨਹੀਂ ਹੁੰਦੀ ਕੁਛ ਵੀ ਸੰਵਰਦਾ ਨਹੀਂ। ਅਤੇ ਉਸ ਲਿਹਾਜ਼ ਨਾਲ ਜਿਹੜਾ ਪਲੈਨਿੰਗ ਲੈਵਲ ਨੇ ਮਾਈਗ੍ਰੇਸ਼ਨ ਦੇ ਅਗਲੇ ਸਾਲ ਦੇ, ਉਸ ਦਾ ਸਰਕਾਰ ਨੇ ਸਥਿਰ ਰੱਖੇ ਨੇ 1,85,000 ਦੇ ਕਰੀਬ। ਅਤੇ ਉਹਨਾਂ 'ਚੋਂ ਜ਼ਿਆਦਾਤਰ ਔਨ ਸ਼ੋਰ ਜਾਂ ਜਿਹੜੇ ਆਸਟ੍ਰੇਲੀਆ 'ਚ ਆਲਰੇਡੀ ਲੋਕ ਹੈਗੇ ਆ ਉਹਨਾਂ ਨੂੰ ਤਰਜੀਹ ਮਿਲਣੀ ਆ, ਅਤੇ ਬਾਕੀ 55,000 ਇਹਨਾਂ ਨੇ ਹਾਈਲੀ ਸਕਿੱਲਡ ਲੋਕ ਨੇ ਜਿਹੜੇ ਉਹ ਬਾਹਰਲੇ ਮੁਲਕਾਂ ਤੋਂ ਸੱਦਣੇ ਆ, ਵਿਦੇਸ਼ ਤੋਂ ਸੱਦਣੇ ਆ।
0: ਪੱਕੇ ਵੀ ਕਿਉਂ ਵੇਖੋ ਆਪਣੇ ਪੀ ਆਰ ਸੋਰੀ ਕਿਉਂ ਆਪਣੇ 'ਤੇ ਇਸ ਚੀਜ਼ ਨੂੰ ਕਹਿੰਦੇ ਆ ਪੱਕਿਆਂ ਹੋਣਾ, ਫਲਾਣਾ ਪੱਕਾ ਹੋ ਗਿਆ ਉਹ ਇਹਦੇ ਲਈ।
1: ਹਾਂ, ਜਦ ਤੱਕ ਅਤੇ ਨਾਲ ਬਜਟ ਦਾ ਦੂਜਾ ਆਸਪੈਕਟ ਘਰਾਂ ਨੂੰ ਲੈ ਕੇ ਆ, ਜਦ ਤੱਕ ਘਰ ਨਹੀਂ ਲੈਂਦਾ ਬੰਦੇ ਕਹਿੰਦੇ ਜਾੜੇ ਨਹੀਂ ਲੱਗੀ ਤੁਹਾਡੀ ਇਸ ਮੁਲਕ 'ਚ। ਇਹ ਦੋ ਚੀਜ਼ਾਂ ਪ੍ਰਵਾਸੀ ਮਨਾਂ ਦੀਆਂ, ਜਾਂ ਅਸੀਂ ਛੋਟੇ ਹੁੰਦਿਆਂ ਤੋਂ ਸਾਡੇ ਜ਼ਿਹਨ 'ਚ ਇੱਕ ਮਹਿਲ ਉਹ ਸਪਨੂਗਾ, ਮਤਲਬ ਬੰਦਾ ਹੈ ਨਾ ਆਸ਼ੀਆਨਾ ਬਣਾਉਣ ਲਈ ਹੈ ਨਾ ਤਰਸਦਾ, ਆਪਣੇ ਸਿਰ ਦੀ ਛੱਤ ਹੋਣੀ ਬੜੀ ਜ਼ਰੂਰੀ ਆ। ਇੱਦਾਂ ਦੀਆਂ ਆਪਾਂ ਚੀਜ਼ਾਂ, ਇੱਦਾਂ ਦੀਆਂ ਗੱਲਾਂ ਬਾਤਾਂ ਫੋਕਲੋਰ 'ਚੋਂ ਜਾਂ ਸਾਡੇ ਬਾਪ ਦਾਦਿਆਂ ਨੇ, ਮਾਂ ਬਾਪ ਨੇ ਸਾਨੂੰ ਸਿਖਾਈਆਂ ਜਾਂ ਦੱਸੀਆਂ, ਇਸ ਕਰਕੇ ਸਾਡੇ ਲਈ ਉਹ ਇੱਕ ਬਹੁਤ ਵੱਡਾ ਪੈਮਾਨਾ।
0: ਬਿਲਕੁਲ।
1: ਅਤੇ ਉਸ ਲਿਹਾਜ਼ ਨਾਲ ਜਦ ਆਪਾਂ ਬਜਟ ਦੀ ਗੱਲ ਕਰਦੇ ਹਾਂ ਤਾਂ ਕੈਪੀਟਲ ਜਿਹੜਾ ਗੇਨ ਟੈਕਸ ਆਪਣਾ ਹੈਗਾ ਅਤੇ ਨੈਗੇਟਿਵ ਗੇਅਰਿੰਗ ਆ, ਇਹ ਜਿਹੜੇ ਟੈਕਸਿਸ ਨੇ ਉਹ ਇਨਵੈਸਟਰ ਲੈਵਲ 'ਤੇ ਚਲੇ ਜਾਂਦੇ ਆ। ਪਰ ਦੂਜੇ ਲੈਵਲ 'ਤੇ ਗੱਲ ਆਉਂਦੀ ਆ ਘਰ ਖਰੀਦਣ ਦੀ, ਅਤੇ ਲੋਕ ਜਾਂ ਮਾਹਰ ਕਈ ਕਹਿੰਦੇ ਆ ਵੀ ਸਾਡਾ ਹੱਥ ਤਾਂ ਨਹੀਂ ਪੈਂਦਾ ਜੇ ਇਨਵੈਸਟਰ ਸਾਡਾ ਹੀ ਪੇਸ਼ ਨਹੀਂ ਜਾਣ ਦਿੰਦੇ। ਉਸ ਵਜ੍ਹਾ ਕਰਕੇ ਘਰਾਂ ਦੀਆਂ ਕੀਮਤਾਂ ਵਧੀਆਂ ਹੋਈਆਂ ਨੇ। ਇਸ ਲਈ ਜਿਹੜਾ ਸਾਡਾ ਟ੍ਰੈਜਰਰ ਆ ਜਿਮ ਚਾਮਰਸ, ਉਹਦੇ 'ਤੇ ਬੜਾ ਪ੍ਰੈਸ਼ਰ ਸੀ। ਐਂਥਨੀ ਐਲਬਨੀਜ਼ੀ ਪਹਿਲਾਂ ਕਹਿੰਦੇ ਸੀ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਛੇੜਨਾ ਨਹੀਂ, ਅਤੇ ਕੋਲੀਸ਼ਨ ਅਤੇ ਵਨ ਨੇਸ਼ਨ ਕਹਿੰਦੇ ਆ ਵੀ ਇਹਨਾਂ ਨੇ ਆਪਣਾ ਵਾਅਦਾ ਖਿਲਾਫੀ ਕੀਤੀ ਆ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ, ਤਾਂ ਇਹ ਬ੍ਰੋਕਨ ਪ੍ਰੋਮਿਸ ਆ ਬਈ ਅਸੀਂ ਇਸ ਚੀਜ਼ ਨੂੰ ਹੱਥ ਨਹੀਂ ਲਾਉਂਦੇ, ਇਹ ਤੁਸੀਂ ਸਾਡੀ ਜ਼ੁਬਾਨ ਆ। ਇੱਦਾਂ ਦੀਆਂ ਗੱਲਾਂ ਉਦੋਂ ਐਂਥਨੀ ਐਲਬਨੀਜ਼ੀ ਉਹਨਾਂ ਨੇ ਕੀਤੀਆਂ ਸੀ। ਪਰ ਹੁਣ ਸਰਕਾਰ ਇਹ ਕਹਿ ਰਹੀ ਹੈ ਸਮੇਂ ਦੀ ਲੋੜ ਆ, ਅਸੀਂ ਚਾਹੁੰਦੇ ਹਾਂ 75,000 ਬੰਦਾ ਹੋਰ ਐਡ ਹੋਵੇ ਸਿਸਟਮ 'ਚ ਨਵੇਂ ਘਰ ਲੈ ਸਕਣ 'ਚ। ਉਹਦੇ ਲਈ ਚਲੋ 6,00,000 ਤੋਂ ਘੱਟ ਦੇ ਘਰ 'ਤੇ ਸਟੈਂਪ ਡਿਊਟੀ ਮਾਫ਼ ਆ ਜੀ, ਆਹ ਜੀ ਉਹ ਜੀ। ਬਾਕੀ ਜਿਹੜੇ ਨਵੇਂ ਇਨਵੈਸਟਰ ਆ 2027 ਔਨਵਰਡਸ ਜੁਲਾਈ 1 ਤੋਂ, ਉਹਨਾਂ ਨੂੰ ਇਹ ਕਿਹਾ ਗਿਆ ਬਈ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਲੇਮ ਨਹੀਂ ਕਰ ਸਕਦੇ, ਕਰੋਂਗੇ ਤਾਂ ਹੀ ਜੇ ਨਵਾਂ ਬਣਿਆ ਘਰ ਲਓਗੇ। ਪਰ ਉਹਦੇ ਫਿਰ ਸਾਈਡ ਇਫੈਕਟ, ਫਸਟ ਉਹਦੇ ਸਾਈਡ ਇਫੈਕਟ ਜਿਹੜੇ ਹੈਗੇ ਆ ਉਹ ਹੋਣਗੇ, ਫਿਰ ਕਿਰਾਏ ਵਧਣੇ ਸ਼ੁਰੂ ਹੋ ਜਾਣਗੇ ਜਿਹਨੇ ਪਹਿਲਾਂ ਹੀ ਮਹਿੰਗਾ ਘਰ ਲਿਆ ਜਾਂ ਜੋ ਵੀ ਆ ਨਾ ਸਿਸਟਮ, ਅਤੇ ਉਹ ਕਿਰਾਇਆ ਵਧਾ ਦੂਗਾ। ਸੋ ਉਸ ਲਿਹਾਜ਼ ਨਾਲ ਇਹਦੇ 'ਚ ਪਲੱਸ ਮਾਈਨਸ ਕਾਫੀ ਕੁਛ ਆ, ਪਰ ਇਹਦੇ 'ਚ ਬਹੁਤ ਸਾਰੀਆਂ ਚੀਜ਼ਾਂ 'ਚ ਗ੍ਰੇ ਏਰੀਏ 'ਚ ਨੇ। ਮਤਲਬ ਇਹ ਨਹੀਂ ਆਪਾਂ ਸਪਸ਼ਟ ਰੂਪ 'ਚ ਕਹਿ ਸਕਦੇ ਵੀ ਇਹਦਾ ਫਾਇਦਾ ਹੋਣਾ ਇਹਦਾ ਨੁਕਸਾਨ ਹੋਣਾ। ਉਹ ਸਪੈਕੂਲੇਸ਼ਨਸ ਨੇ, ਕੋਈ ਇਕੋਨਮਿਸਟ ਉਹਨੂੰ ਕਿਸੇ ਢੰਗ ਨਾਲ ਵੇਖਦਾ, ਦੂਜਾ ਇਕੋਨਮਿਸਟ ਉਹਨੂੰ ਦੂਜੇ ਢੰਗ ਨਾਲ ਵੇਖਦਾ, ਅਤੇ ਇਹੀ ਕਾਰਨ ਸੀ ਕਿ ਅਸੀਂ ਸੋਚਿਆ ਕਿ ਉਹਨਾਂ ਕਿਸੇ ਮਾਹਰ ਨਾਲ ਵੀ ਗੱਲ ਕਰੀਏ। ਅਤੇ ਡਾਕਟਰ ਵਰਿੰਦਰਜੀਤ ਨੇ ਜਿਹੜੇ ਮਕਵਾਰੀ ਯੂਨੀਵਰਸਿਟੀ 'ਚ ਰਿਸਰਚ ਫੈਲੋ ਨੇ, ਹੈਲਥ ਇਕੋਨਮਿਸਟ ਨੇ, ਹੈਲਥ ਇਕੋਨਮੀ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਨੇ ਗੱਲਾਂ ਬਾਤਾਂ ਨੇ, ਉਸ ਲਿਹਾਜ਼ ਨਾਲ ਉਹ ਆਪਣੀ ਮਾਹਰਾਨਾ ਰਾਏ ਦਿੰਦੇ ਰਹਿੰਦੇ ਆ। ਇੱਕ ਤਾਂ ਗੱਲ ਆ ਜਿਹੜੀ ਬਜਟ 'ਚ ਦੇਖਣ ਵਾਲੀ ਆ, ਇਹ ਆ ਕਿ ਇਹਦੇ ਵਿੱਚ ਸਰਕਾਰੀ ਹਸਪਤਾਲ ਨੇ ਜਿਹੜੇ ਉਹਨਾਂ ਨੂੰ ਕਿਹਾ ਗਿਆ ਕਿ ਅਸੀਂ ਤੁਹਾਨੂੰ ਵੱਧ ਫੰਡਿੰਗ ਦੇਵਾਂਗੇ, ਅਤੇ ਉਸ ਲਿਹਾਜ਼ ਨਾਲ $8.6 billion ਰਾਖਵੇਂ ਰੱਖੇ ਗਏ ਆ ਸਰਕਾਰੀ ਹਸਪਤਾਲਾਂ ਨੂੰ ਬਿਹਤਰ ਕਰਨ ਲਈ। 25 billion ਦੀ ਐਡੀਸ਼ਨਲ ਇਨਵੈਸਟਮੈਂਟ ਆ ਪਬਲਿਕ ਹੋਸਪਿਟਲਸ ਲਈ, ਰੋਡ ਅਤੇ ਰੇਲ ਲਈ 8.6 billion ਦੀ ਆ। ਬਾਕੀ ਚੀਪਰ ਮੈਡੀਸਨਸ ਦੀ ਗੱਲ ਆ, ਜਿਹੜੀਆਂ ਲਾਈਫ ਸੇਵਿੰਗ ਮੈਡੀਸਨਸ ਨੇ ਜਿਵੇਂ ਕੈਂਸਰ ਹੋ ਗਿਆ ਜਾਂ ਕਰੋਨਿਕ ਕਿਡਨੀ ਡਿਜ਼ੀਜ਼ ਹੋ ਗਈ ਆ, ਉਹਦੇ ਲਈ ਵੀ ਉਹ ਦਵਾਈਆਂ ਨੂੰ ਸਸਤੀਆਂ ਕਰਨ ਲਈ ਜਿਹੜਾ ਇਹਨਾਂ ਦੀ ਫਾਰਮਾਸੂਟੀਕਲ ਬੈਨੀਫਿਟ ਸਕੀਮ ਆ ਜਿਹਨੂੰ PBS ਕਹਿੰਦੇ ਆ, ਉਹਦੇ ਤਹਿਤ ਵੀ ਕੁਛ ਕੁ ਮਿਲੀਅਨਸ ਰਾਖਵੇਂ ਰੱਖੇ ਗਏ ਆ, ਤਾਂ ਕਿ ਲੋਕਾਂ 'ਤੇ ਪ੍ਰੈਸ਼ਰ ਨਾ ਪਵੇ। ਇੱਕ ਤਾਂ ਬੰਦਾ ਪਹਿਲਾਂ ਹੀ ਤੰਗ ਆ, ਅਤੇ ਉੱਤੋਂ ਦੀ ਉਹਦਾ ਇੱਦਾਂ ਨੁਕਸਾਨ ਹੋ ਜਾਂਦਾ, ਕਿਉਂਕਿ ਜਿਹੜੀ ਦਵਾਈ ਨੇ ਉਹਦੀ ਜਾਨ ਬਚਾਉਣੀ ਆ ਉਹ ਮਹਿੰਗੀ ਹੋ ਜਾਂਦੀ ਆ ਵੀ ਉਹਦੀ ਰੇਂਜ 'ਚ ਨਹੀਂ ਆਉਂਦੀ। ਸੋ ਉਸ ਲਿਹਾਜ਼ ਨਾਲ ਬਜਟ ਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਨੇ। ਟੈਕਸ ਕੱਟਸ ਨੇ, ਆਸਟ੍ਰੇਲੀਅਨ ਕਾਮਿਆਂ ਲਈ $250 ਦੀ ਕਹਿੰਦੇ ਆ ਵੀ ਰਿਲੀਫ ਮਿਲੂਗੀ ਹਰੇਕ ਬੰਦੇ ਨੂੰ, ਤੇ ਇਹਦੇ ਤੋਂ ਇਲਾਵਾ ਹਾਊਸਿੰਗ ਇਨਫਰਾਸਟ੍ਰਕਚਰ 65,000 ਨਵੇਂ ਘਰ ਬਣਾਉਣ ਲਈ ਬਿਲੀਅਨਸ ਰਾਖਵੇਂ ਰੱਖੇ ਗਏ ਆ। ਨਵੇਂ ਹੋਮ ਓਨਰਸ ਨੂੰ ਕਿੱਦਾਂ ਵਿੱਚ ਐਡ ਕਰਨਾ, ਰੈੱਡ ਟੇਪ ਨੂੰ ਕਿੱਦਾਂ ਕੱਟਣਾ, ਰੈਗੂਲੇਟਰੀ ਬਰਡਨ, ਅਪਰੂਵਲਾਂ ਹੀ ਨਹੀਂ ਮਿਲਦੀਆਂ। ਹੁਣ $10 ਬਿਲੀਅਨ ਉਹ ਅਲੱਗ ਤੋਂ ਰਾਖ

0: ਹਾਂਜੀ ਸਤਿ ਸ਼੍ਰੀ ਅਕਾਲ ਤੇ ਬਜਟ ਤੇ ਕੱਲ ਤੋਂ ਹੀ ਕਾਫੀ ਸਾਰਾ ਅਨੈਲਿਸਿਸ ਚੱਲ ਰਿਹਾ ਵੱਖੋ ਵੱਖਰੀਆਂ ਰਾਵਾਂ ਨੇ ਲੇਬਰ ਪਾਰਟੀ ਦੇ ਜਿਹੜੇ ਹੱਕ 'ਚ ਲੋਕ ਨੇ ਉਹ ਹੋਰ ਕਿਸਮ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਆ ਕੋਲੀਸ਼ਨ ਅਤੇ ਵਨ ਨੇਸ਼ਨ ਜਿਹਨੂੰ ਪੋਲੀਟੀਕਲ ਲੈਵਲ 'ਤੇ ਦੇਖਣਾ ਹੋਵੇ ਉਹਨਾਂ ਦਾ ਚਲੋ ਹੈ ਹੀ ਵਿਰੋਧੀ ਧਿਰ ਅਤੇ ਉਹਨਾਂ ਵੱਲੋਂ ਵਿਰੋਧ ਪ੍ਰਗਟਾਏ ਗਏ ਆ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਾਰੀ ਕਮੈਂਟਰੀ ਹੋ ਰਹੀ ਆ ਅਤੇ ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ ਜਾਣਨਾ ਚਾਹੁੰਦੇ ਹਾਂ ਵੀ ਜੇ ਆਪਾਂ ਇਹਦੇ 'ਚ ਵਿਨਰਸ ਐਂਡ ਲੂਜ਼ਰਸ ਦੇਖਣੇ ਹੋਣ ਤਾਂ ਸਭ ਤੋਂ ਵੱਡੇ ਆਸਪੈਕਟ ਕਿਹੜੇ ਨੇ ਜਿਨ੍ਹਾਂ 'ਤੇ ਆਮ ਲੋਕਾਂ ਦਾ ਇਸ ਵੇਲੇ ਧਿਆਨ ਜਾ ਰਿਹਾ?
1: ਹਾਂਜੀ, ਇਸ ਬਜਟ ਨੂੰ ਕਿਹਾ ਜਾ ਰਿਹਾ ਫਰੋਮ ਬੂਮਰਸ ਟੂ ਜ਼ੂਮਰਸ, ਹਨਾ, ਵੀ ਜਿਹੜੀਆਂ ਪਹਿਲੇ ਜਿਹੜੇ ਬੇਬੀ ਬੂਮਰਸ ਹੈ, ਜਿਵੇਂ ਕਿ ਬਹੁਤੇ ਲੋਕਾਂ ਨੂੰ ਪਤਾ ਹੋਣਾ ਪੀਪਲ ਹੂ ਆਰ ਬੋਰਨ ਆਫਟਰ ਵਰਲਡ ਵਾਰ ਟੂ, ਹਨਾ, 1946 ਟੂ 1964 ਤੱਕ ਦੇ, ਜਿਹਨਾਂ ਕੋਲੇ ਆਸਟ੍ਰੇਲੀਆ 'ਚ ਇਸ ਵੇਲੇ ਸਾਰਿਆਂ ਨਾਲੋਂ ਵੱਧ ਵੈਲਥ ਹੈ, 2.9 million ਔਨ ਐਵਰੇਜ, ਹਨਾ। ਤੇ ਜਿਹੜੇ ਜ਼ੂਮਰਸ ਨੇ ਜਿਹਨਾਂ ਨੂੰ ਜੈਨ ਜ਼ੀ ਕਹਿ ਦਿੰਦੇ ਆਪਾਂ, 97 ਤੋਂ 2012 ਤੱਕ ਬੋਰਨ, ਬੇਸਿਕਲੀ ਜਿਹੜੇ ਅੰਡਰ 45 ਤੋਂ ਪਿੱਛੇ ਪਿੱਛੇ ਲੋਕ ਨੇ ਨਾ, ਉਹਨਾਂ ਦੇ ਲਈ ਤਾਂ ਕਿਹਾ ਜਾ ਰਿਹਾ ਵੀ ਇਹ ਬਜਟ ਜ਼ਿਆਦਾ ਵਿਨਰ ਆ, ਯੂਨੋ ਲੋ ਸੋਸ਼ੀਓ ਇਕਨੋਮਿਕ ਡੈਮੋਗ੍ਰਾਫਿਕ ਆ ਜਿਹੜਾ। ਤੇ ਜਿਹੜੇ ਲੋਕ ਕਿਹਾ ਜਾ ਰਿਹਾ ਵੀ ਜਿਹਨਾਂ ਕੋਲੇ ਵੈਲਥ ਜ਼ਿਆਦਾ ਸੀ, ਵੈਲਥ ਅਕਿਊਮੂਲੇਸ਼ਨ, ਜਿਹਨਾਂ ਕੋਲੇ ਚਾਰ ਪੈਸੇ ਹੈਗੇ ਸੀਗੇ, ਉਹਨਾਂ ਲਈ ਇਹ ਨੈਗੇਟਿਵਲੀ ਇੰਪੈਕਟ ਕਰਨਗੀਆਂ ਕੁਛ ਪੋਲਿਸੀਜ, ਜਿਹੜੀ ਓਵਰਆਲ ਫੀਲ ਇਹ ਹੋ ਰਹੀ ਹੈ ਇਹਦੇ ਵਿੱਚ, ਹੈਨਾ। ਉਹਦੇ ਵਿੱਚ ਕਾਫੀ ਤੁਸੀਂ ਆਲਰੇਡੀ ਮੇਰੇ ਖਿਆਲ ਪ੍ਰੋਗਰਾਮ ਤੇ ਕਮੈਂਟਰੀ ਕੀਤੀ ਵੀ ਹੋਣੀ ਕਾਫੀ, ਵੀ ਸਾਰਿਆਂ ਨਾਲੋਂ ਵੱਧ ਜਿਹੜਾ ਰੌਲਾ ਇਸ ਵੇਲੇ ਪਿਆ ਹੋਇਆ, ਜਿਹਦੇ ਤੋਂ ਮੇਰੇ ਖਿਆਲ ਕਾਫੀ ਲੋਕ ਹੈ ਨਾ ਉਹਨੂੰ ਲੈ ਕੇ ਕੰਸਰਨ ਨੇ, ਉਹਦੇ ਵਿੱਚ ਤਾਂ ਕੈਪੀਟਲ ਗੇਨ ਟੈਕਸ ਹੋ ਗਿਆ ਇੱਕ ਤਾਂ, ਤੇ ਦੂਜਾ ਹੋ ਗਿਆ ਉਹਦੇ ਵਿੱਚ ਤੁਹਾਡਾ ਨੈਗੇਟਿਵ ਗੇਅਰਿੰਗ, ਹੈ ਨਾ, ਨੈਗੇਟਿਵ ਗੇਅਰਿੰਗ ਰਾਤ ਤੋਂ ਕੱਲ ਤੋਂ ਹੀ ਬੰਦ ਕਰਤੀ ਸੀ ਉਹਨਾਂ ਨੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਹੈ, ਤੇ ਦੂਜਾ ਜਿਹੜੀ ਟਰਸਟੀ ਡਿਸਕ੍ਰੈਸ਼ਨਰੀ ਟਰਸਟ ਜਾਂ ਜਿਹਨਾਂ ਨੂੰ ਫੈਮਿਲੀ ਟਰਸਟ ਵੀ ਕਿਹਾ ਜਾਂਦਾ, ਉਹਨਾਂ ਤੇ ਇਹਦਾ ਇੰਪੈਕਟ ਹੈਗਾ, ਉਹਦਾ ਰੌਲਾ ਪਿਆ ਹੋਇਆ ਹੈ ਨਾ ਇਹਨਾਂ ਚੀਜ਼ਾਂ ਦਾ।
0: ਪਰਵਿੰਦਰ, ਮੋਟਾ ਜਿਹਾ ਹਿਸਾਬ ਦੇਖੀਏ, ਜੇ ਆਪਾਂ ਓਵਰਆਲ ਪਿਕਚਰ ਵੱਡੀ ਪਿਕਚਰ ਦੇਖੀਏ, ਆਪਾਂ ਕਹਿੰਦੇ ਹਾਂ ਜਿਹੜੇ ਬਾਹਰਲੇ ਮੁਲਕ ਨੇ, ਵਿਦੇਸ਼ ਜਾਂ ਜਿਹੜੇ ਡਿਵੈਲਪ ਕੰਟਰੀਜ਼ ਨੇ, ਉੱਥੇ ਆਪਾਂ ਕਹਿੰਦੇ ਹਾਂ ਵੀ ਅਮੀਰ ਗਰੀਬ ਦਾ ਪਾੜਾ ਘੱਟ ਆ, ਪਰ ਪਿਛਲੇ ਕੁਛ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ ਵੀ ਉਹ ਪਾੜਾ ਇੱਥੇ ਵੀ ਬਹੁਤ ਜ਼ਿਆਦਾ ਵੱਧ ਗਿਆ। ਅਮੀਰ ਹੋਰ ਅਮੀਰ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ, ਗਰੀਬ ਦਾ ਹੱਥ ਨਹੀਂ ਪੈ ਰਿਹਾ ਘਰ ਲੈਣ 'ਤੇ, ਅਮੀਰ ਕੋਲ ਚਾਰ ਚਾਰ ਪੰਜ ਪੰਜ ਘਰ ਨੇ, ਇਨਵੈਸਟਮੈਂਟ ਪ੍ਰੋਪਰਟੀਆਂ ਨੇ। ਤੁਹਾਨੂੰ ਲੱਗਦਾ ਨਹੀਂ ਵੀ ਸਰਕਾਰ ਵੱਲੋਂ ਜੇ ਆਪਾਂ ਉਈ ਮੋਟਾ ਜਿਹਾ ਅੰਦਾਜ਼ਾ ਲਾਈਏ ਕਿਸੇ ਪਾਸੇ ਵੱਲ ਨਾ ਹੋ ਕੇ, ਵੀ ਇਹ ਇੱਕ ਚੰਗਾ ਕਦਮ ਆ ਵੀ ਸਾਰਿਆਂ ਨੂੰ ਵੈਲਥ ਦੇ ਲੈਵਲ 'ਤੇ ਘੱਟੋ ਘੱਟ ਅਮੀਰ 'ਤੇ ਵੱਧ ਟੈਕਸ ਲਾਇਆ ਜਾਵੇ, ਗਰੀਬ ਨੂੰ ਥੋੜ੍ਹਾ ਜਿਹਾ ਹੌਸਲਾ ਜਿਹਾ ਤਾਂ ਹੋਵੇ ਕਿਸੇ ਢੰਗ ਨਾਲ, ਵੀ ਮੈਂ ਅਮੀਰ ਨਹੀਂ ਹੋ ਸਕਦਾ, ਘੱਟੋ ਘੱਟ ਅਮੀਰ ਤਾਂ ਗਰੀਬ ਹੋ ਰਿਹਾ ਥੋੜ੍ਹਾ ਬਹੁਤ।
1: ਹਾਂਜੀ ਹਾਂਜੀ, ਕੋਈ ਸ਼ੱਕ ਨਹੀਂ, ਐਕਚੁਅਲੀ ਐਕੁਇਟੀ ਦੇ ਐਂਗਲ ਤੋਂ ਗੱਲ ਕਰੀਏ, ਮਤਲਬ ਇਕੁਆਲਿਟੀ ਸਮਾਨਤਾ ਦੇ ਐਂਗਲ ਤੋਂ ਗੱਲ ਕਰੀਏ, ਤਾਂ ਇਹ ਬਜਟ ਮੇਰੇ ਖਿਆਲ ਨਾਲ ਤਾਂ ਇਹ ਇਟਸ ਅ ਵਿਨਰ, ਉਸ ਤਰੀਕੇ ਨਾਲ ਦੇਖਿਆ ਜਾਏ। ਸਰਕਾਰ ਨੇ ਬੜੀ ਬਰੇਵਲੀ ਏਦਾਂ ਦੀਆਂ ਪੋਲਿਸੀਜ਼ ਨੂੰ ਹੱਥ ਪਾਇਆ, ਜਿੱਦਾਂ ਕਹਿੰਦੇ ਕੰਡੇ ਵਾਲੀ ਤਾਰ ਨੂੰ ਹੱਥ ਪਾਉਣ ਵਾਲੀ ਗੱਲ ਸੀ
0: ਜੀ,
1: ਤੇ ਬਹੁਤ ਦੇਰ ਤੋਂ ਇਹ ਜਿਹੜੇ ਰਿਫੋਰਮ ਸੀਗੇ ਡਿਊ ਸੀ, ਪਰ ਕਿਉਂਕਿ ਇਹ ਇੰਨਾ ਜ਼ਿਆਦਾ ਸੈਂਸਿਟਿਵ ਟੌਪਿਕ ਹੈ ਇਲੈਕਟੋਰਲੀ ਸਪੀਕਿੰਗ, ਹੈ ਨਾ, ਵੋਟਾਂ ਦੇ ਹਿਸਾਬ ਨਾਲ ਦੇਖੀਏ ਤਾਂ ਕਿਸੇ ਦੀ ਹਿੰਮਤ ਨਹੀਂ ਸੀ, ਸਰਕਾਰ ਨੇ ਇਹਨੂੰ ਹੱਥ ਪਾਇਆ। ਤੇ ਕੋਈ ਸ਼ੱਕ ਨਹੀਂ, ਜਿਹੜੇ ਮੈਜਰ ਸਰਕਾਰ ਦੁਆਰਾ ਪ੍ਰਪੋਜ਼ ਕੀਤੇ ਗਏ ਨੇ, ਇਹਨਾਂ ਨੇ ਜਿਹੜਾ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਵੱਧ ਰਿਹਾ ਸੀ, ਖਾਸ ਤੌਰ ਤੇ ਕੋਵਿਡ-19 ਪੈਂਡੈਮਿਕ ਤੋਂ ਬਾਅਦ ਜਿਹੜਾ ਵਧਿਆ ਹੈਗਾ, ਤੇ ਹੁਣ ਜਿਹੜੀਆਂ ਆਹ ਗਲੋਬਲ ਐਨਰਜੀ ਸ਼ੌਕ ਆਇਆ ਹੈ ਨਾ, ਤੇਲ ਦਾ ਕ੍ਰਾਈਸਿਸ ਆਇਆ ਹੈਗਾ, ਤੇ ਯੂਕਰੇਨ ਦੀ ਲੜਾਈ ਹੋਈ, ਉਸ ਤੋਂ ਬਾਅਦ ਜਿਹੜੇ ਮਸਲੇ ਪੈਦਾ ਹੋਏ, ਸੋ ਉਹਨਾਂ ਤੋਂ ਬਾਅਦ ਜਿਹੜਾ ਇਹ ਗੈਪ ਜ਼ਿਆਦਾ ਇਹ ਪਾੜਾ ਵੱਧਦਾ ਗਿਆ ਸੀ ਤੇ ਹੁਣ ਵੱਧ ਰਿਹਾ ਸੀ, ਤੇ ਹੁਣ ਇਹਨੂੰ ਮਤਲਬ ਕਹਿੰਦੇ ਆ ਵੀ ਹੁਣ ਨਕੇਲ ਪਾਉਣ ਦਾ, ਇਹਨੂੰ ਵੀ ਨੱਥ ਪਾਉਣੀ ਸੀਗੀ, ਤੇ ਉਹ ਮੇਰੇ ਖਿਆਲ ਇਹ ਕੋਸ਼ਿਸ਼ ਕੀਤੀ ਗਈ ਹੈ। ਇਹਦੇ ਬਾਰੇ ਆਪਾਂ ਹੋਰ ਗੱਲ ਵੀ ਕਰ ਸਕਦੇ ਹਾਂ।
0: ਤੇ ਹਾਈ ਇਨਕਮ ਫੈਮਿਲੀਜ਼ ਨੇ ਜਿਹੜੀਆਂ, ਉਹਨਾਂ ਤੇ 30% ਦੀ ਟੈਕਸ ਰੇਟ ਦੀ ਗੱਲ ਆ, ਜਿਹੜੀ ਆ ਡਿਸਕ੍ਰੀਸ਼ਨਰੀ ਟਰੱਸਟ ਨੇ। ਕਈ ਵਾਰ ਕੀ ਕੀਤਾ ਜਾਂਦਾ ਵੀ ਆਮਦਨ ਵੱਧ ਹੁੰਦੀ ਆ ਤਾਂ ਉਹ ਟਰੱਸਟ ਬਣਾ ਕੇ 8-10-20 ਬੰਦਿਆਂ 'ਚ, ਪਰਿਵਾਰ ਦੇ ਸਾਰਿਆਂ 'ਚ ਵੰਡ ਕੇ ਪਾ ਦਿੱਤੀ ਜਾਂਦੀ ਆ, ਪਰ ਹੁਣ ਉਹਨਾਂ 'ਤੇ ਵੀ ਟੈਕਸ ਦਾ ਇਹ ਸ਼ਿਕੰਜਾ ਕੱਸਿਆ ਜਾਣਾ। ਅਤੇ ਕੌਮ ਬੈਂਕ ਦਾ ਅਨੈਲਿਸਿਸ ਇਹ ਕਹਿੰਦਾ ਵੀ ਇਹਦੇ ਨਾਲ ਸਰਕਾਰ ਨੂੰ ਘੱਟੋ ਘੱਟ ਅਗਲੇ 4 ਸਾਲਾਂ 'ਚ $4-5 billion ਬਚ ਸਕਦਾ। ਪਰ ਨਾਲ ਦੂਜੇ ਪਾਸੇ ਕਿਸੇ ਪਾਸਿਓਂ ਜੇ ਸਰਕਾਰ ਦੀ ਆਮਦਨ ਹੁੰਦੀ ਆ, ਕਿਸੇ ਪਾਸਿਓਂ ਕਟੌਤੀ ਆ, ਕਿਸੇ ਪਾਸਿਓਂ ਵਾਧਾ, ਉੱਥੇ ਟੈਕਸਪੇਅਰ ਨੂੰ ਰਿਲੀਫ ਦੇਣ ਦੀ ਗੱਲ ਵੀ ਆਉਂਦੀ ਆ। ਇੱਕ ਵੱਡਾ ਜਿਹੜਾ ਆਸਪੈਕਟ ਆ ਉਹ NDIS ਦੀ ਗੱਲ ਵੀ ਕੀਤੀ ਜਾ ਰਹੀ ਹੈ, ਜਿਹੜੀ ਡਿਸੇਬਿਲਿਟੀ ਸਕੀਮ ਆ ਸਰਕਾਰ ਦੀ, ਅਤੇ ਕਹਿੰਦੇ ਆ ਵੀ $36-37 billion ਦੇ ਕਰੀਬ ਸਰਕਾਰ ਵੱਲੋਂ ਬਚਾਇਆ ਜਾਣਾ। ਪਰ ਉਹਦੇ 'ਚ ਇਹ ਵੀ ਨਾਲ ਗੱਲ ਆ ਕਿ ਬਹੁਤ ਸਾਰੇ ਲੋੜਵੰਦ ਇਹਨਾਂ ਦੀਆਂ ਸੇਵਾਵਾਂ ਤੋਂ ਫਿਰ ਵਾਂਝੇ ਰਹਿਣਗੇ, ਪਰ ਫਰੋਡਸ ਨੂੰ ਵੀ

0: ਆਇਆ ਜਾਣਾ, ਉਸ ਨੂੰ ਤੁਸੀਂ ਕਿਸ ਨਜ਼ਰ ਨਾਲ ਵੇਖਦੇ ਹੋ?
1: ਜੀ ਜੀ ਬਿਲਕੁਲ ਨਹੀਂ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਜਿਹੜੇ ਟਰੱਸਟ ਹੈ ਇਹ 8,40,000 ਫੈਮਿਲੀ ਟਰੱਸਟ, ਮੈਨੂੰ ਨਹੀਂ ਲੱਗਦਾ ਉਹਨਾਂ ਲਈ ਕੋਈ ਅਥਰੂ ਬਹਾਊਗਾ, ਹੈ ਨਾ
0: ਜੀ।
1: ਉਹ ਤਾਂ ਹੋਣਾ ਚਾਹੀਦਾ ਸੀਗਾ, ਵਧੀਆ ਹੀ ਹੋਇਆ, ਮੈਂ ਤਾਂ ਓਪਨਲੀ ਕਹੂੰਗਾ ਇਸ ਗੱਲ ਬਾਰੇ। ਇਟ ਵਾਜ ਲੌਂਗ ਓਵਰਡਿਊ। ਉਹ ਇੱਕ ਜਿਹਨੂੰ ਕਹਿੰਦੇ ਟੈਕਸ ਸਿਸਟਮ ਦੇ ਵਿੱਚ ਰੋਟ ਸੀ, ਹੈ ਨਾ, ਉਹ ਇੱਕ ਮਤਲਬ ਉਹਦਾ ਫਾਇਦਾ ਚੱਕਿਆ ਜਾ ਰਿਹਾ ਸੀ ਉਸ ਲੂਪ ਹੋਲ ਦਾ। ਸੋ ਇਹ ਚੰਗੀ ਗੱਲ ਹੈ, ਜਿਹੜਾ ਇਹ ਹੋਇਆ ਹੋਣਾ ਵੀ ਚਾਹੀਦਾ।
0: ਵੱਡੇ ਕਾਰਪੋਰੇਟ ਘਰਾਣੇ ਆ, ਹੁਣ ਉਹਨਾਂ ਦੇ ਟਰੱਸਟ ਬਣਾਏ ਹੋਣ ਤੇ, ਹੈ ਨਾ, ਉਹਨਾਂ ਕੋਲ ਬਿਲੀਅਨਸ ਦੀ ਵੈਲਥ ਆ, ਤੇ ਉਹਨੂੰ ਵੰਡ ਕੇ ਇਸ ਲਈ ਪਾਇਆ ਜਾਣਾ ਬਈ ਟੈਕਸ ਤੋਂ ਬਚ ਜਾਈਏ, ਕਿਵੇਂ ਨਾ ਕਿਵੇਂ ਉਹ ਅਕਾਊਂਟੈਂਟ ਨੂੰ ਮੈਨੇਜ ਕਰਨ ਲਈ ਤਾਂ ਅਕਾਊਂਟੈਂਟ ਰੱਖੇ ਹੋਏ ਆ।
1: ਨਾਟ ਫੀਲਿੰਗ ਸੌਰੀ ਫਾਰ ਦੈਮ ਪ੍ਰੀਤਿੰਦਰ ਜੀ, ਬਿਲਕੁਲ ਵੀ ਨਾਟ ਫੀਲਿੰਗ ਸੌਰੀ ਫਾਰ ਦੈਮ ਐਟ ਆਲ। ਤੇ ਦੂਜੀ ਗੱਲ ਜਿਹੜੀ NDIS ਦੀ ਤੁਸੀਂ ਕੀਤੀ ਹੈ ਨਾ, 36.2 billion ਓਵਰ ਦਾ ਨੈਕਸਟ 4 years 2030 ਤੱਕ ਜਿਹੜਾ ਇਹਦੇ ਵਿੱਚ ਕੱਟ ਹੈ। ਦੇਖੋ NDIS ਤੇ ਤਾਂ ਤੁਸੀਂ ਪਹਿਲਾਂ ਵੀ ਮੇਰਾ ਖਿਆਲ ਕਾਫੀ ਕਵਰੇਜ ਹੋਈ, ਪਿੱਛੇ ਜੇ ਬਹੁਤ ਜ਼ਿਆਦਾ ਰੌਲਾ ਪਿਆ ਇਹਦਾ, ਹੈ ਨਾ, ਜਿੱਦਾਂ 50 billion ਇਹਦਾ ਐਕਸਪੈਂਸ ਇੱਕ ਸਾਲ ਚ ਪਹੁੰਚ ਗਿਆ, ਤੇ ਵਾਈਟ ਐਲੀਫੈਂਟ ਇੱਕ ਚਿੱਟਾ ਹਾਥੀ ਬਣਦਾ ਜਾ ਰਿਹਾ। ਹੁਣ ਪਿਛਲੇ ਸਾਲ ਪ੍ਰੀਤਿੰਦਰ ਜੀ 12 billion ਐਂਟਰਟੇਨਮੈਂਟ ਬਿੱਲ ਸੀ NDIS ਦਾ। ਐਂਟਰਟੇਨਮੈਂਟ ਬਿੱਲ ਮਤਲਬ ਜਿਹੜੀਆਂ ਤੁਸੀਂ ਵਾਕਸ ਤੇ ਲੈ ਕੇ ਜਾਂਦੇ ਉਹਨਾਂ ਨੂੰ, ਮੂਵੀਜ਼ ਤੇ ਲੈ ਕੇ ਜਾਂਦੇ, ਹੇਅਰ ਕੱਟਸ ਤੇ ਲੈ ਕੇ ਜਾਂਦੇ, ਕੈਫੇ ਵਿਜ਼ਿਟਸ ਹੁੰਦੀਆਂ, ਕੱਲੀਆਂ ਉਹ ਜਿਹੜੀ ਉਹਨਾਂ ਦਾ ਬਿੱਲ ਸੀਗਾ ਨਾ ਜੀ, ਉਹ 12 billion ਸੀਗਾ ਕੱਲ ਪਿਛਲੇ ਸਾਲ। ਤੇ ਤੁਸੀਂ ਹੁਣ ਮੈਨੂੰ ਜਦੋਂ ਇਹ ਗੱਲਾਂ ਤੁਸੀਂ ਦੇਖਦੇ ਹੋ ਤਾਂ ਤੁਸੀਂ ਹਾਊ ਡੂ ਯੂ ਜਸਟੀਫਾਈ, ਜਿੱਦਾਂ ਉਹ ਪੰਜਾਬ ਦੇ ਵਿੱਚ ਕਹਿੰਦੇ ਹੁੰਦੇ ਸੀ ਵੀ ਉਹ ਕਿਸੇ ਦੇ ਟੈਕਸ ਵਾਲਿਆਂ ਨੇ ਛਾਪਾ ਮਾਰਿਆ ਤਾਂ ਉਹਨਾਂ ਨੇ 5 lakh ਕੁੱਤੇ ਨੂੰ ਜਲੇਬੀਆਂ ਖਵਾਉਣ ਤੇ ਪਾਇਆ ਹੋਇਆ ਸੀ। ਮਤਲਬ ਹੁਣ ਕੁੱਤਿਆਂ ਨੂੰ ਜਲੇਬੀਆਂ ਖਵਾਉਣ ਦਾ ਕਿਹੜਾ 5 lakh ਪਾਤਾ, ਉਹਨਾਂ ਨੇ ਫੜ ਲਿਆ ਹੈ ਨਾ, ਤੇ ਉਹ ਕਹਿੰਦੇ ਸਾਨੂੰ ਪੈਸੇ ਦਿਓ, 10 lakh ਚ ਗੱਲ ਨਿਬੇੜੀ। ਤੇ ਉਹ ਮੁਨੀਮ ਨੂੰ ਕਹਿੰਦਾ ਜਿਹਦਾ ਜਿਹਦੇ ਤੇ ਰੇਡ ਪਈ ਸੀ, ਕਹਿੰਦਾ ਜੀ ਕਾਹਦੇ ਤੇ ਪਾਵਾਂ, ਕਹਿੰਦਾ ਵੀ ਇਹ ਵੀ ਜਲੇਬੀਆਂ ਚ ਹੀ ਪਾ ਦੇ। ਮਤਲਬ ਗੱਲ
0: ਡਾਂਗਾਂ ਦੇ ਗਾਜ ਹੁੰਦਾ ਕਈ ਵਾਰ ਤੇ, ਵੈਸੇ ਚਲੋ ਲੋੜਾਂ ਵੀ ਹੋਣਗੀਆਂ, ਆਪਾਂ ਉਹਨਾਂ ਲਈ ਫੀਲ ਵੀ ਕਰਦੇ ਆ ਵੀ ਚਲੋ ਉਹ ਲੋਕ,
1: ਕੁਛ ਬੰਦਿਆਂ ਤੇ ਇਹਦਾ ਅਸਰ ਪਾਊਗਾ ਵੀ। ਦੇਖੋ ਸਰਕਾਰ ਨੇ ਕੋਸ਼ਿਸ਼ ਕੀਤੀ, ਦੇਖੋ ਇਹ ਕੁਛ ਤਾਂ ਕਰਨਾ ਪਈ, ਆਟੇ ਨਾਲ ਘੁਣ ਪਿਸਦਾ ਹੈ, ਤੇ ਹੌਲੀ ਹੌਲੀ ਆਪਾਂ ਨੂੰ ਪਤਾ ਲੱਗੂਗਾ ਵੀ ਇਹਦਾ ਜਿਹੜਾ ਇੰਪੈਕਟ ਹੈ। ਉਹ ਕਹਿੰਦੇ 1,60,000 ਬੰਦਾ ਇਸ ਸਕੀਮ ਚੋਂ ਕੱਢ ਦਿੱਤਾ ਜਾਊਗਾ।
0: ਪਰ ਉਹਦੇ ਚੋਂ
1: ਟੈਕਸ ਕੱਟਸ ਕਰ,
0: ਉਹਦੇ ਚੋਂ ਜ਼ਿਆਦਾਤਰ ਜਿਹੜੇ ਅਰਲੀ ਏਜ ਚਿਲਡਰਨ ਆ, ਜਿਹੜੇ ਸਪੀਚ ਡਿਲੇ ਤੇ ਆਟਿਜ਼ਮ ਦੇ ਬਾਰਡਰ ਲਾਈਨ ਕੇਸਿਸ ਨੇ, ਉਹਨਾਂ ਤੇ ਜ਼ਿਆਦਾ ਹੋਣਾ ਇਹਦਾ ਨੁਕਸਾਨ, ਜਿਹੜੇ ਡਾਟੇ ਆ ਪ੍ਰੀਲਿਮਿਨਰੀ।
1: ਬਿਲਕੁਲ ਜੀ, ਥਰਾਈਵਿੰਗ ਕਿਡਸ ਦੇ ਵਿੱਚ ਉਹਨਾਂ ਨੇ ਫਾਊਂਡੇਸ਼ਨਲ ਸਪੋਰਟ ਹੈ, ਉਹਨਾਂ ਨੇ 2 billion ਥਰਾਈਵਿੰਗ ਕਿਡਸ ਦੇ ਲਈ ਦਿੱਤਾ ਹੈਗਾ, ਤੇ 5 billion ਫਾਊਂਡੇਸ਼ਨਲ ਸਪੋਰਟ ਲਈ ਕਮਿਟਮੈਂਟ ਕੀਤੀ ਹੈ, ਤਾਂ ਕਿ ਜਿਹੜੇ NDIS ਤੋਂ ਬਾਹਰ ਕੱਢੇ ਜਾਣਗੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ, ਹੈ ਨਾ, ਉੱਥੇ ਐਡਜਸਟ ਕੀਤਾ ਜਾ ਸਕੇ ਆਊਟਸਾਈਡ ਦੀ NDIS ਸਪੋਰਟ, ਤੇ ਸਟੇਟਸ ਨੂੰ ਵੀ ਇਹਦੇ ਵਿੱਚ ਕੰਟਰੀਬਿਊਟ ਕਰਨਾ ਪੈਣਾ। ਦੇਖੋ ਇਹ ਹੋਣਾ ਤਾਂ ਹੈ, ਕਿਉਂਕਿ ਹੋਣਾ ਕੀ ਹੈ, 2013 ਚ NDIS ਦੀ ਸਕੀਮ ਇੰਪਲੀਮੈਂਟ ਹੋਈ, ਉਸ ਤੋਂ ਪਹਿਲਾਂ ਜਿਹੜਾ ਡਿਸੇਬਿਲਟੀ ਦਾ ਪ੍ਰੋਗਰਾਮ ਸੀਗਾ ਨਾ, ਉਹ ਬਿਲਕੁਲ ਵੀ ਵਧੀਆ ਨਹੀਂ ਸੀ। 2013 ਤੋਂ ਲੈ ਕੇ ਹੁਣ ਤੱਕ ਜਿਹੜੇ ਬੱਚੇ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਤੇ ਹੈ, ਉਹਨਾਂ ਦੀ ਜਿਹੜੀ ਗਿਣਤੀ 117% ਚ ਵਾਧਾ ਹੋਇਆ, ਉਹਨਾਂ ਮੋਰ ਦੈਨ ਡਬਲ, ਹੈ ਨਾ। ਤੇ ਜਿਹੜੇ ਐਡਲਟਸ ਹੈ, ਜਿਹਨਾਂ ਨੂੰ ਵਾਕਈ ਬਹੁਤ ਜ਼ਿਆਦਾ ਐਕਸਟ੍ਰੀਮ ਨੀਡਸ ਹੈ, ਉਹਨਾਂ ਦੇ ਵਿੱਚ ਕੋਈ 25% ਵਾਧਾ ਹੋਇਆ, ਪਰ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਦੁੱਗਣੇ ਤੋਂ ਜ਼ਿਆਦਾ ਇਹ ਵਾਧਾ ਹੋਇਆ, ਹੈ ਨਾ। ਇਹ ਕਿਸੇ ਨਾ ਕਿਸੇ ਤਰੀਕੇ, ਮੈਂ ਨਹੀਂ ਕਹਿ ਰਿਹਾ ਕਿ, ਹੈ ਨਾ, ਇਹ ਨਜਾਇਜ਼ ਹੈ ਜਾਂ ਨਹੀਂ ਹੋਣਾ ਚਾਹੀਦਾ ਸੀ, ਪਰ ਕਿਤੇ ਨਾ ਕਿਤੇ ਤੁਹਾਨੂੰ ਦੇਖਣਾ ਪੈ ਰਿਹਾ ਵੀ ਯਾਰ ਇੰਨੇ ਜ਼ਿਆਦਾ ਕਿਉਂ ਹੈ। ਤੇ ਤੁਸੀਂ ਆਏ ਦਿਨ ਤੁਸੀਂ ਖਬਰਾਂ ਸੁਣਦੇ ਹੋ, ਹੈ ਨਾ, NDIS ਦੇ ਵਿੱਚ ਬੰਦੇ ਫੜੇ ਗਏ, ਇਹਨਾਂ ਨੇ ਨਜਾਇਜ਼ ਫਾਇਦਾ ਚੱਕਿਆ। ਬਹੁਤ ਸਾਰੇ ਲੋਕ ਸਹੀ ਕੰਮ ਕਰਦੇ ਆ, ਪਰ ਬਹੁਤ ਸਾਰੇ ਲੋਕ ਮਲਟੀ ਮਿਲੀਅਨਰ ਵੀ ਬਣੇ ਨੇ ਇਹਦੇ ਚੋਂ। ਮੈਂ ਨਹੀਂ ਕਹਿੰਦਾ ਸਾਰੇ ਗਲਤ ਤਰੀਕੇ ਨਾਲ ਬਣੇ ਆ, ਪਰ ਬਹੁਤ ਸਾਰੇ ਜਿਹੜੇ ਸਕੈਮ ਫੜੇ ਜਾ ਰਹੇ ਨੇ ਔਨ ਗੋਇੰਗ ਬੇਸਿਸ। ਦੇਖੋ ਇਹਨੂੰ, ਹੈ ਨਾ, ਰਿਫੋਰਮ ਦੀ ਤਾਂ ਲੋੜ ਸੀਗੀ, ਬਿਲਕੁਲ ਸੀਗੀ, ਕਿਉਂਕਿ ਜੇ ਤੁਸੀਂ ਇਹਨੂੰ ਰਿਫੋਰਮ ਨਹੀਂ ਨਾ ਕਰਦੇ ਤਾਂ ਇਹ $100 billion ਸਕੀਮ ਬਣ ਜਾਣੀ ਹੈ ਆਉਣ ਵਾਲੇ ਸਮੇਂ ਦੇ।
0: ਔਰ ਡਿਫੈਂਸ ਨਾਲ ਵੀ ਜ਼ਿਆਦਾ, ਹੈਲਥ ਕੇਅਰ ਨਾਲ ਵੀ ਜ਼ਿਆਦਾ, ਐਜੂਕੇਸ਼ਨ ਨਾਲ ਵੀ ਜ਼ਿਆਦਾ ਇਹਦੇ ਵਿੱਚ ਪੈਸਾ ਜਾ ਰਿਹਾ।
1: ਮੈਡੀਕੇਅਰ ਨੂੰ ਮਿਲਾ ਕੇ, ਹੈਲਥ ਬਜਟ ਨੂੰ ਮਿਲਾ ਕੇ, ਸਾਰਿਆਂ ਨੂੰ ਮਿਲਾ ਕੇ ਵੀ NDIS ਦੇ ਬਰਾਬਰ ਨਹੀਂ ਬਣ ਰਿਹਾ ਇਸ ਵੇਲੇ। ਸੋ ਤੁਸੀਂ ਕਿੱਦਾਂ ਇਹਨੂੰ, ਇਹ ਸਸਟੇਨੇਬਲ ਨਹੀਂ ਹੈਗੀ, ਇਹਨਾਂ ਨੂੰ ਸਰਕਾਰ ਨੂੰ ਕਰਨਾ ਤਾਂ ਪੈਣਾ ਹੀ ਸੀਗਾ। ਤੇ ਕੁਛ ਇਹਨਾਂ ਦੇ ਉਪਰਾਲੇ ਜਿਹੜੇ ਹੈਗੇ ਉਹ ਬਿਲਕੁਲ ਸ਼ਲਾਘਾ ਯੋਗ ਨੇ, ਤੇ ਮੈਨੂੰ ਇਹ ਨਹੀਂ ਪਤਾ ਹੁਣ ਵੀ ਇਹਦਾ ਆਉਣ ਵਾਲਾ ਇੰਪੈਕਟ ਕਿੱਦਾਂ ਹੋਊਗਾ। ਡਿਟੇਲਸ ਆ ਰਹੀਆਂ ਨੇ, ਹੌਲੀ ਹੌਲੀ ਪਤਾ ਲੱਗੂਗਾ, ਹੈ ਨਾ ਜੀ। ਕੁਛ ਤੁਸੀਂ ਦੇਖੋਗੇ ਜਿਹੜੇ ਬੱਚਿਆਂ ਨੂੰ ਲੋੜ ਸੀ, ਜਿਹੜੇ ਬਹੁਤ ਜ਼ਿਆਦਾ ਲੋੜਵੰਦ ਸੀਗੇ, ਉਹ ਇਹਦੇ ਚੋਂ ਮਤਲਬ ਮਿਸ ਆਊਟ ਕਰ ਜਾਣਗੇ, ਤੇ ਕੁਛ ਜਿਹੜੇ ਹੈਗੇ ਆ ਉਹਦੇ ਵਿੱਚ ਇਨਕਲੂਡਿਡ ਹੋ ਜਾਣਗੇ, ਜਿਹਨਾਂ ਨੂੰ ਕਾਫੀ ਜ਼ਿਆਦਾ ਕੇਅਰ ਦੀ ਲੋੜ ਹੈ ਉਹਨਾਂ ਨੂੰ ਕੇਅਰ ਮਿਲੂਗੀ। ਪਰ ਬਹੁਤ ਸਾਰੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਾ ਵਿੱਚ ਵੀ ਨੇ।
0: ਤੇ ਵਰਿੰਦਰ, ਤੁਹਾਡੀ ਜਿਹੜੀ ਯੂਨੀਵਰਸਿਟੀ ਆ ਤੇ ਤੁਹਾਡਾ ਜਿਹੜਾ, ਤੁਸੀਂ ਐਜ਼ ਏ ਹੈਲਥ ਇਕਨੋਮਿਸਟ ਜਿਹੜਾ ਕੰਮ ਕਰਦੇ ਹੋ, ਮਕੁਆਰੀ ਯੂਨੀਵਰਸਿਟੀ ਸੈਂਟਰ ਫੋਰ ਹੈਲਥ ਇਕਾਨਮੀ 'ਚ, ਅਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਗੱਲ ਨੂੰ ਮੋੜ ਕੇ ਉੱਧਰਲੇ ਪਾਸੇ ਵੀ ਲਿਜਾਣੀ ਚਾਹੁੰਦਾ ਕਿ ਜਿਹੜੀ ਚੀਪਰ ਮੈਡੀਸਿਨਸ ਦੀ ਗੱਲ ਕਰਦੇ ਹਾਂ, ਮੈਡੀਕੇਅਰ ਦੇ ਥਰੂ ਜਿਹੜੀ ਆਪਣੀ ਫਾਰਮਾਸਿਊਟੀਕਲ ਬੈਨੀਫਿਟ ਸਕੀਮ ਦੇ ਤਹਿਤ ਬਹੁਤ ਸਾਰੇ ਲੋਕ ਨੇ, ਲੋੜਵੰਦ ਨੇ, ਬਜਟ 'ਚ ਉਹਨਾਂ ਲਈ ਵੀ ਮੇਰਾ ਖਿਆਲ $6 billion ਰਾਖਵਾਂ ਰੱਖਿਆ ਗਿਆ ਵੀ ਨਵੀਆਂ ਦਵਾਈਆਂ ਪੀ ਬੀ ਐੱਸ ਦੇ ਵਿੱਚ ਆਉਣ ਅਤੇ ਜਿਹੜੀ ਅਸਿਸਟਿਕ ਫਾਈਬਰੋਸਿਸ ਆ, ਕਰੋਨਿਕ ਕਿਡਨੀ ਡਿਜ਼ੀਜ਼ ਆ, ਕੈਂਸਰਸ ਨੇ, ਇਹਨਾਂ ਦੀਆਂ ਜਿਹੜੀਆਂ ਦਵਾਈਆਂ ਉਹਦੇ ਨਾਲ ਮੈਨੂੰ ਲੱਗਦਾ ਫਿਰ ਥੋੜ੍ਹੀਆਂ ਜਿਹੀਆਂ ਸਸਤੀਆਂ ਹੋਣਗੀਆਂ।
1: ਬਿਲਕੁਲ ਬਿਲਕੁਲ ਜੀ, ਦੇਖੋ ਇਹ ਜਿਹੜਾ ਬਜਟ ਹੈ ਹੈਲਥ ਦੇ ਹਿਸਾਬ ਨਾਲ ਤਾਂ ਇਹਨਾਂ ਨੇ ਇਹਦੇ ਵਿੱਚ ਹੈ ਨਾ ਜ਼ਿਆਦਾ ਦਿੱਤਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਤੁਸੀਂ ਕਿਹਾ 5.9 ਨੀਅਰਲੀ 6 billion ਨਿਊ ਪੀ ਬੀ ਐੱਸ ਲਿਸਟਿੰਗਸ ਦੇ ਲਈ ਦਿੱਤਾ। ਜਿਹੜਾ ਆਸਟ੍ਰੇਲੀਅਨ ਹੈਲਥ ਕੇਅਰ ਸਿਸਟਮ ਹੈ ਨਾ ਜੀ, ਇਹਦੇ ਦੋ ਪਿੱਲਰ ਨੇ, ਦੋ ਥੰਮ ਨੇ। ਇੱਕ ਹੈਗਾ ਜੀ ਪੀ ਬੀ ਐੱਸ ਫਾਰਮਾਸੂਟੀਕਲ ਬੈਨੀਫਿਟ ਸਕੀਮ। ਫਾਰਮਾਸੂਟੀਕਲ ਬੈਨੀਫਿਟ ਸਕੀਮ ਦੇ ਅੰਡਰ ਜਿੰਨੀਆਂ ਵੀ ਤਮਾਮ ਦਵਾਈਆਂ ਤੁਹਾਨੂੰ ਮਿਲਦੀਆਂ ਹਸਪਤਾਲਾਂ ਦੇ ਵਿੱਚ ਜਾਂ ਬਾਹਰ ਫਾਰਮੇਸੀਆਂ ਤੋਂ, ਤੇ ਦੂਜੇ ਵੈਕਸੀਨ ਇਹਦੇ ਅੰਡਰ ਕਵਰ ਹੁੰਦੇ। ਤੇ ਦੂਜਾ ਇਹਦਾ ਜਿਹੜਾ ਹੈਗਾ ਪਾਸਾ ਉਹ ਹੈਗਾ ਮੈਡੀਕੇਅਰ ਬੈਨੀਫਿਟ ਸਕੈਜੂਲ, ਹੈ ਨਾ, ਉਹ ਹੈਗਾ ਉਹਦੇ ਵਿੱਚ ਆਉਂਦਾ ਮੈਡੀਕੇਅਰ। ਜਿੰਨੇ ਵੀ ਤੁਹਾਡੇ ਆਹ ਬਲੱਡ ਟੈਸਟ ਹੁੰਦੇ ਆ ਤੁਹਾਡੇ, ਤੁਸੀਂ ਐਕਸਰੇ ਕਰਵਾ ਕੇ ਆਉਂਦੇ, ਇਮੇਜਿੰਗ ਕਰਵਾ ਕੇ ਆਉਂਦੇ ਆ, ਹੋਰ ਜਿਹੜੇ ਹੈ ਨਾ ਇੰਸਟਰੂਮੈਂਟਸ ਨੇ, ਸਾਰੇ ਇਹਦੇ ਵਿੱਚ ਕਵਰ ਹੁੰਦੇ ਆ। ਸੋ ਇਹ ਜਿਹੜੇ ਆਸਟ੍ਰੇਲੀਆ ਦੇ ਪਬਲਿਕਲੀ ਫੰਡਡ ਹੈਲਥ ਕੇਅਰ ਸਿਸਟਮ ਦੇ ਫਾਊਂਡੇਸ਼ਨਲ ਦੋ ਨੇ। ਇਹਨਾਂ ਦੇ ਵਿੱਚ ਇਹਨਾਂ ਨੇ ਪੀ ਬੀ ਐੱਸ ਲਈ ਖਾਸ ਤੌਰ ਤੇ ਫੰਡਿੰਗ ਦਿੱਤੀ ਹੈ, ਇਮਨਾਈਜੇਸ਼ਨ ਲਈ ਵੀ ਫੰਡਿੰਗ ਦਿੱਤੀ ਹੈ, ਨੀਅਰਲੀ 450 million ਦਿੱਤੇ ਇਹਨਾਂ ਨੇ ਰੈਸਪੀਰੇਟਰੀ ਵਾਇਰਸ ਵੈਕਸੀਨ ਲਿਸਟਿੰਗ ਦੇ ਲਈ। ਮੈਡੀਕੇਅਰ ਦੇ ਵਿੱਚ ਇਹਨਾਂ ਨੇ ਅਰਜੈਂਟ ਕੇਅਰ ਕਲੀਨਿਕਸ ਲਈ 1.8 billion ਦਿੱਤਾ ਹੈ, ਜਿਹਦੇ ਨਾਲ ਕਿ 137 ਕਲੀਨਿਕਸ ਨੂੰ ਫੰਡਿੰਗ ਜਾਊਗੀ। ਪਬਲਿਕ ਹਸਪਤਾਲ ਲਈ 25 million ਦਿੱਤਾ ਹੈ।
0: ਅਕਸਰ ਕਿਹਾ ਜਾਂਦਾ ਕਈ ਜਗ੍ਹਾ ਬਲਕ ਬਿਲਿੰਗ ਨਹੀਂ ਹੁੰਦੀ, ਉੱਥੇ ਜੀ ਪੀ ਚਾਰਜ ਕਰਦੇ ਆ, ਤੇ ਜਿਹੜੇ ਪੇਂਡੂ ਖੇਤਰ ਆ ਉਹਨਾਂ ਨੂੰ ਵੀ ਕੋਈ ਸਹੂਲਤ ਮਿਲੂ। ਆਮ ਤੌਰ ਤੇ ਆਪਾਂ ਵੇਖਦੇ ਹਾਂ $40-50 ਉਹਨਾਂ ਦੇ ਵੀ ਕੱਟੇ ਜਾਂਦੇ ਆ ਕਈ ਵਾਰ, ਜੇ ਆਪਾਂ ਕਿਸੇ ਪੇਂਡੂ ਖੇਤਰ ਦੀ ਗੱਲ ਕਰੀਏ ਜੀ ਪੀ ਕੋ ਜਾਣ ਦੀ।
1: ਜੀ ਪੀ ਲਈ ਬਲਕ ਬਿਲਿੰਗ ਦੇ ਜ਼ਿਆਦਾ ਫੰਡਿੰਗ ਦਿੱਤੀ ਗਈ ਹੈ ਇਸ ਵਾਰ। ਹਾਂਜੀ,
0: ਸੋ ਪਬਲਿਕ ਹੈਲਥ ਤਾਂ ਫਿਰ ਮੁਬਾਰਕ ਕਦਮ ਹੈ, ਇੱਕ ਵਾਰ ਇਹ ਕਿਹਾ ਜਾ ਸਕਦਾ ਮੋਟਾ ਜਿਹਾ ਸਾਹਿਬ
1: ਹੈ ਤੇ ਮੁਬਾਰਕ ਕਰਮ ਹੈ ਜੀ। ਬਿਲਕੁਲ ਜੀ, ਆਰਐਨਡੀ ਮੁਬਾਰਕ ਕਦਮ ਹੈ, ਜਿਹੜੀ ਰਿਸਰਚ ਐਂਡ ਡਿਵੈਲਪਮੈਂਟ ਹੈ। ਜੇ ਤੁਹਾਨੂੰ ਯਾਦ ਹੋਵੇ ਜਦੋਂ ਅਸੀਂ 25 ਮਾਰਚ ਦੀ ਇੰਟਰਵਿਊ ਕੀਤੀ ਸੀਗਾ ਨਾ ਮੈਂ ਤੇ ਤੁਸੀਂ,
0: ਹਾਂਜੀ,
1: ਇਰਾਨ ਵਾਰ ਤੋਂ ਬਾਅਦ ਇਕਨੋਮੀ ਤੇ, ਤਾਂ ਉਹਦੇ ਵਿੱਚ ਮੈਂ 3 ਚੀਜ਼ਾਂ ਕਹੀਆਂ ਸੀਗੀਆਂ, ਐਨਰਜੀ, ਹਾਊਸਿੰਗ ਤੇ ਪ੍ਰੋਡਕਟਿਵਿਟੀ। ਜੇ ਆਪਾਂ ਐਨਰਜੀ ਦੀ ਗੱਲ ਕਰੀਏ ਤਾਂ ਇਹਨਾਂ ਨੇ ਹੁਣ ਕਿਹਾ ਹੈ ਕਿ ਜਿਹੜਾ ਐਕਸਪੋਰਟ ਕਰਦੀਆਂ ਗੈਸ ਵਾਲੀਆਂ ਕੰਪਨੀਆਂ ਉਹਦਾ 20% ਘੱਟੋ ਘੱਟ ਆਸਟ੍ਰੇਲੀਅਨ ਡੋਮੈਸਟਿਕ ਸਪਲਾਈ ਲਈ ਰੱਖਿਆ ਜਾਊਗਾ। ਪਹਿਲਾਂ ਘੱਟ ਹੁੰਦਾ ਸੀ
0: ਜੀ,
1: ਤੇ ਉਸ ਤੋਂ ਬਾਅਦ ਇਹਨਾਂ ਨੇ ਇਲੈਕਟ੍ਰਿਸਿਟੀ ਦੇ ਵਿੱਚ ਕਿਹਾ ਹੈ ਕਿ ਅਸੀਂ, ਹਾਲਾਂਕਿ ਉਹ ਬਹੁਤ ਲੰਬੀ ਇਹਨਾਂ ਨੇ ਇਨਵੈਸਟਮੈਂਟ ਕੀਤੀ ਹੈ, 7 billion ਟੂ 2050 ਜਿਹੜੀ ਇਲੈਕਟ੍ਰਿਸਿਟੀ ਦੀ ਗ੍ਰਿਡ ਇੰਪਰੂਵ ਕਰਨੀ ਹੈ, ਸੋਲਰ ਪੈਨਲ ਦੇ ਵਿੱਚ ਇਨਵੈਸਟ ਕਰਨਾ ਹੈ। ਮਤਲਬ ਕਿਹਾ ਤਾਂ ਹੈ ਉਹ ਹੋਰ ਹੋਣਾ ਚਾਹੀਦਾ ਸੀ, ਪਰ ਐਨਰਜੀ 'ਚ ਇਹਨਾਂ ਨੇ ਕੁਛ ਹੱਦ ਤੱਕ ਉਸ ਚੀਜ਼ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਜਨਤਾ ਦੀ ਤਾਂ ਪੁਕਾਰ ਇਹ ਸੀਗੀ ਵੀ 25% ਇਹਨਾਂ ਤੇ ਟੈਕਸ ਲਾਓ ਗੈਸ ਕੰਪਨੀਆਂ ਤੇ ਜਿਹੜੇ ਐਕਸਪੋਰਟ ਕਰਦੇ, ਤਾਂ ਕਿ 17 billion ਸਾਨੂੰ ਆਉਣ, ਹੈ ਨਾ। ਕੈਪੀਟਲ ਗੇਨ ਟੈਕਸ ਦਾ ਮੈਨੂੰ ਨੀ ਪਤਾ ਤੁਸੀਂ ਇਹਦੇ ਬਾਰੇ ਕਿੰਨੀ ਗੱਲ ਕੀਤੀ ਹੈ ਹਜੇ ਤੱਕ,
0: ਮੋਟਾ ਮੋਟਾ ਜਿਹਾ ਤੁਸੀਂ ਇੱਕ ਵਾਰ ਕਰ ਸਕਦੇ ਹੋ ਡਿਸਕਸ, ਕਿਉਂਕਿ ਜ਼ਿਆਦਾ ਗੱਲਾਂ ਹੋਈ ਗਈਆਂ ਹਜੇ।
1: ਹਾਂਜੀ, ਇਹਦੇ ਵਿੱਚ ਕੁਛ ਚੀਜ਼ਾਂ ਖਿਆਲ ਰੱਖਣ ਵਾਲੀਆਂ ਕੈਪੀਟਲ ਗੇਨ ਟੈਕਸ ਦੇ ਵਿੱਚ। 1 July 2027 ਤੋਂ ਜਿਹੜੀ ਕਰੰਟ ਸਕੀਮ ਹੈ, ਵੀ ਜੇ ਫਰਜ਼ ਕਰੋ ਇੱਕ ਬੰਦੇ ਨੇ $1,00,000 ਦੀ ਪ੍ਰੋਪਰਟੀ ਲਈ, ਜਸਟ ਫੋਰ ਐਨ ਐਗਜ਼ਾਮਪਲ, ਉਹਨੇ $2,00,000 ਦੀ ਪ੍ਰੋਪਰਟੀ ਵੇਚਤੀ, ਤਾਂ ਉਹਦਾ ਜਿਹੜਾ ਨਫ਼ਾ ਹੋਇਆ ਉਹ ਸੀ $1,00,000। ਤੇ ਪਹਿਲਾਂ ਕੀ ਸੀਗਾ ਕਿ ਜਿਹੜਾ ਤੁਹਾਨੂੰ ਟੈਕਸ ਲੱਗਣਾ ਉਹ $50,000 ਤੇ ਲੱਗਣਾ, ਠੀਕ ਹੈ ਨਾ। ਤੇ 1 July 2027 ਤੋਂ ਬਾਅਦ, ਇੱਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਵੀ ਇਹ 1 July 2017 ਤੋਂ ਬਾਅਦ ਦਾ ਜਿਹੜਾ ਨਫ਼ਾ ਉਹਦੀ ਗੱਲ ਹੋ ਰਹੀ ਹੈ। ਜੇ ਕਿਸੇ ਨੇ ਘਰ ਲਿਆ ਸੀਗਾ, ਹੈ ਨਾ, 2010 ਦੇ ਵਿੱਚ, 2010 ਤੋਂ ਲੈ ਕੇ 1 July 2027 ਤੱਕ ਜਿਹੜਾ ਪ੍ਰੋਫਿਟ ਹੈ ਉਹ ਨਹੀਂ ਉਹਦੇ ਵਿੱਚ ਆਊਗਾ, ਉਦੋਂ ਬਾਅਦ ਵਾਲਾ ਆਊਗਾ। ਕਈ ਲੋਕਾਂ ਨੂੰ ਇਹ ਹੈ ਨਾ ਜੀ ਸਾਰਾ ਹੀ ਉਹਦੇ ਵਿੱਚ ਆ ਜਾਣਾ ਹੁਣ ਸਾਡਾ, ਨਹੀਂ, 1 July 2027 ਤੋਂ ਬਾਅਦ ਵਾਲੇ ਪ੍ਰੋਫਿਟ ਦੀ ਗੱਲ ਕਰ ਰਹੇ। ਹਾਂਜੀ, ਉਹ ਹੋਊਗਾ ਇਨਫਲੇਸ਼ਨ ਐਡਜਸਟਿਡ। ਫਰਜ਼ ਕਰੋ ਤੁਸੀਂ ਘਰ ਵੇਚਿਆ 2030 ਦੇ ਵਿੱਚ, ਤੇ ਉਸ ਸਮੇਂ ਦੌਰਾਨ ਫਰਜ਼ ਕਰੋ ਤੁਹਾਨੂੰ ਨਫ਼ਾ ਹੋਇਆ $1,00,000 ਦਾ, ਉਸ 1 ਲੱਖ ਡਾਲਰ ਦੇ ਨਫੇ ਨੂੰ ਉਹਨਾਂ ਨੇ ਇਨਫਲੇਸ਼ਨ ਐਡਜਸਟਮੈਂਟ ਕਰਨੀ ਆ ਉਹਦੀ। ਜੇ ਇਨਫਲੇਸ਼ਨ ਐਡਜਸਟਮੈਂਟ ਕੀਤੀ ਮਤਲਬ ਉਨੇ ਸਮੇਂ ਦੇ ਵਿੱਚ ਇਨਫਲੇਸ਼ਨ ਐਡਜਸਟਮੈਂਟ ਦੇ ਹਿਸਾਬ ਨਾਲ $10,000 ਇਨਫਲੇਸ਼ਨ ਵਧੀ, ਤਾਂ ਜਿਹੜਾ ਤੁਹਾਡਾ ਨਫਾ ਰਹਿ ਗਿਆ ਉਹ ਰਹਿ ਗਿਆ 90 ਲੱਖ ਦੀ ਬਜਾਏ, ਤੁਹਾਨੂੰ ਟੈਕਸ ਪਊਗਾ 90 ਤੇ, ਠੀਕ ਹੈ ਨਾ। ਪਹਿਲਾਂ ਉਹੀ ਟੈਕਸ ਪੈਣਾ ਸੀ ਤੁਹਾਨੂੰ 50,000 ਤੇ, ਹੁਣ ਟੈਕਸ ਪੈਣਾ ਤੁਹਾਨੂੰ 90,000 ਤੇ।
0: ਸੋ ਉਸ ਮਾਮਲੇ ਚ ਉਹਨਾਂ ਦਾ ਉਧਰੋਂ ਨੁਕਸਾਨ ਆ,
1: ਉਧਰੋਂ ਉਸ ਚੀਜ਼ ਦਾ ਨੁਕਸਾਨ ਹੈ। ਹਾਂਜੀ, ਮਤਲਬ ਉਹ ਕੀ ਸੀਗਾ, ਉਹ ਕਹਿੰਦੇ ਬੈਂਕ ਦਾ ਪੈਸਾ ਇਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਸਾਡਾ ਕੀ ਜਾਂਦਾ, ਇਕੁਇਟੀ ਕਢਾਓ ਦੂਜੇ ਪਾਸੇ ਲਾ ਦਿਓ, ਘਰ ਵੇਚ ਦਿਓ, 50% ਦੀ ਕੈਪੀਟਲ ਗੇਨ ਟੈਕਸ ਤਾਂ ਹੈਗਾ ਹੀ ਹੈ। ਪੀਟਰ ਕੋਸਟੈਲੋ ਨੇ ਕੀਤੀ ਸੀ 99 ਦੇ ਵਿੱਚ, ਹਾਰਵਰਡ, ਜੌਨ ਹਾਰਵਰਡ ਵੇਲੇ ਸੈਪਟੈਂਬਰ 99 ਦੇ ਵਿੱਚ, ਉਹ ਸ਼ਾਰਟ ਟਰਮ ਪਾਲਿਸੀ ਮੈਜਰ ਸੀਗਾ ਤਾਂ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੀ ਕੈਪੀਟਲ ਗਰੋਥ ਹੈ, ਇਨਵੈਸਟਮੈਂਟ ਵਧੇ। ਪਰ ਕਿਉਂਕਿ ਉਹ ਇੰਨੀ ਜ਼ਿਆਦਾ ਪਾਪੂਲਰ ਪਾਲਿਸੀ, ਲੋਕਾਂ ਦੇ ਲੋਟ ਆ ਗਈ, ਉਹਨਾਂ ਨੇ ਕਿਹਾ ਵੀ ਇਹ ਵੈਲਥ ਬਣਾਉਣ ਦਾ, ਅਮੀਰ ਹੋਣ ਦਾ ਤਰੀਕਾ ਇਹ ਕਦੀ ਗਈ ਨਹੀਂ ਹੈ ਨਾ, ਕਿਸੇ ਨੇ ਇਹਨੂੰ ਹੱਥ ਹੀ ਨਹੀਂ ਪਾਇਆ।
0: ਸੋ 99 ਤੋਂ ਲੈ ਕੇ 26 ਤੱਕ,
1: ਹਾਂਜੀ 27 ਤੱਕ, 1 ਜੁਲਾਈ 2027 ਤੱਕ
0: ਜੀ,
1: ਹੁਣ ਇਹਨਾਂ ਨੇ ਹੱਥ ਪਾ ਲਿਆ। ਕੈਪੀਟਲ ਗੇਨ ਟੈਕਸ ਦਾ ਜਿਹੜਾ ਇਹ ਉਹ ਹੈਗਾ, ਇਸ ਚੀਜ਼ ਨਾਲ ਮੇਰੇ ਖਿਆਲ ਨਾਲ ਅਸਰ ਤਾਂ ਪਊਗਾ, ਪਰ ਉਹਦੇ ਨਾਲ ਇਹ ਹੋਣਾ ਵੀ ਜੇ ਕਿਸੇ ਨੇ ਆਪਣਾ ਘਰ ਲੈਣਾ, ਜਿੱਦਾਂ ਕਿਸੇ ਨੇ ਮੈਲਬਰਨ ਚ ਲੈਣਾ, ਸਿਡਨੀ ਚ ਲੈਣਾ, ਉਹਨਾਂ ਘਰਾਂ ਦੀਆਂ ਕੀਮਤਾਂ ਵੀ ਘਟਣਗੀਆਂ, ਸਟੇਬਿਲਿਟੀ ਆਊਗੀ ਘੱਟੋ ਘੱਟ,
0: ਜਿਸ ਹਿਸਾਬ ਨਾਲ
1: ਹੁਣ ਅੱਗ ਲੱਗੀ ਹੋਈ ਸੀ। ਹਾਂਜੀ, ਤੇ ਦੂਜੀ ਗੱਲ ਹੈ ਨੈਗੇਟਿਵ ਗੇਅਰਿੰਗ। ਨੈਗੇਟਿਵ ਗੇਅਰਿੰਗ ਹੈਗਾ ਸੀਗਾ ਵੀ ਕੱਲ ਤੋਂ 7:30 ਤੋਂ ਬਾਅਦ ਜੇ ਕੰਟਰੈਕਟ ਸਾਈਨ ਹੋ ਗਏ ਉਸ ਤੋਂ ਬਾਅਦ, ਮਤਲਬ ਜਿਹੜਾ ਵੀ ਅੱਜ ਜੇ ਕਿਸੇ ਨੇ ਪ੍ਰੋਪਰਟੀ ਲਈ ਹੈ ਤਾਂ ਉਹ ਨੈਗੇਟਿਵਲੀ ਗੇਅਰ ਨਹੀਂ ਕਰ ਸਕਦਾ, ਅਨਲੈਸ ਉਹ ਪ੍ਰੋਪਰਟੀ ਨਵੀਂ ਬਣੀ ਹੋਈ ਹੈ।
0: ਨੈਗੇਟਿਵ ਗੇਅਰਿੰਗ ਦਾ ਵੀ 2-4 ਲਾਈਨਾਂ 'ਚ ਐਕਸਪਲੇਨ ਹੀ ਕਰ ਦਿਓ, ਕਈ ਵਾਰ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿਉਂਕਿ ਗਰੀਬ ਹੀ ਵਿਚਾਰਾ ਮੇਰੇ ਵਰਗਾ ਇੰਨਾ ਹੁੰਦਾ।
1: ਹਾਂਜੀ, ਨਹੀਂ ਨਹੀਂ, ਤੇ ਉਹ $1,00,000 ਜੇ ਤੁਸੀਂ ਫਰਜ਼ ਕਰੋ ਤੁਸੀਂ $1,00,000 ਰੈਂਟਲ ਇਨਕਮ ਬਣਾਈ, ਇੰਨੀ ਤਾਂ ਵੈਸੇ ਹੁੰਦੀ ਨਹੀਂ, ਤੇ ਤੁਹਾਡਾ ਖਰਚਾ ਹੋਇਆ ਉਹਦੇ ਤੇ $30,000 ਹੈ ਨਾ, ਕਿੱਥੇ ਤੁਹਾਨੂੰ ਸਰਕਾਰ ਨੇ ਕਹਿਣਾ ਸੀ ਤੁਹਾਡੀ ਰੈਂਟਲ ਇਨਕਮ ਜਿਹੜੀ ਤੁਸੀਂ ਬਣਾਈ ਉਹ ਸੀਗੀ $1,00,000, ਪਰ ਤੁਹਾਡਾ ਖਰਚਾ ਹੋ ਗਿਆ $30,000, ਹੁਣ ਤੁਹਾਡਾ $30,000 ਅਸੀਂ ਨਹੀਂ ਪਾਵਾਂਗੇ, ਹੁਣ ਤੁਹਾਨੂੰ $70,000 ਤੇ ਅਸੀਂ ਕਰਾਂਗੇ
0: ਜੀ।
1: ਸੋ ਤੁਸੀਂ ਨਾ ਜਿਹੜੇ ਤੁਹਾਡੇ ਉਹਦੇ ਤੇ ਖਰਚੇ ਹੁੰਦੇ ਸੀ, ਕੌਂਸਲ ਰੇਟ ਹੋ ਗਿਆ, ਵਾਟਰ ਬਿੱਲ ਜਿਹੜੀ ਹੋ ਗਈ, ਸਰਵਿਸ ਚਾਰਜਿਸ ਹੋ ਗਏ, ਕੋਈ ਮੇਨਟੇਨੈਂਸ ਕਰਾਈ, ਕੋਈ ਹੋਰ ਕਰਾਇਆ, ਹੈ ਨਾ, ਉਹਦੇ ਵਿੱਚ ਤੁਸੀਂ ਖਰਚਾ ਪਾ ਸਕਦੇ ਸੀਗੇ, ਤੁਹਾਡੀ ਮਾਰਜਨਲ ਟੈਕਸ ਰੇਟ ਤੇ ਲੱਗਣਾ ਸੀ ਜਿਹੜਾ ਉਹ 70 ਹੈ, ਉਹਦੇ ਤੇ ਤੁਹਾਡੀ ਜਿਹੜੀ ਮਾਰਜਨਲ, ਫਰਜ਼ ਕਰੋ ਤੁਹਾਨੂੰ 30% ਟੈਕਸ ਪੈਂਦਾ ਤੇ ਉਹ 30% ਆਫਸੈਟ ਹੋ ਜਾਂਦਾ ਸੀ ਪੁਰਾਣੇ ਵੇਲਿਆਂ ਦੇ ਵਿੱਚ। ਤਾਂ ਹੁਣ ਜਿਹੜੇ ਜਿਹਨਾਂ ਦੀਆਂ ਮਾਰਜਨਲ ਟੈਕਸ ਰੇਟ ਬਹੁਤ ਜ਼ਿਆਦਾ ਹਾਈ ਹੈ, ਹੈ ਨਾ, ਡਾਕਟਰ ਹੋ ਗਏ, ਹੋਰ ਹੋ ਗਏ, ਉਹ ਕਹਿੰਦੇ ਸੀਗੇ ਯਾਰ ਸਾਡੇ ਕੋਲ ਕੋਈ ਚਾਰਾ ਨਹੀਂ ਤਾਂ ਸਾਡੇ ਤੇ 50% 45% ਹੈ ਨਾ ਹਾਈਐਸਟ ਪਲੱਸ ਮੈਡੀਕੇਅਰ ਲੈਵੀ, ਉਹ ਕਹਿੰਦੇ ਸਾਡੇ ਤੇ ਇੰਨਾ ਪੈ ਗਿਆ ਜੀ, ਤੇ ਹੁਣ ਕੀ ਕਰੀਏ, ਇਹਨੂੰ ਘਟਾਉਣ ਦੇ ਲਈ ਜੀ ਪ੍ਰੋਪਰਟੀਆਂ ਲਈ ਚਲੋ ਨੈਗੇਟਿਵ ਗੇਅਰਿੰਗ ਦੇ ਨਾਲ, ਕੁਛ ਤਾਂ ਸਾਨੂੰ ਆਫਸੈਟ ਹੋਊਗਾ, ਕੁਛ ਤਾਂ ਫਾਇਦਾ ਹੋਊਗਾ।
0: ਆ ਬੜੇ ਲੋਕ ਮਾਡਲ ਬਣਾਉਂਦੇ ਆ, ਚਾਰ ਚਾਰ ਘਰ ਬਣਾ ਕੇ ਬਾਅਦ ਚੋਂ ਜੀ ਇੱਕ ਪ੍ਰੋਪਰਟੀ ਵੇਚ ਕੇ 3 ਕੰਸੋਲੀਡੇਟ ਕਰ ਲਈਆਂ, 2 ਕੰਸੋਲੀਡੇਟ ਕਰ ਲਈਆਂ, ਲੇਟਰ ਔਨ ਉਹਨਾਂ ਘਰਾਂ ਦੀਆਂ ਜੋ ਕੀਮਤਾਂ ਵਧੀਆਂ, ਉਸ ਲਿਹਾਜ਼ ਨਾਲ ਇਹ ਕਾਫੀ ਦੇਰ ਚੱਲਦਾ ਰਿਹਾ ਸਿਸਟਮ। ਬਾਕੀ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਵੀ ਅਗਾਹ ਕਰਦੇ ਹਾਂ ਕਿ ਤੁਸੀਂ ਭਾਈ ਕਿਸੇ ਮਾਹਰ ਨਾਲ ਆਪੋ ਆਪਣੇ ਅਕਾਊਂਟੈਂਟ ਨਾਲ ਇਸ ਵਿਸ਼ੇ 'ਤੇ, ਕਿਉਂਕਿ ਹਰੇਕ ਦੇ ਫਾਈਨੈਂਸ਼ੀਅਲ ਜਿਹੜੇ ਹੁੰਦੇ ਆ ਉਹ ਡਿਫਰੈਂਟ ਹੁੰਦੇ ਆ, ਕੇਸ ਟੂ ਕੇਸ ਬੇਸਿਸ 'ਤੇ ਹੁੰਦੇ ਆ, ਇਹ ਕੋਈ ਐਡਵਾਈਸ ਨਹੀਂ ਆ, ਇਹ ਇੱਕ ਜਨਰਲ ਜਿਹੜੀ ਕਨਵਰਸੇਸ਼ਨ ਆ ਜਿਹੜੀ ਬਜਟ ਤੋਂ ਬਾਅਦ ਚੁੰਝ ਚਰਚਾ ਆਪਾਂ ਜਿਹਨੂੰ ਕਹਿੰਦੇ ਹਾਂ ਉਹਦੇ 'ਚੋਂ ਨਿਕਲੀਆਂ ਹੋਈਆਂ ਚੀਜ਼ਾਂ। ਹਾਂਜੀ, ਕੰਟੀਨਿਊ ਕਰਿਓ ਵਰਿੰਦਰ ਜੀ। ਹਾਂਜੀ
1: ਹਾਂਜੀ ਹਾਂਜੀ ਬਿਲਕੁਲ ਹਾਂਜੀ, ਮੈਂ ਚੰਗਾ ਕੀਤਾ ਤੁਸੀਂ ਕਿਹਾ, ਤਾਂ ਮਤਲਬ ਇਹ ਪਰਸਨਲ ਸਰਕਮਸਟੈਂਸਿਸ ਹਰੇਕ ਦੇ ਅਲੱਗ ਹੁੰਦੇ ਆ ਨਾ, ਮੈਂ ਤਾਂ ਵੈਸੇ ਜਨਰਲ ਉਦਾਹਰਨਾਂ ਦੇ ਰਿਹਾ, ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਘਬਰਾਓ ਨਾ, ਜੇ ਕਿਸੇ ਨੂੰ ਹੈਗਾ ਤੁਸੀਂ ਮਿਲੋ, ਹੈ ਨਾ, ਸਾਰਿਆਂ ਨੂੰ
0: ਆਪਣੇ
1: ਪ੍ਰੋਫੈਸ਼ਨਲਸ ਨੂੰ ਮਿਲੋ, ਹਾਂਜੀ ਅਕਾਊਂਟੈਂਟ ਨਾਲ ਗੱਲ ਕਰੋ, ਫਾਈਨੈਂਸ਼ੀਅਲ
0: ਐਡਵਾਈਜ਼ਰ ਬਣੇ ਇਸ ਗੱਲਾਂ ਲਈ,
1: ਹਾਂਜੀ ਮੋਰਗੇਜ ਬ੍ਰੋਕਰ ਨਾਲ ਗੱਲ। ਹਾਂਜੀ, ਸੋ ਇਹ ਹੈ ਕਿ ਇਹਦੇ ਵਿੱਚ ਹੁਣ ਜਿਹੜੇ ਚੇਂਜਸ ਆ ਰਹੇ ਨੇ, ਮੇਨਲੀ ਟਾਰਗੇਟ ਕੀਤਾ ਜਾ ਰਿਹਾ ਫਸਟ ਹੋਮ ਬਾਇਰਸ ਨੂੰ, ਜਾਂ ਜਿਹਨਾਂ ਕੋਲੇ ਕਪੈਸਿਟੀ ਘੱਟ ਹੁੰਦੀ ਹੈ ਲੋਨ ਲੈਣ ਦੀ। ਹੁਣ ਜਿੱਦਾਂ ਮਾਰਕੀਟ ਦੇ ਵਿੱਚ ਉਹ ਗਏ, 7 ਲੱਖ ਦਾ ਘਰ ਸੀ, 6 ਲੱਖ ਦਾ ਘਰ ਸੀ, ਇਨਵੈਸਟਰ ਆਇਆ, ਉਹਨੇ ਕਹਿਣਾ ਮੈਂ 6.5 ਲੱਖ ਦਿੰਦਾ 6 ਲੱਖ ਦੀ ਬਜਾਏ, ਚਲੋ ਚੱਕੋ, ਉਹਨੇ ਘਰ ਲੈ ਲਿਆ, ਹਨਾ, ਉਹਦਾ ਪੋਰਟਫੋਲੀਓ ਬਣ ਗਿਆ, ਉਹਨੇ ਪੁਰਾਣੇ ਘਰ ਚੋਂ ਇਕੁਇਟੀ ਕਢਾਈ ਉੱਥੇ ਦੇਤੀ ਤੇ ਉਹਦਾ ਬਣ ਗਿਆ। ਪਰ ਜਿਹੜਾ ਫਸਟ ਹੋਮ ਬਾਇਰ ਹੈ, ਜਿਹੜਾ 6 ਲੱਖ ਤੋਂ ਵੱਧ ਬਿਲਕੁਲ ਵੀ ਅਫੋਰਡ ਨਹੀਂ ਕਰਦਾ, ਉਹਦੇ ਲਈ ਪ੍ਰੋਬਲਮ ਹੋ ਰਹੀ
0: ਹੈ। ਹੁਣ ਸਾਡੇ ਵਰਗੀਆਂ ਧਾਰਨਾ ਦਿੱਤੀਆਂ ਨਾ ਤੁਸੀਂ, ਹੁਣ ਇੰਟਰਸਟ ਜਿਹਾ ਬਣਿਆ ਲੋਕਾਂ ਦਾ।
1: ਨਹੀਂ ਅਸੀਂ ਵੀ ਤੁਸੀਂ ਹੋਈ ਆ, ਇਹ ਜਿਹੜੇ ਅਕੈਡੈਮਿਕਸ ਹੁੰਦੇ ਆ ਯੂਨੀਵਰਸਿਟੀਆਂ ਵਾਲੇ, ਉਹ ਵੀ ਬੇਚਾਰੇ ਹਨਾ ਕੰਮ ਹੀ ਕਰੀ ਜਾਂਦੇ ਆ, ਇਹਨਾਂ ਨੇ ਇਹ ਜ਼ਿਆਦਾ ਹੈਗੇ ਮਤਲਬ ਅੰਟਰਪ੍ਰਨਿਓਰ ਕਹਿ ਲੋ ਜਾਂ ਫਿਰ ਜਿਹਨਾਂ ਕੋਲੇ ਇਨਕਮ ਜਿਹਨਾਂ ਦੀ
0: ਜ਼ਿਆਦਾ ਹੈ।
1: ਦੇਰ ਇਜ਼ ਨਥਿੰਗ ਰੋਂਗ, ਦੇਰ ਇਜ਼ ਨਥਿੰਗ ਰੋਂਗ ਇਨ ਦੈਟ, ਇਹ ਜਿਹੜੀ ਇੰਟਰ ਹਾਂਜੀ ਹਾਂਜੀ ਨਹੀਂ ਆਪਾਂ ਇਹ ਨਹੀਂ ਕਹਿ ਰਹੇ, ਇੰਟਰ ਜਨਰੇਸ਼ਨਲ ਵੈਲਥ ਜਿਹੜੀ ਸੀਗੀ, ਹੁਣ ਜਿਹਨਾਂ ਦੇ ਪਹਿਲਾਂ ਹੀ ਪੈਰ ਲੱਗ ਚੁੱਕੇ ਆ, ਜਿਹਨਾਂ ਦੀ ਹੁਣ ਉਹ ਕਹਿੰਦਾ ਇੱਕ ਦੇ ਉੱਤੇ ਦੂਜਾ, ਦੂਜੇ ਉੱਤੇ ਤੀਜਾ, ਤੀਜੇ ਉੱਤੇ ਚੌਥਾ, ਮਤਲਬ ਜਿਹਨਾਂ ਦੀ ਨੀਂਹ ਬਣਦੀ ਜਾ ਰਹੀ ਸੀ, ਸੋ ਇਹ ਉਹਨਾਂ ਲੋਕਾਂ ਲਈ ਸੌਖਾ ਸੀ ਪੈਰ ਪਾਉਣਾ ਹਨਾ। ਹੁਣ ਇਸ ਚੀਜ਼ ਨੂੰ ਉਹਨਾਂ ਨੇ ਇੱਕ ਨਾ ਪ੍ਰੀਤਿੰਦਰ ਜੀ ਜਿਹੜੀ ਮੈਂ ਗੱਲ ਬਾਰ ਬਾਰ ਆਵਾਂ, ਮੈਂ ਗੱਲ ਕਰਤੀ ਐਨਰਜੀ ਦੀ, ਫਿਰ ਗੱਲ ਕਰਤੀ ਆਪਾਂ ਹਾਊਸਿੰਗ ਦੀ, ਜਿਹਦੇ ਵਿੱਚ ਆਹ ਦੋ ਵੱਡੇ ਵੱਡੇ ਲੀਵਰ ਸੀਗੇ ਹਨਾ ਸੀ ਕੈਪੀਟਲ ਗੇਨ ਟੈਕਸ ਦੇ। ਤੀਜੀ ਗੱਲ ਕਰੀਏ ਆਪਾਂ ਪ੍ਰੋਡਕਟਿਵਿਟੀ ਦੀ, ਜਿਹੜੀ ਆਸਟ੍ਰੇਲੀਆ ਦੀ ਸੇਵਿੰਗਸ ਦਾ 2/3 ਨੀਅਰਲੀ 70% ਰੀਅਲ ਇਸਟੇਟ ਦੇ ਵਿੱਚ ਇਨਵੈਸਟ ਸੀਗਾ। ਹੁਣ ਤੁਸੀਂ ਦੇਖੋ ਸਾਰੇ ਲੋਕ ਰੀਅਲ ਇਸਟੇਟ ਚ ਇਨਵੈਸਟ ਕਰ ਰਹੇ 70% ਆਪਣੀਆਂ ਸੇਵਿੰਗਸ ਨੂੰ, ਤਾਂ ਸਮਾਲ ਬਿਜ਼ਨਸਿਸ ਦੇ ਵਿੱਚ, ਇਨੋਵੇਸ਼ਨ ਦੇ ਵਿੱਚ, ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਆਪਾਂ ਇਨਵੈਸਟ ਕਰਨ ਲਈ ਕੀ ਬਚ ਗਿਆ ਸਾਡੇ ਕੋਲ? 30% ਇੱਥੇ ਲੋਕ ਨਹੀਂ ਸੀ ਕਰਦੇ। ਅਮਰੀਕਾ ਦੇ ਵਿੱਚ ਰੀਅਲ ਇਸਟੇਟ ਦੇ ਵਿੱਚ ਸਿਰਫ 28% ਇਨਵੈਸਟਮੈਂਟ ਹੈ, ਹੁਣ ਥੋੜੀ ਜਿਹੀ ਵੱਧ ਗਈ ਹੋਊ ਸ਼ਾਇਦ, ਪਰ ਸਾਡੇ ਇੱਥੇ 70% ਆ। ਸਮਝਦੇ ਮੇਰੀ ਗੱਲ? ਕਿਉਂਕਿ ਇਹਨਾਂ ਪੋਲਿਸੀਜ਼ ਕਰਕੇ ਇਹ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਲੋਕਾਂ ਨੂੰ, ਇਹ ਮਤਲਬ ਉਹ ਸਿੱਟਿਆ ਜਾ ਰਿਹਾ ਸੀ ਹਨਾ, ਵੀ ਤੁਸੀਂ ਆਹ ਦੇਖੋ ਆਹ ਤੁਹਾਡਾ ਕੈਰਟ ਐਂਡ ਸਟਿੱਕ ਵਾਲਾ ਕੰਮ ਹੈ, ਵੀ ਆਹ ਦੇਖੋ ਤੁਹਾਨੂੰ ਅਸੀਂ ਹਨਾ ਚੋਗ ਚੁਗਾਤੀ, ਆ ਜਾਓ ਇਨਵੈਸਟ ਕਰੋ, ਇਨਵੈਸਟ ਕਰੋ, ਤੁਹਾਨੂੰ ਹੁੰਗਾਰਾ ਦਿੱਤਾ ਜਾ ਰਿਹਾ ਸੀ ਇਨਵੈਸਟ ਕਰਨ ਦੇ ਲਈ। ਹੁਣ ਜਿਹੜੀ ਇਨਕਮ ਹੈ, ਥੋੜੀ ਜਿਹੀ ਇਨਕਮ ਹੈ ਰੀਅਲ ਇਸਟੇਟ ਚੋਂ ਫ੍ਰੀ ਹੋ ਕੇ R&D ਚ ਜਾਊਗੀ, ਕਿਤੇ ਇਨੋਵੇਸ਼ਨ ਵਾਲੀ ਕੰਪਨੀ ਜਾਊਗੀ ਹਨਾ, ਸਟਾਰਟਅਪਸ ਦੇ ਵਿੱਚ ਜਾਊਗੀ, ਉਹਦੇ ਨਾਲ ਜਿਹੜਾ ਆਸਟ੍ਰੇਲੀਆ ਦਾ ਓਵਰਆਲ ਪ੍ਰੋਫਾਈਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਧੂਗਾ, ਜਿਹੜੀ ਕਿ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਸੋ ਕਿਤੇ ਨਾ ਕਿਤੇ ਜਿਹੜਾ ਇਹ ਬਜਟ ਹੈ, ਇਹਨਾਂ ਤਿੰਨੇ ਜਿਹੜੀਆਂ ਆਪਾਂ ਪੋਲਿਸੀ ਡਿਸਕਸ ਕੀਤੀਆਂ ਸੀਗੀਆਂ, ਐਨਰਜੀ ਸਿਕਿਉਰਿਟੀ, ਹਾਊਸਿੰਗ ਸਪਲਾਈ ਤੇ ਪ੍ਰੋਡਕਟਿਵਿਟੀ ਇਨਕਰੀਸ,
0: ਹਾਂਜੀ ਸਿਸਟਮ ਤਾਂ
1: ਕਿਤੇ ਨਾ ਕਿਤੇ ਇਹ ਸੱਟ ਮਾਰ ਰਹੀਆਂ ਨੇ ਕਿਤੇ ਨਾ ਕਿਤੇ। ਹੁਣ ਦੇਖਿਆ ਇਹ ਜਾਊਗਾ ਵੀ ਲੋਕ ਇਸ ਚੀਜ਼ ਨੂੰ ਕਿੱਦਾਂ ਰਿਸਪੋਂਡ ਕਰਦੇ ਆ, ਆਉਣ ਵਾਲਾ ਸਮਾਂ ਇਲੈਕਸ਼ਨਾਂ ਦੇ ਵਿੱਚ ਇਹਦਾ ਕੀ ਅਸਰ ਹੁੰਦਾ ਹੈ। ਹੁਣ ਮਤਲਬ ਜਿਹੜੀਆਂ ਓਪੋਜੀਸ਼ਨ ਪਾਰਟੀਜ਼ ਤੁਸੀਂ ਸੁਣਿਆ ਹੋਣਾ, ਉਹ ਕਹਿੰਦੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਤਾਂ ਇਹਨਾਂ ਨੂੰ ਚੇਂਜਿਸ ਨੂੰ ਹਨਾ ਖਾਰਜ ਕਰ ਦੇਵਾਂਗੇ ਤੇ ਪੁਰਾਣੀਆਂ ਪੋਲਿਸੀਆਂ ਅਪਲਾਈ ਕਰਾਂਗੇ। ਹੁਣ ਉਹ ਵੇਚਣਾ ਥੋੜਾ ਜਿਹਾ ਔਖਾ ਹੋਊਗਾ। ਵਨ ਨੇਸ਼ਨ ਦੀ ਜਿਹੜੀ ਪਾਪੂਲੈਰਿਟੀ ਇੰਨੀ ਵਧੀ ਹੈ, ਤੁਸੀਂ ਗੱਲ ਕੀਤੀ ਹਨਾ, ਉਹ ਵਨ ਨੇਸ਼ਨ ਵਾਲਿਆਂ ਦੇ ਵਿੱਚ ਵੀ ਹੁਣ ਸੱਪ ਦੇ ਮੂੰਹ ਚ ਕੋੜ ਕਿਰਲੇ ਵਾਲੀ ਗੱਲ ਹੈ, ਉਹ ਕੀ ਕਰਨਗੇ ਹੁਣ ਹਨਾ? ਪਹਿਲਾਂ ਤਾਂ ਉਹ ਕਹਿੰਦੇ ਸੀ ਕਿ ਗਰੀਬ ਲੋਕ ਹੋਰ ਗਰੀਬ ਹੁੰਦੇ ਜਾ ਰਹੇ ਆ, ਮਾਈਗ੍ਰੇਸ਼ਨ ਨੂੰ ਬਹੁਤ ਵੱਡਾ ਇਸ਼ੂ ਬਣਾਇਆ ਗਿਆ,
0: ਮਾਈਗ੍ਰੇਸ਼ਨ
1: ਦੇ ਨੈਟੋ, ਹਾਂਜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਨੰਬਰ ਹਜੇ ਵੀ ਹਾਈ ਨੇ, 25-26 ਚ 260,000 ਆਏ ਹੈ, ਸਰਕਾਰ ਦੀ ਫੋਰਕਾਸਟ ਤੋਂ 35,000 ਜ਼ਿਆਦਾ ਆਏ ਹੈ, ਸੋ ਰੌਲਾ ਤਾਂ ਉਹਨਾਂ ਨੇ ਪਾਉਣਾ ਹੈ। ਵਨ ਨੇਸ਼ਨ ਕਹਿੰਦੀ ਹੈ ਜੀ ਅਸੀਂ 1,30,000 ਕਰ ਦਿਆਂਗੇ, ਕੋਲੀਸ਼ਨ ਨੇ ਹਜੇ ਨੰਬਰ ਨਹੀਂ ਦਿੱਤੇ ਪਰ ਉਹ ਕਹਿੰਦੇ ਅਸੀਂ 2,00,000 ਤੋਂ ਥੱਲੇ ਥੱਲੇ ਕਰਾਂਗੇ। ਸੋ ਇਹ ਸਾਰੇ ਇਸ਼ੂਜ ਮਤਲਬ ਹੈ ਤਾਂ ਹੈ ਇਹ,
0: ਨਹੀਂ ਗਿਣਤੀਆਂ ਮਿਣਤੀਆਂ ਤਾਂ ਹੋਣੀਆਂ, ਬਾਕੀ ਸਿਸਟਮ ਵੀ ਇੱਕ ਵਾਰ ਹਿੱਲਣਾ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਪਹਿਲਾਂ ਇੱਕ ਮੋਟਾ ਜਿਹਾ ਆਪਣੀਆਂ ਗਰਾਜ ਜਿਹੜੇ ਜਾਂ ਯਾਰ ਦੋਸਤ ਇਕੱਠੇ ਹੁੰਦੇ ਆ, ਇਹੀ ਲੱਗਦਾ ਵੀ ਜਿਹੜੀ ਸਿਕਿਉਰਿਟੀ ਆ ਵੈਲਥ ਦੀ, ਤੁਸੀਂ ਜੀ ਇੱਕ ਘਰ ਲੈ ਲਓ, ਇੱਕ ਇਨਵੈਸਟਮੈਂਟ ਪ੍ਰੋਪਰਟੀ ਲੈ ਲਓ, 15-20% ਰਿਟਰਨ ਆਜੂ, ਆਹ ਹੋਜੂ ਆਹ ਹੋਜੂ। ਹੁਣ ਜਦ ਉਹ ਰਿਟਰਨ ਘੱਟਦੀ ਨਜ਼ਰ ਆਉਣੀ ਆ ਤਾਂ ਫਿਰ ਜ਼ਾਹਰਾ ਤੌਰ 'ਤੇ ਬੰਦਾ ਕਹਿੰਦਾ ਯਾਰ ਇਹ ਦੁੱਖ ਕੰਮ ਕਾਰ ਤੋਰ ਲਈਏ, ਕੋਈ ਹੈ ਨਾ ਰੈਸਟੋਰੈਂਟ ਲੈ ਲਈਏ, ਕੋਈ ਹੋਰ ਕੰਮ ਕਰ ਲਈਏ, ਜਾਂ ਜਿਹੜੇ ਗੱਲਾਂ 'ਚ ਰੁਕਾਵਟ ਹੋਈ ਹੋਈ ਆ, ਉਹਦੇ ਨਾਲ ਸਿਸਟਮ ਹਿੱਲਣ ਦੀ ਸੰਭਾਵਨਾ ਹੈਗੀ ਆ,
1: ਕਿਉਂਕਿ ਹਿੱਲਣਾ ਵੀ ਚਾਹੀਦਾ ਸੀ ਲੌਂਗ ਓਵਰਡਿਊ।
0: ਨਹੀਂ ਬਹੁਤ ਬਹੁਤ ਮਿਹਰਬਾਨੀ ਵਰਿੰਦਰ, ਅਤੇ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕਾਫੀ ਸਾਰੇ ਫੈਕਟਰਸ ਤੋਂ ਆਗਾਹ ਕੀਤਾ ਅਤੇ ਗੱਲਾਂ 'ਚੋਂ ਗੱਲ ਕੱਢੀ, ਕਿ ਬਜਟ ਦੀਆਂ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਸਿਰ ਦੇ ਉੱਪਰ ਉਹਦੀ ਲੰਘ ਜਾਂਦੀਆਂ, ਬੰਦਾ ਜਦ ਬਿਲੀਅਨ ਵਰਡ ਸੁਣਦਾ ਬੰਦਾ ਕਹਿੰਦਾ ਛੱਡੋ ਯਾਰ ਇਹ 'ਚ ਕੋਈ ਕੰਮਾਂ 'ਚੋਂ ਕੰਮ ਆ, ਆਪਾਂ ਤਾਂ ਇਹ ਨਹੀਂ ਪਤਾ ਵੀ ਇਹ 'ਚ ਜੀਰੋਆਂ ਕਿੰਨੀਆਂ, ਪਰ ਜਦੋਂ ਉਹਨੂੰ ਸਰਲ ਢੰਗ ਨਾਲ ਸਾਦ ਮੁਰਾਦੇ ਢੰਗ ਨਾਲ ਦੱਸਿਆ ਜਾਂਦਾ ਵੀ ਇਹਨਾਂ ਚੀਜ਼ਾਂ ਦਾ ਇੱਦਾਂ ਅਸਰ ਪਊਗਾ, ਤਾਂ ਉਸ ਲਿਹਾਜ਼ ਨਾਲ ਗੱਲ ਸਮਝਣੀ ਆਸਾਨ ਹੋ ਜਾਂਦੀ ਹੈ। ਅਤੇ ਅੱਜ ਸਮਾਂ ਦੇਣ ਲਈ ਬੜੀ ਮਿਹਰਬਾਨੀ, ਧੰਨਵਾਦ।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
3: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au। ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
5: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
7: ਲੈਜੈਂਡਰੀ ਲਵ ਸਟੋਰੀ ਕੀ ਤੋਂ ਐਂਡਿੰਗ ਟ੍ਰੈਜਿਕ ਹੁੰਦੀ ਹੈ। From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd. Chand

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਕ੍ਰੀਏਟਿਵ ਇਵੈਂਟਸ ਲੈ ਕੇ ਆ ਰਹੇ ਨੇ ਸਾਲ ਦੀ ਸਭ ਤੋਂ ਇੰਤਜ਼ਾਰ ਕੀਤੀ ਗਈ ਸੰਗੀਤਮਈ ਸ਼ਾਮ ਹੈਰੀਟੇਜ ਟੂਰ 2026 ਡਾਕਟਰ ਸਤਿੰਦਰ ਸਰਤਾਜ।
2: ਮਈ 2026 ਸ਼ਾਮ 6 ਵਜੇ
1: ਮੈਲਬਨ ਦੀ ਸ਼ਾਨ ਰੋਡ ਲੇਵਰ ਅਰੀਨਾ ਵਿੱਚ। ਸਪੋਂਸਰਸ਼ਿਪ ਦੀ ਇਨਫਾਰਮੇਸ਼ਨ ਲਈ ਕਾਲ ਕਰੋ 04268094999। ਫਾਰ ਟਿਕਟਸ ਵਿਜ਼ਿਟ tiktek.com.au।
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 04231029000, ਈਮੇਲ sales@ozlintels.au।
3: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
4: ਹਾਂਜੀ ਹਾਂਜੀ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ

0: brick lintel, T-bars, equal and unequal angles. ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423102900, ਈਮੇਲ sales@ozlintels.au।
1: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ।
2: ਲੈਜੈਂਡਰੀ ਲਵ ਸਟੋਰੀਜ਼ ਕੀ ਤੋ ਐਂਡਿੰਗ ਟ੍ਰੈਜਿਕ ਹੁੰਦੀ ਹੈ।
3: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
4: Chand Mera Dil, Chand Mera Dil.
0: Kitchen da style dal lagda, bathroom vanity simple jya. Hun tension khatam karo, aa gaya ZJ Stone Mason. Paade karnu banaye ekdam classy. Assi banaune ha designer stone bench tops for kitchen. Stylish vanity ate modern laundry, oh vi porcelain ate marble nal, jithe elegance mildi hai durability nal. Hun na sirf kar par tuhadi personality vi shine karegi stone de style nal. Call karo 0410 045 555 ya aaj hi visit karo 104 Collins Road, Melton.
5: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te 0433-280-252 te।

0: ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ?
4: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅੱਜ ਦਾ ਇਹ ਦਿਨ ਮਿਲਿਆ, ਇਹ ਸਾਹ ਚੱਲ ਰਹੇ ਨੇ ਸ਼ੁਕਰਾਨਾ ਕਰਨ ਦੇ ਲਈ, ਚਿਹਰੇ 'ਤੇ ਇੱਕ ਮੁਸਕਰਾਹਟ, ਇੱਕ ਖੁਸ਼ੀ, ਇੱਕ ਖੁਸ਼ੀ ਕਿ ਮੈਂ ਖੁਸ਼ ਹਾਂ ਜੋ ਤੂੰ ਮੈਨੂੰ ਦਿੱਤਾ ਉਹਦੇ ਵਿੱਚ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਪੀੜ ਜੋ ਮੈਨੂੰ ਹਾਲੇ ਤੱਕ ਵੀ ਖੁੱਲ੍ਹ ਕੇ ਜੀਣ ਨਹੀਂ ਦਿੰਦੀ। ਉਦੋਂ ਮੈਂ ਲਿਬਨਾਨ ਦੇ ਵਿੱਚ ਰਹਿੰਦਾ ਸੀ, ਇੱਕ ਦਿਨ ਇੰਡੀਆ ਜਾਣ ਲੱਗਾ ਤਾਂ ਮੇਰੇ ਨਾਲ ਕੰਮ ਕਰਦਾ ਇੱਕ ਦੋਸਤ ਕਹਿਣ ਲੱਗਾ, ਤੂੰ ਮੇਰੇ ਪਿੰਡ ਵੀ ਜਾ ਆਵੀਂ, ਮੇਰੇ ਨਿੱਕੇ ਬਾਲੜੇ ਦੇ ਕੁਛ ਕੱਪੜੇ ਲੈ ਜਾ। ਅਤੇ ਇਸੇ ਬਹਾਨੇ ਮੇਰੀ ਸੁੱਖ ਸਾਂਦ ਵੀ ਕਰ ਦੱਸ ਆਵੀਂ। ਵਾਪਸ ਆਇਆ ਤਾਂ ਉਹਦੇ ਘਰ ਜਾਣਾ ਜ਼ਰੂਰੀ ਸਮਝਿਆ, ਘਰ ਦੇ ਬਾਹਰੋਂ ਹੀ ਪਤਾ ਲੱਗ ਗਿਆ ਪਰਿਵਾਰ ਕਾਫੀ ਗਰੀਬ ਹੈ। ਮੇਰੇ ਉਸ ਦੋਸਤ ਦੇ ਦੋ ਬੱਚੇ, ਇੱਕ ਬੀਵੀ ਅਤੇ ਇੱਕ ਉਸ ਦਾ ਬੁੱਢਾ ਪਿਓ, ਸਾਰੇ ਘਰ ਦੇ ਵਿੱਚ ਹੀ ਸੀ। ਛੋਟਾ ਬੱਚਾ ਕੋਈ 3 ਸਾਲ ਦਾ ਹੋਊਗਾ, ਮੇਰੇ ਲਾਗੇ ਆ ਕੇ ਬਹਿ ਗਿਆ। ਉਸਦੀ ਗੋਦ ਦੇ ਵਿੱਚ ਇੱਕ ਛੋਟਾ ਜਿਹਾ ਮੇਮਣਾ ਸੀ। ਮੈਂ ਪੁੱਛਿਆ ਤੇ ਦੱਸਣ ਲੱਗਾ ਇਸਦਾ ਨਾਮ ਮਿੱਠੂ ਹੈ। ਮੇਰਾ ਨਾਮ ਮਿੱਠੂ ਆ ਤੇ ਮੇਰੇ ਮੇਮਣੇ ਦਾ ਨਾਂ ਰਾਮੂ। ਇਹਦੀ ਮਾਂ ਕੁਛ ਦਿਨ ਪਹਿਲਾਂ ਮਰ ਗਈ ਸੀ ਤੇ ਹੁਣੇ ਮੇਰੇ ਨਾਲ ਹੀ ਸੌਂਦਾ, ਮੇਰੇ ਨਾਲ ਹੀ ਖੇਡਦਾ, ਹੁਣੇ ਮੇਰਾ ਪੱਕਾ ਦੋਸਤ ਬਣ ਗਿਆ। ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਇਹਦਾ। ਮੈਂ ਇਸ ਨੂੰ ਬਹੁਤ ਪਿਆਰ ਕਰਦਾ, ਮੈਂ ਇਹਦੀ ਮਾਂ ਵਾਂਗ ਇਹਨੂੰ ਕਦੀ ਨਹੀਂ ਮਰਨ ਦੇਵਾਂਗਾ। ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਕਰਦਾ ਰਿਹਾ, ਫਿਰ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਮੇਮਣੇ ਨੂੰ ਬੁੱਕਲ ਦੇ ਵਿੱਚ ਚੁੱਕਿਆ ਅਤੇ ਦੌੜ ਗਿਆ। ਉਹਦੇ ਨਾਲ ਹੀ ਖੇਡਦਾ, ਉਹਦੇ ਨਾਲ ਹੀ ਵਿਚਰਦਾ। ਮੈਨੂੰ ਬੜਾ ਵਧੀਆ ਲੱਗਾ, ਕੋਲ ਆਵਾਜ਼ ਮਾਰੀ ਅਤੇ 20 ਰੁਪਈਏ ਦੇ ਕੇ ਕਿਹਾ ਜਾ ਆਪਣੇ ਲਈ ਚੀਜ਼ੀ ਲੈ ਆ। ਅਤੇ ਗੱਲ ਸੁਣ, ਆਪਣੇ ਰਾਮੂ ਲਈ ਵੀ ਕੁਛ ਲੈ ਆਵੀਂ। ਉਸਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਭੱਜਾ ਗਿਆ ਆਪਣੇ ਲਈ ਮਿੱਠੀਆਂ ਗੋਲੀਆਂ ਲੈ ਆਇਆ। ਕਹਿਣ ਲੱਗਾ ਮੈਂ ਮੇਮਣੇ ਲਈ ਫੁੱਲੀਆਂ ਲੈ ਕੇ ਆਇਆ। ਦੋਵੇਂ ਜਾਣੇ ਘਰ ਦੇ ਇੱਕ ਕੋਨੇ ਦੇ ਵਿੱਚ ਬਹਿ ਕੇ ਖਾਣ ਲੱਗ ਪਏ। ਇੰਨੀ ਦੇਰ ਨੂੰ ਮੈਂ ਚਾਹ ਪਾਣੀ ਪੀ ਚੁੱਕਾ ਸਾਂ, ਤੁਰਨ ਲੱਗਾ ਤਾਂ ਦੋਸਤਾ ਬਾਪੂ ਕਹਿਣ ਲੱਗਾ ਇੱਦਾਂ ਨਹੀਂ ਜਾਣ ਦੇਣਾ, ਉਹ ਪੁੱਤਰਾ ਤੈਨੂੰ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣ ਦੇਣਾ, ਤੂੰ ਵੀ ਤਾਂ ਸਾਡੇ ਪੁੱਤਾਂ ਵਰਗਾ, ਸਾਡੇ ਪੁੱਤ ਦੀ ਖਬਰ ਲੈ ਕੇ ਆਇਆ, ਤੇਰੀ ਸੇਵਾ ਕੀਤੇ ਤੋਂ ਬਿਨਾਂ ਇੱਦਾਂ ਕਿੱਦਾਂ ਜਾਣ ਦੀਏ ਤੈਨੂੰ। ਉਹਨਾਂ ਨੇ ਬਦੋ ਬਦੀ ਖਿਲਾਰ ਲਿਆ। ਥੋੜ੍ਹੀ ਦੇਰ ਬਾਅਦ ਬਾਪੂ ਦੇਸੀ ਦੀ ਬੋਤਲ ਕੱਢ ਲਿਆ, ਦੋ ਦੋ ਪੈਗ ਲਾਏ ਹੋਣੇ ਆ, ਉਸ ਤੋਂ ਅੱਗੇ ਮੈਂ ਪੀਣ ਤੋਂ ਮਨਾ ਕਰ ਦਿੱਤਾ। ਬਾਪੂ ਕਹਿਣ ਲੱਗਾ ਚੱਲ ਆ ਫਿਰ ਉਨੀ ਦੇਰ ਖੂਹ 'ਤੇ ਗੇੜਾ ਮਾਰ ਆਉਂਦੇ ਆ, ਖੂਹ 'ਤੇ ਗੇੜਾ ਮਾਰ ਆਵਾਂਗੇ, ਇੰਨੀ ਦੇਰ ਦੇ ਵਿੱਚ ਰੋਟੀ ਬਣ ਜਾਊਗੀ, ਨਾਲੇ ਤੈਨੂੰ ਮੈਂ ਆਪਣਾ ਪਿੰਡ ਵਿਖਾ ਲਿਆਵਾਂ, ਘੁੰਮ ਫਿਰ ਕੇ ਜਦੋਂ ਵਾਪਸ ਪਰਤੇ ਤਾਂ ਸ਼ਾਇਦ ਰੋਟੀ ਬਣ ਚੁੱਕੀ ਸੀ, ਟੇਬਲ 'ਤੇ ਖਾਣਾ ਲੱਗ ਚੁੱਕਾ ਸੀ, ਇੱਕ ਖੂੰਜੇ ਫੁੱਲੀਆਂ ਖਿਲਰੀਆਂ ਪਈਆਂ,
ਤੇਰੇ ਕੋਲ ਮਿੱਠੂ ਦੀਆਂ ਗੋਲੀਆਂ ਵੀ। ਉਹ ਨਿੱਕਾ ਜਿਹਾ ਬਾਲੜਾ ਜਿਹੜਾ ਕੁਛ ਸਮਾਂ ਪਹਿਲਾਂ ਖੁਸ਼ੀ ਦੇ ਨਾਲ ਖੇਡਦਾ ਫਿਰਦਾ ਸੀ, ਪਹਿਲਾਂ ਤਾਂ ਉਹ ਕਿਤੇ ਦਿਖਿਆ ਹੀ ਨਹੀਂ। ਥੋੜ੍ਹਾ ਇੱਧਰ ਉੱਧਰ ਨਜ਼ਰ ਕਮਾਈ ਤਾਂ ਇੱਕ ਨੁੱਕਰ ਦੇ ਵਿੱਚ ਬੈਠਾ ਬੁਸਕਣ ਡਿਆ। ਇੱਦਾਂ ਲੱਗਦਾ ਸੀ ਕਿ ਉਹ ਕਾਫੀ ਰੋ ਹਟਿਆ, ਹੁਣ ਉਹਦੇ 'ਚ ਰੋਣ ਦੀ ਹਿੰਮਤ ਨਹੀਂ। ਮੈਂ ਸੋਚਿਆ ਐਵੇਂ ਕਿਸੇ ਨੇ ਝਿੜਕ ਦਿੱਤਾ ਹੋਣਾ। ਰੋਟੀ ਖਾਣ ਲੱਗਾ ਤਾਂ ਵੇਖਿਆ ਚੰਗੀ ਸੇਵਾ ਕੀਤੀ ਸੀ, ਮੀਟ ਬਣਿਆ ਸੀ। ਐਵੇਂ ਥੋੜ੍ਹੀ ਨਾ ਮੀਟ ਬਣਾਇਆ ਜਾਂਦਾ ਕਿਸੇ ਦੇ ਲਈ। ਮੈਂ ਹਲੇ ਦੋ ਕੁ ਬੁਰਕੀਆਂ ਖਾਧੀਆਂ ਸੀ ਅਤੇ ਫਿਰ ਬੱਚੇ 'ਤੇ ਧਿਆਨ ਪੈ ਗਿਆ। ਮੈਂ ਕਿਹਾ ਆਓ ਪੁੱਤਰਾ, ਉਹ ਆ ਰੋਟੀ ਖਾ ਲਾ। ਰੋਂਦਾ ਰੋਂਦਾ ਕਹਿਣ ਲੱਗਾ ਮੈਂ ਨਹੀਂ ਬੋਲਣਾ ਤੂੰ ਮੇਰਾ ਮੇਮਣਾ ਖਾ ਗਿਆ, ਮੈਂ ਕਿਸੇ ਨਾਲ ਨਹੀਂ ਬੋਲਣਾ, ਮੈਂ ਹੁਣ ਖੇਡਣਾ ਕਿਹਦੇ ਨਾਲ ਆ, ਮੇਰਾ ਕੋਈ ਦੋਸਤ ਨਹੀਂ, ਮੇਰਾ ਕੋਈ ਆਪਣਾ ਨਹੀਂ, ਤੂੰ ਮੇਰਾ ਰਾਮੂ ਖਾ ਗਿਆ, ਤੂੰ ਮੇਰਾ ਰਾਮੂ ਖਾ ਗਿਆ। ਇਹਨਾਂ ਕਹਿ ਕੇ ਸਿਸਕੀਆਂ ਭਰਨ ਲੱਗ ਪਿਆ। ਮੈਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ, ਬੁਰਕੀ ਉੱਥੇ ਦੀ ਉੱਥੇ ਅਟਕੀ ਰਹਿ ਗਈ। ਆਪਣੇ ਆਪ ਦੇ ਉੱਤੇ ਮਸਾਂ ਕਾਬੂ ਪਾਇਆ, ਕਿਉਂਕਿ ਮੈਂ ਉਹਦੇ ਰਾਮੂ ਦੇ ਲਈ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਉੱਠ ਕੇ ਕੋਲ ਗਿਆ, ਬੱਚੇ ਨੂੰ ਬੁੱਕਲ ਦੇ ਵਿੱਚ ਲਿਆ, ਚੁੰਮਿਆ, ਪਰ ਉਸ ਤੋਂ ਬਾਅਦ ਰੋਟੀ ਖਾਣ ਨੂੰ ਜੀ ਨਹੀਂ ਕੀਤਾ। ਬਥੇਰਾ ਕਹਿੰਦੇ ਰਹੇ, ਪਾਣੀ ਪੀ ਕੇ ਢਿੱਡ ਭਰਿਆ ਤਾਂ ਤੁਰਦਾ ਬਣਿਆ। ਉੱਥੇ ਤਾਂ ਦਿਲ ਹੌਲਾ ਨਹੀਂ ਕਰ ਸਕਿਆ, ਜਿੱਦਾਂ ਹੀ ਟੈਕਸੀ ਦੇ ਵਿੱਚ ਬੈਠਾ ਅਤੇ ਜਿੱਦਾਂ ਤਾਹਾਂ ਨਿਕਲ ਗਈਆਂ, ਡਰਾਈਵਰ ਪੁੱਛਣ ਲੱਗਾ ਕੀ ਹੋਇਆ ਸਰਦਾਰ ਜੀ। ਬੋਲਿਆ ਨਹੀਂ ਗਿਆ। ਮੈਨੂੰ ਅੱਜ ਵੀ ਜਦੋਂ ਉਸ ਬੱਚੇ ਦੀ ਯਾਦ ਆ ਜਾਂਦੀ ਹੈ ਤਾਂ ਬਦੋ ਬਦੀ ਰੋਣਾ ਆ ਜਾਂਦਾ। ਉਹ ਬੱਚਾ ਮੇਰੇ ਬਾਰੇ ਕੀ ਸੋਚਦਾ ਹੋਊਗਾ, ਕਿੰਨੀ ਲਾਚਾਰੀ ਸੀ ਉਸ ਬੱਚੇ ਦੇ ਚਿਹਰੇ ਦੇ ਉੱਤੇ। ਮੈਂ ਉਹਦਾ ਮੇਮਣਾ ਖੋ ਲਿਆ, ਉਹ ਕੀ ਸੋਚਦਾ ਹੋਊਗਾ। ਮੈਂ ਉਸ ਦੀ ਮਾਂ ਤੋਂ ਬਾਅਦ ਆਪਣੇ ਦੋਸਤ ਨੂੰ ਨਹੀਂ ਬਚਾ ਸਕਿਆ। ਕੱਲ੍ਹ ਰਾਤੀ ਫਿਰ ਦੁਬਾਰਾ ਇਹ ਗੱਲ ਯਾਦ ਆ ਗਈ, ਰੋਟੀ ਅੱਜ ਵੀ ਵਿੱਚੇ ਰਹਿ ਗਈ। ਮੋਟੇ ਮੋਟੇ ਅੱਥਰੂ ਤ੍ਰਿਪ ਤ੍ਰਿਪ ਆਪੇ ਅੱਖਾਂ 'ਚੋਂ ਚੋਣ ਲੱਗ ਪਏ। ਘਰਵਾਲੀ ਨੇ ਪੁੱਛਿਆ ਅਤੇ ਉਸਨੂੰ ਸਾਰੀ ਹੱਡ ਬੀਤੀ ਸੁਣਾਈ। ਬੜਾ ਦੁੱਖ ਹੁੰਦਾ ਜਦੋਂ ਇਸੇ ਤਰ੍ਹਾਂ ਦੇ ਨਾਲ ਇਹ ਧਰਮ ਦੇ ਠੇਕੇਦਾਰ ਇੱਕ ਦੂਸਰੇ ਧਰਮਾਂ ਦੇ ਕਤਲ ਕਰਦੇ ਨੇ, ਕਿਤੇ ਕੁਰਬਾਨੀ ਦੇ ਲਈ, ਕਿਤੇ ਬਲੀ ਦੇ ਲਈ, ਕਿਤੇ ਝਟਕੇ ਦੇ ਲਈ। ਪਤਾ ਨਹੀਂ ਕਿੰਨੇ ਦੋਸਤ ਮਾਰੇ ਜਾਂਦੇ ਨੇ, ਕਿੰਨੇ ਬਦੋਸ਼ੇ ਮਾਰੇ ਜਾਂਦੇ ਨੇ। ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਕਦੀ ਕੁੱਤੇ ਨੂੰ ਵੀ ਸੋਟਾ ਨਹੀਂ ਮਾਰਿਆ, ਸ਼ਾਇਦ ਉਹ ਵੀ ਕਿਸੇ ਰਾਮੂ ਵਰਗੇ ਦੋਸਤ ਦੀ ਬੁਰਕੀ ਮੂੰਹ ਦੇ ਵਿੱਚ ਪਾ ਲੈਂਦੇ ਹੋਣ, ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਕਦੀ ਕੋਈ ਮਿੱਠੂ ਹੀ ਨਹੀਂ ਆਇਆ। ਵੇਖਿਆ ਜਾਵੇ ਤਾਂ ਹੈ ਸਾਰਾ ਕੁਛ ਆਪਣੀ ਜੀਭ ਦੇ ਸਵਾਦ ਦੇ ਲਈ, ਹੈ ਸਾਰਾ ਕੁਛ ਸਾਡੇ ਸਵਾਰਥ ਦੇ ਲਈ, ਹੈ ਸਾਰਾ ਕੁਛ ਮੁਲਾਜ਼ੇਦਾਰੀਆਂ ਦੇ ਲਈ। ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਚਲੀ ਜਾਂਦੀ ਹੈ, ਪਰ ਕੀ ਫਰਕ ਪੈਂਦਾ, ਇਹ ਦੁਨੀਆਦਾਰੀ ਹੈ। ਕਿਹਨੂੰ ਪਈ ਹੈ ਸੋਚਣ ਦੀ ਕਿ ਕਿਸੇ ਨੂੰ ਖੁਸ਼ ਕਰਨਾ ਜ਼ਰੂਰੀ,
ਜਾਂ ਫਿਰ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਲੈਣੀ, ਇੰਨਾ ਕੌਣ ਸੋਚੇ, ਕਿਉਂਕਿ ਇਹ ਦੁਨੀਆਦਾਰੀ ਆ। ਇੱਥੇ ਬੜੇ ਬੜਿਆਂ ਦੇ ਗਾਟੇ ਲਾ ਦਿੰਦੇ ਕਿਉਂਕਿ ਉਹਨਾਂ ਦੇ ਕੋਲ ਕਾਰਨ ਹੁੰਦਾ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਜਾਣਦੇ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗੇ ਰਹਿੰਦੇ, ਜਾਂ ਫਿਰ ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਸ ਤੋਂ ਪਹਿਲਾਂ ਬਹੁਤ ਆਪਣੇ ਆਪ ਨੂੰ ਸਹੀ ਸਾਬਤ ਕਰ ਚੁੱਕੇ ਹੁੰਦੇ ਆ। ਉਹਨਾਂ ਨੂੰ ਆਪਣਾ ਖੂਹ ਪੁੱਟਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਉਸ ਚੱਲੀ ਆ ਰਹੀ ਰਵਾਇਤ ਦੇ ਵਿੱਚ ਐਵੇਂ ਛੋਟਾ ਜਿਹਾ ਹਿੱਸਾ ਹੀ ਬਣਦੇ ਨੇ। ਕਹਾਣੀ ਲਿਖੀ ਸੀ ਅਮਰਜੀਤ ਚੀਮਾ ਹੋਰਾਂ ਨੇ USA ਤੋਂ, ਅਤੇ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
3: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
3: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0403-8330-1111 ਔਰ ਵਿਜ਼ਿਟ uvfinancial.com.au।
4: JBCO Films leke aaye ne action, emotion ate full on entertainment. Punjabi feature film Shera.
5: 5 saal baad mudiya Shera, te mudiya vi kede haalatan ch?
6: Starring Parmesh Verma, Sonal Chauhan, Yograj Singh, Manav Vij ate hor vi ugge kalakar.
7: Main utthon vi mud ke jithon koi nahi mud ke hunda.
4: Written and directed by Savio Sandhu, produced by Anmol Sahni.
6: Hun vekhna na bhullyo 15 Mai ton tuhade nedle cinema ghar vich Shera.

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ ਤੁਹਾਡਾ ਸਵਾਗਤ ਕਰਦੇ ਹਾਂ। ਇਸ ਟਾਈਮ ਤੁਸੀਂ ਸਾਨੂੰ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਜਾਂ ਫਿਰ ਰੇਡੀਓ ਦੇ ਉੱਤੇ ਸੁਣ ਰਹੇ ਹੋ, ਤਾਂ ਅੱਜ ਤੁਹਾਡੇ ਲਈ ਆਪਾਂ ਪੰਜਾਬੀ ਭਾਸ਼ਾ ਦੇ ਇੱਕ ਬੜੇ ਜਾਣਕਾਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਕਈ ਲੋਕ ਸਿਰਫ ਪੰਜਾਬੀ ਜਾਂ ਫਿਰ ਕੋਈ ਵੀ ਭਾਸ਼ਾ ਬੋਲਦੇ ਨੇ, ਅਤੇ ਕਈ ਲੋਕ ਜਦੋਂ ਉਸ ਭਾਸ਼ਾ ਦੇ ਨਾਲ ਪਿਆਰ ਪਾ ਬਹਿੰਦੇ ਨੇ ਅਤੇ ਅੱਗੇ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੁੰਝਲਾਂ ਖੋਲਦੇ ਚਲੇ ਜਾਂਦੇ ਨੇ, ਅਤੇ ਫਿਰ ਉਹ ਸਾਨੂੰ ਇਹ ਦੱਸਦੇ ਨੇ ਕਿ ਇਹਦਾ ਮੂਲ ਕਿੱਥੇ ਸੀ, ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ, ਇਹ ਭਾਸ਼ਾ, ਇਹ ਲਿਪੀ ਸਾਡੇ ਕੋਲ ਪਹੁੰਚੀ। ਵੈਨਕੂਵਰ ਤੋਂ ਸਾਡੇ ਕੋਲ ਸੱਜਣ ਪਹੁੰਚੇ ਨੇ, ਰਮਨਦੀਪ ਜੀ। ਹੋ ਸਕਦਾ ਹੈ ਕਿ ਤੁਸੀਂ ਵੈਬਸਾਈਟ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹਨਾਂ ਤੱਕ ਜ਼ਰੂਰ ਵਾਹ ਵਾਸਤਾ ਰੱਖਦੇ ਹੋ, ਇਹਨਾਂ ਦੇ ਨਾਲ ਜੁੜੇ ਹੋ, ਅਤੇ ਜੇਕਰ ਨਹੀਂ ਜੁੜੇ ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਸ਼ਾਇਦ ਜ਼ਰੂਰ ਤੁਸੀਂ ਜੁੜ ਕੇ ਰਹੋਗੇ, ਕਿਉਂਕਿ ਇਹਨਾਂ ਦੇ ਕੋਲੋਂ ਜਾਣਾਂਗੇ ਆਪਾਂ ਆਪਣੀ ਭਾਸ਼ਾ ਦੇ ਬਾਰੇ, ਪੰਜਾਬੀ ਭਾਸ਼ਾ ਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ, ਮੂਲ ਦੇ ਬਾਰੇ, ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਸੋ ਇਹਨਾਂ ਦੀ ਕਾਫੀ ਲੰਮੀ ਚੌੜੀ ਇਸ ਚੀਜ਼ ਦੇ ਉੱਤੇ ਤੁਲਨਾਤਮਕ ਅਧਿਐਨ ਇਹਨਾਂ ਨੇ ਕੀਤਾ। ਅਲੱਗ ਅਲੱਗ ਜੋ ਰਿਸਰਚਿਜ਼ ਹੋਈਆਂ ਨੇ, ਅਲੱਗ ਅਲੱਗ ਜੋ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਫਰੋਲ ਕੇ, ਨਾ ਕਿ ਸਿਰਫ ਪੰਜਾਬ ਦੇ, ਦੁਨੀਆ ਜਹਾਨ ਦੇ ਵਿੱਚੋਂ ਜਿੱਥੋਂ ਵੀ ਜੋ ਵੀ ਸਰੋਤ ਮਿਲੇ ਇਹਨਾਂ ਨੇ ਉਹ ਫਰੋਲੇ, ਅਤੇ ਉਹਦਾ ਨਿਚੋੜ ਕੱਢ ਕੇ ਸਾਡੀ ਆਪਣੀ ਭਾਸ਼ਾ ਦੇ ਵਿੱਚ, ਆਸਾਨ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਦੇ ਦਿਨ ਇਹਨਾਂ ਦੇ ਆਸਟ੍ਰੇਲੀਆ ਆਉਣ ਦੇ, ਇਹਨਾਂ ਦੇ ਮੈਲਬਨ ਆਉਣ ਦਾ ਲਾਹਾ ਆਪਾਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਤੁਹਾਡਾ ਧੰਨਵਾਦ ਇੱਥੇ ਸੱਦਾ ਦੇਣ ਲਈ।
0: ਜੀ ਧੰਨਵਾਦ ਵੀਰ ਜੀ। ਮੈਂ ਜਿੱਦਾਂ ਵੇਖ ਰਿਹਾ ਹਾਂ ਤੁਹਾਡੀ ਵੈਬਸਾਈਟ ਦੇ ਉੱਤੇ, ਤੁਹਾਡੇ ਨਾਲ ਜੋ ਪਹਿਲਾਂ ਵੀ ਗੱਲਬਾਤ ਹੋ ਰਹੀ, ਸੋ ਬਤੌਰ ਪੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਆਪਣਾ ਘਰ ਚਲਾਉਣ ਵਾਲਾ ਕਿੱਤਾ, ਉਹ ਬਤੌਰ ਇੰਜੀਨੀਅਰ ਤੁਸੀਂ ਕੰਮਕਾਰ ਕਰ ਰਹੇ ਹੋ, ਪੜ੍ਹਾਈ ਤੁਹਾਡੀ ਜਿਹੜੀ ਆ ਇੰਜੀਨੀਅਰਿੰਗ ਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਕੰਮ ਆ, ਇਹ ਤੁਸੀਂ ਆਪਣਾ ਬਹੁਤਾ ਸਮਾਂ ਜਿਹੜਾ ਉਹ ਭਾਸ਼ਾ ਦੀ ਜਾਂ ਫਿਰ ਸਾਡੀ ਮਾਤ ਭਾਸ਼ਾ ਦੀ ਆਪਾਂ ਕਹਿ ਲਈਏ ਤੁਸੀਂ ਸੇਵਾ ਦੇ ਉੱਤੇ ਲਾਇਆ ਵਾ, ਕਿੱਦਾਂ ਇਹ ਰੁਝਾਨ ਇੱਧਰਲੇ ਪਾਸੇ ਨੂੰ ਆਇਆ?
1: ਇਹ ਵੀਰ ਜੀ ਜਿਗਿਆਸਾ ਸੀਗੀ, ਇੱਕ ਜਿਗਿਆਸਾ ਸੁਭਾਅ ਆ ਕਿੱਤਾ ਮੇਰਾ, ਟੈਕਨੋਲੋਜੀ ਦੇ ਨਾਲ ਆ, ਮਕੈਨਿਕਸ ਦੇ ਨਾਲ ਆ, ਉਹ ਉੱਧਰ ਹੁਣ ਪ੍ਰੋਬਲਮ ਸੋਲਵ ਕਰਨ ਵਾਲਾ ਇੱਕ ਦਿਮਾਗ ਹੈ ਵੀ ਜਿਹਦੇ 'ਚ ਦਿਮਾਗ ਚੱਲਦਾ ਵੀ ਕੋਈ ਸਮੱਸਿਆ ਲੱਭੀ ਆ, ਸਮੱਸਿਆ ਦਾ ਹੱਲ ਕੀ ਹੋਊ, ਇਹਦੀ ਸ਼ੁਰੂ ਕਿੱਥੋਂ ਹੁੰਦੀ ਆ ਸਮੱਸਿਆ, ਅਤੇ ਇਹਨੂੰ ਸੁਲਝਾਉਣਾ ਕਿਵੇਂ ਆ। ਉਹ ਅੱਜ ਤੋਂ 2014-15 ਦੇ ਵਿੱਚ ਇੱਕ ਡਾਕੂਮੈਂਟਰੀ ਦਾ ਪ੍ਰੋਜੈਕਟ ਅਸੀਂ ਕੀਤਾ ਸੀ, ਫਾਈਨਲ ਅਸਾਲਟ, ਪੰਜਾਬੀ ਪਾਣੀਆਂ ਦੇ ਉੱਤੇ ਉਹ ਸੀਗਾ ਵੀ ਪੰਜਾਬ ਦੇ ਪਾਣੀਆਂ ਦਾ ਥੋੜ੍ਹਾ ਜਿਹਾ ਮਾੜਾ ਹਾਲ ਹੋ ਰਿਹਾ, ਉਹਦੇ ਇੱਕ ਜੋ ਵੀ ਉਹਦੇ 'ਚ ਉਹਦੇ ਆਲੇ ਦੁਆਲੇ ਸੀ ਇਨਫੋਰਮੇਸ਼ਨ ਸੀ, ਉਹ ਇਕੱਠੀ ਕਰਨ ਘਰੋਂ ਨਿਕਲੇ ਸੀਗੇ, ਤਾਂ ਉਹਦੇ ਵਿੱਚੋਂ ਕਰਦਿਆਂ ਨੂੰ ਸਾਨੂੰ ਪਤਾ ਲੱਗਿਆ ਵੀ ਇੱਕ ਸਰਸਵਤੀ ਕੋਈ ਦਰਿਆ ਪੁਨਰ ਸੁਰਜੀਤ ਕਰਨ ਜਾਣ ਦੀ ਸਕੀਮ ਹੈਗੀ ਆ, ਜਿਹਦੇ ਨਾਲ ਸਤਲੁਜ ਦਾ ਪਾਣੀ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਇੱਕ ਪਲੈਨਿੰਗ ਚੱਲ ਰਹੀ ਆ।
0: ਓਕੇ,
1: ਉਹ ਪ੍ਰੋਜੈਕਟ ਆਪਣੀ ਡਾਕੂਮੈਂਟਰੀ ਆ ਗਈ, ਬਹੁਤ ਵੈਲ ਰਿਸੀਵ ਹੋਈ, ਬਹੁਤ ਪਸੰਦਤਾ ਤਾਂ ਉਹਦੇ 'ਚ ਸ਼ਬਦ ਹੈ ਨਹੀਂ ਸੀਗਾ, ਉਹ ਤਾਂ ਜਾਣਕਾਰੀ ਫੈਲਾਉਣੀ ਸੀਗੀ, ਜਾਣਕਾਰੀ ਪੰਜਾਬੀਆਂ ਨੇ ਉਹਦੀ ਬਹੁਤ ਅਸੈਪਟ ਕੀਤੀ। ਉਹ ਉਦੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਸਰਸਵਤੀ ਨੂੰ ਮੈਂ ਪ੍ਰਾਇਮਰੀ ਸੋਰਸਿਸ ਤੋਂ ਦੇਖਾਂ, ਪੜ੍ਹਾਂ ਵੀ ਇਹ ਮੂਲ ਸਰੋਤਾਂ ਦੇ ਵਿੱਚ ਕੀ ਲਿਖਿਆ ਹੋਇਆ, ਵੀ ਇੰਟਰਪ੍ਰਟੇਸ਼ਨ ਲੋਕਾਂ ਨੇ ਅਲੱਗ ਅਲੱਗ ਕੀਤੀ ਹੁੰਦੀ ਆ, ਪਰ ਇੰਟਰਪ੍ਰਟੇਸ਼ਨ ਨਹੀਂ ਵੀ ਆ ਪ੍ਰਾਇਮਰੀ ਜਿਹੜੇ ਮੂਲ ਸਰੋਤ ਦੇ ਵਿੱਚ ਕੀ ਲਿਖਿਆ, ਉਹਦੇ ਰਾਹੀਂ ਮੈਂ ਰਿਗਵੇਦ ਤੱਕ ਜਾਣਾ ਚਲਿਆ ਗਿਆ ਵੀ ਰਿਗਵੇਦ ਦੇ ਵਿੱਚ ਸਰਸਵਤੀ ਦਾ ਸਾਨੂੰ ਪੁਰਾਣੇ ਤੋਂ ਪੁਰਾਣਾ ਜ਼ਿਕਰ ਦੱਸਿਆ ਜਾਂਦਾ। ਉਹ ਰਿਗਵੇਦ ਦੇ ਉਦੋਂ ਤੋਂ ਪਤਾ ਲੱਗਿਆ ਵੀ ਇੱਕ ਇਸੇ ਹੀ ਸਰਸਵਤੀ ਦਾ ਜ਼ਿਕਰ ਰਾਨੀਆਂ ਦੇ ਜੇਂਦ ਅਵਿਸਥਾ ਗ੍ਰੰਥ ਦੇ ਵਿੱਚ ਵੀ ਆ, ਜਿਹੜਾ ਕਿ ਰਿਗਵੇਦ ਦੇ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ। ਫਿਰ ਉਹਨੂੰ ਐਨਾਲਿਸਿਸ ਕਰਨਾ ਪਿਆ, ਐਨਾਲਾਈਜ਼ ਕੀਤਾ ਵੀ ਉਹਦੇ ਵਿੱਚ ਸਰਸਵਤੀ ਬਾਰੇ ਕੀ ਜ਼ਿਕਰ ਆ, ਤਾਂ ਰਾਨੀਆਂ ਤੱਕ ਗਏ ਤਾਂ ਫਿਰ ਉੱਥੇ ਪਤਾ ਲੱਗਿਆ ਵੀ ਸਰਸਵਤੀ ਇੱਕ ਉਹਨਾਂ ਨੇ ਹਰਹਾਵਤੀ ਕਿਹਾ, ਅਤੇ ਹਰਹਾਵਤੀ ਉਹਨਾਂ ਦਾ ਇੱਕ ਸੂਬਾ ਵੀ ਸੀਗਾ, ਇਲਾਕੇ ਦਾ ਨਾਂ ਵੀ ਸੀ, ਕੰਧਾਰ ਦੇ ਆਲੇ ਦੁਆਲੇ ਅਤੇ ਹੈਰਾਤ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਂ ਹਰਹਾਵਤੀ ਬੋਲਿਆ ਉਹਨਾਂ ਨੇ, ਕਿਉਂਕਿ ਉਹ ਸੱਸੇ ਅਤੇ ਹਾਹੇ ਦਾ ਉਹਨਾਂ ਦਾ ਸੀਗਾ। ਉਹਦੇ ਤੋਂ ਫਿਰ ਉਹਨਾਂ ਦਾ ਇਤਿਹਾਸ ਪੜ੍ਹਨਾ ਪਿਆ, ਉਹ ਗ੍ਰੰਥ ਨੂੰ ਫਰੋਲਣਾ ਪਿਆ, ਉਹਦੇ 'ਚ ਜੋ ਚੀਜ਼ਾਂ ਲੱਭਣੀਆਂ, ਫਿਰ ਉਹ ਇਸੇ ਤਰੀਕੇ ਹੀ ਅੱਗੇ ਦੀ ਅੱਗੇ ਤੁਰਦਾ ਰਿਹਾ। ਫਿਰ ਉੱਥੇ ਭਾਸ਼ਾ ਦਾ ਆ ਗਿਆ ਵੀ ਜੇ ਰਿਗਵੇਦ, ਉੱਥੇ ਪਤਾ ਲੱਗਿਆ ਵੀ ਰਿਗਵੇਦ ਅਤੇ ਇਰਾਨੀਆਂ ਦਾ ਗ੍ਰੰਥ ਜੇਂਦ ਵਿਵਸਥਾ ਇੱਕੋ ਹੀ ਬੋਲੀ ਦੇ ਦੋ ਲਹਿਜੇ ਆ। ਫਿਰ ਮੇਰੇ ਮਨ 'ਚ ਇਹ ਆਇਆ ਵੀ ਜੇ ਉਹ ਸਾਨੂੰ ਤਾਂ ਦੱਸਿਆ ਜਾਂਦਾ ਵੀ ਸਾਰਾ ਕੁਛ ਸੰਸਕ੍ਰਿਤ ਵਿੱਚੋਂ ਨਿਕਲਿਆ, ਸਾਡੀ ਬੋਲੀ ਨਿਕਲੀ ਆ, ਇੱਥੇ ਤਾਂ ਇਰਾਨੀਆਂ ਦੀ ਬੋਲੀ ਦਾ ਲਹਿਜਾ ਵੀ ਉਹੀ ਆ, ਵੀ ਫਿਰ ਸਾਡੀ ਪੰਜਾਬੀ ਕਿੱਥੇ ਆਈ। ਫਿਰ ਉਹ ਇਤਿਹਾਸ ਫੋਲਦੇ ਫੋਲਦੇ ਭਾਸ਼ਾ ਦਾ ਬੋਲੀ ਦਾ ਵਿੱਚ ਆ ਗਿਆ ਰੌਲਾ ਵੀ ਹੁਣ ਇਹਦੀ ਗੁੱਥੀ ਸਮਝਾਓ, ਇਹ ਕਿੱਧਰ ਨੂੰ ਲੈ ਗਈ
0: ਪ੍ਰੋਬਲਮ ਸੋਲਵਿੰਗ।
1: ਉਹ ਪ੍ਰੋਬਲਮ ਇੱਕ ਸੋਲਵ ਕਰਨ ਤੁਰੇ ਤਾਂ ਉਹ ਗਾਂ ਦੀ ਹੋਰ ਗੁਲਝਲਾਂ ਨਿਕਲ ਆਈਆਂ। ਫਿਰ ਉੱਥੇ ਪੰਜਾਬੀ ਬੋਲੀ ਨਾਲ ਦੇਖਣ ਲੱਗੇ ਤਾਂ ਉੱਥੋਂ ਪਤਾ ਲੱਗਿਆ ਵੀ ਇਹ ਜਿਹੜਾ ਸਾਨੂੰ ਆਮ ਕਰਕੇ ਦੱਸਿਆ ਜਾਂਦਾ ਵੀ ਸੱਸਾ ਅਤੇ ਹਾਹਾ, ਇਹ ਇਰਾਨੀਆਂ ਨੂੰ ਸੱਸਾ ਨਹੀਂ ਸੀ ਬੋਲਣਾ ਆਉਂਦਾ, ਉਹਨਾਂ ਨੇ ਸਿੰਧ ਨੂੰ ਹਿੰਦ ਕਹਿਤਾ। ਪਰ ਜਦੋਂ ਮੈਂ ਉਹ ਜੇਂਦ ਵਿਵਸਥਾ ਗ੍ਰੰਥ ਫੋਲ ਕੇ ਦੇਖਿਆ, ਉੱਥੇ ਤਾਂ ਪਤਾ ਲੱਗਿਆ ਵੀ ਸੱਸਾ ਤਾਂ ਆਰਾਮ ਨਾਲ ਬੋਲੀ ਜਾ ਰਹੇ ਆ, ਉੱਥੇ ਤਾਂ ਸੱਸੇ ਨਾਲ ਸੈਂਕੜੇ ਸ਼ਬਦ ਪਏ ਆ, ਵੀ ਇਹ ਕੀ ਗੱਲ ਹੋਈ, ਵੀ ਇਹ ਤਾਂ ਸਾਨੂੰ ਤਾਂ ਦੱਸੀ ਜਾਂਦੇ ਆ, ਉਹਨਾਂ ਤੋਂ ਸੱਸਾ ਬੋਲ ਨਹੀਂ ਸੀ ਹੁੰਦਾ, ਉਹਨਾਂ ਦੀ ਤਾਂ ਰਾਜਧਾਨੀ ਦਾ ਨੌਂ ਹੀ ਸੂਸਾ ਵਾ, ਜਿਹਦੇ 'ਚ ਦੋ ਸੱਸੇ ਆ, ਉਹਨਾਂ ਦੇ ਸਪੈਂਟਾ ਮੈਨਿਊ ਉਹਨਾਂ ਦਾ ਇੱਕ ਬਹੁਤ ਵੱਡਾ, ਉਹਦੇ 'ਚ ਮਨੂ ਜਾਂ ਸਪੈਂਟਾ ਮਨੂ ਉਹਨਾਂ ਦਾ ਇੱਕ ਦੇਵਤਾ ਵਾ, ਉਹਦੇ 'ਚ ਵੀ ਸੱਸਾ ਬੋਲੀ ਜਾ ਰਹੀ ਆ, ਵੀ ਆਹ ਤਾਂ ਗੱਲ ਹੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾ ਰਹੀ ਆ। ਉਹ ਇਸੇ ਤਰੀਕੇ ਫਿਰ ਹੋਇਆ ਵੀ ਨਹੀਂ ਜੀ, ਇਹ ਤਾਂ ਫਿਰ ਮੈਨੂੰ ਹਰਕੀਰਤ ਸਿੰਘ ਦੀ ਕਿਤਾਬ ਮਿਲੀ, ਉਹਦੇ 'ਚ ਫਿਰ ਲੱਭਦੇ ਕਰਦਿਆਂ ਨੂੰ ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਹੈ, ਸੱਸਾ ਅਤੇ ਹਾਹਾ ਤਾਂ ਪੰਜਾਬੀ ਬਦਲ

0: ਦਿੱਤਾ ਪੰਜਾਬੀ ਦੇ ਵਿੱਚ, ਪਰ ਰਾਨੀ ਤਾਂ ਇਹ ਬਦਲਦੇ ਨਹੀਂ, ਅੱਜ ਵੀ ਨਹੀਂ ਬਦਲਦੇ ਵੀ ਉਹ ਜਿਹੜਾ ਫਿਰ ਉਹ ਸਰਸਵਤੀ ਅਤੇ ਹਰਹਾਵਤੀ ਵਾਲਾ ਫਰਕ ਵੀ ਪਤਾ ਲੱਗਿਆ ਵੀ ਇਹ ਤਾਂ ਪੰਜਾਬੀ ਦੀ ਇੱਕ ਵੰਨਗੀ ਆ। ਪੰਜਾਬੀ ਦੇ ਵਿੱਚ ਤਾਂ ਅਸੀਂ ਪੈਸਾ ਅਤੇ ਪੈਸਾ ਕਹਿ ਦੇਣਾ,
1: ਮਤਲਬ ਸਲੈਂਗ ਦਾ ਫਰਕ ਹੀ ਫਿਰ
0: ਨਹੀਂ, ਇਹ ਐਕਸੈਂਟ ਆ, ਜਿਵੇਂ ਹੁਣ ਟਮੇਟੋ ਟਮਾਟੋ ਹੈ ਨਾ ਜੀ, ਪਟੇਟੋ ਪਟਾਟੋ
1: ਜੀ,
0: ਉਹ ਪੰਜਾਬੀ ਦੇ ਵਿੱਚ ਹੀ ਇਹ ਵੰਨਗੀ ਹੈ ਵੀ ਅਸੀਂ ਸੱਸਾ ਹਾਹਾ ਬਦਲ ਲੈਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬਦਲਤਾ ਸੱਸਾ ਅਤੇ ਹਾਹਾ
1: ਜੀ।
0: ਉਹ ਹੁਣ ਇਹ ਆ ਵੀ ਸਰਸਵਤੀ ਅਤੇ ਹਰਹਾਵਤੀ ਦਾ ਪਤਾ ਹੈਗਾ ਵੀ ਇਹ ਵੀ ਤਾਂ ਸਾਡਾ ਹੀ ਆ, ਇਹ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ, ਉਹ ਸਾਡੇ ਤੋਂ ਲੈ ਕੇ ਗਏ ਆ। ਉਹ ਇਸੇ ਤਰੀਕੇ ਫਿਰ ਉਹ ਜਿਹੜੀ ਇੱਕ ਸਰਸਵਤੀ ਦੀ ਗੱਲ ਸੀਗੀ ਉਹ ਬੋਲੀ ਦੇ ਵਿੱਚ ਬਦਲ ਗਈ, ਬੋਲੀ ਤੋਂ ਅੱਗੇ ਫਿਰ ਉਹਦੀ ਇਤਿਹਾਸ ਵੀ ਜਾਣਨਾ ਪਿਆ ਵੀ ਹਰਹਾਵਤੀ ਆ ਅਤੇ ਸਰਸਵਤੀ ਆ, ਇਹ ਫਿਰ ਹੈ ਕੌਣ ਸੀ, ਇਹ ਲੋਕ ਕੌਣ ਸੀ ਉੱਥੇ ਰਹਿੰਦੇ। ਫਿਰ ਪਤਾ ਲੱਗਿਆ ਉੱਥੋਂ ਵੀ ਗ੍ਰੀਕ ਹੈਰਾਡੋਟਸ ਇੱਕ ਇਤਿਹਾਸਕਾਰ ਆ, ਉਹਨੂੰ ਇਤਿਹਾਸ ਦਾ ਪਿਤਾਮਾ ਜਾਂ ਪਹਿਲਾ ਫਾਦਰ ਆਫ ਹਿਸਟਰੀ ਕਿਹਾ ਜਾਂਦਾ, ਉਹ ਕਹਿ ਰਿਹਾ ਵੀ ਜਿਹੜੇ ਐਰਾਕੋਸ਼ੀਆ ਵਾ ਜਾਂ ਹਰਹਾਵਤੀ ਜਾਂ ਸਰਸਵਤੀ ਜਿਹੜਾ ਸੂਬਾ ਵਾ ਇਹ ਪੰਜਾਬੀ ਹੋਈ ਆ, ਪਰ ਇਹਨਾਂ ਦੇ ਰੰਗ ਥੋੜ੍ਹੇ ਜਿਹੇ ਗੋਰੇ ਆ, ਪਰ ਇਹ ਹੈ ਪੰਜਾਬੀ ਹੋਈ ਆ ਕਲਚਰ ਦੀ। ਉਹ ਫਿਰ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਆ ਵੀ ਇਸ ਤਰੀਕੇ ਨਾਲ ਇੱਕ ਗੁੱਥੀ ਹਲਝਾਉਂਦੇ ਉਹ ਅੱਗੇ ਫਿਰ ਗ੍ਰੀਕਾਂ ਤੱਕ ਪਹੁੰਚ ਗਏ, ਉੱਥੋਂ ਜਾਣਨਾ ਸ਼ੁਰੂ ਕੀਤਾ, ਫਿਰ ਹੁਣ ਗ੍ਰੀਕ ਦਾ ਵੀ ਪਤਾ ਲੈਣਾ ਵੀ ਹੈਰਾਡੋਟਸ ਕੌਣ ਆ, ਇਹ ਵੀ ਇਹਦਾ ਕੀ ਸੰਬੰਧ ਆ, ਫਿਰ ਉਹ ਉੱਥੋਂ ਫਿਰ ਸਿਕੰਦਰ ਤੱਕ ਆ ਗਏ ਵੀ ਸਿਕੰਦਰ ਵੀ ਇੱਥੇ ਤੁਰਿਆ ਫਿਰਦਾ ਵਾ, ਇਹਨੂੰ ਲੱਭੋ ਹੁਣ ਸਿਕੰਦਰ ਆਇਆ, ਜੇ ਸਿਕੰਦਰ ਪੰਜਾਬ 'ਚ ਆਇਆ ਹੋਊ ਤਾਂ ਉਹਨੂੰ ਕਿਹੜੀ ਬੋਲੀ ਸੁਣੀ ਹੋਊ ਪੰਜਾਬ 'ਚ
1: ਜੀ,
0: ਕਿਉਂਕਿ ਭਾਰਤ 'ਚ ਤਾਂ ਗਿਆ ਨਹੀਂ।
1: ਹਾਂਜੀ,
0: ਉਹ ਪੰਜਾਬ 'ਚ ਹੀ ਗਿਆ, ਉਹ ਜੇਹਲਮ ਤੋਂ ਚੱਲ ਕੇ ਆਪਣੇ ਬਿਆਸ ਤੱਕ ਹੀ ਆਇਆ
1: ਜੀ,
0: ਵੀ ਉਹਦੇ ਕੰਨਾਂ 'ਚ ਕੋਈ ਤਾਂ ਬੋਲ ਪਏ ਹੋਣਗੇ ਪੰਜਾਬ 'ਚ, ਉਹ ਕਿਹੜੀ ਬੋਲੀ ਸੁਣੀ ਹੋਊਗੀ।
1: ਹਾਂਜੀ,
0: ਫਿਰ ਉਹ ਆਪਦੇ ਦਿਮਾਗ 'ਚ ਹੀ ਖੁਲਜਣ, ਜਦੋਂ ਆ ਸਵਾਲ ਆ ਗਿਆ ਫਿਰ ਉਹਨੇ ਉੱਤਰ ਲੱਭਣਾ। ਇਸੇ ਤਰੀਕੇ ਨਾਲ ਹੀ 10 ਸਾਲ ਹੋ ਗਏ ਜੀ ਹੁਣ ਉਹ ਚੱਲੀ ਜਾ ਰਿਹਾ, ਬਹੁਤ ਕੁਛ ਨਵਾਂ ਸਿੱਖਿਆ ਅਤੇ ਬੜੀਆਂ ਉਹਦੇ 'ਚ ਹੈਰਾਨੀ ਵਾਲੀਆਂ ਖਬਰਾਂ ਵੀ ਆਏ ਪਤਾ ਲੱਗੀਆਂ, ਕਈਆਂ 'ਤੇ ਆਇਆ ਵੀ ਸਾਨੂੰ ਇੰਨਾ ਝੂਠ ਦੱਸਿਆ ਜਾ ਰਿਹਾ ਵਾ ਵੀ ਜਿਹੜੀ ਚੀਜ਼ ਦੱਸੀ ਜਾ ਰਹੀ ਆ ਉਹ ਤਾਂ ਹੈ ਹੀ ਨਹੀਂ ਗੀ, ਜੋ ਹੈ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ ਵਾ।
1: ਕੀ ਇਹ ਸਭ ਕੁਛ ਦੇ ਦਰਮਿਆਨ ਵਜ੍ਹਾ ਕੀ ਦਿਖੀ ਤੁਹਾਨੂੰ, ਇੰਨਾ ਲੁਕਾਉਣ ਦੇ ਪਿੱਛੇ ਕੀ ਵਜ੍ਹਾ ਸੀ?
0: ਵੀ ਮੈਂ ਇਹਦੇ 'ਤੇ ਵਾਲਾ ਨਹੀਂ ਸੋਚਿਆ, ਮੈਂ ਆਪਦਾ ਕੰਮ ਕਰੀ ਜਾ ਰਿਹਾ,
1: ਉੱਧਰ ਨਹੀਂ ਗਏ ਹਲੇ
0: ਨਹੀਂ, ਉਹ ਐਵੇਂ ਉਹ ਨੈਗੇਟਿਵਿਟੀ ਆ ਉਹਦੇ 'ਚੋਂ ਨਿਕਲਣਾ ਕੁਛ ਨਹੀਂ, ਇਹਨੂੰ ਮਾੜਾ ਕਹਿ ਲਓ ਉਹਦੇ 'ਚੋਂ ਆਪਣਾ ਕੀ ਬਣਨਾ ਹੈ ਨਾ ਜੀ, ਉਹਦੇ 'ਚ ਆਪ ਕਰ ਲਾਂਗੇ, ਹੁਣ ਜੇ ਕੋਈ ਜਿੰਨਾ ਕੁ ਲੱਭਿਆ ਉਹ ਆਪਾਂ ਦੱਸ ਦਾਂਗੇ, ਜੇ ਉਦੋਂ ਵਧੀਆ ਲੱਭ ਗਿਆ ਜਾਂ ਗਲਤੀ ਹੋ ਗਈ ਉਹ ਵੀ ਮੰਨ ਲਾਂਗੇ ਵੀ ਜਿਹੜਾ ਮੇਰਾ ਪਹਿਲਾਂ ਨਹੀਂ ਮੈਨੂੰ ਸਹੀ ਪਤਾ ਲੱਗਿਆ ਸੀ, ਹੁਣ ਮੈਨੂੰ ਲੱਗਦਾ ਮੈਨੂੰ ਸਹੀ ਪਤਾ ਲੱਗ ਗਿਆ, ਆਹ ਹੁਣ ਹੈ ਵੀ ਉਹ ਕੋਈ ਦਾਅਵਾ ਵੀ ਹੈ ਨਹੀਂ ਵੀ ਅੱਜ ਕਹਿਤਾ ਇਹ ਵੀ ਪੱਥਰ 'ਤੇ ਲਕੀਰ ਆ, ਕਿਉਂਕਿ
1: ਹਰ ਰੋਜ਼ ਬੰਦਾ ਨਵਾਂ ਜਾਣਦਾ,
0: ਸਿੱਖਣ ਤੁਰੇ ਹਾਂ, ਸਿੱਖੀ ਜਾ ਰਹੇ ਹਾਂ
1: ਜੀ। ਸੋ ਕਿੱਥੇ ਕਿਤੇ ਜਾ ਕੇ ਫਿਰ ਹੁਣ ਆਪਾਂ ਸਫ਼ਰ ਕਿੱਥੋਂ ਕੁ ਤੱਕ ਆਪਾਂ ਪਹੁੰਚੇ ਹਾਂ, ਤੁਸੀਂ ਸਿਕੰਦਰ ਤੱਕ ਲੈ ਕੇ ਆਏ ਹੋ, ਪੋਰਸ ਦੇ ਨਾਲ ਲੜਾਈ ਤੱਕ ਤੁਸੀਂ ਲੈ ਕੇ ਆਏ ਹੋ, ਉੱਥੋਂ ਫਿਰ ਕੀ ਲੱਭਾ?
0: ਅਸਲ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਆ ਸਾਡੀ ਵੀਰ ਜੀ, ਉਹ ਪੰਜਾਬੀ ਬੋਲੀ ਸਾਡੀ ਹੜੱਪਾ ਤੋਂ ਚੱਲ ਰਹੀ ਆ।
1: ਓਕੇ,
0: ਜਸਪਾਲ ਸਿੰਘ ਮੇਹਲ ਨੇ ਇਹਦੇ ਇਹਨੂੰ ਕਿਹਾ ਵੀ ਇਹ 5500 ਸਾਲ ਪੁਰਾਣੀ ਬੋਲੀ ਆ, ਉਹ ਸਾਨੂੰ ਹੜੱਪਾ ਦੇ ਵਿੱਚ ਲੈ ਜਾਂਦੀ ਆ। ਸਿਕੰਦਰ ਸਾਡੇ ਕੋਲ 2300 ਸਾਲ ਪਹਿਲਾਂ ਆਇਆ
1: ਜੀ,
0: ਸਿਕੰਦਰ ਤੋਂ ਪਹਿਲਾਂ ਵੀ ਸਾਡੇ 3000 ਸਾਲ ਪਹਿਲਾਂ ਵੀ ਸਾਡੇ ਕੋਲ ਪੰਜਾਬੀ ਦਾ ਹੀ ਕੋਈ ਰੂਪ ਸਾਡੇ ਕੋਲ ਸੀਗਾ।
1: ਕਈ ਲੋਕ ਲੰਡੇ ਨਾਲ ਵੀ ਜੋੜਦੇ ਨੇ, ਲੰਡਿਆਂ ਨਾਲ ਵੀ ਭਾਸ਼ਾ ਜਿਹੜੀ ਲਿਖਣ ਦੇ ਵਿੱਚ ਹਾਲੇ ਕਹਿੰਦੇ ਨੇ ਕਿ ਕਈ ਥਾਵਾਂ ਦੇ ਉੱਤੇ ਸਮਝ ਵੀ ਨਹੀਂ ਆ ਸਕੀ, ਉੱਥੋਂ ਕਈ ਜੋੜ ਕੇ ਲਿਆਉਂਦੇ ਆ, ਉਹਦੇ ਬਾਰੇ ਕੁਛ ਪਤਾ ਲੱਗਾ?
0: ਲੰਡੇ ਲਿਪੀ ਆ
1: ਜੀ,
0: ਲਿਪੀ ਦਾ ਸਫ਼ਰ ਅਲੱਗ ਆ
1: ਜੀ,
0: ਅਤੇ ਬੋਲੀ ਦਾ ਸਫ਼ਰ ਅਲੱਗ ਆ।
1: ਓਕੇ, ਸੋ ਆਪਾਂ ਜ਼ਿਆਦਾ ਬੋਲੀ 'ਤੇ ਕੇਂਦਰਿਤ ਹੈ ਇਸ ਟਾਈਮ।
0: ਹਾਂਜੀ ਹਾਂ, ਲਿਪੀਆਂ ਅਲੱਗ ਆ, ਲਿਪੀ ਬਾਅਦ ਦੇ ਵਿੱਚ, ਹਮੇਸ਼ਾ ਹੀ ਬਾਅਦ ਦੇ ਵਿੱਚ ਆਉਂਦੀ ਆ, ਬੋਲੀ ਪਹਿਲਾਂ ਡਿਵੈਲਪ ਹੁੰਦੀ ਆ, ਫਿਰ ਜਦੋਂ ਲਿਖਤ ਪੜ੍ਹਤ ਦੀ ਕਿਤੇ ਲੋੜ ਪੈਂਦੀ ਆ ਫਿਰ ਉਹ ਲਿਪੀਆਂ ਬਦਲ ਜਾਂਦੀਆਂ
1: ਜੀ,
0: ਪਰ ਬੋਲੀ ਨਹੀਂ ਬਦਲਣੀ ਬਹੁਤ ਔਖੀ ਆ
1: ਜੀ,
0: ਉਹ ਲਿਪੀਆਂ ਆਪਣੀ ਬੋਲੀ ਆ ਜਿਹੜੀ ਮੁੱਖੋਂ ਬੋਲਣੀ ਆ ਆਪਾਂ, ਜਿਹੜੀ ਮੌਖਿਕ ਭਾਸ਼ਾ ਵਾ ਇਹ ਪੰਜਾਬੀ ਦਾ ਹਰੂਪ ਕੋਈ ਨਾ ਕੋਈ ਹੜੱਪਾ ਤੋਂ ਚੱਲ ਰਿਹਾ, ਉਦੋਂ ਬਾਅਦ 'ਚ ਵਿਕਾਸ ਹੋ ਰਿਹਾ ਜਿਹਨੂੰ ਐਵੋਲਿਊਸ਼ਨ ਕਹਿੰਦੇ ਆ, ਉਹ ਵਿਕਾਸ ਦੇ ਥਰੂ ਇਹ ਬਦਲੀ ਵੀ ਹੋਊਗੀ, ਬਦਲੀ ਵੀ ਆ, ਸਾਨੂੰ ਕੁਛ ਪਤਾ ਵੀ ਆ ਇਤਿਹਾਸਕ ਦੌਰ ਦੇ ਵਿੱਚ ਫਾਰਸੀ ਤੋਂ ਲੈ ਕੇ ਆਪਾਂ ਨੂੰ, ਉਦੋਂ ਬਾਅਦ ਕਾਫ਼ੀ ਇਹਦੀ ਡਾਕੂਮੈਂਟੇਸ਼ਨ ਹੈਗੀ ਆ, ਬਾਬਾ ਫਰੀਦ ਤੋਂ ਬਾਅਦ ਤਾਂ ਆਪਣੇ ਕੋਲ ਬਹੁਤ ਕੁਛ ਮਿਲ ਜਾਂਦਾ, ਉਹ ਆਪਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਬਾਬਾ ਫਰੀਦ ਦੇ ਸਲੋਕ ਅਸੀਂ ਅੱਜ ਉਵੇਂ ਹੀ ਸਮਝ ਸਕਦੇ ਹਾਂ 1000 ਸਾਲ ਬਾਅਦ, ਤਾਂ ਉਦੋਂ 1000 ਸਾਲ ਪਹਿਲਾਂ ਕਾਹਤੋਂ ਇਹ ਵੱਖਰੀ ਹੋਊ, ਉਦੋਂ ਵੀ ਤਾਂ ਉਹੋ ਜਿਹੀ ਹੋਈ ਹੋਊ
1: ਜੀ।
0: ਜੇ 1000 ਸਾਲ ਦੇ ਵਿੱਚ ਜਿਹਦੇ 'ਚ ਇੰਨਾ ਪ੍ਰਭਾਵ ਫਾਰਸੀ ਦਾ ਪਿਆ, ਅੰਗਰੇਜ਼ੀ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ, ਤੁਰਕੀ ਆਈ ਆ ਇਹਦੇ ਵਿੱਚ, ਅਰਬੀ ਆਈ ਆ।

0: ਤੇ ਅਸੀਂ ਅੱਜ ਵੀ ਬਾਬਾ ਫਰੀਦ ਨੂੰ ਸਮਝ ਸਕਦੇ ਹਾਂ, ਤਾਂ ਉਦੋਂ ਹਜ਼ਾਰ ਸਾਲ ਪਹਿਲਾਂ ਵੀ ਕੋਈ ਕਾਰਨ ਨਹੀਂ ਹੈ ਵੀ ਉਦੋਂ ਉਦੋਂ ਤਾਂ ਕੋਈ ਸਾਡੇ ਕੋਲ ਬਾਹਰੀ ਬੋਲੀ ਵੀ ਨਹੀਂ ਆਈ, ਉਦੋਂ ਕਾਹਤੋਂ ਬਦਲੀ ਹੋਊ ਵੀ ਇਸ ਤਰੀਕੇ ਆ ਵੀ ਬੋਲੀ ਅਲੱਗ ਤੇ ਜਿਹੜੀਆਂ ਲਿਪੀਆਂ ਵਾ ਉਹ ਅਲੱਗ ਚੱਲੀ।
1: ਸੋ ਬੋਲੀ ਨੂੰ ਜਦੋਂ ਆਪਾਂ ਲਿਖਤੀ ਰੂਪ ਚ ਲੈ ਕੇ ਆਉਂਦੇ ਹਾਂ ਤੇ ਫਿਰ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ।
0: ਹਾਂਜੀ, ਫਿਰ ਲਿਪੀਆਂ ਉਹਦੇ ਚ ਆਉਂਦੀਆਂ
1: ਜੀ। ਸੋ ਇਹਨੂੰ ਪੰਜਾਬੀ ਨੂੰ ਤੇ ਇਹਨੂੰ ਕਿੱਥੇ ਕਿ ਜੇ ਆਪਾਂ ਕਲੱਬ ਕਰਦੇ ਹਾਂ ਜਾ ਕੇ ਕਿ ਗੁਰਮੁਖੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਦੂਸਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਪੀ ਦੇ ਦਿੱਤੀ ਗੁਰਮੁਖੀ, ਉਸ ਤੋਂ ਪਹਿਲਾਂ ਵੀ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਲਿਖਤੀ ਰੂਪ ਚ ਹੋਊਗੀ, ਕਨੈਕਟ ਹੋਊਗੀ?
0: ਹਾਂਜੀ, ਪੰਜਾਬ ਦਾ ਤਾਂ ਬਹੁਤ ਇੱਕ ਸ਼ਾਨਦਾਰ ਲਿਪੀਆਂ ਦਾ ਇਤਿਹਾਸ ਆ। ਪੰਜਾਬ ਦਾ ਇੰਨਾ ਕੁ ਬਲੈਸਡ ਇਹ ਨਾ ਇਹ ਖਿੱਤਾ ਵਾ ਵੀ ਇੰਨੀਆਂ ਲਿਪੀਆਂ ਸਾਡੇ ਕੋਲ ਆਈਆਂ, ਉਹਦੇ 'ਚ ਸ਼ਾਰਦਾ ਸਭ ਨੂੰ ਪੁਰਾਣੀ ਲਿਪੀ ਸਾਨੂੰ ਖਰੋਸ਼ਤੀ ਮਿਲਦੀ ਆ ਪੰਜਾਬ, ਜਦੋਂ ਇਹ ਸਿਕੰਦਰ ਹੋਣਾ ਤੋਂ ਥੋੜ੍ਹੇ ਚਿਰ ਬਾਅਦ ਹੀ ਇਹ ਆ ਜਾਂਦੀ ਆ, ਅਤੇ ਜਿਹਨੂੰ ਰਾਜਾ ਅਸ਼ੋਕ ਜਾਂ ਦੇਵਨਾਮ ਪੀਏ ਉਹ ਰਾਜਾ ਇੱਕ ਰਾਜਾ ਜਾਂ ਕੋਈ ਉਹ ਹੈ ਜਿਹਦਾ ਉਲਥਾ ਅਸ਼ੋਕ ਕੀਤਾ ਜਾਂਦਾ, ਉਹਦੇ ਜਿਹੜੇ ਇੱਥੇ ਫਰਮਾਨ ਆ ਪੰਜਾਬ ਦੇ ਵਿੱਚ ਲੱਭੇ ਉਹ ਖਰੋਸ਼ਤੀ ਲਿਪੀ ਦੇ ਵਿੱਚ ਲੱਭੇ ਆ।
1: ਓਕੇ,
0: ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਸ਼ਾਰਦਾ ਆ ਜਾਂਦੀ ਆ, ਟਾਕਰੀ ਆ ਜਾਂਦੀ ਆ, ਫਿਰ ਇਹਦਾ ਨਾਂ ਤਾਂ ਹੁਣ ਦਿੱਤੇ ਆ ਨਾ ਆਪਾਂ, ਉਸ ਸਮੇਂ ਪਤਾ ਨਹੀਂ ਉਹ ਕੀ ਕਹਿੰਦੇ ਹੋਣਗੇ ਵੀ ਜਾਂ ਇਸ ਤਰੀਕੇ ਦੇ ਆ, ਫਿਰ ਟਾਕਰੀ ਆ ਜਾਂਦੀ ਆ, ਉਦੋਂ ਬਾਅਦ ਸਿੱਧ ਮਾਤਰਕਾ ਵੀ ਇੱਥੇ ਚੱਲਦੀ ਰਹੀ ਆ ਇੱਕ, ਉਹ ਵੀ ਆ, ਫਿਰ ਲੰਡਿਆਂ ਦੇ ਸੱਤ ਅੱਠ ਰੂਪ ਹੈਗੇ ਆ, ਫਿਰ ਇਹਨਾਂ ਦੇ ਵਿੱਚੋਂ ਇੱਕ ਗੁਰਮੁਖੀ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਸਾਡੇ ਕੋਲ ਇੱਕ ਪੁਰਾਤਨ ਲਿਪੀ ਸਾਡੇ ਕੋਲ ਚੱਲੀ ਆ ਰਹੀ ਆ, ਲੰਡੇ ਆਲਮੋਸਟ ਅਲੋਪ ਹੋ ਚੁੱਕੇ ਆ, ਅਤੇ ਸ਼ਾਰਦਾ ਆਖਰ ਦੇ ਉੱਤੇ ਕਸ਼ਮੀਰ ਦੇ ਵਿੱਚ ਚੱਲਦੀ ਰਹੀ ਆ, ਪਰ ਅੱਜ ਜਿਹੜੀ ਦੇਵਨਾਗਰੀ ਅਤੇ ਹਿੰਦੀ ਨੇ ਉਹ ਉੱਧਰੋਂ ਉਰਦੂ ਵਾਲਿਆਂ ਨੇ ਉਹ ਖਤਮ ਕਰਤੀ ਆ, ਉਹਦੇ ਆਖਰੀ ਹੁਣ ਬਜ਼ੁਰਗ ਰਹਿ ਗਏ ਆ ਥੋੜ੍ਹੇ ਮੋਟੇ ਜਿਹੜੇ ਜਾਣਦੇ ਆ, ਉਹ ਲਿਪੀ ਆਲਮੋਸਟ ਐਕਸਟਿੰਕਸ਼ਨ 'ਤੇ ਪਹੁੰਚ ਗਈ ਆ, ਅਤੇ ਹਿਮਾਚਲ ਵਾਲੇ ਪਾਸੇ ਟਾਕਰੀ ਚੱਲ ਰਹੀ ਸੀਗੀ ਅਤੇ ਉਹ ਟਾਕਰੀ ਵੀ ਹੁਣ ਖਾਤਮੇ ਵੱਲ ਹੀ ਆ, ਜਦੋਂ ਦੀ ਹਿੰਦੀ ਨੇ ਅਤੇ ਦੇਵਨਾਗਰੀ ਨੇ ਉੱਥੇ ਪੋਚਾ ਫੇਰਿਆ ਤਾਂ ਉਹ ਵੀ ਆਖਰੀ ਸਾਹਾਂ 'ਤੇ ਹੀ ਆ, ਅਤੇ ਪੰਜਾਬ ਦੇ ਲੰਡੇ ਤਾਂ ਆਪਾਂ ਨੂੰ ਪਤਾ ਹੀ ਆ, ਉਹ ਵੀ ਹੁਣ ਬਜ਼ੁਰਗ ਬਚੇ ਆ ਥੋੜ੍ਹੇ ਜਿਹੇ, ਅਤੇ ਅੱਗੇ ਉਹਦਾ ਕੋਈ ਨਹੀਂ ਵਾਲੀ ਵਾਰਸ ਹੈਗਾ।
1: ਸੋ ਇਹਦੇ ਜਿੱਦਾਂ ਤੁਸੀਂ ਕਾਫੀ ਬਾਹਰਲੇ ਸਰੋਤਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਸੋ ਇਹ ਆਪਾਂ ਬਹੁਤੀ ਵਾਰ ਜਦੋਂ ਮੁੱਢਲੀਆਂ ਕਈ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਰਿਸਰਚ ਸੀ ਅਤੇ ਉਹ ਸਾਡੀਆਂ ਇੰਡੀਆ ਤੱਕ ਹੀ ਭਾਰਤ ਤੱਕ ਜਾਂ ਫਿਰ ਪੰਜਾਬ ਤੱਕ ਸੀਮਿਤ ਰਹਿ ਜਾਂਦੀਆਂ ਸੀ, ਤੁਸੀਂ ਹੁਣ ਬਾਹਰਲੇ ਸਰੋਤਾਂ ਦਾ ਵੀ ਉਹਦੇ 'ਚ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਕਿ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ ਜ਼ਿਆਦਾ ਸਰੋਤ ਜਿਹੜੇ ਨੇ ਸਾਨੂੰ ਬਾਹਰੋਂ ਮਿਲ ਰਹੇ ਨੇ, ਜਿੱਦਾਂ ਤੁਸੀਂ ਯੂਨਾਨ ਦਾ ਵਿੱਚ ਜ਼ਿਕਰ ਕੀਤਾ, ਈਰਾਨ ਦਾ ਵਿੱਚ ਖਾਸ ਤੌਰ ਦੇ ਉੱਤੇ ਉੱਥੋਂ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ ਤੁਸੀਂ।
0: ਸਰੋਤ ਤਾਂ ਪੰਜਾਬ ਦੇ ਤਾਂ ਬਹੁਤ ਆ ਜੀ, ਜੇ ਆਪਾਂ ਦੇਖੀਏ ਪੁਰਾਤਨ ਇਤਿਹਾਸ ਹੈ ਹੀ ਪੰਜਾਬ ਦਾ, ਸੱਭਿਅਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ, ਪੰਜ ਸਵਰੀਆਂ ਪੁਰਾਤਨ ਸੱਭਿਅਤਾਵਾਂ ਜਿਹੜੀਆਂ ਦੁਨੀਆਂ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਹੜੱਪਾ ਸੱਭਿਅਤਾ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ, ਇਹ ਪੰਜਾਬ ਦੀ ਸੱਭਿਅਤਾ ਰਾਵੀ ਦੇ ਕੰਢੇ 'ਤੇ ਸਾਰਿਆਂ ਨਾਲੋਂ ਵੱਧ ਇਹਦੇ ਉਹਨਾਂ ਨੂੰ ਲੱਭੇ ਆ ਅਵਸ਼ੇਸ਼, ਇਦੂ ਬਾਅਦ 'ਚ ਇਹ ਫੈਲੀ ਆ, ਫੈਲ ਕੇ ਜਿਹੜੀ ਹੁਣ ਜਿਹਨੂੰ ਉਹ ਪੈਰੀਫੀਰੀਅਲ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਸਾਨੂੰ ਵਿਸ਼ੇਸ਼ ਮਿਲਦੇ ਆ, ਉਹਦੇ ਰੈਮਨੈਂਟ ਆਪਣੇ ਹਰਿਆਣੇ ਦੇ ਜੀਂਦ ਦੇ ਨੇੜੇ ਤੇੜੇ ਮਿਲੇ ਆ ਅਤੇ ਗੁਜਰਾਤ ਦੇ ਵਿੱਚ ਜਾਂ ਰਾਜਸਥਾਨ, ਪਰ ਜਿਹੜੀ ਕੋਰ ਆ ਇਹਦੀ ਇਹਦਾ ਜਮ੍ਹਾਂ ਜੜ੍ਹਾਂ ਵਾਲਾ ਵਾ ਉਹ ਰਾਵੀ ਤੋਂ ਸ਼ੁਰੂ ਹੁੰਦਾ ਵਾ, ਰਾਵੀ ਤੋਂ ਸ਼ੁਰੂ ਹੋ ਕੇ ਮੋਹਨਜੋਦੜੋ ਅਤੇ ਉਸ ਇਲਾਕੇ 'ਚ ਜਾਂਦਾ, ਪੰਜਾਬ ਦਾ ਹੀ ਇਤਿਹਾਸ ਹੈ, ਇਤਿਹਾਸ ਪੰਜਾਬ 'ਚੋਂ ਸ਼ੁਰੂ ਹੋ ਰਿਹਾ, ਸਿਵਿਲਾਈਜੇਸ਼ਨ ਪੰਜਾਬ 'ਚੋਂ ਸ਼ੁਰੂ ਹੋ ਰਹੀ ਆ, ਸਾਡੀ ਬੋਲੀ ਵੀ ਇੱਥੋਂ ਹੀ ਸ਼ੁਰੂ ਹੋਈ ਹੋ। ਹੁਣ ਜਦੋਂ ਆਪਾਂ ਸਿਕੰਦਰ ਤੱਕ ਵੀ ਆਏ ਨਾ, ਸਿਕੰਦਰ ਵੀ ਪੰਜਾਬ 'ਚ ਹੀ ਆਇਆ, ਬਾਕੀ ਭਾਰਤ 'ਚ ਉਹ ਵੀ ਨਹੀਂ ਗਿਆ, ਉਹਦੇ 'ਚ ਉਹ ਵੀ ਪੰਜਾਬ 'ਚ ਆ। ਜਦੋਂ ਆਪਾਂ ਲਿਪੀਆਂ ਦੀ ਗੱਲ ਕਰਦੇ ਹਾਂ, ਲਿਪੀਆਂ ਵੀ ਪੰਜਾਬ 'ਚੋਂ ਹੀ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਬਹੁਤ ਇੱਕ ਵੈਲ ਇਸਟੈਬਲਿਸ਼ਡ ਫੈਕਟ ਆ ਵੀ ਜਿਹੜੀਆਂ ਲਿਪੀਆਂ ਵਾਂ ਲਿਖਤ ਆ ਇਹ ਸਾਰੀ ਫਨੀਸ਼ੀਅਨ ਇੱਕ ਹੈਗੀ ਸੀਗੀ ਲਿਪੀ, ਅੱਜ ਦੇ ਲੈਬਨਾਨ ਜਾਂ ਸੀਰੀਆ ਵਾਲੇ ਇਲਾਕੇ 'ਚੋਂ, ਉਹ ਫਨੀਸ਼ੀਅਨ ਲਿਪੀ ਤੋਂ ਹੀ ਅੱਗੇ ਸਾਰੀਆਂ ਲਿਪੀਆਂ ਬਣੀਆਂ।
1: ਓਕੇ, ਇੱਕ ਸ਼ੁਰੂਆਤ ਉੱਥੋਂ ਹੋਈ।
0: ਹਾਂਜੀ, ਸੀਰੀਆ ਵਾਲੇ ਇਲਾਕੇ 'ਚੋਂ ਜਿੰਨੀਆਂ ਵੀ ਆਪਣੀਆਂ ਯੂਰਪ ਦੀਆਂ ਵਾਂ, ਈਵਨ ਇਹ ਅਰਬਾਂ ਦੀਆਂ ਵਾਂ ਅਤੇ ਇੱਧਰ ਸਾਡੇ ਵਾਲੇ ਪਾਸੇ ਦੀਆਂ ਵਾਂ, ਉਹ ਜਿਹੜੀ ਫਨੀਸ਼ੀਅਨ ਲਿਪੀ ਦੇ ਨਾਲ ਅੱਜ ਹੁਣ ਇਹ ਗ੍ਰੀਸਨ ਇੱਕ ਹੋਏ ਆ ਬਹੁਤ ਵੱਡੇ ਭਾਸ਼ਾ ਵਿਗਿਆਨੀ, ਉਹਨਾਂ ਨੇ ਇਹ ਗੱਲ ਕਹੀ ਆ, ਗਿਆਨੀ ਨਾਜਰ ਸਿੰਘ ਨੇ ਇਹ ਗੱਲ ਕਹੀ ਆ, ਡਾਕਟਰ ਹਰਕੀਰਤ ਸਿੰਘ ਨੇ ਵੀ ਇਹ ਨਾ ਜੀ ਬੀ ਸਿੰਘ ਨੇ ਇਹ ਗੱਲ ਕਹੀ ਆ, ਅਤੇ ਆਪ ਬਿਕਰ ਸਿੰਘ ਹਾਂਗਕਾਂਗ ਨੇ ਇਹ ਗੱਲ ਕਹੀ ਆ। ਉਹ ਸਾਰੇ ਇੱਕ ਗੱਲ 'ਤੇ ਸਹਿਮਤ ਆ ਬਈ ਪੰਜਾਬ ਗੁਰਮੁਖੀ ਦੇ ਵਿੱਚ ਇਸ ਵਕਤ 22 ਇਹੋ ਜਿਹੀਆਂ ਸ਼ੇਪ ਆ, ਇਹੋ ਜਿਹੇ ਆਕਾਰ ਆ ਜਿਨ੍ਹਾਂ ਦੀ ਨੇੜਤਾ ਫਨੀਸ਼ੀਅਨ ਲਿਪੀ ਨਾਲ ਜਾ ਕੇ ਜੁੜਦੀ ਆ, ਜਿਹੜੀ 3000 ਸਾਲ ਪੁਰਾਣੀ ਆ।
1: 3000 ਸਾਲ
0: ਤੁਸੀਂ ਲਾ ਲਓ ਵੀ ਅਸੀਂ ਸਾਰਿਆਂ ਨਾਲੋਂ ਪੁਰਾਣੇ ਉਹਦੀ ਲਿਪੀ ਦੇ ਨਾਲ ਜੁੜ ਰਹੇ ਹਾਂ, ਪੰਜਾਬੀ ਖਿੱਤਾ ਉਹਨਾਂ ਨਾਲ ਜੁੜ ਰਿਹਾ
1: ਜੀ,
0: ਸਾਡੇ ਬੋਲੀ ਦੀ ਵੀ ਸਾਡੀ ਪੁਰਾਤਨ। ਜੇ ਹੁਣ ਸਾਨੂੰ ਇੰਨੇ ਸਬੂਤ ਮਿਲ ਰਿਹਾ ਤਾਂ ਸਾਡੀ ਬੋਲੀ ਦੀ ਵੀ ਪੁਰਾਤਨਤਾ ਹੋਊਗੀ ਹੋਈ।
1: ਬਿਲਕੁਲ,
0: ਹੁਣ ਹੜੱਪਾ ਜਿਹੜੀ ਹੈ ਸਿਵਲਾਈਜੇਸ਼ਨ, ਉਹਦੇ 'ਚੋਂ ਜੋ ਸਾਨੂੰ ਚੀਜ਼ਾਂ ਲੱਭ ਰਹੀਆਂ ਵਾਂ, ਘੜੇ ਲੱਭ ਰਹੇ ਆ, ਚਾਟੀਆਂ, ਤੌੜੇ, ਚੱਪਣ, ਤੰਦੂਰ, ਉੱਥੋਂ ਜੋ ਵੀ ਉੱਥੇ ਸਮਾਨ ਮਿਲ ਰਿਹਾ ਵਾ, ਹਾਰੇ ਮਿਲ ਰਹੇ ਆ ਉੱਥੋਂ, ਕੁੱਜੇ ਮਿਲ ਰਹੇ ਆ, ਜਿਨ ਜਿਹੜਾ ਵੀ ਸਮਾਨ ਬਚਿਆ ਅੱਜ ਤੱਕ ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਮਿਲ ਰਿਹਾ। ਉਹੀ ਤੌੜਿਆਂ ਦੀ ਸ਼ੇਪ ਆ ਜੋ ਪੰਜਾਬ ਦੇ ਵਿੱਚ, ਉਹੀ ਉਹ ਘੜੇ ਆ, ਉਹੋ ਜਿਹੀ ਤੰਦੂਰ ਸਾਡੇ ਅੱਜ ਮਿਲ ਰਹੇ ਆ। ਉਹ ਕੁੱਕੜ ਖਾਂਦੇ ਸੀਗੇ ਸਾਡੇ ਪੰਜਾਬ 'ਚ, ਅੱਜ ਵੀ ਕੁੱਕੜ ਬਹੁਤ ਮਸ਼ਹੂਰ ਆ। ਉਹ ਦੇਖੋ, ਉਹ ਸਾਰੀ ਸਾਡੀ ਜਦੋਂ ਉਹ ਸਾਡੇ ਕੋਲ ਮਟੀਰੀਅਲ ਕਲਚਰ ਆ ਰਿਹਾ ਤਾਂ ਮਟੀਰੀਅਲ ਕਲਚਰ ਦੀ ਬੋਲੀ ਵੀ ਨਾਲ ਹੀ ਆਉਣੀ ਆ ਨਾ। ਹੁਣ ਉਹ ਸਾਨੂੰ ਇੱਕ ਲਕੀਰ ਖਿੱਚ ਕੇ ਵਿੱਚ ਦੀ ਇਹ ਦੱਸਤਾ ਵੀ ਜੀ ਨਹੀਂ, ਸੰਸਕ੍ਰਿਤ ਦੇ ਵਿੱਚੋਂ ਤੁਹਾਨੂੰ ਤੁਹਾਡੀ ਬੋਲੀ ਨਿਕਲ ਰਹੀ ਆ, ਪਰ ਸਾਡੀ ਸੱਭਿਅਤਾ ਤਾਂ ਉਦੋਂ 3000 ਸਾਲ ਪਹਿਲਾਂ ਚੱਲ ਰਹੀ ਆ। ਫਿਰ 3000 ਸਾਲ ਪਹਿਲਾਂ ਅਸੀਂ ਗੂੰਗੇ ਸੀਗੇ, ਸਾਡੇ ਬਜ਼ੁਰਗ ਸੋਚਣ ਵਾਲੀ ਗੱਲ ਆ ਨਾ।
1: ਪੰਜਾਬ ਦਾ ਇਤਿਹਾਸ ਤੇ ਉਸ ਤੋਂ ਜ਼ਿਆਦਾ।
0: ਹਾਂ ਵੀ ਉਹ ਹੁਣ ਵਿੱਚ ਵਿਚਾਲਿਆ ਕਿ ਉਹ ਜਿਹੜੇ ਇੱਕ ਚਰਵਾਹੇ ਲੋਕ ਇੱਧਰੋਂ ਉਜ਼ਬੇਕਿਸਤਾਨ ਵੱਲੋਂ ਆਏ, ਜਿਨ੍ਹਾਂ ਕੋਲ ਆਪਦੀ ਸੱਭਿਅਤਾ ਵੀ ਹੈ ਨਹੀਂ ਗੀ, ਉਹ ਗਾਵਾਂ ਚਾਰ ਦੇ ਪੰਜਾਬ 'ਚ ਆਏ, ਹੈ ਤਾਂ ਉਹ ਵੀ ਸਾਡੇ ਪੁਰਖ ਹੀ ਆ, ਸਾਡੇ ਖੂਨ 'ਚ ਹੀ ਆ, ਪਰ ਉਹ ਹੜੱਪਾ ਵਾਲਿਆਂ ਨਾਲੋਂ ਤਾਂ ਉਹ ਪਛੜੇ ਹੋਏ ਲੋਕ ਸੀ ਨਾ। ਉਹ ਸਾਨੂੰ ਆ ਕੇ ਪੰਜਾਬ ਵਾਲਿਆਂ ਨੂੰ ਸਿਖਾਉਣਗੇ ਵੀ ਜਿਨ੍ਹਾਂ ਨੇ ਆਪ ਕਦੇ ਭੱਠੀ ਦੇ ਵਿੱਚ ਕੋਈ ਕੁਝਾ ਵੀ ਨਹੀਂ ਪਕਾਇਆ, ਉਹਨਾਂ ਕੋਲ ਚੱਕ ਨਹੀਂ ਹੈਗਾ ਘੁਮਿਆਰ ਦਾ ਜਿਹਦੇ ਨਾਲ ਉਹ ਘੜਾ ਬਣਾ ਸਕਣ, ਉਹਨਾਂ ਨੂੰ ਕਪਾਹ ਦਾ ਨਹੀਂ ਪਤਾ ਹੈਗਾ ਉਹਨਾਂ ਨੇ ਕੀ ਕੱਪੜੇ ਬਣਾਉਣੇ ਆ। ਉਹਨਾਂ ਨੂੰ ਹੁਣ ਜਿਵੇਂ ਹੁਣ ਕਹਿੰਦੇ ਵੀ ਕਪਾਹ ਨਹੀਂ ਹੈ ਤਾਂ ਬੜੇਵੇਂ ਵੀ ਨਹੀਂ ਹੋਣੇ।
1: ਬਿਲਕੁਲ,
0: ਫਿਰ ਜੇ ਬੜੇਵੇਂ ਹੀ ਹੈ ਨਹੀਂ ਗੇ ਫਿਰ ਤੁਸੀਂ ਕਪਾਹ ਦੀ ਕੀ ਗੱਲ ਕਰ ਲਓਗੇ, ਉੱਥੇ ਉਹ ਜੋ ਬੜੇਵੇਂ ਬੜੇਵਿਆਂ ਦਾ ਸ਼ਬਦ ਵੀ ਹੈ ਨਹੀਂ, ਉਹ ਪੰਜਾਬੀਆਂ ਨੇ ਉਹਨਾਂ ਨੂੰ ਸਿਖਾਇਆ ਹੋਊ। ਇਹ ਆ ਵੀ ਹੁਣ ਉਹ ਸਾਡੇ ਕੋਲ ਬੜੇਵਿਆਂ ਦਾ ਹੈਗਾ ਸ਼ਬਦ ਹੈ ਨਾ ਜੀ, ਇਹ ਆ ਵੀ ਉਹ ਫਿਰ ਬੋਲੀ ਵੀ ਤਾਂ ਸਾਡੀ ਉੱਥੇ ਹੀ ਜਾਂਦੀ ਹੋਊ ਨਾ।
1: ਨਹੀਂ ਬਿਲਕੁਲ, ਜਿੱਦਾਂ ਇਹ ਵੀ ਮੰਨਿਆ ਜਾਂਦਾ ਨਾ ਕਿ ਜਿਹੜੀ ਸਰਹੱਦ ਦੇ ਨਾਲ ਸਰਹੱਦ ਸਾਂਝੀ ਆ, ਉੱਥੇ ਉਹ ਬੋਲੀ ਜਿਹੜੀ ਆ ਉਹ ਭਾਵੇਂ ਉਹ ਖਿੱਤਾ ਦੂਸਰੇ ਪੈ ਗਿਆ, ਦੇਸ਼ ਦੂਸਰੇ ਪੈ ਗਿਆ, ਉੱਥੇ ਉਹਦਾ ਮਿਕਸਚਰ ਜਿਹੜਾ ਵੇਖਣ ਨੂੰ ਮਿਲ ਜਾਂਦਾ। ਫਿਰ ਉਹਨਾਂ ਦੀ ਗਾਂ ਜਿੱਥੇ ਸਰਹੱਦ ਲੱਗਦੀ ਉੱਥੇ ਥੋੜ੍ਹੀ ਥੋੜ੍ਹੀ ਕਰਕੇ ਮਾਸਾ ਮਾਸਾ ਥੋੜ੍ਹੀ ਥੋੜ੍ਹੀ ਕਰਕੇ ਉਹ ਬਦਲਦੀ ਹੈ ਚੀਜ਼, ਇੱਦਾਂ ਇੱਕਦਮ ਜਿਹੜਾ ਵਾ ਉਹ ਜ਼ਮੀਨੋਂ ਅਸਮਾਨ ਨਹੀਂ ਹੋ ਜਾਂਦਾ, ਇੱਕਦਮ ਇੰਨਾ ਕੰਟਰਾਸਟ ਨਹੀਂ ਹੋ ਜਾਂਦਾ। ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਰਹੱਦਾਂ ਜੁੜੀਆਂ ਸੀ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇੱਥੋਂ ਪਹਿਲਾਂ ਜਿਹੜੇ ਵਪਾਰੀ ਸੀ ਉਹ ਜ਼ਿਆਦਾ ਵੈੱਲ ਕਨੈਕਟਿਡ ਸੀ ਭਾਸ਼ਾ ਦੇ ਮਾਮਲੇ 'ਚ।
0: ਹਾਂਜੀ, ਇਹ ਬਿਲਕੁਲ ਗੱਲ ਸਹੀ ਆ। ਬੋਲੀ ਹੁਣ ਦੇਖੋ, ਪੰਜਾਬੀ ਬੋਲੀ ਦਾ ਆਪਾਂ ਇਲਾਕਾ ਮੰਨ ਲੈਂਦੇ ਹਾਂ ਵੀ ਪਿਸ਼ਾਵਰ ਤੋਂ ਥੱਲੇ ਆਉਂਦੇ ਹਾਂ ਜਿੱਥੋਂ ਹਿੰਦ ਕੋ ਸ਼ੁਰੂ ਹੋ ਜਾਂਦੀ ਆ, ਜਾਂ ਸਿੰਧ ਸਾਗਰ ਦਾ ਜਿਹੜਾ ਇਲਾਕਾ ਵਾ। ਹੁਣ ਪਹਿਲਾਂ ਤਾਂ ਇਹ ਆ, ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੀਦਾ ਵੀ ਸਿੰਧ ਦਰਿਆ ਜਿਹਨੂੰ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਅਟਕ ਦਰਿਆ ਕਿਹਾ ਗਿਆ। ਅਟਕ ਦਰਿਆ ਵਾ ਪੰਜਾਬੀ 'ਚ, ਸਿੰਧ ਨਹੀਂ। ਉਹ ਜਿਹੜੀ ਅਟਕ ਦੀ ਜਿੱਥੇ ਗੱਲ ਹੁੰਦੀ ਆ ਤਾਂ ਉਹ ਸਿੰਧ ਦੀ ਗੱਲ ਹੋ ਰਹੀ ਹੁੰਦੀ ਆ, ਦਰਿਆ ਦੀ। ਪੰਜਾਬ ਦੇ ਵਿੱਚ ਸਿੰਧ ਨਹੀਂ ਕਿਹਾ ਗਿਆ ਉਹਨੂੰ। ਹੁਣ ਅਟਕ ਦੇ ਪਰਲਾ ਪਾਸਾ ਵਾ ਉਹਨੂੰ ਸਿੰਧ ਸਾਗਰ ਇਲਾਕਾ ਕਿਹਾ ਗਿਆ।
1: ਬਿਲਕੁਲ, ਇੱਥੇ ਵੀ ਸਾਡੇ ਵੀ ਆ, ਜਿੱਦਾਂ ਮੰਨ ਲਓ ਕਈ ਸੜਕਾਂ ਵੀ ਆ, ਈਵਨ ਉਹ ਪਿਛਲੇ ਸਬਰਬ 'ਚ ਕੁਛ ਹੋਰ ਨਾ ਆ, ਅਗਲੇ 'ਚ ਜਾ ਕੇ ਉਹਦਾ ਬਦਲ ਗਿਆ।
0: ਹਾਂਜੀ, ਨਹੀਂ ਉਹ, ਹਾਂਜੀ ਉਹ ਵੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਇਹ ਆ ਵੀ ਜੇ ਆਪਾਂ ਪੰਜਾਬੀ ਦੇ ਵਿੱਚ ਸਿੰਧ ਦਾ ਤੇ ਕੁਛ ਲੱਭਣ ਲੱਗਾਂਗੇ, ਆਪਾਂ ਨੂੰ ਲੱਭਣਾ ਨਹੀਂ, ਉੱਥੇ ਅਟਕ ਲਿਖਿਆ
1: ਲਿਖੂਗਾ ਜੀ,
0: ਉੱਥੇ ਅਟਕ ਲਿਖ, ਫਿਰ ਉਹਦੇ 'ਚ ਕਨਫਿਊਜ਼ਨ ਨਹੀਂ ਹੁੰਦੀ ਵੀ। ਪਰ ਉਹ ਜਿਹੜੇ ਸਿੰਧ ਸਾਗਰ ਤੋਂ ਦੀ ਜਿਹੜੀ ਹਿੰਦ ਕੋ ਅਤੇ ਉਹ ਇਲਾਕੇ ਦੀ ਬੋਲੀ ਆ ਉਹ ਇੱਕ ਸਿਰੇ ਦੀ ਆ, ਦੂਜੇ ਸਿਰੇ 'ਤੇ ਪੁਆਧੀ ਆ ਜਾਂਦੀ ਆ, ਜਾਂ ਇੱਧਰ ਮਲਵਈ ਆ ਜਾਂਦੀ ਆ ਪੰਜਾਬ ਦੇ ਦੂਜੇ ਸਿਰੇ। ਇਹਨਾਂ ਦੇ ਆਪਸ ਦੇ ਵਿੱਚ ਬਹੁਤ ਵੱਡਾ ਫਰਕ ਲੱਗੂਗਾ, ਪਰ ਜਦੋਂ ਆਪਾਂ ਸਿੰਧ ਸਾਗਰ ਤੋਂ ਹਿੰਦ ਕੋ 'ਤੇ ਆਵਾਂਗੇ, ਹਿੰਦ ਕੋ ਤੋਂ ਪੋਠੋਹਾਰੀ 'ਚ ਆਵਾਂਗੇ, ਪੋਠੋਹਾਰੀ ਤੋਂ ਮਾਝੀ 'ਚ ਆਵਾਂਗੇ, ਮਾਝੀ 'ਚੋਂ ਦੁਆਬੀ ਅਤੇ ਮਲਵਈ ਅਤੇ ਫਿਰ ਪੁਆਧੀ 'ਤੇ ਪਹੁੰਚਾਂਗੇ, ਫਿਰ ਨਹੀਂ ਫਰਕ
1: ਹੋਣਾ, ਤੁਰਦੇ ਤੁਰਦੇ ਆਵਾਂਗੇ ਨਾ।
0: ਹਾਂ, ਉਹ ਫਿਰ ਡਰੀ ਆ। ਇਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹਦੇ 'ਚ ਬਹੁਤ ਸੋਹਣਾ ਉਹਨਾਂ ਨੇ ਇਹਦਾ ਵਿਸ਼ਲੇਸ਼ਣ ਦਿੱਤਾ ਵਾ ਸਾਨੂੰ ਵੀ ਕਿਹੜੀ ਪੰਜਾਬੀ ਆ, ਕਿਹਨੂੰ ਆਪਾਂ ਕਵਾਂਗੇ ਇਹ ਪੰਜਾਬੀ ਹੈ ਨਹੀਂ। ਸਵਾਲ ਬਣਦਾ ਨਾ ਇਹ ਵੀ ਹੁਣ ਬੋਲੀ ਤਾਂ 20 ਕੋ ਤੇ ਬਦਲ ਰਹੀ ਆ,
1: ਬਿਲਕੁਲ
0: ਕਿੱਥੇ ਜਾ ਕੇ ਕਹਾਂਗੇ ਵੀ ਹੁਣ ਪੰਜਾਬੀ ਖਤਮ ਹੋ ਗਈ
1: ਜੀ,
0: ਕਲਕੱਤੇ ਤੱਕ ਆਪਾਂ ਪੰਜਾਬੀ ਦਾ ਤਾਂ ਦਾਅਵਾ ਹੋਣਾ ਨੀ ਆਪਣੇ ਤੋਂ, ਫੇਰ ਤਾਂ ਗੱਲ ਗਲਤ ਹੋ ਜਾਣੀ ਆ
1: ਜੀ,
0: ਕਿਉਂਕਿ ਆਪਣੇ ਪੰਜਾਬੀ ਦੇ ਵਿਦਵਾਨਾਂ ਨੇ ਵੀ ਇਹ ਸਧਾਰਨ ਜੇ ਸਵਾਲਾਂ ਤੇ ਫਿਰ ਉਹਨਾਂ ਤੇ ਦਿਮਾਗ ਲੜਾਇਆ ਵਾ, ਉਹਨਾਂ ਨੇ ਇਹਦੇ ਉੱਤਰ ਲੱਭੇ ਆ
1: ਕੀ ਫਿਰ ਤੱਤ ਨਿਕਲਿਆ।
0: ਹਾਂਜੀ, ਉਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਜਿੱਥੇ ਪੰਜਾਬੀ ਦੇ ਵਿੱਚ ਜਾਂਦਾ ਖਾਂਦਾ ਪੀਂਦਾ ਜਿੱਥੇ ਦਾ ਪਿੱਛੇ ਆ ਜਾਂਦਾ ਨਾ
1: ਓਕੇ
0: ਉਹ ਪੰਜਾਬੀ ਆ।
1: ਓਕੇ,
0: ਵੀ ਜਿਹੜੇ ਇਹ ਕਰਤਾ ਜਾਂ ਇਹ ਕਰਤਾ ਵਾਚਕ, ਸ਼ਾਇਦ ਮੈਂ ਹੁਣ ਮੈਨੂੰ ਇਹਦੇ 'ਤੇ ਕੋਟ ਨਹੀਂ ਕਰਨਾ ਚਾਹੀਦਾ, ਇਸ ਤਰੀਕੇ ਦਾ ਕਹਿੰਦੇ ਜਿਹੜੇ ਇਹੋ ਜਿਹੇ ਸ਼ਬਦ ਆ ਨਾ ਜਿੱਥੇ ਖਾਂਦਾ ਪੀਂਦਾ ਵੇਂਹਦਾ ਹੈ ਇਹ ਦਾ ਆਉਂਦਾ ਵਾ, ਇਹ ਸ਼ਬਦ ਪੰਜਾ ਉਹ ਪੰਜਾਬੀ ਦੇ ਲਹਿਜੇ ਆ ਪੰਜਾਬੀ ਆ। ਜਦੋਂ ਇਹ ਕਰਤਾ ਜਾਤਾ ਜਾਂ ਇਹ ਫਾਰਸੀ ਵਾਲੇ ਪਾਸੇ, ਕਿਉਂਕਿ ਪੰਜਾਬ ਉਹਦੇ ਦੂਜੇ ਇੱਧਰਲੇ ਪਾਸੇ ਸਿੰਧੀ ਆ ਜਾਂਦੀ ਆ ਅਤੇ ਉਤਲੇ ਪਾਸੇ ਸੀਸਤਾਨ ਅਤੇ ਖੁਰਾਸਾਨ ਇਲਾਕੇ ਆ ਜਾਂਦੇ ਆ ਜਿਹੜੇ ਇਰਾਨ ਅਤੇ ਅਫਗਾਨਿਸਤਾਨ ਦੇ, ਉਹਨਾਂ ਦੇ ਵਿੱਚ ਫਿਰ ਇਹ ਖਾਂਦਾ ਜਾਂਦਾ ਪੀਂਦਾ ਵੇਂਹਦਾ ਇਹ ਸਾਰੇ ਖਤਮ ਹੋ ਜਾਂਦੇ ਆ, ਫਿਰ ਉਹ ਇਹਦਾ ਹੋਰ ਬਣ ਜਾਂਦੇ ਆ।
1: ਅੱਛਾ, ਸਵਾਲ ਤਾਂ ਇੱਕ ਇਹ ਵੀ ਆ ਕਿ ਇਹ ਬੋਲੀ ਬਦਲਦੀ ਕਿਉਂ ਆ? ਵੈਸੇ ਜੇ ਆਪਾਂ ਵੇਖੀਏ ਤਾਂ ਆਪਾਂ ਵੇਖਦੇ ਹਾਂ ਵੀ ਇੱਕ ਖਿੱਤੇ ਦੇ ਨਾਲ ਦੂਸਰੀ ਕਨੈਕਟਿਡ ਆ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ, ਉਸ ਤੋਂ ਬਾਅਦ ਗੱਲ ਤਾਂ ਸਾਰੀ ਕਮਿਊਨੀਕੇਸ਼ਨ ਦੀ ਆ। ਜਿੱਦਾਂ ਅੱਜ ਕੱਲ੍ਹ ਕਈ ਲੋਕਾਂ ਦਾ ਵਿਚਾਰ ਇਹ ਬਣ ਚੁੱਕਾ ਵੀ ਸਿਰਫ ਕਮਿਊਨੀਕੇਸ਼ਨ ਲਈ ਭਾਸ਼ਾ ਚਾਹੀਦੀ, ਆਪਾਂ ਅੰਗਰੇਜ਼ੀ ਵਰਤ ਲੈਂਦੇ ਕੀ ਫਰਕ ਕੀ ਪੈਂਦਾ, ਫਿਰ ਇਹ ਹੌਲੀ ਹੌਲੀ ਇਹ ਜਿਹੜਾ ਖਿੱਤੇ ਤੋਂ ਖਿੱਤੇ ਬਦਲਣਾ ਉਹਦੇ ਪਿੱਛੇ ਕੀ ਵਜ੍ਹਾ ਨਿਕਲਦੀ ਆ?
0: ਹੁਣ ਇਹਦੇ 'ਚ ਫਿਰ ਹਰਕੀਰਤ ਸਿੰਘ ਦਾ ਹੀ, ਡਾਕਟਰ ਹਰਕੀਰਤ ਸਿੰਘ ਦਾ ਹੀ ਨਾਂ ਲਊਂਗਾ। ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਬੋਲੀ ਤਾਂ ਦੋ ਬੰਦਿਆਂ ਦੀ ਨਹੀਂ ਰਲਦੀ, ਇੱਕ ਪਰਿਵਾਰ 'ਚ ਪਿਓ ਅਤੇ ਪੁੱਤ ਦੀ, ਮਾਂ ਧੀ ਦੀ, ਉਹਨਾਂ ਦੀ ਨਹੀਂ ਆਪਸ 'ਚ, ਇੱਕ ਨੇ ਐਂ ਬੋਲ ਦੇਣਾ ਇੱਕ ਨੇ ਉਸੇ ਸ਼ਬਦ ਨੂੰ, ਉਹ ਪਤਾ ਲੱਗ ਜਾਣਾ ਵੀ ਇਹ ਉਹਨੇ ਇੱਕੋ ਪਰਿਵਾਰ 'ਚ ਰਹਿ ਰਹੇ ਹੁੰਦੇ, ਇਹ ਮਨੁੱਖੀ ਸੁਭਾਅ ਹੀ ਆ, ਹੈ ਨਾ ਜੀ। ਹੁਣ ਇਹਦੇ 'ਚ ਇਹ ਆ ਵੀ ਬੋਲੀ ਬਦਲਦੀ ਆ ਵਾਤਾਵਰਨ 'ਚ, ਜਿਵੇਂ ਆਪਾਂ ਇੱਕ ਦੂਜੇ ਨੂੰ ਸੁਣਨਾ ਵਾ, ਫਿਰ ਇਹਦੇ 'ਚ ਇੱਕ ਪੰਜਾਬੀ ਦੇ ਵਿੱਚ ਇਹ ਗਾਉਣਾ ਵੀ ਪੰਜਾਬੀ ਮਾਂ ਬੋਲੀ ਕਹਿੰਦੇ ਹਾਂ, ਫਿਰ ਮਾਂ ਨਾਲ ਲਾਡਾਂ ਝੇਡਾਂ ਵੀ ਹੋ ਜਾਂਦੀਆਂ, ਗੁੱਸੇ ਵੀ ਹੋ ਜਾਣਾ ਵਾ, ਪਿਆਰ ਵੀ ਹੋ ਜਾਣਾ, ਮਖੌਲ ਵੀ ਕਰ ਲੈਣੇ ਆ ਪੰਜਾਬੀ, ਪੰਜਾਬੀ ਬੋਲੀ ਦੇ ਨਾਲ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਵਾ, ਉਹ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਸ਼ਬਦ ਉਹਨੇ ਬੋਲ ਦੇਣਾ, ਉਹ ਕਿਸੇ ਨੇ ਟੋਕਣਾ ਨਹੀਂ ਹੈਗਾ। ਅੱਜ ਕੱਲ੍ਹ ਪੜ੍ਹਾਈ ਲਿਖਾਈ ਵਾਲੇ ਬਹੁਤ ਇਹ ਹੁੰਦੇ ਆ ਵੀ ਇਹ ਇਵੇਂ ਲਿਖਿਆ ਇਵੇਂ ਹੀ ਪੜ੍ਹਨਾ ਵਾ ਉਹ, ਪਰ ਮਾਂ ਬੋਲੀ ਦੇ ਵਿੱਚ ਇਹ ਨਹੀਂ ਹੁੰਦਾ, ਮਾਂ ਬੋਲੀ 'ਚ ਤੁਸੀਂ ਕਰ ਸਕਦੇ ਹੋ ਫੇਰ ਬਦਲ,
1: ਜਦਕਿ ਟਕਸਾਲੀ ਬੋਲੀ ਹੋਰ ਅਤੇ ਜਿਹੜੀ ਤੁਸੀਂ ਬੋਲ ਚਾਲ 'ਚ ਵਰਤਦੇ ਉਹਦਾ ਤਾਂ ਫਰਕ ਪੈਂਦਾ ਹੀ ਆ,
0: ਉਹਦਾ ਉਹ ਹੁੰਦਾ ਵੀ ਉਸ ਤਰੀਕੇ ਨਾਲ ਇਹ ਫਿਰ ਲਹਿਜੇ ਬਦਲਦੇ ਆ ਥੋੜ੍ਹੇ ਇੱਕ ਦੂਜੇ ਤੋਂ ਸੁਣ ਕੇ ਦੇਖਣਾ ਵਾ। ਫਿਰ ਦੂਜਾ ਇਹ ਆ ਵੀ ਪੰਜਾਬੀ ਬੋਲੀ ਟੋਨਲ ਲੈਂਗੁਏਜ ਆ, ਜਿਹਨੂੰ ਗਾਉਣ ਧੁਨ ਇਹ ਕਹਿੰਦੇ ਆ, ਜਿਵੇਂ ਮੈਂਡਰਿਨ ਕੈਂਥਨੀਜ਼ ਆ, ਇਹ ਗਾਉਣ ਧੁਨ ਇਹ ਹੈਗੀਆਂ ਟੋਨਲ ਲੈਂਗੁਏਜ ਆ। ਪੰਜਾਬੀ ਇਕੱਲੀ ਹੀ ਟੋਨਲ ਲੈਂਗੁਏਜ ਆ ਸਾਊਥ ਏਸ਼ੀਆ ਦੇ ਵਿੱਚ, ਅਤੇ ਸਾਰੀ ਜਿਹੜੀ ਇੰਡੋ ਯੂਰਪੀਅਨ ਲੈਂਗੁਏਜ ਪਰਿਵਾਰ ਆ ਜਿਹੜਾ ਆਇਰਲੈਂਡ ਤੋਂ ਚੱਲ ਕੇ ਬੰਗਾਲ ਤੱਕ ਜਾਂਦਾ ਵਾ,
1: ਓਕੇ
0: ਵੱਡਾ ਇਹ ਪਰਿਵਾਰ, ਉਹਦੇ ਵਿੱਚ ਵੀ ਪੰਜਾਬੀ ਹੀ ਇੱਕ ਵੱਡੀ ਭਾਸ਼ਾ ਵਾ ਜਿਹੜੀ ਟੋਨਲ ਲੈਂਗੁਏਜ ਆ। ਉਹਦੇ ਵਿੱਚ ਫਿਰ ਲਹਿਜੇ ਦਾ ਬਹੁਤ ਵੱਡਾ ਰੋਲ ਆ, ਜਿਹੜੀ ਟੋਨਲ ਲੈਂਗੁਏਜ ਹੁੰਦੀ ਆ। ਮੈਂ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਣਾ, ਇਹਦੇ 'ਚ ਹੁਣ ਬਾਲ ਆ ਅਤੇ ਬਾਲ ਆ
1: ਜੀ,
0: ਬਾਲ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ, ਅਤੇ ਬਾਲ
1: ਬੱਚਾ
0: ਬੱਚਾ।
1: ਹਾਂਜੀ,
0: ਹੁਣ ਆਪਾਂ ਕੁਛ ਨਹੀਂ ਮਾੜਾ ਜਿਹਾ ਬੋਲਿਆ, ਬਾਲ ਕਿਹਾ
1: ਜੀ,
0: ਅਤੇ ਬਾਲ, ਹੁਣ ਇਹ ਅੰਗਰੇਜ਼ੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਜਾਂ ਹੋਰ ਦੂਜੀਆਂ ਇਹ
1: ਚੀਜ਼ਾਂ
0: ਵੀ ਉਹ ਬਾਲ ਅਤੇ ਉਹਦੇ ਕਹਿਣ ਦੇ ਢੰਗ ਨਾਲ ਆਪਾਂ ਕੋਈ ਬਾਲਾ ਬਦਲਿਆ ਨਹੀਂ ਹੈ, ਥੋੜ੍ਹੀ ਜਿਹੀ ਟੋਨ ਅਤੇ ਸਟ੍ਰੈਸ ਹੀ ਵਧਾਈ ਆ
1: ਜੀ,
0: ਬੇਸਿਕ ਉਹੀ ਟੋਨ
1: ਜ਼ਬਾਨ ਨੂੰ ਵਲ ਮਾੜਾ ਜਿਹਾ ਮਾਰਿਆ,
0: ਮਾੜਾ ਜਿਹਾ ਉਹਦੀ ਸਟ੍ਰੈਸ ਵਧਾਉਣ ਨਾਲ ਹੋ ਗਿਆ। ਗੋਲੀ ਅਤੇ ਗੋਲੀ, ਇਹ ਆ ਵੀ ਗੋਲੀ ਵੀ ਉਹੀ ਆ ਗੋਲੀ
1: ਜੀ,
0: ਉਹਨਾਂ ਦੇ ਮੀਨਿੰਗ ਅੱਡ ਅੱਡ ਆ,
1: ਗਲੀ ਅਤੇ ਗਲੀ
0: ਗਲ, ਹਾਂ ਜੀ। ਫਿਰ ਹੁਣ ਨੌਂ, ਕਿਸੇ ਦਾ ਨਾਂ
1: ਜੀ
0: ਨੌਂ, ਹੈ ਨਾ ਜੀ, ਅਤੇ ਇਸ ਤਰੀਕੇ ਦੇ ਸ਼ਬਦ ਹੈ, ਇਸ ਤਰੀਕੇ ਦੇ ਬਹੁਤ ਸਾਰੇ ਸ਼ਬਦ ਆਪਣੇ ਕੋਲ ਹੈਗੇ ਆ। ਫਿਰ ਇਹ ਘਰ, ਘਰੋਂ, ਘਰੇ
1: ਜੀ,
0: ਹੁਣ ਤਿੰਨ ਸ਼ਬਦ ਹੋ ਗਏ, ਘਰ ਘਰ ਆ, ਘਰੋਂ ਵੀ ਮੈਂ ਘਰ ਤੋਂ ਆ, ਜੇ ਇਹੀ ਗੱਲ ਅੰਗਰੇਜ਼ੀ 'ਚ ਕਹਿਣੀ ਹੋਵੇ ਉਹਨਾਂ ਨੇ ਕਹਿਣਾ ਫਰੋਮ ਹਾਊਸ ਹੈ ਨਾ, ਪਰ ਸਾਨੂੰ ਫਰੋਮ ਅਤੇ ਹਾਊਸ ਦੋ ਨਹੀਂ ਲਾਉਣੇ ਪਏ, ਅਸੀਂ ਘਰੋਂ ਕਹਿ ਦੇਣਾ,
1: ਜਾਂ ਆਪਣੇ ਘਰੋਂ ਵਹੁਟੀ ਲਈ ਵੀ ਵਰਤ ਲੈਂਦੇ ਫਲਾਣੇ ਦੇ ਘਰੋਂ,
0: ਉਹ ਹਾਂ ਜੀ ਉਹ ਮੀਨਿੰਗ ਡਿਫਰੈਂਟ, ਹਾਂ ਉਹ ਵੀ ਹੋ ਗਿਆ। ਹੁਣ ਆਇਆ ਵੀ ਘਰ ਘਰੇ, ਹੁਣ ਆਪਾਂ ਕਹਿਣਾ ਵੀ ਕਿੱਥੇ ਆ ਘਰੇ, ਹੁਣ ਆਈ ਐਮ ਐਟ ਦਾ ਹਾਊਸ ਨਹੀਂ ਕਹਿਣਾ ਪਿਆ ਕਿੱਥੇ ਆ ਘਰੇ ਇਹ ਇਹ ਟੋਨਲ ਲੈਂਗੁਏਜ ਆ ਸਾਡੀ ਇਹਦੇ 'ਚ ਟੋਨਲ ਲੈਂਗੁਏਜ ਦੇ ਵਿੱਚ ਫਿਰ ਲਹਿਜੇ ਬਣਨੇ ਸੁਭਾਵਿਕ ਹੀ ਆ ਵੀ ਜਦੋਂ ਤੁਸੀਂ ਕੋਈ ਗੱਲ ਕਹਿਣੀ ਆ ਸਟ੍ਰੈਸ ਕਿਤੇ ਵੱਧ ਦੇ ਤੀ ਕਿਤੇ ਘੱਟ ਦੇ ਤੀ ਉਹਦੇ ਨਾਲ ਫਿਰ ਲਹਿਜੇ ਬਣਨੇ ਬਹੁਤ ਸੁਭਾਵਿਕ ਹੀ ਹੋ ਜਾਂਦੇ ਆ ਵੀ ਲਹਿਜੇ ਇਸੇ ਕਰਕੇ ਹੁਣ ਪੰਜਾਬੀ ਇਹੋ ਜਿਹੀ ਭਾਸ਼ਾ ਵਾ ਹੁਣ ਜਸਪਾਲ ਸਿੰਘ ਮੇਹਲ ਨੇ ਇਹਦੇ 20 ਤੋਂ ਵੱਧ ਲਹਿਜੇ ਗਿਣੇ ਆ ਐਸ ਜਾਣੀ ਕਿ ਹੁਣ ਉਹਨਾਂ ਨੇ 3 ਲਹਿਜੇ ਇਹਦੇ ਵਿੱਚ ਇੱਕ ਤਾਂ ਟ੍ਰੈਡੀਸ਼ਨਲ ਆਪਣੇ ਚੱਲੀ ਜਾਂਦੇ ਆ ਵੀ ਮੁਲਤਾਨੀ ਹੋ ਗਈ ਹਿੰਦਕੋ ਹੋ ਗਈ ਜਟਕੀ ਹੋ ਗਈ ਆਪਣੀ ਪੋਠੋਹਾਰੀ ਜੋ ਵੀ ਇਹ ਸਾਰੇ ਹੈਗੇ ਆਪਣੇ ਪੁਆਧੀ ਅਤੇ ਇੱਧਰ ਵਾਲੇ ਹੋ ਜਾਂਦੇ ਆ ਪਟਿਆਣੀ ਹੋ ਗਈ ਉਹ ਉਹਨਾਂ ਨੇ ਇਹਦੇ 'ਚ 3 ਲਹਿਜੇ ਹੋਰ ਜੋੜਤੇ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲੇ ਜਿਹੜੇ ਇਲਾਕੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ ਇੰਗਲੈਂਡ ਅਮੈਰੀਕਾ ਆਸਟ੍ਰੇਲੀਆ ਹੋ ਗਿਆ ਵੀ ਜਿਹੜੇ ਇੱਥੇ ਦੇ ਬੱਚੇ ਆ ਇਹਨਾਂ 'ਤੇ ਹੁਣ ਅੰਗਰੇਜ਼ੀ ਦਾ ਪ੍ਰਭਾਵ ਆ ਉਹਨਾਂ ਦੇ ਲਹਿਜੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ
1: ਜਬਾਨ ਦਾ ਵਲ ਜਿਹੜਾ ਉਹ ਮਿਸਿੰਗ ਹੈ
0: ਹਾਂਜੀ ਹਾਂ ਉਹ ਉਹਨਾਂ ਦਾ ਉਹ ਕਹਿੰਦੇ ਵੀ ਇਹ ਵੀ ਇੱਕ ਨਵਾਂ ਲਹਿਜਾ ਹੋਣਾ ਚਾਹੀਦਾ ਗਿਣਤੀ ਹੋਣੀ ਹੈ ਫਿਰ ਉਹਨਾਂ ਨੇ ਕੀਨੀਆਂ ਵਾਲਾ ਇੱਕ ਜੋੜਿਆ ਵੀ ਇਹ ਜਿਹੜੇ ਅਫਰੀਕਨ ਆ ਇੱਕ ਇਹਨਾਂ ਦਾ ਵੀ ਆਪਦਾ ਲਹਿਜਾ ਅੱਡ ਹੋਣਾ ਚਾਹੀਦਾ
1: ਦਾਇਰਾ ਵੱਡਾ ਹੋ ਗਿਆ ਹੁਣ
0: ਹਾਂਜੀ ਉਹ ਹੁਣ ਲਹਿਜੇ ਵੀ ਵੱਧ ਗਏ ਜਿਵੇਂ ਜੋ ਪੰਜਾਬੀ ਵਧੇ ਆ ਨਾ ਉਹਨਾਂ ਨਾਲ ਲਹਿਜੇ ਵੀ ਸਾਡੇ 2 ਨਵੇਂ ਉਹਨਾਂ ਨੇ ਐਡ ਕਰਤੇ ਸ਼ਾਇਦ ਮੈਂ 3 ਕਹਿ ਗਿਆ ਪਹਿਲਾਂ 2 ਆ
1: ਹਾਂਜੀ 3
0: 2 ਆ ਇਹ ਵੀ ਉਹਨਾਂ ਨੇ 2 ਇਹ ਵੀ ਆ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲਾ ਇੱਕ ਅਫਰੀਕਾ ਵਾਲਾ ਵੀ ਉਹਨਾਂ ਨੇ ਇਹ 2 ਵੀ ਇਹਨਾਂ ਦੇ ਇਹ ਵੀ ਲਹਿਜੇ ਹੀ ਬਣ ਗਏ
1: ਨਵੇਂ ਐਡ ਆਨ ਹੋ ਗਏ
0: ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਜਦੋਂ ਹੁਣ ਤੁਸੀਂ ਬਾਹਰਲਾ ਬੱਚਾ ਅੰਗਰੇਜ਼ੀ ਸਪੀਕਿੰਗ ਜਦੋਂ ਕੋਈ ਗੱਲ ਕਰ ਰਿਹਾ ਵਾ ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਵਾਲੇ ਨਾਲੋਂ ਫਰਕ ਆ
1: ਜ਼ਿਆਦਾਤਰ ਲਿੰਗ ਪਲਿੰਗ ਉਹਨਾਂ ਨੇ ਵਿੱਚ ਮਿਸ ਕਰਤੇ ਜਾਂ ਜ਼ਬਾਨ ਦਾ ਵਲ ਖਤਮ ਹੋ ਗਿਆ ਸਾਨੂੰ ਪਤਾ ਲੱਗ
0: ਕੁਛ ਵੀ ਆ
1: ਜੀ
0: ਉਹ ਜਿਹੜੀ ਆਪਣੇ ਕੰਨ ਨੂੰ ਸੁਣਨ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕੋਈ ਬਾਹਰ ਦਾ ਜੰਮਿਆ ਹੋਇਆ ਜਵਾਕ ਆ ਚਾਹੇ ਪੰਜਾਬੀ ਉਹਦੇ 'ਚ ਜਮ੍ਹਾਂ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲ ਰਿਹਾ ਵਧੀਆ ਪਰ ਉਹਦਾ ਲਹਿਜਾ ਇੱਕ ਹੋਰ ਹੋ ਗਿਆ
1: ਜੀ ਅੱਛਾ ਇੱਕ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਕਿ ਟੋਨਲ ਆ ਇਹ ਭਾਸ਼ਾ ਕਿਉਂ ਆ ਟੋਨਲ ਇਹਦੇ ਪਿੱਛੇ ਕੁਛ ਲੱਭਾ ਰੀਜ਼ਨ
0: ਇਹ ਜਦੋਂ ਹੁਣ
1: ਖਿੱਤੇ ਦੇ ਕਰਕੇ ਜਾਂ
0: ਇਹ ਹੁਣ ਇਹ ਜੀ ਇੱਕ ਭਾਸ਼ਾ ਦਾ ਇੱਕ ਗੁਣ ਆ ਹੁਣ ਇਹ ਪਤਾ ਨਹੀਂ ਕਿਉਂ ਆ ਹੁਣ ਇਹ ਨਹੀਂ ਮੈਂ
1: ਜਦੋਂ ਹੁਣ ਆਪਾਂ ਪਿਛਲੇ ਦਿਨ ਹੀ ਆਪਾਂ ਨਾਚਾਂ 'ਤੇ ਗੱਲ ਕਰ ਰਹੇ ਹਾਂ ਆਪਾਂ ਭੰਗੜੇ 'ਤੇ ਗਿੱਧੇ 'ਤੇ ਮਲਵਈ ਗਿੱਧੇ 'ਤੇ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਸੀ ਕਿ ਇਹ ਉਸ ਖਿੱਤੇ ਦੇ ਸੁਭਾਅ ਦੇ ਨਾਲ ਉਸ ਖਿੱਤੇ ਦੇ ਸਟਰਗਲ ਦੇ ਨਾਲ ਉਸ ਖਿੱਤੇ ਦੇ ਰੋਜ਼ਗਾਰ ਦੇ ਸਾਧਨਾਂ ਦੇ ਨਾਲ ਇਸ ਸਭ ਕੁਛ ਦੇ ਨਾਲ ਉਹਦਾ ਵਾਹ ਵਾਸਤਾ ਹੁੰਦਾ ਵਾ ਉਹਦੇ ਹਿਸਾਬ ਦੇ ਨਾਲ ਡਾਂਸ ਬਦਲ ਜਾਂਦਾ ਅਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਡਾਂਸ ਬਦਲਦਾ ਤਾਂ ਫਿਰ ਬੋਲੀ ਤਾਂ ਉਹ ਤੋਂ ਪਹਿਲਾਂ ਬਦਲੂਗੀ
0: ਨਹੀਂ ਬੋਲੀ ਕਾਹਤੋਂ ਬਦਲੂਗੀ ਮੈਨੂੰ ਸਮਝ ਨਹੀਂ
1: ਜਿਹੜੇ ਜੋ ਲੋਕਾਂ ਦਾ ਉੱਥੇ ਸੁਭਾਅ ਆ ਜਿੱਦਾਂ ਤੁਸੀਂ ਇੱਕ ਕਪਾਹ ਦੀ ਐਗਜ਼ਾਮਪਲ ਦਿੱਤੀ
0: ਹਾਂਜੀ
1: ਹੁਣ ਉਹ ਜਿਹੜੇ ਵੜੇਵੇਂ ਆ ਹੁਣ ਜਿਹਦੇ ਕੋਲ ਨਹੀਂ ਹੈਗੇ ਉਹ ਤਾਂ ਰੜਾੜਾ ਹੁਣ ਆਪਾਂ ਵੇਹਨੇ ਹਾਂ ਵੀ ਇੱਥੇ ਬੋਲ ਹੀ ਨਹੀਂ ਪਾਉਂਦਾ ਕੋਈ ਸੋ ਆਪਾਂ ਇਹ ਕਹਿ ਲਈਏ ਕਿ ਉੱਥੋਂ ਦਾ ਜੋ ਧਰਾਤਲ ਆ ਉਹ ਵੀ ਅਸਰਦਾਰ ਹੋਇਆ ਉੱਥੋਂ ਦੀ ਖੇਤੀਬਾੜੀ ਉੱਥੋਂ ਦੇ ਲੋਕਾਂ ਦਾ ਸੁਭਾਅ ਉੱਥੋਂ ਦੇ ਲੋਕਾਂ ਦਾ ਕਿੱਤਾ ਉਹ ਸਾਰੀਆਂ ਚੀਜ਼ਾਂ ਫਿਰ ਹੋਣਗੀਆਂ ਅਸਰਦਾਰ
0: ਬਿਲਕੁਲ 100% ਜੀ ਇਹ ਬੋਲੀ ਅਤੇ ਮਟੀਰੀਅਲ ਕਲਚਰ ਆ ਇਹ ਦੋਨੇ ਬਰਾਬਰ ਚੱਲਦੇ ਆ
1: ਜੀ
0: ਮਟੀਰੀਅਲ ਕਲਚਰ ਜਦੋਂ ਉਹਦਾ ਪਦਾਰਥੀ ਸੱਭਿਆਚਾਰ ਆ ਬੋਲੀ ਅਸਲ 'ਚ ਹੈ ਹੀ ਪਦਾਰਥੀ ਸੱਭਿਆਚਾਰ ਦੀ ਆ ਕਿਸੇ ਬੋਲੀ ਕੋਲ ਉਹਦੇ ਅਣਗਿਣਤ ਸ਼ਬਦ ਨਹੀਂ ਹੁੰਦੇ ਸਿਰਫ ਜ਼ਰੂਰਤ ਦੇ ਸ਼ਬਦ ਹੁੰਦੇ ਆ
1: ਜਿਹੜੀ
0: ਚੀਜ਼ ਦੀ ਜ਼ਰੂਰਤ ਆ ਉਹਨਾਂ ਕੋਲ ਡਿਕਸ਼ਨਰੀ ਕਿਸੇ ਬੋਲੀ ਕੋਲ ਵਾਧੂ ਨਹੀਂ ਪਈ ਹੁੰਦੀ ਵੀ ਆਹ ਨਵੀਂ ਚੀਜ਼ ਆ ਗਈ ਆਪਣਾ ਆਹ ਸ਼ਬਦ ਪਿਆ ਹੁਣ ਇੱਥੇ ਆਪਾਂ ਵਰਤੀਏ ਨਹੀਂ ਉਹ ਜਿਹੜੀ ਚੀਜ਼ਾਂ ਨਾਲ ਆਪਾਂ ਵਰਤ ਵਿਹਾਰ ਕਰਨਾ ਜੋ ਮਟੀਰੀਅਲ ਆ ਜੋ ਪਦਾਰਥ ਆ ਸਾਡੇ ਕੋਲ ਸ਼ਬਦ ਵੀ ਉਹਦੇ ਹੀ ਹੋਣੇ ਆ ਉਹ ਹੁਣ ਆਪਾਂ ਉਦਾਹਰਣ ਦੇ ਤੌਰ 'ਤੇ ਦੇਖ ਲੈਂਦੇ ਹਾਂ ਵੀ ਜਿਹੜੇ ਇੱਥੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਧਰਲੇ ਜਿਹੜੇ ਹੈਗੇ ਆ ਉਹਨਾਂ ਕੋਲ ਫਰੰਟ ਯਾਰਡ ਬੈਕ ਯਾਰਡ ਐਟਕ ਇਹੋ ਜਿਹੇ ਸ਼ਬਦ ਹੋਣਗੇ ਹੈ ਨਾ
1: ਜੀ
0: ਪੋਰਚ ਹੋਊਗਾ ਸਨ ਡੈਕ ਹੋਊਗਾ ਇਹ ਪੰਜਾਬ 'ਚ ਤਾਂ ਨਹੀਂ ਹੋਣੇ
1: ਨਹੀਂ ਹੋਣੇ
0: ਪੰਜਾਬ 'ਚ ਪਹੇ ਬੀਆਂ ਹੈ ਨਾ ਇਹ ਚੁਰਸਤੇ ਇਹ ਹੋਣਗੇ ਉਹ ਇਹਨਾਂ ਕੋਲੇ ਨਹੀਂ ਹੋਣੇ
1: ਉਹਨਾਂ ਕੋਲੇ
0: ਕਿਉਂਕਿ ਉਹਨਾਂ ਦਾ ਮਟੀਰੀਅਲ ਕਲਚਰ ਹੋਰ ਆ ਇਹ ਹੋਰ ਆ ਬੋਲੀ ਹੈ ਹੀ ਮਟੀਰੀਅਲ ਕਲਚਰ ਦੀ ਆ
1: ਜਾਂ ਫਿਰ ਆਪਾਂ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਆਪਾਂ ਵੇਖੀਏ ਤਾਂ ਹੁਣ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ ਪਏ ਦੱਬ ਕਾਈ ਸਰਕੜਾ ਇਹ ਚੀਜ਼ਾਂ ਹੁਣ ਸਾਡੇ 'ਚੋਂ ਗੜੇ ਇਲਾਕਿਆਂ 'ਚੋਂ ਜੇ ਗੈਬ ਨੇ ਤਾਂ ਉਹ ਸ਼ਬਦ ਵੀ ਨਹੀਂ ਆਉਂਦੇ ਗਾਂਹ ਕਿਸੇ
0: ਨੂੰ ਹਾਂਜੀ ਨਹੀਂ
1: ਹੌਲੀ ਹੌਲੀ ਉਹ ਅਗਲੀ ਪੀੜ੍ਹੀ 'ਚੋਂ ਖਤਮ ਨੇ ਉਹ
0: ਹਾਂਜੀ ਹੁਣ ਇਹ ਹੁਣ ਧੌੜੀ ਦੀ ਜੁੱਤੀ ਹੁਣ ਕਿਹਦੇ ਪੈਰ ਆ ਧੌੜੀ ਦੀ ਜੁੱਤੀ ਝੱਲ ਜਾਣਗੇ ਅੱਜ ਉਹ ਹੁਣ ਉਹ ਗੈਬ ਹੀ ਹੋਣਾ
1: ਜਾਂਦੀ ਰਹਿਣੀ ਆ
0: ਉਹ ਜਾਣਾ ਹੀ ਆ ਸ਼ਬਦ ਹੁਣ ਕਿੰਨੇ ਖੇਤੀਬਾੜੀ ਦੇ ਸੰਦ ਆ ਜਿਹੜੇ ਨਹੀਂ ਵਰਤਣੇ ਉਹ ਹੁਣ ਖੂਹ ਹੈ ਨੀ ਗੇ, ਖੂਹ ਦੇ ਹੁਣ ਪਤਾ ਨੀ, ਮੈਨੂੰ ਤਾਂ ਨੀ ਬਾਹਲੇ ਯਾਦ, ਮੈਂ ਮੂੰਹ ਜਵਾਨੀ ਕਹਿ ਸਕਾਂ ਵੀ ਉਹ ਜਿਹੜੇ ਖੂਹ ਦੇ ਆਲੇ ਦੁਆਲੇ ਜੋ ਵੀ ਹਲਟ ਚੱਲਦਾ ਸੀਗਾ ਟਿੰਡਾਂ, ਉਹ ਹੁਣ ਕਿੰਨੇ ਕੁ ਸ਼ਬਦ ਯਾਦ ਰੱਖ ਲਾਂਗੇ ਆਪਾਂ, ਨਜਾਇਜ਼ ਉਹ ਦਿਮਾਗ ਨੇ ਯਾਦ ਰੱਖਣੇ ਹੀ ਨੀ ਹੈਗੇ
1: ਕਿਉਂਕਿ ਡੇਲੀ ਉਹ ਵਰਤੋਂ ਚ ਨਹੀਂ,
0: ਹਾਂਜੀ
1: ਨਹੀਂ ਆ ਰਹੇ। ਅੱਛਾ ਤੁਸੀਂ ਵਿੱਚ ਲਿਪੀ ਦੀ ਤੁਸੀਂ ਗੱਲ ਕੀਤੀ ਸੀ, ਕਿੰਨੀਆਂ ਕੁ ਲਿਪੀਆਂ ਤੱਕ ਆਪਾਂ ਪਿੱਛੇ ਜਾਂਦੇ ਜਾਂ ਕਿੰਨੀਆਂ ਕੁ ਲਿਪੀਆਂ ਤੱਕ ਦੀ ਜਾਣਕਾਰੀ, ਜੇ ਆਪਾਂ ਪੰਜਾਬੀ ਉਸ ਟਾਈਮ ਦੇ ਪੰਜਾਬੀ ਖਿੱਤੇ ਤੋਂ ਲੈ ਕੇ ਆਪਾਂ ਗੱਲ ਕਰੀਏ।
0: ਇਹ ਜੀ ਲਿਪੀਆਂ ਦਾ ਸਾਰਿਆਂ ਨਾਲੋਂ ਪਹਿਲਾਂ ਨਾ ਜ਼ਿਕਰ ਆਉਂਦਾ ਵਾ ਜਦੋਂ ਜਿਹੜੇ ਸਿਕੰਦਰ ਦੇ ਨਾਲ ਲਿਖਾਰੀ ਆਏ ਆ ਆਪਣੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ, ਉਹ ਬਹੁਤੇ ਜੇਹਲਮ ਦੇ ਦਰਿਆ ਦੇ ਕੰਢੇ ਕੰਢੇ ਚੱਲੇ ਆ ਤੇ ਉਸ ਉਹ ਜੇ ਫਿਰ ਬਿਆਸ ਤੱਕ ਇੱਧਰ ਗੇੜਾ ਕੱਢ ਕੇ ਚਲੇ ਗਏ, ਪਰ ਬਹੁਤਾ ਜੇਹਲਮ ਵਾਲੇ ਤੋਂ ਉੱਥੋਂ ਥੱਲੇ ਉਹਨਾਂ ਦੇ ਪਹਿਲੀ ਆਉਂਦਾ ਵੀ ਇਹ ਇਲਾਕੇ ਦੇ ਲੋਕ ਲਿਖਦੇ ਆ, ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਲਿਖਦੇ ਆ, ਵੀ ਉਹ ਵੀ ਲਿਖਦੇ ਆ ਤੇ ਇਹ ਕੱਪੜੇ ਦੇ ਉੱਤੇ ਲਿਖਦੇ ਆ,
1: ਓਕੇ
0: ਕੋਈ ਨਾ ਕੋਈ ਲਿਪੀ ਉਹਨਾਂ ਕੋਲ ਸੀਗੀ ਜਿਹੜੀ ਲਿਖਦੇ ਆ, ਇੰਨੀ ਕੀ ਜਾਣਕਾਰੀ ਆ।
1: ਓਕੇ
0: ਇਹ ਆਪਣੇ ਕੋਲ ਖੁਸ਼ਕਿਸਮਤੀ ਕਹਿ ਲਓ, ਹੁਣ ਇਹਨੂੰ ਮੇਰੇ ਕੋਲ ਸ਼ਬਦ ਹੋਰ ਹੈ ਨਹੀਂ ਗਾ ਵੀ ਇੱਕ ਵੀ ਜਦੋਂ ਗ੍ਰੀਕ ਸਿਕੰਦਰ ਆਇਆ, ਸਿਕੰਦਰ ਆਉਣ ਨਾਲ ਉਹਦੇ ਨਾਲ ਬਹੁਤ ਸਾਰੇ ਵਿਦਵਾਨ ਆਏ ਆ, ਲਿਖਾਰੀ ਆਏ ਆ, ਪਾਇਰੋ ਵਰਗਾ ਇੱਕ ਦਾਰਸ਼ਨਿਕ ਬੰਦਾ, ਇੱਕ ਫਿਲੋਸਫਰ ਬੰਦਾ ਵੀ ਪੰਜਾਬ 'ਚ ਗੇੜਾ ਦੇ ਕੇ ਗਿਆ।
1: ਓਕੇ
0: ਉਹ ਉਹਨਾਂ ਨੇ ਇੰਨੀ ਕੁ ਜਾਣਕਾਰੀ ਸਾਨੂੰ ਉਹ ਪੀਰੀਅਡ ਦੀ ਮਿਲਦੀ ਆ ਨਾ ਵੀ ਜਿਹੜੀ ਅਗਲੇ ਹਜ਼ਾਰ ਸਾਲ ਦੀ ਵੀ ਨਹੀਂ ਮਿਲਦੀ ਹੈਗੀ, ਇੰਨਾ ਕੁ ਲਿਖ ਕੇ ਸਾਨੂੰ ਦੇ ਗਏ ਆ ਉਸ ਪੀਰੀਅਡ। ਉਹ ਪੰਜਾਬ ਦੀ ਹੀ ਗੱਲ ਕਰ ਰਿਹਾ, ਉਹ ਕੋਈ ਬਾਕੀ ਇੰਡੀਆ ਦੀ ਭਾਵ ਨਹੀਂ ਗਾ, ਉੱਧਰ ਗਏ ਹੀ ਨਹੀਂ ਹੈਗੇ ਉਹ। ਉਹ ਉਹਦੇ ਬਾਰੇ ਸਾਨੂੰ ਬਹੁਤ ਬੰਦਿਆਂ ਬਾਰੇ, ਸੱਭਿਆਚਾਰ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ। ਉਹਦੇ ਵਿੱਚੋਂ ਇਹ ਵੀ ਇੱਕ ਗੱਲ ਮਿਲਦੀ ਆ ਵੀ ਹਾਂ ਲਿਖਦੇ ਹੈਗੇ ਆ, ਇਹ ਕੱਪੜੇ ਦੇ ਉੱਤੇ ਲਿਖਦੇ ਆ ਵੀ, ਪਰ ਪਤਾ ਉਹ ਇਹ ਨਹੀਂ ਹੈਗਾ ਵੀ ਕੀ ਲਿਖਦੇ ਆ, ਕਿਹੜੀ ਲਿਪੀ ਆ। ਪਰ ਪਹਿਲੀ ਲਿਪੀ ਜਿਹੜੀ ਸਾਨੂੰ ਮਿਲਦੀ ਆ ਥੇ ਵਿਗਿਆਨ ਚੋਂ, ਆਰਕੀਓਲੋਜੀ ਚੋਂ, ਉਹ ਖਰੋਸ਼ਤੀ ਆ।
1: ਖਰੋਸ਼ਤੀ
0: ਹਾਂਜੀ, ਨੌ ਦਿੱਤਾ ਹੁਣ ਖਰੋਸ਼ਤੀ, ਉਹ ਪਤਾ ਨੀ ਕੀ ਕਹਿੰਦੇ ਹੋਣਗੇ। ਇਹ ਇਹਦੀ ਨੌਵਾਂ ਦੀ ਵੀ ਇੱਕ ਅੱਡ ਆਪਦੀ ਕਹਾਣੀ ਆ, ਉਹ ਫਿਰ ਆਪਾਂ ਡਿਸਟਰੈਕਟ ਹੋ ਜਾਵਾਂਗੇ
1: ਉਹਦੇ ਪਿੱਛੇ ਵੀ।
0: ਹਾਂ ਉਹੀ ਆ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਜਿਹਦੇ ਤਣ ਫੜ ਲਓ ਫਿਰ ਉਹ ਗਾਂਹ ਗਾਂਹ ਕਿਤੇ ਤੁਣਕੇ ਮਾਰਦਾ, ਪਤਾ ਨੀ ਕਿੱਥੇ ਅੱਗੇ ਦੀ ਅੱਗੇ ਕਹਾਣੀ ਪਹੁੰਚ ਜਾਂਦੀ ਆ। ਪਰ ਉਹ ਖਰੋਸ਼ਤੀ ਲਿਪੀ ਉੱਤਰੀ ਪੰਜਾਬ ਦੇ ਵਿੱਚੋਂ ਸਾਨੂੰ ਬਹੁਤ ਲੱਭੀ ਆ। ਇਹ ਮਾਣਕਿਆਲ ਹੈਗਾ ਜਿਹੜਾ ਸਾਡੇ ਆਪਣੇ, ਹੁਣ ਆਪਾਂ ਆਪਣੇ ਵਾਲੇ ਪਾਸੇ ਦੇਖੀਏ ਬਟਾਲੇ ਤੋਂ ਥੋੜ੍ਹੀ ਜਿਹੀ ਦੂਰ ਪਾਕਿਸਤਾਨ ਦੇ ਵਿੱਚ ਆ, ਉੱਥੇ ਸਤੂਪਾ, ਬੋਧੀ ਸਤੂਪਾ ਮਿਲਿਆ। ਉਹਦੇ ਵਿੱਚ ਕਨਿਸ਼ਕ ਦਾ ਹੈਗਾ ਵਾ ਇਹ ਇੱਕ ਇਨਸਕ੍ਰਿਪਸ਼ਨ, ਉਹਦੀ ਲਿਖਤ ਮਿਲੀ ਆ, ਉਹ ਉਹ ਵੀ ਖਰੋਸ਼ਤੀ 'ਤੇ ਆ। ਅਤੇ ਕੁਛ ਜਿਵੇਂ ਮਾਲਵੇ ਵਾਲਾ ਇਲਾਕਾ ਜਾਂ ਅੱਜ ਕੱਲ੍ਹ ਦੇ ਹਿਮਾਚਲ ਵਾਲਾ ਇਲਾਕਾ, ਉੱਥੋਂ ਸਿੱਕੇ ਵਗੈਰਾ ਉਹਨਾਂ ਦੇ ਵਿੱਚ ਵੀ ਖਰੋਸ਼ਤੀ ਦਾ ਮਿਲਿਆ ਵਾ। ਪਰ ਇਹਦਾ ਬਹੁਤਾ ਜਿਹੜਾ ਸਮਾਨ ਆ ਇਹ ਉੱਤਰੀ ਪੰਜਾਬ 'ਚ, ਉੱਤਰ ਪੱਛਮ ਪੰਜਾਬ, ਨੌਰਥ ਵੀ ਵੈਸਟ ਵੀ, ਜਿਵੇਂ ਰਾਵਲਪਿੰਡੀ ਤੋਂ ਅੱਗੇ ਵਾਲਾ ਇਲਾਕਾ ਉੱਤਰ, ਉਹਦੇ 'ਚੋਂ ਬਹੁਤ ਸਮਾਨ ਮਿਲਿਆ ਖਰੋਸ਼ਤੀ ਦਾ, ਥੱਲਿਓਂ ਆਪਾਂ ਨੂੰ ਬਹੁਤਾ ਨਹੀਂ ਮਿਲਿਆ।
1: ਅਤੇ ਇਹਦੀ ਕਿੰਨੀ ਕੁ ਰਿਜ਼ੈਂਬਲੈਂਸ ਹੈ ਗੁਰਮੁਖੀ ਦੇ ਨਾਲ?
0: ਉਹਦੀ ਨਹੀਂ ਹੈਗੀ,
1: ਬਿਲਕੁਲ ਨਹੀਂ
0: ਉਹਦੀ ਨਹੀਂ ਹੈਗੀ, ਉਹ ਬਿਲਕੁਲ ਵੱਖਰੀ ਆ,
1: ਸਲੋ ਡਿਵੈਲਪਮੈਂਟ ਆ ਫਿਰ
0: ਉਹ। ਨਹੀਂ ਨਹੀਂ ਉਹ ਇੱਕ ਖਰੋਸ਼ਤੀ ਉਹ ਆ, ਉਹ ਉਰਦੂ ਵਾਂਗੂ ਪੁੱਠੇ ਪਾਸਿਓਂ ਲਿਖੀ ਜਾਂਦੀ ਸੀਗੀ।
1: ਓਕੇ
0: ਉਹ ਇੱਕ ਸਮੈਟਿਕ ਸਕ੍ਰਿਪਟ ਆ ਜਿਹੜੀ ਇੱਧਰੋਂ ਅਰਬਾਂ ਵਾਲੀ ਆ, ਉਹਦੇ ਨਾਲ ਜ਼ਿਆਦਾ ਰਲਦੀ ਆ। ਉਹ ਫਿਰ ਐਕਸਟਿੰਕਟ ਹੋ ਗਈ, ਉਹ ਦੂਜੀ ਤੀਜੀ ਸਦੀ ਤੱਕ ਤਾਂ ਚੱਲਦੀ ਰਹੀ ਆ ਇਹ ਈਸਾ ਤੋਂ ਬਾਅਦ
1: ਜੀ,
0: ਪਰ ਉਹ ਜਦੋਂ ਐਕਸਟਿੰਕਟ ਹੋਈ ਫਿਰ ਉਦੋਂ ਬਾਅਦ ਸ਼ਾਰਦਾ ਆਈ ਆ ਪੰਜਾਬ ਦੇ ਵਿੱਚ, ਤੇ ਸਾਰੇ ਫਿਰ ਉਹ
1: ਆਪਾਂ
0: ਗੱਲ ਕਰ ਜਾਂਦੇ ਆ ਹੁਣ ਆਪਾਂ ਹੜੱਪਾ ਤੋਂ ਆ ਕੇ, ਹਨਾ ਜੀ, ਵੀ ਸਿਕੰਦਰ ਵੀ ਆ ਗਿਆ,
1: ਕਹਿਣ ਚ ਈਜ਼ੀ ਆ,
0: ਕਹਿਣ ਚ ਈਜ਼ੀ ਆ, ਪਰ ਉਹ 3-4 ਹਜ਼ਾਰ ਸਾਲ ਆ।
1: ਹੁਣ ਜਿੱਦਾਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕੀਤੀ ਆ, ਕੀਨੀਆਂ ਦੀ ਤੁਸੀਂ ਗੱਲ ਕੀਤੀ ਆ, ਤੇ ਇਹ ਵੀ ਵੇਖੋ ਇਹ ਬੜਾ ਸਲੋ ਪ੍ਰੋਸੈਸ ਆ, ਇਹ ਪਤਾ ਨਹੀਂ ਹਲੇ ਆਪਾਂ ਕਹਿ ਦਿੰਦੇ ਆ ਵੀ ਇਹ ਖਤਮ ਹੋ ਰਿਹਾ ਵਾ, ਪਰ ਇਹ ਬੜਾ ਹੌਲੀ ਹੌਲੀ ਅੱਜ ਕੱਲ੍ਹ ਹਾਲੇ ਤੇਜ਼ ਜੋ ਗਿਆ, ਪਹਿਲਾਂ ਨਾਲੋਂ ਹੋ ਸਕਦਾ ਤੇਜ਼ੀ ਨਾਲ ਖਤਮ ਹੋਵੇ।
0: ਹਾਂ ਨਹੀਂ ਨਹੀਂ ਇਹ ਹਾਂਜੀ ਆਪਾਂ ਛਾਲ ਬਹੁਤ 2-3 ਹਜ਼ਾਰ ਸਾਲ ਦੀ ਛਾਲ ਮਾਰ ਗਏ
1: ਜੀ,
0: ਖਰੋਸ਼ਤੀ ਖਤਮ ਹੋਣ ਦੇ ਨੂੰ ਵੀ ਹੁਣ ਇਹ 600 ਸਾਲ ਲੱਗ ਗਏ
1: ਜੀ। ਤੇ ਸ਼ਾਰਦਾ ਦੇ ਨਾਲ ਫਿਰ ਕੀ ਰਿਜ਼ੈਂਬਲੈਂਸ, ਉਹ ਕਿੱਥੇ ਕਿੱਥੇ ਤੱਕ ਆਉਂਦੀ ਆ?
0: ਉਹ ਤਾਂ ਕਾਫੀ ਰਲਦੀ ਆ।
1: ਓਕੇ
0: ਪੰਜਾਬ ਗੁਰਮੁਖੀ ਨਾਲ ਕਾਫੀ ਉਹਦਾ ਤਾਂ ਹੈਗਾ
1: ਜੀ,
0: ਉਹ ਉਹ ਸ਼ਾਰਦਾ ਫਿਰ ਉਹ ਉਹ ਆਪਣੇ ਵਾਂਗੂ ਹੀ ਲਿਖ ਹੁੰਦੀ ਆ ਇਹ ਖੱਬੇ ਸੱਜੇ ਨੂੰ
1: ਜੀ,
0: ਤੇ ਉਹ ਉਹਦੇ 'ਚ ਫਿਰ ਫਨੀਸ਼ੀਅਨ ਸਕ੍ਰਿਪਟ ਨਾਲ ਵੀ ਉਹਦਾ ਜਿਹੜੀ ਜਿੱਥੋਂ ਸਾਰੀਆਂ ਲਿਪੀਆਂ ਸ਼ੁਰੂਆਤ 'ਚ ਚੱਲ ਰਹੀਆਂ ਵਾ ਸੀਰੀਆ, ਜੋਰਡਨ ਅਤੇ ਲੈਬਨਾਨ ਵਾਲੇ ਏਰੀਏ ਤੋਂ, ਉਹਦੀ ਉਹਦੇ ਨਾਲ ਵੀ ਉਹ ਜਿਹੜੇ ਮੁੱਢਲੇ ਅੱਖਰ ਆ ਉੱਧਰ ਵੀ ਰਲਦੇ ਆ।
1: ਸੋ ਇਹਦਾ ਮਤਲਬ ਉੱਧਰਲੇ ਪਾਸੇ ਉਸ ਖਿੱਤੇ ਨਾਲ ਸੀਰੀਆ, ਲਿਬਨਾਨ, ਉੱਧਰ ਕਾਫੀ ਮੇਲ ਜੋਲ ਪੰਜਾਬ ਦਾ ਜਿਹੜਾ ਗਹਿਰਾ ਨਾਤਾ ਰਿਹਾ ਵਾ ਇੱਧਰ, ਚਾਹੇ ਵਪਾਰ ਦੇ ਜ਼ਰੀਏ ਰਿਹਾ ਹੋਵੇ ਜਾਂ ਕਿਵੇਂ ਵੀ।
0: ਹਾਂਜੀ ਹਾਂ, ਕਿਉਂਕਿ ਜਿੰਨਾ ਗਰੀਕ ਪੀਰੀਅਡ ਆ ਨਾ ਇਹ ਯੂਨਾਨ ਪੀਰੀਅਡ ਯੂਨਾਨੀ ਪੀਰੀਅਡ ਆ ਉਹਦੇ ਵਿੱਚ ਆਉਣ ਜਾਣ ਲੱਗਿਆ ਹੀ ਰਿਹਾ। ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਆਪਣੇ ਆ ਗਏ ਇਰਾਨੀਆਂ ਦਾ ਪਹਿਲਵੀ ਜਾਂ ਪਾਰਥੀਅਨ ਆ ਗਏ, ਫਿਰ ਸਸੇਨੀਅਨ ਆ ਗਏ, ਉਹ ਚੱਲਦਾ ਹੀ ਰਿਹਾ। ਉਹ
1: ਬ੍ਰੇਕ
0: ਆ ਗਈ ਕਿਤੇ,
1: ਹਾਂਜੀ
0: ਹਾਂ, ਕਿਉਂਕਿ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਚੱਲਦਾ ਰਿਹਾ। ਸੈਂਟਰ ਪੰਜਾਬ ਹੀ ਸੀਗਾ, ਸਾਊਥ ਏਸ਼ੀਆ ਦਾ ਪੰਜਾਬ ਦੇ ਮੀਡੀਏਟਰੀ ਸੀਗਾ, ਇੱਥੋਂ ਹੀ ਚੱਲਦੀ ਸੀ ਸਾਰੀ ਕਹਾਣੀ।
1: ਕਿਉਂਕਿ ਖਿੱਤਾ ਬੜਾ ਵੱਡਾ ਨਾ, ਅੱਜ ਵੀ ਆਪਾਂ ਜੇ ਵੇਖੀਏ, ਜੇ ਆਪਾਂ ਲੈਂਦੇ ਚੜ੍ਹਦੇ ਨੂੰ ਹੀ ਮਿਲਾਈਏ ਤਾਂ ਕਿੱਡਾ ਤਕੜਾ ਪੰਜਾਬ ਹੈ। ਹੁਣ ਤਾਂ ਚਲੋ ਆਪਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਆਪਾਂ ਵੇਖਦੇ ਹਾਂ, ਪਰ ਜੇ ਪੁਰਾਣਾ ਪੰਜਾਬ ਵੇਖੀਏ ਤਾਂ ਉਹਦਾ ਏਰੀਆ ਹੀ ਬਹੁਤ ਵੱਡਾ।
0: ਹਾਂਜੀ, ਇੰਪੋਰਟੈਂਸ ਵੀ ਹੈ। ਹੁਣ ਇਹ ਆ ਜੀ, ਇਹ ਦੇਖੋ ਇੱਕ ਆਪਣੇ, ਹੁਣ ਉਹਦੇ ਮੈਨੂੰ ਐਗਜੈਕਟਲੀ ਉਹਦੇ ਡੇਟਾਂ ਨਹੀਂ ਮੇਰੇ ਦਿਮਾਗ 'ਚ ਆ ਰਹੀਆਂ ਵੀ ਕਿਹੜੀਆਂ ਵਾ। ਬੈਬਲੋਨ ਜਾਂ ਉੱਧਰੋਂ ਇੱਕ ਉਹਦੇ ਰਾਜਾ ਇੱਕ ਲਿਖਾ ਰਿਹਾ ਵਾ, ਆਪਦੀ ਵਡਿਆਈ ਕਰ ਰਿਹਾ ਵਾ ਵੀ ਮੈਂ ਬਹੁਤ ਤਕੜਾ ਵਾਂ। ਉਹਦੇ ਵਿੱਚ ਉਹ ਕਹਿੰਦਾ ਵੀ ਮਲੂਹਾ ਦੀਆਂ ਮੇਰੇ ਆ ਕੇ ਇੱਥੇ ਬੇੜੀਆਂ ਲੱਗਦੀਆਂ ਵਾਂ, ਮਾਣ ਨਾਲ ਦੱਸ ਰਿਹਾ ਵੀ ਮੇਰੇ ਮੇਰਾ ਐਡੀ ਤਾਂ ਉਹ, ਮੈਂ ਅਮੀਰ ਹਾਂ, ਮੈਂ ਇੰਨਾ ਤਕੜਾ, ਮੇਰੇ ਤਾਂ ਮਲੂਹੇ ਵਾਲੇ ਮੇਰੇ ਘਰੇ ਆਉਂਦੇ ਆ। ਇਹ ਇੰਪੋਰਟੈਂਸ ਆ, ਉਹ ਪੰਜਾਬ ਦਾ ਨਾਂ ਮਲੂਹਾ ਵਾ। ਉਹ ਇਹ ਆ ਵੀ ਇਹ ਇਕੱਲੀ ਇਹ ਨਹੀਂ ਹੈ ਵੀ ਅਸੀਂ ਕਰਦੇ ਸੀ, ਅਸੀਂ ਬੜੇ ਉਹਦੇ ਧੜੱਲੇ ਨਾਲ ਕਰਦੇ ਸੀ, ਉਹਦੇ ਇੰਪੋਰਟੈਂਸ ਸੀ ਵਪਾਰ ਦੇ ਵਿੱਚ ਸਾਰੇ। ਹੁਣ ਦੇਖੋ ਜੀ, ਆਪਾਂ ਕੜੇ ਚੂੜੀਆਂ ਪੰਜਾਬ ਦੇ ਵਿੱਚ ਚੱਲਦੇ ਆ, ਇਹ ਸਾਨੂੰ ਹੜੱਪਾ 'ਚ ਵੀ ਮਿਲ ਰਹੇ ਆ, ਇਹ ਸਾਨੂੰ ਉੱਥੇ ਓਮਾਨ ਆ ਜਿਹੜਾ ਅਰਬਾਂ ਦਾ, ਉਹਦੇ ਥੇਹਾਂ 'ਚੋਂ ਵੀ ਲੱਭ ਰਹੇ ਆ, ਇਹ ਸਾਨੂੰ ਮਿਸਰ ਦੇ ਵਿੱਚ ਵੀ ਲੱਭ ਰਹੇ ਆ। ਕਿਉਂਕਿ ਚੂੜੀਆਂ ਕੜੇ ਜਿਹੜੇ ਇਹ ਗੁੱਟਾਂ 'ਤੇ ਬਾਹਾਂ 'ਤੇ ਪਾਉਣ ਵਾਲੇ ਜਿਹੜੇ ਆ, ਇਹ ਇੱਕ ਇਸ ਇਲਾਕੇ ਦਾ ਗਹਿਣਾ ਵਾ, ਸਿੰਧਵਾਦੀ ਜਿਹਨੂੰ ਕਹਿ ਲਈਏ ਜਾਂ ਹੜੱਪਾ ਵਾਲੇ, ਇਸ ਇਹਦਾ ਇਹ ਉਸੇ ਸਮੇਂ ਦਾ ਚੱਲਿਆ ਹੁੰਦਾ। ਅੱਜ ਵੀ ਕੜੇ ਪਾਉਂਦੇ ਆ ਉਹ, ਚੂੜੀਆਂ ਉਹ ਉਦੋਂ ਵੀ ਪਾਉਂਦੇ ਸੀਗੇ, ਉਹ ਪੱਥਰ ਦੀਆਂ ਵੀ ਬਣਾ ਲੈਂਦੇ ਸੀਗੇ, ਉਹ ਆਪਣੇ ਦੀਆਂ ਜਿਹੜੀਆਂ ਸੀ ਸ਼ੈਲ ਜਿਹਨੂੰ ਕਹਿੰਦੇ ਆ, ਸੰਖ ਵਗੈਰਾ, ਉਹਨਾਂ ਨੂੰ ਵੀ ਕੱਟ ਕੇ ਬਣਾ ਲੈਂਦੇ ਸੀਗੇ ਇਸ, ਅਤੇ ਉਹ ਸਾਨੂੰ ਦੁਨੀਆਂ ਭਰ 'ਚ ਮਿਲ ਰਿਹਾ, ਅਫਗਾਨਿਸਤਾਨ 'ਚ ਵੀ ਮਿਲ ਰਹੇ ਆ ਉਸ ਹੜੱਪਾ ਵਾਲੇ ਟਾਈਮ ਦੇ, ਉੱਧਰ ਮਿਸਰ 'ਚ ਮਿਲ ਰਹੇ ਆ, ਈਜਿਪਤ ਦੇ ਵਿੱਚ। ਉਹ ਹੁਣ ਸਾਡਾ ਵਪਾਰ ਵੀ ਬਹੁਤ ਵੱਡਾ ਸੀ ਨਾ,
1: ਜਿੰਨਾ ਵੱਡਾ ਏਰੀਆ ਉਹਨਾਂ
0: ਉਹਦੇ ਵੀ, ਉਹਦੇ 'ਚ ਹੁਣ ਲੋਕ ਝਾਖ ਰੱਖਦੇ ਸੀ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਹੋ ਸਾਨੂੰ ਦਿਉ, ਅਤੇ ਇੱਥੋਂ ਕਪਾਹ ਹੁੰਦੀ ਸੀ ਸਾਡੇ, ਉਹ ਯਕੀਨਨ ਉਹ ਕਪਾਹ ਵੀ ਮੰਗਦੇ ਹੋਣਗੇ, ਕਪਾਹ ਨਹੀਂ ਐਡੀ ਆਰਕਿਓਲੋਜੀ 'ਚ ਬਚੀ, ਉਹ ਗਲ ਗੁਲ ਗਈ, ਪਰ ਉਹ ਹੈ ਤਾਂ ਹੈ ਨਾ ਵੀ ਉਹ ਜਾਂਦੀ ਹੋਊ ਇੱਥੋਂ,
1: ਗੱਲ ਕੁੱਲ ਮਿਲਾ ਕੇ ਮਸਾਲਿਆਂ ਤੱਕ ਰਹਿ ਜਾਂਦੀ ਆ,
0: ਆਪਣੇ ਮਸਾਲੇ ਦੱਸ ਦੇਣੇ ਆ ਬਸ ਉੱਥੇ ਆ ਵੀ ਉਹ ਮਸਾਲੇ ਕਿੱਥੋਂ ਗਏ, ਉਹ ਇੰਡੀਆ 'ਚੋਂ ਗਏ, ਇੰਡੀਆ ਦੇ ਵਿੱਚੋਂ ਹੁਣ ਵੀ ਇੰਡੀਆ ਵੀ ਤਾਂ ਕੋਈ ਕੋਈ ਤਾਂ ਥਾਂ ਹੋਊ ਵੀ ਯੂਪੀ ਬਿਹਾਰ 'ਚੋਂ ਗਏ, ਉਹਨਾਂ ਦਾ ਤਾਂ ਕੋਈ ਇਤਿਹਾਸ 'ਚ ਨਾਂ ਹੀ ਨਹੀਂ ਆ ਰਿਹਾ, ਉਹ ਤਾਂ ਕਿਤੇ ਬਹੁਤ ਚਿਰ ਬਾਅਦ ਆ ਰਿਹਾ ਵਾ।
1: ਜ਼ਮੀਨ ਵੀ ਉਸ ਹਿਸਾਬ ਨਾਲ ਉਨੀ ਉਪਜਾਊ ਨਹੀਂ ਸੀ ਜਿੰਨੀ ਇਸ ਖਿੱਤੇ ਦੀ ਜ਼ਮੀਨ ਉਪਜਾਊ ਆ। ਕੁੱਲ ਮਿਲਾ ਕੇ ਜੇ ਆਪਾਂ ਵੇਖੀਏ, ਕਿਉਂਕਿ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ, ਵੱਧ ਤੋਂ ਵੱਧ ਜਾਣਨ ਨੂੰ ਦਿਲ ਕਰਦਾ, ਜਿੱਦਾਂ ਤੁਹਾਡਾ ਦਿਲ ਕੀਤਾ ਅੱਗੇ ਤੋਂ ਅੱਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਖੋਲ੍ਹਦੇ ਚਲੇ ਗਏ। ਜਾਣਨ ਤੋਂ ਪਹਿਲਾਂ ਅਤੇ ਇਸ ਦੇ ਦਰਮਿਆਨ ਤਾਂ ਹੁਣ ਕੀ ਫਰਕ ਮਹਿਸੂਸ ਕਰਦੇ ਹੋ?
0: ਹੁਣ ਜੀ ਹੋਰ ਛੋਟਾ ਮਹਿਸੂਸ ਕਰਦਾ ਪਹਿਲਾਂ ਨਾਲ, ਜਿੰਨਾ ਚਿਰ ਨਹੀਂ ਪਤਾ ਸੀਗਾ ਉਨਾ ਚਿਰ ਜ਼ਿੰਦਗੀ ਬਹੁਤ ਸੌਖੀ ਸੀਗੀ, ਹੁਣ ਐਂ ਲੱਗਦਾ ਵੀ ਹੁਣ ਦਿਮਾਗ 'ਤੇ ਬੋਝ ਹੀ ਰਹਿੰਦਾ, ਇੱਕ ਚੀਜ਼ ਲੱਭ ਜਾਂਦੀ ਆ ਤਾਂ ਉਹ ਗਾਂਹ ਵਾਲੇ ਦਾ ਆ ਜਾਂਦਾ ਵੀ ਹੁਣ ਇਹ। ਫਿਰ ਉਦੋਂ ਬਾਅਦ ਇਹ ਹੁੰਦਾ ਵੀ ਸਾਰੇ ਮਿੱਤਰ ਸਨੇਹੀ ਉਹ ਕਹਿੰਦੇ ਆ ਵੀ ਜਿੰਨਾ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਗਾਂਹ ਵੀ ਦੱਸ, ਆਪਦੇ ਕੋਲੇ ਕਿਉਂ ਰੱਖਿਆ, ਫਿਰ ਉਹਨੂੰ ਲਿਖਣਾ ਵੀ ਹੁੰਦਾ ਵਾ, ਅਤੇ ਉਹ ਹੁਣ ਜ਼ਿੰਦਗੀ ਔਖੀ ਆ।
1: ਅਤੇ ਅੱਗੇ ਤੋਂ ਅੱਗੇ ਹਲੇ ਚੱਲ ਰਹੀਆਂ ਗੁੰਝਲਾਂ, ਹੁਣ ਕਿਹੜੇ ਪਾਸੇ ਧਿਆਨ ਹੈ?
0: ਨਹੀਂ ਹੁਣ ਧਿਆਨ ਬਸ ਇਹੀ ਇੱਕ ਦਿਨ ਦਾ ਹੀ ਆ ਜੀ, ਅੱਜ ਦਾ ਹੀ ਆ ਫਿਕਰ ਵੀ ਅੱਜ ਵਾਲਾ ਕੁਛ ਹੋ ਜਾਵੇ, ਮਾੜਾ ਮੋਟਾ ਪੜ੍ਹ ਲਈਏ ਫਿਰ।
1: ਨਹੀਂ, ਭਾਸ਼ਾ ਜਾਂ ਲਿਪੀ ਦੇ ਸੰਬੰਧ 'ਚ ਗੱਲ ਕਰਦਾ।
0: ਹਾਂਜੀ, ਲਗਾਤਾਰ
1: ਕੋਈ ਕਿਸੇ ਵਿਸ਼ੇ 'ਤੇ ਹਾਲੇ ਚੱਲ ਰਹੀ ਹੋਵੇ ਕਿ ਆਪਾਂ ਇਹਦੇ ਬਾਰੇ?
0: ਲਗਾਤਾਰ ਚੱਲ ਰਹੀ ਆ ਜੀ, ਲਗਾਤਾਰ 8-10 ਆਰਟੀਕਲ ਹਮੇਸ਼ਾ ਸ਼ੁਰੂ ਹੀ ਰਹਿੰਦੇ ਆ, ਕਦੇ ਕਿਸੇ ਨੂੰ ਫੜ ਲਈਦਾ, ਕਿਤੇ ਕਿਸੇ ਨੂੰ ਫੜ ਲਈਦਾ ਵਾ, ਫਿਰ ਜਿੱਥੇ ਜਿਹੜੀ ਚੀਜ਼ ਆ ਗਈ, ਫਿਰ ਕਈ ਵਾਰੀ ਪੁਰਾਣੇ ਅਪਡੇਟ ਕਰ ਦੇਈਦੇ, ਨਵੀਂ ਜਾਣਕਾਰੀ ਆਵੇ, ਫਿਰ ਉਹ ਉਹਨੂੰ ਹੁੰਦਾ ਵੀ ਆ ਮੈਂ ਪਹਿਲਾਂ ਸ਼ਾਇਦ ਉਹ ਮੇਰੀ ਨਹੀਂ ਸਹੀ ਸੀਗੀ, ਹੁਣ ਇਹਨੂੰ ਅਪਡੇਟ ਇਹਨੂੰ ਨਵਾਂ ਕਰ ਦਈਏ ਅਤੇ ਜਾਂ ਐਡ ਕਰ ਦਈਏ ਇਹਦੇ 'ਚ ਕੁਛ, ਇਸੇ ਤਰੀਕੇ ਹੀ ਆ ਜੀ।
1: ਤੇ ਕਿੱਥੋਂ ਫਿਰ ਜ਼ਿਆਦਾ ਆਪਾਂ ਵੇਖੀਏ ਤੇ ਕਿਤਾਬਾਂ ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ, ਜਾਂ ਕਿੱਦਾਂ ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ?
0: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ, ਉਹਨਾਂ ਨੇ ਡੰਗੋਰੀ ਫੜੀ ਹੋਈ ਆ, ਬਹੁਤ ਮਿੱਤਰ ਸਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ, ਸਲਾਹਾਂ ਕਰਦੇ ਆ, ਸਲਾਹਾਂ ਦਿੰਦੇ ਆ, ਟੋਕਦੇ ਆ ਵੀ ਇਹਨੂੰ ਹਟ ਜਾ, ਆਹ ਨਾ ਗੱਲ ਕਰੀ, ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ। ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ। ਵਾਹਿਗੁਰੂ ਨੇ ਜੋੜਤਾ ਕੋਈ ਨਾ, ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾ ਜਾਂ ਇੱਥੇ ਪੜ੍ਹਾਉਂਦਾ ਵਾ, ਜਾਂ ਮਾੜੀ ਜਿਹੀ ਮੈਨੂੰ ਕਿਤਾਬ ਕੱਢਾ ਕੇ ਦੇ ਦੇ, ਇਹਦੀ ਫੋਟੋ ਉਹ ਭੇਜ ਦਿੰਦਾ ਵਾ। ਫਿਰ ਉਦੋਂ ਬਾਅਦ 'ਚ ਹੁਣ ਬਿਕਰ ਸਿੰਘ ਹੋਂਗਕੋਂਗ ਵਰਗੇ ਬੰਦੇ ਆ, ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ, ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ, ਜਿਨ੍ਹਾਂ ਨੇ PhD ਕਰਾਤੀਆਂ ਦੂਜੇ, ਉਹਨਾਂ ਦੀ ਖੋਜ ਤੋਂ ਕੋਈ ਹੋਰ PhD ਕਰ ਲਈ ਆ, ਪਰ ਉਹ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਕਬਾੜ ਖੋਲਤੇ ਜਾਣਕਾਰੀ ਵਾਲੇ ਵੀ ਆਹ ਚੱਕ ਹੈ ਵੀ ਇਹ ਇਹ ਮੀਂਹ ਆ ਜੀ ਇਹ ਹੁਣ
1: ਜਿੰਨਾ ਜਾਣੀ ਜਾਓ ਉਹਨਾਂ ਥੋੜ੍ਹਾ।
0: ਹਾਂਜੀ ਹਾਂ।
1: ਅਤੇ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਕਿ ਇਸ ਸੰਬੰਧ ਦੇ ਵਿੱਚ PhD ਜਾਂ ਉਸ ਪਾਸੇ ਨੂੰ ਉਹਨੂੰ ਉਹਦੇ 'ਤੇ ਇੱਕ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਦਾ ਕੋਈ ਠੱਪਾ ਲਾਇਆ ਜਾਵੇ?
0: ਹਾਂ ਜੀ ਸਰਟੀਫਿਕੇਟ ਲੈ ਲਾਂਗੇ, ਫਿਰ ਕੀ ਹੋਜੂ, ਫਰਕ ਕੰਧ 'ਤੇ ਹੀ ਟੰਗਿਆ ਰਹਿਣਾ ਵਾ ਐਵੇਂ, ਉਹਦੇ ਕੰਧ 'ਤੇ ਟੰਗ ਕੇ ਫਿਰ ਆਪਾਂ ਉਹਦੇ ਤਾਂ ਫਰਕ ਤਾਂ ਕੋਈ ਪੈਣਾ ਹੀ ਉਹ ਨਹੀਂ। ਉਹ ਇਹ ਆ ਵੀ ਸਾਡੇ ਹੁਣ ਹੈ ਤਾਂ ਹੈ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਜ਼ਰੂਰ ਹੈ ਵੀ ਕੌਣ ਕੀ ਆ, ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਵੱਧ ਕਰੋ, ਇਹ ਸਰਪੰਚ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਕਰੋ। ਪਰ ਜਿਹੜੇ ਸਮਾਜ ਦੇ ਵਿੱਚ ਮੈਂ ਪਿਛਲੇ 30-35 ਵੈਸਟਰਨ ਸਮਾਜ ਦੇ ਵਿੱਚ ਕੱਢੇ ਆ, ਇੱਥੇ ਤੁਸੀਂ ਕੀ ਹੋ ਇਹਦਾ ਮਤਲਬ ਨਹੀਂ ਹੈ, ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ,
1: ਇੰਪੋਰਟੈਂਟ।
0: ਕੰਧ 'ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦੇਵਾਂ ਨਾ, ਪੇਂਟ ਲੁਕੋ ਦੇਵਾਂ, ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨਹੀਂ, ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ।
1: ਬਿਲਕੁਲ ਜੀ ਬੇਬੀ,
0: ਤੁਹਾਡੇ ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ, ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹੈ ਨਾ, ਫਿਰ ਕੀ ਕਰ ਸਕਦੇ ਹਾਂ।
1: ਅਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ, ਕਿਉਂਕਿ ਆਪਾਂ ਸਾਰੀਆਂ ਗੱਲਾਂ 'ਤੇ ਇੱਥੇ ਸ਼ਾਇਦ ਨਹੀਂ, ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ, ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ, ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ, ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ?
0: ਹਾਂਜੀ ਵੈਬਸਾਈਟ ਆਪੇ PunjabHistory.com PAN JAB ਨਾਲ ਪੰਜਾਬ ਲਿਖਿਆ ਹੋਇਆ ਉੱਥੇ, ਉਹ PunjabHistory.com ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾਂ ਉਹਦੇ 'ਤੇ ਵੀ, ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ, ਉਹਨੂੰ ਕੰਪਾਇਲ ਕਰਨ ਵਾਲਾ ਹੀ ਆ, ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ। ਉਹ ਉਹ ਫਿਰ ਆਪਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ, ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ, ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ, ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ, ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ, ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ, ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ ਹੈ ਨਾ। ਅਤੇ ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਂਸ਼ੰਟ ਪੰਜਾਬ ਹਿਸਟਰੀ, ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
1: ਜੀ। ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਉਹਨੇ ਕੁ 'ਚ ਹੀ ਠੀਕ ਹਾਂ। ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ, ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ। ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ, ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ। ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ, ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ, ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਖਪਾਊ ਕੰਮ ਹੋ ਜਾਂਦਾ, ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ, ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ। ਚਲੋ ਖੈਰ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਸਫ਼ਰ ਦੇ ਦਰਮਿਆਨ, ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਦੇੜਾਂਗੇ। ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਆਪਾਂ ਮੁੱਦੇ 'ਤੇ ਰਹੀਏ ਤਾਂ ਚੰਗਾ, ਨਹੀਂ ਤਾਂ ਫਿਰ ਗੱਲ ਗਾਂਹ ਤੁਰ ਪੈਂਦੀ। ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
0: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ
1: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ, ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ, ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ। ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ ਅਤੇ ਧੰਨਵਾਦ ਇੱਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ। ਸੋ ਜਿਨ੍ਹਾਂ ਦੇ ਕਾਫੀ ਸਾਰੀਆਂ ਕਿਤਾਬਾਂ, ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਅਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ। ਮੈਨੂੰ ਦਿਓ ਇਜਾਜ਼ਤ, ਧੰਨਵਾਦ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
5: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
6: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
7: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
8: JBCO Films लेके आए ने एक्शन, इमोशन अते फुल ऑन एंटरटेनमेंट। पंजाबी फीचर फिल्म शेरा,
9: 5 साल बाद मुड़िया शेरे, ते मुड़िया भी केड़े हालत च।
10: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
11: मैं ओथों भी मुड़ गया।
8: Written and directed by Savio Sandhu, produced by Anmol Sahni.
10: Hun vekhna na bhullyo 15 mai ton tuhade nedle cinema gharan vich
4: Orbit Homes apne iradiyan vaang sirf imarat nahi balki apne har ek grahak layi banaunde ne unna de supneyan da ek majboot ghar. House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock. Aaj hi pahuncho Orbit Homes Display Centers ya call karo Harpan Chauhan nu 0433-280-252 te
12: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
13: ਟੈਨਸ਼ਨ ਨਿਰੀ ਟੈਨਸ਼ਨ,
14: ਕੀ ਹੋਇਆ?
13: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਨੀ।
14: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
13: ਜਾਂ 90-77-97-33
14: ਜਾਂ ਈਮੇਲ info@vyimmigration.com.au।
13: ਯਾਦ ਰੱਖੋ 9077-9733
14: VY Immigration and Education Consultant,
13: ਹਰ ਕਦਮ ਤੁਹਾਡੇ ਨਾਲ।
15: ਸੋਨਾ ਚਾਹੀਦਾ,
16: ਭਰੋਸਾ ਚਾਹੀਦਾ,
15: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 Main Street, Point Cook, call 0493-53

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾ ਲਾਗੂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
0: Ready, set, go! Chadston Ford. Dandenong Road de tuhanu udik reha hai. Ford Ranger. Ranger Super Duty. Everest de Sadabahar Mustang. Brand new demo de quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji reha wale nal pao. 3 saal de free service. Chadston Ford. Ready, set, go! Ford.
3: Kitchen ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0404-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
4: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
0: ਮਿਲ ਬੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
5: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
5: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
6: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ
7: ਨੀਰੂ
6: ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
0: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ ਡਾਕੂਮੈਂਟ ਬੈਗੇਜ ਜਾਂ ਬਿਜ਼ਨਸ ਕੋਰੀਅਰ ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310 ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au

0: ਸਟੂਡੈਂਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ

0: ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
1: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji re hawale nal pao. 3 saal di free service. Chadston Ford, ready, set, go! Ford.
0: Sona chahida.
2: Parosa chahida.
0: Quality te buyback vi chahida. Chale aao. Delhi Jewelers. Stockland Point Cook Vikhe. Jithe buy carat gold, classy silver, dazzling diamonds, ate gemstones. Custom jewelry thwade order te ready. Purana sona buyback and exchange turant. Cash chahida. Gold loan easy and safe. Repair, bullion buying, selling, sab ek hi jaga. Te ovi wajab rate te. Delhi Jewelers. 310/2 Main Street, Point Cook. Call 0493-536-042.
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
0: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਉਸ ਲਿੰਟਲਸ ਉਸ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
2: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ
3: ਐਤਵਾਰ
2: ਵੀ ਸਕੂਲ ਲੱਗਣ ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 AM ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 16 ਮਈ 2026 ਸ਼ਨੀਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦਾ ਇਹ ਖਾਸ ਬੁਲੇਟਿਨ ਲੈ ਕੇ ਆਏ ਹਾਂ। ਔਰ ਅੱਜ ਦੇ ਦਿਨ ਦੀਆਂ ਅਸਲ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਕੀ ਕੁਝ ਹੋ ਵਾਪਰੇਗਾ ਉਹਦੇ ਨਾਲ ਜੁੜੀਆਂ ਕੁਝ ਅਪਡੇਟਸ ਨੇ। ਇਸ ਤੋਂ ਇਲਾਵਾ ਲੰਘੀ ਰਾਤ ਦੀਆਂ ਕੁਝ ਅਪਡੇਟਸ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ, ਜਿੱਥੇ ਅਮਰੀਕਾ ਅਤੇ ਚਾਈਨਾ ਦੇ ਰਾਸ਼ਟਰਪਤੀ ਦੀ ਆਪਸ ਦੇ ਵਿੱਚ ਮੁਲਾਕਾਤ ਹੋ ਨਿਬੜੀ। ਦੋ ਦਿਨਾਂ ਦੌਰਾ ਸੀ ਡੋਨਾਲਡ ਟਰੰਪ ਦਾ ਚੀਨ ਦੇ ਰਾਜਧਾਨੀ ਸ਼ਹਿਰ ਬੀਜਿੰਗ ਦੇ ਵਿੱਚ। ਉੱਥੋਂ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਦੋ ਦਿਨ ਤੱਕ ਇਹ ਗੱਲਬਾਤ ਕਰਨ ਤੋਂ ਬਾਅਦ ਟਰੰਪ ਵਾਪਸ ਵਾਸ਼ਿੰਗਟਨ ਪਰਤ ਗਏ ਅਤੇ ਇਸ ਯਾਤਰਾ ਨੂੰ ਉਹਨਾਂ ਨੇ ਕਦੇ ਵੀ ਨਾ ਭੁਲਾਉਣ ਵਾਲੀ ਇੱਕ ਯਾਤਰਾ ਦੱਸਿਆ, ਇਸ ਨੂੰ ਇੱਕ ਇਤਿਹਾਸਕ ਅਤੇ ਮੀਲ ਪੱਥਰ ਕਰਾਰ ਦਿੱਤਾ। ਸਿਖਰ ਵਾਰਤਾ ਦੇ ਆਖਰੀ ਦਿਨ ਕੀ ਕੁਝ ਹੋਇਆ ਉਹ ਤੁਹਾਨੂੰ ਦੱਸਦੇ ਚੱਲੀਏ ਕਿ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਪਤਾ ਚੱਲਿਆ ਕਿ ਦੋਵੇਂ ਨੇਤਾਵਾਂ ਨੇ ਆਪਣੀ ਦਵੱਲੀ ਗੱਲਬਾਤ ਦੇ ਦਰਮਿਆਨ ਵਪਾਰ ਅਤੇ ਹੋਰਨਾਂ ਮੁੱਦਿਆਂ ਤੋਂ ਇਲਾਵਾ ਈਰਾਨ ਦੇ ਉੱਤੇ ਵੀ ਚਰਚਾ ਕੀਤੀ ਹੈ। ਹਾਲਾਂਕਿ ਗੱਲਬਾਤ ਦੇ ਅਸਲ ਮੁੱਦਿਆਂ ਨੂੰ ਲੈ ਕੇ ਔਰ ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਖਾਸ ਤੌਰ 'ਤੇ ਤਾਈਵਾਨ ਵਰਗੇ ਵਿਵਾਦਿਤ ਮੁੱਦਿਆਂ ਦੇ ਉੱਤੇ। ਵਪਾਰ ਜਾਂ ਕਿਸੇ ਵੱਡੇ ਸਮਝੌਤੇ ਨੂੰ ਲੈ ਕੇ ਵੀ ਕੋਈ ਐਲਾਨ ਨਹੀਂ ਹੋਇਆ। ਆਮ ਤੌਰ ਦੇ ਉੱਤੇ ਜਦੋਂ ਦੋ ਵੱਡੇ ਨੇਤਾ ਮਿਲਦੇ ਨੇ ਤਾਂ ਆਪਸੀ ਦੇਸ਼ਾਂ ਦੇ ਹੋਏ ਵੱਡੇ ਸਮਝੌਤਿਆਂ ਦਾ ਐਲਾਨ ਵੀ ਕਰਦੇ ਚੱਲਦੇ ਨੇ, ਪਰ ਇਸ ਦਰਮਿਆਨ ਕੋਈ ਵੱਡਾ ਐਲਾਨ ਸਾਹਮਣੇ ਨਹੀਂ ਆਇਆ। ਸਮਿਟ ਦੇ ਦਰਮਿਆਨ ਜਿਹੜਾ ਫੋਕਸ ਨਿਊਜ਼ ਹੈ ਉਸਦੇ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਸੀ ਕਿ ਚੀਨ ਨੇ ਅਮਰੀਕਾ ਤੋਂ ਤੇਲ ਖਰੀਦਣ ਅਤੇ 200 ਬੋਇੰਗ ਜਹਾਜ਼ ਖਰੀਦਣ ਦਾ ਵਾਅਦਾ ਕੀਤਾ। ਹਾਲਾਂਕਿ ਚੀਨ ਨੇ ਹਾਲੇ ਤੱਕ ਕਦੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਹੁਤੀ ਵਾਰ ਟਰੰਪ ਦੇ ਦਾਅਵਿਆਂ ਦੇ ਉੱਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਧਰ ਜ਼ੀ ਜਿਨਪਿੰਗ ਨੇ ਟਰੰਪ ਨੂੰ ਜੋਂਗਨ ਹਾਈ ਦੇ ਕੈਂਪਸ ਦਾ ਦੌਰਾ ਵੀ ਕਰਾਇਆ, ਜਿੱਥੇ ਚੀਨ ਦੇ ਸਿਖਰਲੇ ਅਧਿਕਾਰੀ ਰਹਿੰਦੇ ਨੇ, ਕੰਮ ਕਰਦੇ ਨੇ। ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਇਹ ਚੀਨ ਦਾ ਬੇਹੱਦ ਗੁਪਤ ਟਿਕਾਣਾ, ਇੱਥੇ ਕਦੇ ਵੀ ਕਿਸੇ ਸਟੇਟਸਮੈਨ ਨੂੰ ਨਹੀਂ ਲਿਜਾਇਆ ਜਾਂਦਾ ਉੱਥੇ। ਇਸ ਤੋਂ ਇਲਾਵਾ ਦੂਜੀਆਂ ਕੌਮਾਂਤਰੀ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਅਗਲੀ ਖਬਰ ਜਿਹੜੀ ਉਹ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਕੌਮਾਂਤਰੀ ਮੁਦਰਾ ਭੰਡਾਰ ਯਾਨੀ IMF ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੀਆਂ ਆਰਥਿਕ ਰਣਨੀਤੀਆਂ ਦੀ ਲੋੜ ਹੈ, ਪਰ ਮੱਧ ਪੂਰਬ ਦੇ ਵਿੱਚ ਜੰਗ ਨੇ ਪਾਕਿਸਤਾਨ ਦੇ ਵਿੱਚ ਆਰਥਿਕ ਅਸਥਿਰਤਾ ਪੈਦਾ ਕਰ ਦਿੱਤੀ ਹੈ। IMF ਨੇ ਪਾਕਿਸਤਾਨ ਦੀ ਇੱਕ ਸਮੀਖਿਆ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਵਿਤਵਰੇ 2026 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਵਾਧਾ ਹੋਇਆ ਦੱਸਿਆ ਗਿਆ। ਮਹਿੰਗਾਈ ਕੰਟਰੋਲ 'ਚ ਰਹੀ ਹੈ, ਚਾਲੂ ਖਾਤਾ ਕੁੱਲ ਮਿਲਾ ਕੇ ਸੰਤੁਲਿਤ ਰਿਹਾ। IMF ਦੀ ਸਮੀਖਿਆ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮੱਧ ਪੂਰਬ ਦੇ ਵਿੱਚ ਜੰਗ ਦੇ ਪ੍ਰਭਾਵ ਪਾਕਿਸਤਾਨ ਦੇ ਆਰਥਿਕ ਦ੍ਰਿਸ਼ਟੀਕੋਣ ਤੋਂ ਕਾਫ਼ੀ ਜ਼ਿਆਦਾ ਮਾੜੇ ਰਹੇ ਨੇ। IMF ਦਾ ਮੰਨਣਾ ਹੈ ਕਿ ਈਰਾਨ ਅਮਰੀਕਾ ਜੰਗ ਨੇ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗਾਈ ਵਧਾ ਦੇਣੀ ਹੈ, ਕਿਉਂਕਿ ਪਾਕਿਸਤਾਨ ਵੀ ਜ਼ਿਆਦਾਤਰ ਆਪਣਾ ਫਿਊਲ ਜਿਹੜਾ ਉਹ ਇੰਪੋਰਟ ਕਰਵਾਉਂਦਾ ਹੈ। 81% ਤਾਂ ਖਾੜੀ ਦੇਸ਼ਾਂ ਤੋਂ ਆਉਂਦਾ, ਜਦਕਿ ਰਿਮਿਟੈਂਸ ਯਾਨੀ ਕਿ ਦੂਸਰੇ ਦੇਸ਼ਾਂ ਤੋਂ ਆਉਣ ਵਾਲਾ ਜਿਹੜਾ ਧਨ ਹੁੰਦਾ, ਪੈਸਾ ਹੁੰਦਾ, ਉਸਦਾ 55% ਵੀ ਖਾੜੀ ਮੁਲਕਾਂ ਤੋਂ ਆਉਂਦਾ, ਜੋ ਕਿ ਪਾਕਿਸਤਾਨ ਦੀ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਅਹਿਮ ਸਰੋਤ ਹੈ। ਅਤੇ ਇਹੀ ਖਾੜੀ ਮੁਲਕ ਇਸ ਵਕਤ ਅਸਥਿਰਤਾ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ। ਔਰ IMF ਦੇ ਮੁਤਾਬਕ ਜੰਗ ਦਾ ਖਾੜੀ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਤੇ ਤਾਂ ਨਕਾਰਾਤਮਕ ਪ੍ਰਭਾਵ ਪਏਗਾ ਹੀ, ਪਰ ਇਸ ਦਰਮਿਆਨ ਉਹਨਾਂ ਦੇਸ਼ਾਂ ਦੇ ਉੱਤੇ, ਖਾਸ ਤੌਰ 'ਤੇ ਪਾਕਿਸਤਾਨੀ ਐਸੇ ਦੇਸ਼ਾਂ 'ਤੇ ਵੀ ਪ੍ਰਭਾਵ ਪਏਗਾ ਜਿਹੜੇ ਇਹਨਾਂ ਮੁਲਕਾਂ ਦੇ ਉੱਤੇ ਕਾਫ਼ੀ ਹੱਦ ਤੱਕ ਨਿਰਭਰ ਰਹਿੰਦੇ ਨੇ। ਵਿਦੇਸ਼ਾਂ ਤੋਂ ਭੇਜੀ ਜਾਣ ਵਾਲੀ ਧਨ ਰਾਸ਼ੀ ਪਾਕਿਸਤਾਨ ਦੇ ਬਾਹਰੀ ਭੁਗਤਾਨਾਂ ਦੇ ਲਈ ਵਿਦੇਸ਼ੀ ਮੁਦਰਾ ਦਾ ਸਭ ਤੋਂ ਅਹਿਮ ਸਰੋਤ ਹੁੰਦੀ ਹੈ, ਯਾਨੀ ਕਿ ਬਾਹਰੋਂ ਜਿੰਨਾ ਵੀ ਪੈਸਾ ਆਉਂਦਾ ਉਹ ਪਾਕਿਸਤਾਨ ਦੇ ਅੰਦਰੂਨੀ ਭੁਗਤਾਨ ਦੇ ਲਈ ਜਾਂ ਫਿਰ ਵਿਦੇਸ਼ੀ ਕਰਜ਼ਿਆਂ ਦੇ ਭੁਗਤਾਨ ਦੇ ਲਈ ਕਾਫ਼ੀ ਹੱਦ ਤੱਕ ਜ਼ਿੰਮੇਦਾਰ ਹੁੰਦਾ। ਉੱਥੇ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ 20 ਸਾਲ ਦੇ ਲਈ ਟਾਲਣ ਦੇ ਵਾਸਤੇ ਕੋਈ ਜਾਂ ਉਸ ਨੂੰ ਰੱਦ ਕਰਨ ਵਾਸਤੇ ਕੋਈ ਇਤਰਾਜ਼ ਤਾਂ ਨਹੀਂ ਹੈ। ਏਅਰਫੋਰਸ 1 ਜਹਾਜ਼ ਤੋਂ ਉੱਤਰਦਿਆਂ ਹੋਇਆਂ ਜਿਵੇਂ ਹੀ ਉਹ ਵਾਸ਼ਿੰਗਟਨ ਗਏ ਤਾਂ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਇਹ ਟਿੱਪਣੀ ਕੀਤੀ, ਪਰ ਕਿਹਾ ਕਿ ਈਰਾਨ ਕੋਈ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਦੇ ਦਿਨ ਇਹ ਵੀ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਵੀ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਹਮਾਇਤ ਕੀਤੀ ਹੈ। ਹਾਲਾਂਕਿ ਜਿਨਪਿੰਗ ਦਾ ਹਾਲੇ ਤੱਕ ਕੋਈ ਐਸਾ ਬਿਆਨ ਸਾਹਮਣੇ ਨਹੀਂ ਆਇਆ ਪਰ ਚੀਨ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਟਰੰਪ ਦੇ ਅੰਦਾਜ਼ ਬਦਲੇ ਬਦਲੇ ਨਜ਼ਰ ਆ ਰਹੇ ਨੇ ਹੁਣ ਇਹ ਵੀ ਕਿਹਾ ਕਿ ਚੀਨ ਅਮਰੀਕਾ ਤੋਂ ਅਰਬਾਂ ਡਾਲਰ ਦਾ ਸੋਇਆਬੀਨ ਖਰੀਦੇਗਾ ਜੋ ਕਿ ਅਮਰੀਕਾ ਦੇ ਕਿਸਾਨਾਂ ਦੇ ਲਈ ਚੰਗੀ ਖਬਰ ਹੈ ਹੁਣ ਇਹ ਵੀ ਕਿਹਾ ਕਿ ਤਾਈਵਾਨ ਦੇ ਪ੍ਰਤੀ ਵੀ ਅਮਰੀਕਾ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਤਾਈਵਾਨ ਨੂੰ ਅਮਰੀਕਾ ਹਥਿਆਰ ਮੁਹੱਈਆ ਕਰਵਾਉਂਦਾ ਰਹੇਗਾ ਪਹਿਲਾਂ ਵੀ ਕਰਵਾਉਂਦਾ ਰਿਹਾ ਸੀ ਇਸ ਦਰਮਿਆਨ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਨੈੱਟਫਲਿਕਸ ਤੋਂ ਅਮਰੀਕਾ ਦੇ ਵਿੱਚ ਟੈਕਸਾਸ ਦੇ ਅੰਦਰ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦੇ ਖਿਲਾਫ਼ ਇੱਕ ਮੁਕੱਦਮਾ ਦਾਇਰ ਕੀਤਾ ਗਿਆ ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਸੂਬੇ ਟੈਕਸਾਸ ਦੇ ਵਿੱਚ ਬੱਚਿਆਂ ਅਤੇ ਬਾਲਗਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਡੇਟਾ ਇਕੱਠਾ ਕੀਤਾ ਜਾ ਰਿਹਾ ਨੈੱਟਫਲਿਕਸ ਦੇ ਦੁਆਰਾ ਤਾਂ ਕਿ ਉਹਨਾਂ ਨੂੰ ਜੋੜੇ ਰੱਖਣ ਦੇ ਲਈ ਲੱਤ ਲਗਾਉਣ ਵਾਲੇ ਜਿਹੜੇ ਡਿਜ਼ਾਈਨ ਦਾ ਇੱਕ ਇਸਤੇਮਾਲ ਨੈੱਟਫਲਿਕਸ ਕਰ ਸਕੇ ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਇਸ ਸਟ੍ਰੀਮਿੰਗ ਸਰਵਿਸ ਦੇ ਉੱਤੇ ਆਮ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼ ਮੜਿਆ ਇਹ ਵੀ ਕਿਹਾ ਕਿ ਕੰਪਨੀ ਜਿਹੜੀ ਹੈ ਅਰਬਾਂ ਜਾਣਕਾਰੀਆਂ ਰਿਕਾਰਡ ਇਕੱਠੇ ਕਰਕੇ ਜਿਹੜੀਆਂ ਰੱਖ ਰਹੀ ਹੈ ਔਰ ਇਹ ਪਲੈਟਫਾਰਮ ਹਰ ਇੱਕ ਇੰਟਰੈਕਸ਼ਨ ਯੂਜ਼ਰ ਦੇ ਬਾਰੇ ਇੱਕ ਡੇਟਾ ਪੁਆਇੰਟ ਬਣ ਗਿਆ ਨੈੱਟਫਲਿਕਸ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਹੈ ਕਿ ਉਹ ਇਹਨਾਂ ਨੂੰ ਅਦਾਲਤ 'ਚ ਚੁਣੌਤੀ ਦੇਵੇਗਾ ਨੈੱਟਫਲਿਕਸ ਦੇ ਮੁਤਾਬਕ ਟੈਕਸਾਸ ਸੂਬੇ ਦੇ ਅਟਾਰਨੀ ਜਨਰਲ ਪੈਕਸਟਨ ਨੇ ਹਾਲਾਂਕਿ ਉਹਨਾਂ ਦੀ ਇੱਜ਼ਤ ਕਰਦੇ ਹਾਂ ਪਰ ਇਹ ਮੁਕੱਦਮਾ ਬੇਬੁਨਿਆਦ ਹੈ ਨੈੱਟਫਲਿਕਸ ਆਪਣੇ ਮੈਂਬਰਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਗੰਭੀਰਤਾ ਦੇ ਨਾਲ ਲੈਂਦਾ ਦੱਸ ਦਈਏ ਕਿ ਕੰਪਨੀ ਦੇ ਸਾਬਕਾ ਪ੍ਰਮੁੱਖ ਰੀਡ ਹੇਸਟਿੰਗਸ ਨੇ 2019 ਅਤੇ 2020 ਦੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਨੂੰ ਵੀ ਪਟੀਸ਼ਨ 'ਚ ਸ਼ਾਮਲ ਕੀਤਾ ਗਿਆ ਨੈੱਟਫਲਿਕਸ ਦੇ ਕਦੇ ਚੀਫ ਹੁੰਦੇ ਸੀ ਰੀਡ

ਸਕਦੀ ਹੈ ਕਿ ਕਿਸ ਕਿਸਮ ਦੇ ਉਹਨਾਂ ਦੇ ਯੂਜ਼ਰ ਨੇ। ਨੈੱਟਫਲਿਕਸ ਨੇ ਲੋਕਾਂ ਨੂੰ ਸਾਈਟ ਤੋਂ ਬਚਾਈ ਰੱਖਣ ਦੇ ਲਈ ਲੱਤ ਲਗਾਉਣ ਯਾਨੀ ਐਡਿਕਟਿਵ ਡਿਜ਼ਾਈਨਿੰਗ ਤਿਆਰ ਕੀਤੇ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਦੇ ਦਿਨ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਉੱਥੇ ਮਿਲੇ। ਮੋਦੀ ਅਤੇ ਅਲ ਨਾਹਯਾਨ ਦੀ ਬੈਠਕ ਦੇ ਦਰਮਿਆਨ ਖਾੜੀ ਦੇਸ਼ਾਂ ਦੇ ਬਾਰੇ ਚਰਚਾ ਕੀਤੀ ਗਈ। ਮੋਦੀ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨੇ। ਪਹਿਲਾ ਗੇੜ UAE ਹੈ, ਉਸ ਤੋਂ ਬਾਅਦ ਫਿਰ 4 ਯੂਰਪੀ ਦੇਸ਼ ਨੇ, ਅਖੀਰ ਦੇ ਵਿੱਚ ਮੋਦੀ ਦਾ ਫੇਵਰੇਟ ਇਟਲੀ ਵੀ ਹੋਏਗਾ। ਇਸ ਦਰਮਿਆਨ UAE ਦੇ ਰਾਸ਼ਟਰਪਤੀ ਦੇ ਨਾਲ ਬੈਠਕ 'ਚ ਸ਼ੁਰੂਆਤੀ ਟਿੱਪਣੀ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ UAE ਦੇ ਉੱਤੇ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ। ਹਾਲਾਂਕਿ ਈਰਾਨ ਦਾ ਨਾਮ ਨਹੀਂ ਲਿਆ ਗਿਆ। UAE ਦੇ ਵਿੱਚ ਅਮਰੀਕਾ ਦਾ ਇੱਕ ਵੱਡਾ ਫੌਜੀ ਅੱਡਾ ਹੈ। ਇਸ ਦਰਮਿਆਨ ਈਰਾਨ ਨੇ ਇੱਕ ਵਾਰ ਨਹੀਂ UAE ਨੂੰ ਨਿਸ਼ਾਨਾ ਬਣਾਇਆ। ਮੋਦੀ ਨੇ ਕਿਹਾ ਕਿ UAE ਨੂੰ ਜਿਵੇਂ ਨਿਸ਼ਾਨਾ ਬਣਾਇਆ ਗਿਆ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮੌਜੂਦਾ ਸਥਿਤੀ ਨੂੰ ਲੈ ਕੇ UAE ਨੇ ਬੜੇ ਚੰਗੇ ਸੰਤੁਲਿਤ ਤਰੀਕੇ ਦੇ ਨਾਲ ਇਸ ਨੂੰ ਸੰਭਾਲਿਆ ਹੋਇਆ। ਬਾਅਦ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਆ ਕਿ ਪ੍ਰਧਾਨ ਮੰਤਰੀ ਨੇ UAE ਦੇ ਉੱਤੇ ਹੋਏ ਹਮਲਿਆਂ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਹੈ ਅਤੇ ਨਾਲ ਹੀ UAE ਦੇ ਨਾਲ ਇੱਕ ਜੁੱਟਤਾ ਵੀ ਜਤਾਈ ਹੈ। ਪ੍ਰਧਾਨ ਮੰਤਰੀ ਨੇ ਹੌਰਮੁਜ਼ ਸਟ੍ਰੇਟ ਨੂੰ ਸੁਰੱਖਿਅਤ ਅਤੇ ਬਗੈਰ ਕਿਸੇ ਜਿਹੜੇ ਹਮਲੇ ਤੋਂ ਆਵਾਜਾਈ ਨੂੰ ਸੰਤੁਲਿਤ ਬਣਾਉਣ ਦੇ ਲਈ ਵੀ ਇੱਕ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੱਛਮ ਏਸ਼ੀਆ ਸੰਘਰਸ਼ ਪੂਰੀ ਦੁਨੀਆ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ਪੋਸਟ ਦੇ ਵਿੱਚ ਮੋਦੀ ਨੇ ਆਬੂਧਾਬੀ ਹਵਾਈ ਅੱਡੇ ਦੇ ਉੱਤੇ ਸਵਾਗਤ ਕਰਨ ਦੇ ਲਈ UAE ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ। ਦੱਸ ਦਈਏ ਕਿ UAE ਦੇ ਦੌਰੇ ਦੇ ਦਰਮਿਆਨ ਦੋਹਾਂ ਮੁਲਕਾਂ ਦੇ ਵਿੱਚ ਐਡਵਾਂਸ ਟੈਕਨੋਲੋਜੀ, ਮਿਲਟਰੀ ਅਭਿਆਸ ਜਿਹੜੇ ਹੁੰਦੇ ਨੇ, ਸਮੁੰਦਰੀ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਸੁਰੱਖਿਅਤ ਸੰਚਾਰ ਯਾਨੀ ਕਮਿਊਨੀਕੇਸ਼ਨ ਮੀਡੀਅਮਸ ਨੂੰ ਹੋਰ ਅੱਗੇ ਵਧਾਉਣ ਦੇ ਉੱਤੇ ਸਹਿਮਤੀ ਹੋ ਸਕਦੀ ਹੈ। ਮੋਦੀ ਦੀ ਯਾਤਰਾ ਮੋਟੇ ਤੌਰ ਦੇ ਉੱਤੇ UAE ਨੂੰ ਹਮਾਇਤ ਦੇਣ ਦੇ ਲਈ ਉਹ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਈਰਾਨ ਨੇ UAE ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ, ਚਾਹੇ ਮਿਜ਼ਾਈਲ ਹੋਣ ਚਾਹੇ ਡਰੋਨ ਹਮਲੇ ਹੋਣ। ਨਾਲ ਹੀ ਭਾਰਤ ਅਤੇ UAE ਦੇ ਦਰਮਿਆਨ $100 billion ਤੋਂ ਵੱਧ ਦਾ ਟਰੇਡ ਹੁੰਦਾ। UAE ਗਲਫ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਟ੍ਰੈਟੇਜਿਕ ਪਾਰਟਨਰ ਵੀ ਹੈ। ਇਸ ਤੋਂ ਇਲਾਵਾ UAE ਨੇ ਰਣਨੀਤਕ ਪੈਟਰੋਲੀਅਮ ਭੰਡਾਰ ਦੇ ਨਾਲ ਭਾਰਤ ਦੇ ਨਾਲ ਸਮਝੌਤੇ ਵੀ ਕੀਤੇ ਹੋਏ ਨੇ। ਮੌਜੂਦਾ ਸਮੇਂ 'ਚ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਭਾਰਤ ਦੇ ਅੰਦਰ ਅੰਡਰਗਰਾਊਂਡ ਭੰਡਾਰ ਤੇਲ ਰੱਖਣ ਵਾਲੀ ਇਕਲੌਤੀ ਵਿਦੇਸ਼ੀ ਕੰਪਨੀ ਵੀ ਹੈ। ਇਸ ਦਰਮਿਆਨ LPG ਦੀ ਸਪਲਾਈ ਦੇ ਉੱਤੇ ਵੀ ਸਮਝੌਤੇ ਕੀਤੇ ਗਏ ਨੇ। ਇਹ ਸਮਝੌਤਾ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ADNOC ਦੇ ਦਰਮਿਆਨ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ UAE OPEC ਕੰਟਰੀਜ਼ ਦੇ ਵਿੱਚੋਂ ਬਾਹਰ ਹੋ ਗਿਆ ਸੀ। ਭਾਰਤ ਦੀ ਜ਼ਰੂਰਤਾਂ ਦਾ, ਘਰੇਲੂ ਜ਼ਰੂਰਤਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਹਿੱਸਾ ਉਹ UAE ਤੋਂ ਵੀ ਆਉਂਦਾ ਹੈ। ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਮੁਤਾਬਕ ਆਬੂਧਾਬੀ ਇਨਵੈਸਟਮੈਂਟ ਅਥਾਰਟੀ ਅਤੇ ਭਾਰਤ ਦੀ ਨੈਸ਼ਨਲ ਇਨਫਰਾਸਟ੍ਰਕਚਰ ਇਨਵੈਸਟਮੈਂਟ ਫੰਡ ਨੇ ਰਲ ਕੇ ਭਾਰਤ ਦੀ ਬੇਸਿਕ ਇਨਫਰਾਸਟ੍ਰਕਚਰ ਦੇ ਵਿੱਚ $1 billion ਦਾ ਨਿਵੇਸ਼ ਕਰਨ ਦੀ ਗੱਲ ਵੀ ਕਹੀ ਹੈ। ਉੱਥੇ ਸੁਪਰੀਮ ਕੋਰਟ ਨੇ ਕੁਝ ਟਿੱਪਣੀਆਂ ਦਿੱਤੀਆਂ ਨੇ ਔਰ ਉਹਨਾਂ ਟਿੱਪਣੀਆਂ ਨੂੰ ਕੱਲ੍ਹ ਦੇ ਦਿਨ ਅਲੱਗ ਅਲੱਗ ਖਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀ ਚਰਚਾ ਜ਼ਰੂਰ ਕਰਨੀ ਬਣਦੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਇੱਕ ਵਕੀਲ ਨੂੰ ਫਟਕਾਰ ਲਗਾਈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਵਕੀਲ ਸੀਨੀਅਰ ਡੈਜ਼ੀਗਨੇਸ਼ਨ ਦੇ ਲਈ ਦਿੱਲੀ ਹਾਈ ਕੋਰਟ ਦੇ ਖਿਲਾਫ਼ ਬਾਰ ਬਾਰ ਪਟੀਸ਼ਨ ਦਾਇਰ ਕਰ ਰਿਹਾ ਸੀ। ਖੁਦ ਪੇਸ਼ ਹੁੰਦਿਆਂ ਹੋਇਆਂ ਵਕੀਲ ਨੇ ਦੱਸਿਆ ਕਿ ਤੀਸਰੀ ਵਾਰ ਹੈ ਜਦੋਂ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਸਨੇ ਦਲੀਲ ਦਿੱਤੀ ਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਉਸ ਪਿਛਲੇ ਨਿਰਦੇਸ਼ ਦਾ ਪਾਲਣ ਕਰਨ ਦੇ ਵਿੱਚ ਅਸਫਲ ਰਿਹਾ, ਜਿਸ ਦੇ ਵਿੱਚ ਟਾਲ ਦਿੱਤੀ ਗਈ ਜਾਂ ਖਾਰਜ ਕਰ ਦਿੱਤੀਆਂ ਗਈਆਂ ਪਟੀਸ਼ਨਾਂ ਦੇ ਉੱਤੇ ਜਲਦ ਪੁਨਰ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀ। ਪਟੀਸ਼ਨ ਦੇ ਉੱਤੇ ਨਾਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਪੂਰੀ ਦੁਨੀਆ ਸ਼ਾਇਦ ਸੀਨੀਅਰ ਸ਼ਬਦ ਦੇ ਨਾਲ ਬਿਲਕੁਲ ਵੀ ਸਹਿਮਤ ਨਾ ਹੋਵੇ, ਕਿਉਂਕਿ ਘੱਟੋ ਘੱਟ ਤੁਸੀਂ ਤਾਂ ਸੀਨੀਅਰ ਬਿਲਕੁਲ ਨਹੀਂ ਲੱਗਦੇ। ਇਸ ਦਰਮਿਆਨ ਚੀਫ ਜਸਟਿਸ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਮੁਕੱਦਮਾ ਹੈ, ਜੇਕਰ ਨਹੀਂ ਹੈ ਤਾਂ ਪਟੀਸ਼ਨਾਂ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਸੀਨੀਅਰ ਵਕੀਲ ਕਹਾਣਾ ਛੱਡ ਦਿਓ। ਲਾਈਵ ਲਾਅ ਦੇ ਮੁਤਾਬਕ CGI ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਵਕੀਲ ਦੇ ਨਾਲ ਸੀਨੀਅਰ ਜਿਹੜੀ ਇੱਕ ਡੈਜ਼ੀਗਨੇਸ਼ਨ ਹੈ ਉਹ ਨਹੀਂ ਲਗਾਈ ਜਾਣੀ ਚਾਹੀਦੀ। ਇਸ ਤੋਂ ਬਾਅਦ ਵਕੀਲ ਨੇ ਮਾਫ਼ੀ ਵੀ ਮੰਗੀ ਅਤੇ ਅਪੀਲ ਕੀਤੀ ਕਿ ਉਹ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਗੇ। CGI ਨੇ ਕਿਹਾ ਕਿ ਉਹ ਐਸੇ ਬਹੁਤ ਸਾਰੇ ਫਰਜ਼ੀ ਡਿਗਰੀਆਂ ਵਾਲੇ ਜਿਹੜੇ ਲੋਕ ਨੇ ਜਿਹੜੇ ਕਾਕਰੋਚ ਦੀ ਤਰ੍ਹਾਂ

0: ਕੁਝ ਤਾਂ ਪੱਤਰਕਾਰ ਤੇ ਕੁਝ ਐਕਟਿਵਿਸਟ ਬਣ ਕੇ ਸਿਸਟਮ ਦੇ ਉੱਤੇ ਹਮਲਾ ਕਰਦੇ ਨੇ। ਇਸ ਦਰਮਿਆਨ ਸੁਪਰੀਮ ਕੋਰਟ ਨੇ ਜਿਹੜੇ ਫਰਜ਼ੀ ਡਿਗਰੀਆਂ ਦੀ ਇੱਕ ਸਮੱਸਿਆ ਉਸ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ। CGI ਸੂਰਿਆਕਾਂਤ ਨੇ ਟਿੱਪਣੀ ਕਰਦਿਆਂ ਇਹ ਕਿਹਾ ਕਿ ਵਕਾਲਤ ਦੇ ਪੇਸ਼ੇ 'ਚ ਜਿਹੜੇ ਲੋਕ LLB ਦੀ ਡਿਗਰੀ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਅਦਾਲਤਾਂ ਦੇ ਵਿੱਚ ਜਿਹੜਾ ਕੰਮਕਾਜ ਦਾ ਬੋਝ ਵਧਾਉਂਦੇ ਨੇ, ਉਸ ਦੀ ਜੇਕਰ ਲੋੜ ਪਈ ਤਾਂ ਅਦਾਲਤ CBI ਦੀ ਜਾਂਚ ਦੇ ਆਦੇਸ਼ ਵੀ ਦੇ ਸਕਦਾ। CGI ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਦੇ ਉੱਤੇ ਹਮਲਾ ਕਰਨ ਵਾਲੇ ਐਸੇ ਪੈਰਾਸਾਈਟਸ ਤੋਂ ਦੂਰ ਰਹਿਣਾ ਚਾਹੀਦਾ। ਪੈਰਾਸਾਈਟਸ ਯਾਨੀ ਕਿ ਕੀੜਿਆਂ ਤੋਂ। ਸੋ ਇਹਨਾਂ ਲੋਕਾਂ ਨੂੰ ਕੀੜਿਆਂ ਦੇ ਨਾਲ ਸੁਪਰੀਮ ਕੋਰਟ ਨੇ ਤੁਲਨਾ ਕੀਤੀ ਹੈ। ਖੈਰ, ਉੱਥੇ ਇੱਕ ਹੋਰ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਵਿਜੇ ਨੇ ਬਿਆਨ ਜਾਰੀ ਕਰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਕਿਹਾ ਹੈ ਕਿ ਕੇਂਦਰ ਸਰਕਾਰ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਤੋਂ ਪੈਟਰੋਲ ਦੀਆਂ ਕੀਮਤਾਂ ਵਧਾਉਣ ਦਾ ਜਿਹੜਾ ਹੁਕਮ ਹੈ ਉਹ ਵਾਪਸ ਲਵੇ। ਖਾਸ ਤੌਰ ਦੇ ਉੱਤੇ 3 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ 3 ਰੁਪਏ ਡੀਜ਼ਲ ਦਾ ਵਾਧਾ ਬਿਲਕੁਲ ਵੀ ਸਾਨੂੰ ਮਨਜ਼ੂਰ ਨਹੀਂ ਹੈ। ਜਦੋਂ ਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਨੇ ਤਾਂ ਤੇਲ ਕੰਪਨੀਆਂ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਦੀਆਂ ਨੇ? ਵਿਜੇ ਨੇ ਕਿਹਾ ਕਿ ਬਿਲਕੁਲ ਨਹੀਂ, ਇਸ ਦੀ ਬਜਾਏ ਉਹ ਕੰਪਨੀਆਂ ਮੁਨਾਫਾ ਖੁਦ ਰੱਖ ਲੈਂਦੀਆਂ ਨੇ। ਹੁਣ ਜਦੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋ ਗਈਆਂ ਨੇ ਤਾਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਪੈਟਰੋਲੀਅਮ ਉਤਪਾਦਾਂ 'ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ, ਕਿਉਂਕਿ ਇਸ ਦਾ ਗਰੀਬ, ਘੱਟ ਆਮਦਨੀ ਵਾਲੇ ਅਤੇ ਮੱਧ ਵਰਗੀ ਲੋਕਾਂ ਦੇ ਉੱਤੇ, ਇਸ ਤੋਂ ਇਲਾਵਾ ਮੀਡੀਅਮ ਸਕੇਲ ਇੰਡਸਟਰੀ ਦੇ ਉੱਤੇ ਬਹੁਤ ਭੈੜਾ ਪ੍ਰਭਾਵ ਪਏਗਾ। ਉੱਥੇ ਹੀ ਪੱਛਮ ਬੰਗਾਲ ਸਰਕਾਰ ਨੇ ਸ਼ੁੱਕਰਵਾਰ ਦੇ ਦਿਨ ਆਰਜੀਕਰ ਹਸਪਤਾਲ ਰੇਪ ਅਤੇ ਮਰਡਰ ਮਾਮਲੇ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕਥਿਤ ਗੜਬੜੀ, ਡਿਊਟੀ ਦੇ ਵਿੱਚ ਲਾਪਰਵਾਹੀ ਦੇ ਦੋਸ਼ ਦੇ ਵਿੱਚ 3 ਸੀਨੀਅਰ IPS ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਇਸ ਕਤਰੇ ਦੇ ਵਿੱਚ ਐਲਾਨ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲਕਾਤਾ ਪੁਲਿਸ ਦੇ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਦੇ ਖਿਲਾਫ਼ ਡਿਪਾਰਟਮੈਂਟਲ ਜਾਂਚ ਜਿਹੜੀ ਹੈ ਉਹ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰਨ ਦਾ ਹੁਕਮ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ 3 ਅਧਿਕਾਰੀਆਂ ਦੇ ਉੱਤੇ ਮਾਮਲੇ ਦੀ ਗਲਤ ਤਰੀਕੇ ਦੇ ਨਾਲ ਜਾਂਚ ਕਰਨ, ਪੀੜਤਾ ਦੇ ਮਾਂ ਪਿਓ ਨੂੰ ਰਿਸ਼ਵਤ ਦੇ ਤੌਰ ਦੇ ਉੱਤੇ ਪੈਸੇ ਦੀ ਪੇਸ਼ਕਸ਼ ਕਰਨ ਅਤੇ ਅਗਸਤ 2024 ਦੇ ਵਿੱਚ ਇਸ ਨਾ ਸਹਿਣਯੋਗ ਅਪਰਾਧ ਦੇ ਮਾਮਲੇ ਦੇ ਵਿੱਚ ਬਗੈਰ ਇਜਾਜ਼ਤ ਪ੍ਰੈਸ ਕਾਨਫਰੰਸ ਕਰਨ ਦੇ ਦੋਸ਼ ਨੇ। ਚੇਤੇ ਕਰਵਾ ਦਈਏ, ਜੇਕਰ ਤੁਹਾਡੇ ਯਾਦ ਨਾ ਹੋਵੇ ਤਾਂ ਸਾਲ 2024 ਦੀ 9 ਅਗਸਤ ਨੂੰ ਇੱਕ 31 ਸਾਲ ਦੀ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਆਰਜੀਕਰ ਹਸਪਤਾਲ ਦੇ ਇੱਕ ਕਾਨਫਰੰਸ ਰੂਮ ਦੇ ਵਿੱਚ ਬਲਾਤਕਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਾਂਚ ਦੇ ਵਿੱਚ ਪਤਾ ਚੱਲਿਆ ਸੀ ਕਿ ਇਸ ਡਾਕਟਰ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਕੀਤਾ ਗਿਆ, ਉਸ ਤੋਂ ਬਾਅਦ ਇਸ ਦੇ ਮਾਂ ਪਿਓ ਨੂੰ ਵੀ ਪਰੇਸ਼ਾਨ ਕੀਤਾ ਗਿਆ। ਭਾਰਤ ਭਰ ਦੇ ਵਿੱਚ ਡਾਕਟਰਾਂ ਦੀ ਤਰਫ ਤੋਂ ਹੜਤਾਲਾਂ ਕੀਤੀਆਂ ਗਈਆਂ ਸੀ। ਡਾਕਟਰ ਸੇਫ ਨਹੀਂ ਨੇ ਹਸਪਤਾਲਾਂ 'ਚ ਇਸ ਕਿਸਮ ਦੀ ਗੱਲ ਕਹੀ ਗਈ ਸੀ। ਹਸਪਤਾਲ ਦੀ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਹੀ ਇੱਕ ਵਿਅਕਤੀ ਨੇ ਇਸ ਭੈੜੇ ਕਾਰੇ ਨੂੰ ਅੰਜਾਮ ਦਿੱਤਾ ਸੀ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਦੇ ਉੱਤੇ ਕਥਿਤ ਤੌਰ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਅਦਾਲਤ ਦੀ ਤਰਫ ਤੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਆਇਦ ਕੀਤੇ ਗਏ ਨੇ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਅੰਮ੍ਰਿਤਪਾਲ ਸਿੰਘ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ NSA ਹਾਲ ਹੀ ਦੇ ਵਿੱਚ ਖਤਮ ਹੋਇਆ ਸੀ, ਪਰ ਹੁਣ ਉਹ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਸ ਨੂੰ ਹਾਲੇ ਵੀ ਡਿਬਰੂਗੜ੍ਹ ਦੀ ਜਿਹੜੀ ਆਸਾਮ ਦੇ ਵਿੱਚ ਜੇਲ੍ਹ ਹੈ ਉੱਥੇ ਰੱਖਿਆ ਗਿਆ, ਜਿੱਥੇ ਉਹ ਪਿਛਲੇ 3 ਸਾਲਾਂ ਤੋਂ ਬੰਦ ਵੀ ਹੈ। ਇਸ ਸੁਣਵਾਈ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅੰਮ੍ਰਿਤਪਾਲ ਸਿੰਘ ਸ਼ਾਮਲ ਵੀ ਹੋਏ। ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਉਸ ਨੂੰ ਅਜਨਾਲਾ ਥਾਣੇ ਦੇ ਨਾਲ ਜੁੜੇ ਕੇਸ ਦੇ ਵਿੱਚ ਡਿਸਚਾਰਜ ਕੀਤੇ ਜਾਣ ਦੇ ਲਈ ਅਰਜ਼ੀ ਪਾਈ ਗਈ ਸੀ। ਐਡੀਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਇਸ ਨੂੰ ਡਿਸਪੋਜ਼ ਕਰ ਦਿੱਤਾ ਗਿਆ। ਕਤਲ ਦੀ ਕੋਸ਼ਿਸ਼ ਯਾਨੀ IPC ਦੀ ਧਾਰਾ 307, ਸਰਕਾਰੀ ਨੌਕਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਯਾਨੀ IPC ਦੀ ਧਾਰਾ 333, ਸਰਕਾਰੀ ਨੌਕਰਾਂ ਨੂੰ ਡਿਊਟੀ ਦੇ ਵਿੱਚ ਵਿਘਨ ਪਾਉਣ ਸੈਕਸ਼ਨ 186 ਅਤੇ ਸੈਕਸ਼ਨ 332, 353, 506, 120A, 427, 148 ਅਤੇ 149 ਦੇ ਤਹਿਤ ਇਲਜ਼ਾਮ ਆਇਦ ਕੀਤੇ ਗਏ ਨੇ। ਹਾਲਾਂਕਿ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਸ ਮਾਮਲੇ 'ਚ ਲੱਗਿਆ ਆਰਮਜ਼ ਐਕਟ ਸੈਕਸ਼ਨ 201 ਸਬੂਤਾਂ ਨੂੰ ਗਾਇਬ ਕਰਨ ਬਾਰੇ ਇਹ ਐਕਟ ਹੁੰਦਾ। ਇਹ ਦੋ ਐਕਟ ਹਟਾ ਲਏ ਗਏ ਨੇ। ਅੰਮ੍ਰਿਤਪਾਲ ਸਿੰਘ ਦੇ ਵਕੀਲ ਦੀ ਤਰਫ ਤੋਂ ਦੱਸਿਆ ਗਿਆ ਕਿ ਹੁਣ ਉਹ ਹਾਈਕੋਰਟ ਦੇ ਵੱਲ ਰੁੱਖ ਕਰਨਗੇ। ਵਕੀਲ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ ਕੇਸ ਦੇ ਸਬੂਤਾਂ ਦੇ ਆਧਾਰ ਦੇ ਉੱਤੇ 16 ਮਈ ਨੂੰ ਹੋਣੀ ਹੈ। ਉੱਥੇ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਮ ਦੀ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਸੁਰਜੀਤ ਸਿੰਘ ਰਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੇ ਮਤਾ ਪਾਸ ਕਰਦਿਆਂ ਫੈਸਲਾ ਲਿਆ। ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਇੱਕ ਨਿੱਜੀ ਹੋਟਲ ਦੇ ਵਿੱਚ ਪਾਰਟੀ ਦੀ ਤਰਫ ਤੋਂ ਮੀਟਿੰਗ ਕੀਤੀ ਗਈ। ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਖੜਾ ਪਾਰਟੀ ਦੇ ਨਾਲ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਦੂਜੇ ਪਾਸੇ ਇਹ ਵੀ ਖਬਰ ਸਾਹਮਣੇ ਆਈ ਕਿ ਰਖੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੱਸ ਦੇਈਏ ਕਿ 2027 ਦੀਆਂ ਪੰਜਾਬ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਖੁਲਾਸਾ ਹੋਇਆ ਕਿ ਪੱਛਮ ਬੰਗਾਲ ਦੇ ਵਿੱਚ ਬਹੁਤ ਸਾਰੀਆਂ ਜਾਇਜ਼ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਇਸ ਕਰਕੇ ਸਾਨੂੰ ਵੀ ਚੌਕਸ ਰਹਿਣਾ ਹੋਏਗਾ। ਚੇਤੇ ਕਰਵਾ ਦਈਏ ਕਿ ਪੰਜਾਬ ਦੇ ਵਿੱਚ SIR ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਉਹ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਗੱਠਜੋੜ ਦੇ ਨੇਤਾ ਵਿਰੋਧੀ ਧਿਰ ਦੇ ਨੇਤਾ ਜਿਹੜੇ ਐਂਗਸ ਟੇਲਰ ਨੇ, ਉਹਨਾਂ ਨੇ ਫੈਡਰਲ ਬਜਟ ਦੇ ਜਵਾਬ ਦੇ ਵਿੱਚ ਆਪਣੇ ਦਿੱਤੇ ਭਾਸ਼ਣ ਦੇ ਦਰਮਿਆਨ ਇਮੀਗ੍ਰੇਸ਼ਨ ਦੇ ਉੱਤੇ ਕੁਝ ਵੱਡੀਆਂ ਟਿੱਪਣੀਆਂ ਕੀਤੀਆਂ ਸੀ। ਉਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਡੈਰੀ ਫਾਰਮਰਸ ਦੇ ਨਾਲ ਜੁੜੀਆਂ ਹੋਈਆਂ ਐਸੋਸੀਏਸ਼ਨਸ ਨੇ ਆਸਟ੍ਰੇਲੀਆ ਭਰ ਦੇ ਵਿੱਚ, ਜਾਂ ਐਗਰੀਕਲਚਰ ਧੰਦੇ ਦੇ ਨਾਲ ਜੁੜੀਆਂ ਹੋਰ ਯੂਨੀਅਨਸ ਨੇ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਜਿਹੜੇ ਸਕਿਲਡ ਵਰਕਰਸ ਨੇ ਜਾਂ ਮਾਈਗ੍ਰੈਂਟਸ ਨੇ ਉਹ ਇਹਨਾਂ ਇੰਡਸਟਰੀਜ਼ ਦੇ ਲਈ ਲੋੜੀਂਦੇ ਨੇ, ਇਸ ਲਈ ਉਹਨਾਂ ਦੇ ਨੰਬਰਸ ਨੂੰ ਘੱਟ ਨਾ ਕੀਤਾ ਜਾਵੇ। ਹੁਣ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਯੂਨੀਵਰਸਿਟੀਆਂ ਦੀ ਤਰਫ ਤੋਂ ਵੀ ਇਤਰਾਜ਼ ਉਠਾਏ ਗਏ ਨੇ। ਯੂਨੀਵਰਸਿਟੀਆਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਨਾਲ ਯੂਨੀਵਰਸਿਟੀਆਂ ਦੀ ਆਮਦਨੀ ਉਹਨਾਂ ਦੇ ਢਾਂਚੇ ਦੇ ਉੱਤੇ ਪੂਰਾ ਦਾ ਪੂਰਾ ਅਸਰ ਪਏਗਾ। ਦੱਸ ਦਈਏ ਕਿ ਐਂਗਸ ਟੇਲਰ ਨੇ ਕਿਹਾ ਸੀ ਕਿ ਮਾਈਗ੍ਰੈਂਟ ਨੰਬਰ ਨੂੰ 40% ਤੱਕ, ਜਿਹੜਾ ਮੌਜੂਦਾ ਇਸ ਵਕਤ ਇਸ ਵਿੱਤੀ ਵਰ੍ਹੇ ਦਾ ਨੰਬਰ ਹੈ, ਉਸ ਤੋਂ ਘੱਟ ਕਰਨਗੇ ਉਹ। ਇਸ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਘੱਟ ਕੀਤਾ ਜਾਏਗਾ, ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਵਰਕਿੰਗ ਵੀਜ਼ਾ ਹੋਲਡਰਸ ਨੂੰ। ਉੱਧਰ ਯੂਨੀਵਰਸਿਟੀਆਂ ਦੇ ਨਾਲ ਜੁੜਿਆ ਹੋਇਆ ਅਦਾਰਿਆਂ ਦੀ ਤਰਫ ਤੋਂ, ਅਲੱਗ ਅਲੱਗ ਯੂਨੀਵਰਸਿਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਨੈੱਟ ਓਵਰਸੀਜ਼ ਮਾਈਗ੍ਰੈਂਟਸ, ਯਾਨੀ ਕਿ NOM ਜਿਹੜਾ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ 2023-24 ਦੇ ਵਿੱਚ 429,000 ਰਹੀ ਸੀ, ਮਾਫ ਕਰਨਾ 306,000 ਰਹੀ ਸੀ। ਜਦਕਿ ਲੇਬਰ ਨੇ ਆਪਣੇ ਬਜਟ ਦੇ ਵਿੱਚ ਇਹ ਵੀ ਦੱਸਿਆ ਕਿ 2025-26 'ਚ 295,000 ਹੈ ਅਤੇ ਅਗਲੇ ਸਾਲ 245,000 ਹੋਏਗੀ ਅਤੇ ਫਿਰ ਉਸ ਤੋਂ ਬਾਅਦ 225,000 ਹਰ ਸਾਲ ਹੋਏਗੀ। ਇਸ ਦਾ ਮਤਲਬ ਇਹ ਹੈ ਕਿ ਸਿੱਧਾ ਅਸਰ ਇਸ ਦਾ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਪਏਗਾ। ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਮੌਜੂਦਾ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਆਸਟ੍ਰੇਲੀਅਨ ਬਾਜ਼ਾਰ ਦਾ $55 ਬਿਲੀਅਨ ਦਾ ਹਿੱਸੇਦਾਰੀ ਪਾਉਂਦਾ, ਯਾਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਇਹ ਆਉਂਦੀ ਹੈ। ਯੂਨੀਵਰਸਿਟੀ ਸੈਕਟਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਦੇ ਨਾਲ ਨਾ ਸਿਰਫ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇੱਕ ਖੜੋਤ ਆਏਗੀ, ਬਲਕਿ ਯੂਨੀਵਰਸਿਟੀਆਂ ਦਾ ਇੱਕ ਜਿਹੜਾ ਇੱਕ ਕਿਸਮ ਦਾ ਇਨਫਰਾਸਟ੍ਰਕਚਰ ਹੈ ਉਸ ਦੇ ਉੱਤੇ ਵੀ ਇਸ ਦੇ ਅਸਰ ਮਾੜੇ ਅਸਰ ਪੈਣਗੇ। ਉੱਥੇ ਹੀ ਇੱਕ ਅਗਲੀ ਖਬਰ ਜਿਹੜੀ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ ਹੈ, ਜਿੱਥੇ MV ਹੋਂਡੀਸ ਕਰੂਜ਼ ਸ਼ਿਪ ਦੇ ਉੱਤੇ ਸਵਾਰ 4 ਆਸਟ੍ਰੇਲੀਅਨ ਨਾਗਰਿਕ, 1 ਪਰਮਾਨੈਂਟ ਰੈਜ਼ੀਡੈਂਟ ਅਤੇ 1 ਨਿਊਜ਼ੀਲੈਂਡ ਦਾ ਸਿਟੀਜ਼ਨ ਆਸਟ੍ਰੇਲੀਆ ਲਿਆਂਦੇ ਗਏ ਨੇ। ਦੱਸ ਦਈਏ ਕਿ ਇਹਨਾਂ 6 ਲੋਕਾਂ ਨੂੰ ਹੁਣ ਵੈਸਟਰਨ ਆਸਟ੍ਰੇਲੀਆ ਦੀ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਅਗਲੇ ਲਗਭਗ 3 ਹਫ਼ਤਿਆਂ ਤੋਂ ਵੀ ਵੱਧ ਸਮੇਂ 'ਚ ਇਹ ਬੁਲਜ਼ਬਰੁੱਕ ਸੈਂਟਰ ਫਾਰ ਨੈਸ਼ਨਲ ਰੈਜ਼ੀਲੀਅੰਸ ਦੇ ਵਿੱਚ ਪੁਲਿਸ ਦੀ ਅਗਵਾਈ ਦੇ ਜਾਂ ਪੁਲਿਸ ਦੀ ਨਿਗਰਾਨੀ ਦੇ ਤਹਿਤ ਉੱਥੇ ਕੁਆਰੰਟੀਨ ਰਹਿਣਗੇ। ਦੱਸ ਦਈਏ ਕਿ ਇਹਨਾਂ ਨੂੰ ਇੱਕ ਖਾਸ ਜਹਾਜ਼ ਦੇ ਰਾਹੀਂ ਅਤੇ ਪ੍ਰੋਟੈਕਟਿਵ ਗੀਅਰ ਪਹਿਨਾ ਕੇ ਉੱਥੋਂ ਇੱਕ ਬੱਸ ਦੇ ਵਿੱਚ, ਪਹਿਲਾਂ ਜਹਾਜ਼ ਤੋਂ ਬੱਸ 'ਚ ਉਤਾਰਿਆ ਗਿਆ ਫਿਰ ਬੱਸ ਤੋਂ ਉੱਥੇ ਲਿਜਾਇਆ ਗਿਆ। ਉੱਧਰ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਸਾਰਿਆਂ ਦੀ ਸਿਹਤ ਹਾਲ ਫਿਲਹਾਲ ਠੀਕ ਦੱਸੀ ਜਾ ਰਹੀ ਹੈ, ਵਧੀਆ ਦੱਸੀ ਜਾ ਰਹੀ ਹੈ, ਪਰ ਫਿਰ ਵੀ ਇਹਨਾਂ ਨੂੰ ਕੁਆਰੰਟੀਨ ਉੱਥੇ ਕੀਤਾ ਜਾਏਗਾ। ਕੁਆਰੰਟੀਨ ਫੈਸਿਲਿਟੀ ਦੇ ਵਿੱਚ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ। ਔਰ ਇਸ ਦਰਮਿਆਨ ਡਿਪਾਰਟਮੈਂਟ ਆਫ ਐਗਰੀਕਲਚਰ ਅਤੇ ਫਿਸ਼ਰੀਜ਼ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਸ ਜਹਾਜ਼ ਨੂੰ ਵੀ ਡੀਕੰਟੈਮੀਨੇਟ ਕਰ ਦਿੱਤਾ ਗਿਆ। ਇਹ ਆਮ ਤੌਰ 'ਤੇ ਜਹਾਜ਼ ਰਿਪੈਟਰੀਏਸ਼ਨ ਫਲਾਈਟਸ ਦੇ ਵਾਸਤੇ ਵਰਤੇ ਜਾਂਦੇ ਨੇ। ਔਰ ਜਹਾਜ਼ ਨੂੰ ਸਾਫ਼ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਗੇ ਤੋਂ ਵੀ ਫਿਰ ਇਹਨਾਂ ਦੇ ਰਾਹੀਂ ਕੋਈ ਇਸ ਕਿਸਮ ਦੀ ਬਿਮਾਰੀ ਜਿਹੜੀ ਹੈ ਨਾ ਫੈਲੇ। WHO ਦੇ ਮੁਤਾਬਕ ਹੰਟਾ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੇ ਸੰਪਰਕ 'ਚ ਆਏ ਦੂਜਿਆਂ ਮਰੀਜ਼ਾਂ ਨੂੰ ਘੱਟੋ ਘੱਟ 42 ਦਿਨ ਦਾ ਕੁਆਰੰਟੀਨ ਕਰਨਾ ਹੁੰਦਾ ਹੈ। ਡੈਨੀਅਲ ਐਂਡਰਿਊਜ਼ ਜੇਕਰ ਇਹ ਨਾਮ ਨਹੀਂ ਭੁੱਲੇ ਹੋ ਤਾਂ ਕਿਸੇ ਵੀ ਵਿਕਟੋਰੀਆ ਵਾਸੀ ਤੋਂ ਪੁੱਛ ਲਿਓ ਕਿਉਂਕਿ ਵਿਕਟੋਰੀਆ ਦੇ ਲੋਕ ਤਾਂ ਭਲੀ ਭਾਂਤ ਇਸ ਸ਼ਖਸ ਤੋਂ ਜਾਣੂ ਨੇ। ਕਿਸੇ ਸਮੇਂ 'ਤੇ ਵਿਕਟੋਰੀਆ ਦੇ ਪ੍ਰੀਮੀਅਰ ਰਹੇ ਸੀ, ਕਿਸੇ ਸਮੇਂ ਕੀ ਬਲਕਿ 3000 ਤੋਂ ਵੀ ਵਧੇਰੇ ਦਿਨਾਂ ਤੱਕ ਇੱਕ ਰਿਕਾਰਡ ਰਿਹਾ ਡੈਨੀਅਲ ਐਂਡਰਿਊਜ਼ ਦੇ ਨਾਂ, ਜਿਹੜੇ ਕਿ ਵਿਕਟੋਰੀਆ ਦੇ ਸਭ ਤੋਂ ਲੰਮੇ ਚਿਰ ਤੱਕ ਪ੍ਰੀਮੀਅਰ ਰਹੇ ਨੇ। ਹੁਣ ਤੁਸੀਂ ਸੋਚੋਗੇ ਕਿ ਆਖਿਰਕਾਰ ਉਹਨਾਂ ਦੇ ਨਾਲ ਜੁੜੀ ਕੀ ਖਬਰ ਸਾਹਮਣੇ ਆ ਗਈ, ਜਦੋਂ ਕਿ ਉਹ ਤਾਂ ਪ੍ਰੀਮੀਅਰ ਵੀ ਨਹੀਂ ਨੇ। ਮੌਜੂਦਾ ਪ੍ਰੀਮੀਅਰ ਤਾਂ ਬੀਬੀ ਜੈਸਿੰਟਾ ਐਲਨ ਨੇ, ਪਰ ਮੌਜੂਦਾ ਸਰਕਾਰ ਨੇ ਆਪਣੇ ਸਾਬਕਾ ਪ੍ਰੀਮੀਅਰ ਨੂੰ ਸ਼ਰਧਾਂਜਲੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਫੈਸਲਾ ਲਿਆ ਹੈ। ਦੱਸ ਦਈਏ ਕਿ ਮੈਰੀਡੀਅਨ ਸਕਲਪਚਰ ਨਾਮ ਦੀ ਇੱਕ ਕੰਪਨੀ ਦੀ ਤਰਫ ਤੋਂ ਇੱਕ ਠੇਕਾ ਦਿੱਤਾ ਗਿਆ 1,34,304 ਦਾ। ਇਹ ਇੱਕ ਬੁੱਤ ਬਣਾਇਆ ਜਾਏਗਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ। ਕਿੱਥੇ ਬਣੇਗਾ? ਮੈਲਬਨ ਦੇ ਟ੍ਰੈਜਰੀ ਗਾਰਡਨ ਦੇ ਵਿੱਚ। ਚੇਤੇ ਕਰਵਾ ਦਈਏ ਕਿ ਡੈਨੀਅਲ ਐਂਡਰਿਊ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਮਹਿਜ਼ ਉਹਨਾਂ 4 ਪ੍ਰੀਮੀਅਰਸ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਰਿਕਾਰਡ ਸਮੇਂ ਤੱਕ ਇਸ ਕੁਰਸੀ ਦੇ ਉੱਤੇ ਰਾਜ ਕੀਤਾ। ਹਾਲ ਫਿਲਹਾਲ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਸਰਕਾਰ ਦੇ ਇਸ ਫੈਸਲੇ ਦੀ ਵਿਰੋਧਤਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ $25,00,000 ਤੋਂ ਵੀ ਉੱਤੇ ਦੀ ਰਕਮ ਜਿਹੜੀ ਹੈ ਕਿਸੇ ਹੋਰ ਕੰਮ ਦੇ ਉੱਤੇ ਖਰਚ ਲਈ ਜਾਵੇ, ਪਰ ਵਿਕਟੋਰੀਆ ਸਰਕਾਰ ਨੂੰ ਇਹ ਕੰਮ ਜ਼ਰੂਰੀ ਲੱਗਦਾ ਹੈ। ਉੱਧਰ ਵਿਕਟੋਰੀਆ ਦੇ ਬਜਟ ਦੇ ਵਿੱਚ ਟ੍ਰੈਜਰ ਜੈਕਲਿਨ ਸਿਮਸ ਨੇ ਕਿਹਾ ਹੈ ਕਿ ਜਿਹੜਾ ਫੈਡਰਲ ਸਰਕਾਰ ਤੱਕ ਅਸੀਂ ਇੱਕ ਅਨੁਮਾਨ ਲਗਾ ਕੇ ਭੇਜਿਆ ਸੀ ਸਬਰਬਨ ਰੇਲ ਲੂਪ ਦਾ, ਉਹਦੇ ਵਿੱਚ ਫੈਡਰਲ ਸਰਕਾਰ ਨੇ ਹਾਲੇ ਵੀ ਇਸ SRL ਪ੍ਰੋਜੈਕਟ ਦੇ ਵਿੱਚ ਆਪਣੀ ਰਕਮ ਦੇਣ ਦੇ ਵਾਅਦੇ ਤੋਂ ਮੁਨਕਰ ਨਹੀਂ ਹੋਏ ਨੇ। ਲਗਭਗ $12 ਬਿਲੀਅਨ ਦੀ ਤਵੱਕੋ ਰੱਖ ਕੇ ਬੈਠਾ ਵਿਕਟੋਰੀਆ ਸੂਬਾ। ਵਿਕਟੋਰੀਆ ਸਟੇਟ ਨੂੰ ਲੱਗਦਾ ਹੈ ਕਿ ਇੰਨੀ ਰਕਮ ਫੈਡਰਲ ਸਰਕਾਰ ਦੇਵੇਗੀ, ਕਿਉਂਕਿ ਟੋਟਲ ਤਾਂ ਇਹ $34 ਬਿਲੀਅਨ ਦਾ ਪ੍ਰੋਜੈਕਟ ਹੈ। ਮਹਿਜ਼ 26 ਕਿਲੋਮੀਟਰ ਦੀ ਇਹ ਸਟਰੈਚ ਹੈ, ਟਨਲ ਸਟਰੈਚ ਹੈ, ਯਾਨੀ ਕਿ ਭੂਮੀਗਤ ਸਟਰੈਚ ਹੈ ਚੈਲਟਨਮ ਤੋਂ ਲੈ ਕੇ ਬੋਕਸ ਹਿਲ ਦੇ ਦਰਮਿਆਨ। ਔਰ ਇਹ ਸ਼ੁਰੂ ਵੀ 2030 ਤੋਂ ਪਹਿਲਾਂ ਨਹੀਂ ਹੋਣ ਲੱਗੀ। $35 ਬਿਲੀਅਨ ਦਾ ਖਰਚਾ, ਉਹਦੇ 'ਚੋਂ $12 ਬਿਲੀਅਨ ਫੈਡਰਲ ਸਰਕਾਰ ਦੇਵੇਗੀ ਜਾਂ ਨਹੀਂ ਦੇਵੇਗੀ, ਨਹੀਂ ਦਿੰਦੀ ਤਾਂ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੀ ਹੋਏਗਾ। ਉੱਥੇ ਇਸ ਵੀਕਐਂਡ ਦੇ ਦਰਮਿਆਨ ਬਹੁਤ ਕੁਝ ਹੋ ਰਿਹਾ, ਬੜੇ ਸਾਰੇ ਇਵੈਂਟ ਤੁਹਾਡੇ ਆਲੇ ਦੁਆਲੇ ਹੋਣਗੇ, ਪਰ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਗ੍ਰੈਂਡ ਫਾਈਨਲ ਹੈ। ਦੱਸ ਦਈਏ ਕਿ ਗਾਇਕੀ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਹ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਜਾਂ ਕੰਪੀਟੀਸ਼ਨ ਮੰਨਿਆ ਜਾਂਦਾ। ਯੂਰੋਵਿਜ਼ਨ ਦੇ ਵਿੱਚ ਆਸਟ੍ਰੇਲੀਆ ਨੂੰ 11 ਸਾਲ ਹੋ ਗਏ ਨੇ ਜਾਂਦਿਆਂ ਹੋਇਆਂ, ਐਤਕੀ ਤਾਂ ਫਿਨਾਲੇ ਦੇ ਵਿੱਚ ਗਈ ਹੈ ਡੈਲਟਾ ਗੁਡਰਮੈਮ। ਡੈਲਟਾ ਗੁਡਰਮ ਜਿਹੜੇ ਨੇ ਉਹ ਆਸਟ੍ਰੇਲੀਆ ਦੀ ਅਗਵਾਈ ਕਰ ਰਹੇ ਨੇ। ਡੈਲਟਾ ਤੋਂ ਹਾਲਾਂਕਿ ਇਹ ਸਵਾਲ ਪੁੱਛ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਫਲਸਤੀਨ ਨੂੰ ਸਪੋਰਟ ਕਰਦੇ ਨੇ ਜਾਂ ਇਜ਼ਰਾਈਲ ਨੂੰ, ਤਾਂ ਡੈਲਟਾ ਨੇ ਇੱਕ ਚੰਗਾ ਜਵਾਬ ਦਿੱਤਾ ਕਿ ਮੈਨੂੰ ਆਪਣੇ ਕੰਸਰਟ ਲਗਾਉਣ ਦਿਓ, ਉੱਥੇ ਤਾਂ ਹਰ ਕੋਈ ਆਊਗਾ। ਮਿਊਜ਼ਿਕ ਦੇ ਨਾਲ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ, ਅਤੇ ਮੈਂ ਹਰ ਕਿਸਮ ਦੇ ਗਾਣੇ ਵੀ ਗਾਵਾਂਗੀ। ਦੱਸ ਦਈਏ ਕਿ ਯੂਰੋਵਿਜ਼ਨ ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਦੁਨੀਆ ਭਰ ਤੋਂ ਜਿਹੜੇ ਗਾਇਕ ਨੇ ਉਹ ਇੱਥੇ ਪਹੁੰਚਦੇ ਨੇ। ਇਸ ਵਾਰ ਯੂਰੋਵਿਜ਼ਨ ਦੇ ਵਿੱਚ ਜਿਹੜਾ ਫਿਨਾਲੇ ਹੈ ਉਸ 'ਚ ਆਸਟ੍ਰੇਲੀਆ ਦਾ ਮੁਕਾਬਲਾ ਵੀ ਕਾਫੀ ਸਖਤ ਮੰਨਿਆ ਜਾ ਰਿਹਾ। ਆਈਸਲੈਂਡ, ਆਇਰਲੈਂਡ, ਨੈਦਰਲੈਂਡ, ਸਲੋਵੇਨੀਆ ਅਤੇ ਸਪੇਨ ਦੇ ਕੰਟੈਸਟੈਂਟਸ ਇੱਥੇ ਪਹੁੰਚੇ ਨੇ। ਵੈਸੇ ਇਸ ਵੀਕਐਂਡ ਦੇ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਫਿਨਾਲੇ ਮੁਕਾਬਲਾ ਹੋਏਗਾ। ਉੱਥੇ ਹੀ IPL ਦੇ ਨਾਲ ਜੁੜੀਆਂ ਹੋਈਆਂ ਅਪਡੇਟਸ ਅਸੀਂ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਂਝੀਆਂ ਕਰਾਂਗੇ। ਫਿਲਹਾਲ ਅੱਜ ਦੇ ਇਸ ਸ਼ਨੀਵਾਰ ਖਬਰਨਾਮੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ।
1: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492। ready set go Chadston Ford Dandenong Road te tuhanu udik reya Ford Ranger Ranger Super Duty Everest te Sadabahar Mustang brand new demo te quality pre-owned vehicles trade in ate finance options we available aao te apni navi Ford da test drive karo business fleet lai gal karo vehicle experts Tim Forbes ya Cory Nal radio hanji de hawale nal pao 3 saal di free service Chadston Ford ready set Ford.
2: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490054596 garewalvisasolutions.com.au ते जाओ आओ थोड़ा कोई हल करिए
1: की होया इनी टेंशन क्यों लेती होई है
3: यार की दसा मॉर्गेज दा काम आज भी नहीं पड़या
1: आज सिम्मी पहन जी आई सी उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता
3: अच्छा असी भी उन्होंने कांटेक्ट कर दिया फिर ता
1: जेकर थानू भी लोड है होम लोन रीफाइनेंस कार लोन या फिर एनी अदर लोन दी ता आज ही कांटेक्ट करो हरप्रीत सिंह फ्रॉम यूवी फाइनेंशियल सर्विसेज एट 0403-8833-11 or visit uvfinancial.com.au Sona chahida?
4: Parosa chahida?
1: Quality te buyback vi chahida? Chale aao Delhi Jewelers Stockland Point Cook Vikhe jithe buy carat gold classy silver dazzling diamonds ate gemstones custom jewelry thwade order te ready Purana sona buyback and exchange turant Cash chahida? Gold loan easy and safe Repair, bullion buying, selling sab ek hi jaga te ovi wajib rate te Delhi Jewelers 310/2 Main Street Point Cook Call 0493-536-042

0: ਆਫ ਫਿਲਮਸ ਲੈ ਕੇ ਆਏ ਨੇ ਐਕਸ਼ਨ, ਇਮੋਸ਼ਨ ਅਤੇ ਫੁੱਲ ਔਨ ਐਂਟਰਟੇਨਮੈਂਟ। ਪੰਜਾਬੀ ਫੀਚਰ ਫਿਲਮ ਸ਼ੇਰਾ,
1: 5 ਸਾਲ ਬਾਅਦ ਮੁੜਿਆ ਸ਼ੇਰੇ, ਤੇ ਮੁੜਿਆ ਵੀ ਕਿਹੜੇ ਹਾਲਾਤਾਂ ਚ।
2: ਸਟਾਰਿੰਗ ਪਰਮੀਸ਼ ਵਰਮਾ, ਸੋਨਲ ਚੌਹਾਨ, ਯੋਗਰਾਜ ਸਿੰਘ, ਮਾਨਵ ਵਿਜ ਅਤੇ ਹੋਰ ਵੀ ਉੱਗੇ ਕਲਾਕਾਰ।
3: ਮੈਂ ਉੱਥੋਂ ਵੀ ਮੁੜ ਕੇ ਜਿੱਥੋਂ ਕੋਈ ਨਹੀਂ ਮੁੜ ਕੇ ਆਉਂਦਾ।
0: Written and directed by Savio Sandhu, produced by Anmol Sahni.
2: ਹੁਣ ਵੇਖਣਾ ਨਾ ਭੁੱਲਿਓ 15 ਮਈ ਤੋਂ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
4: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ, ਔਰ ਇਹ ਤੀਸਰੀ ਦੋਸਤ ਹੀ ਹੈ ਨਾ।
5: देखिए प्रजापति पांडे, उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में।
6: क्रिएटिव इवेंट्स लेके आ रहे ने साल दी सब तो इंतजार कीती गई संगीतमय शाम, हेरिटेज टूर 2026, डॉक्टर सत्येंद्र सरताज।
5: 15 मई से आपके नजदीकी थिएटर्स में।
6: क्रिएटिव इवेंट्स लेके आ रहे ने साल दी सब तो इंतजार कीती गई संगीतमय शाम, हेरिटेज टूर 2026, डॉक्टर सत्येंद्र सरताज।
7: होलावा इश्क दे अंबरी उड़ारिया, मैनू प्यार दिया जड़िया खुमारिया।
6: 17 मई 2026 शाम 6 बजे, मेलबर्न दी शान, रोड लेवर अरेना विच। स्पॉन्सरशिप दी इंफॉर्मेशन लई कॉल करो 0426809499। फॉर टिकट्स विजिट tiktek.com.au।
8: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
9: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है कि प्लास्टिक दे डब्बियां च नहीं, बल्कि ग्लास कंटेनर च पैक हुंदा है।
8: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
10: ਆ ਕਿੱਥੇ ਵੱਜ ਗਈ ਤੇਰੀ ਗੱਡੀ?
11: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
12: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ। ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
3: ਸੋਨਾ ਚਾਹੀਦਾ,
4: ਭਰੋਸਾ ਚਾਹੀਦਾ,
3: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਜ਼, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਜ਼, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਰੈਡੀ ਸੈਟ ਗੋ ਚੈਟਸਟਨ ਫੋਰਡ, ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
5: ਪਾਂਡੇ ਜੀ, ਕਿਆ ਤੁਸੀਂ ਲੱਕ ਪਾਏ ਹੋ ਯਾਰ, ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਗਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
6: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
7: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं, आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ੍ਰਿਤ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
12: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
4: Tension, ਨਿਰੀ ਟੈਂਸ਼ਨ
13: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
13: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਜਾਂ 90-77-97-33
13: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
13: VY Immigration and Education Consultant,
4: ਹਰ ਕਦਮ ਤੁਹਾਡੇ ਨਾਲ।
14: JBCO Films leke aaye ne action, emotion ate full on entertainment. Punjabi feature film Shera.
15: 5 saal baad mudiya Shera te mudiya vi kede haathan ch.
16: Starring Parmesh Verma, Sonal Chauhan, Yograj Singh, Manav Vij ate hor vi ugge kalakar.
17: Main utthon vi mud ke jithon koi nahi mud ke hunda.
14: Written and directed by Savio Sandhu, produced by Anmol Sahni.
16: Hun dekhna na bhulyo 15 mai ton tuhade nedle cinema gharan vich Shera.
18: वाओ, तेरी सब्जी दी खुशबू अते टेस्ट विच कुछ ता कमाल है। मैनू भी दस दे सीक्रेट।
19: अमृत ए कमाल है गोल्ड लीफ डेरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
18: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
20: Creative Events leke aa rahe ne saal di sab to intezaar kiti gayi sangeetmayi sham, Heritage Tour 2026, Dr. Satinder Sartaaj.
21: Holawa ishq de ambri udaariyan mainu pyar diyan chadiyan khumariyan.
20: 2026 शाम 6 बजे मेलबर्न दी शान रोड लेवर अरेना विच। स्पॉन्सरशिप दी इनफॉरमेशन लई कॉल करो 0426-809-499। फॉर टिकट्स विजिट tiktek.com.au।
22: की होया, इनी टेंशन क्यों लेती हुई है
23: यार? की दसा, मॉर्गेज दा काम आज भी नहीं बनया।
22: आज सिमी पैन जी आए सी, उन्होंने अपना मॉर्गेज UV फाइनेंशियल सर्विसेज तो थोड़े टाइम विच ही करवा लेता।
23: अच्छा, असि भी उन्होंने कॉन्टेक्ट कर दे फिर ता।
22: जेकर थानू भी लोड है होम लोन, रीफाइनेंस, कार लोन या फिर एनी अदर लोन दी, ता आज ही कॉन्टेक्ट करो हरप्रीत सिंह फ्रॉम UV फाइनेंशियल सर्विसेज एट 0430-8833-11 or visit uvfinancial.com.au।
24: Benji, ki haal hai pith dard da?
25: Jadon da sleep and relax da Indian style room wala gadda khareedya, sab kuch theek hai। Thank you ede bare dassan layi।
26: Aur suno, hun sleep and relax har tarah de gaddiyan de naal bed vi banaunde ne। Sleep and relax da ek store Leverton North ate dooja nava store Ohans Road Epping vich vi hai। Manpasand gaddiyan ate storage bed khareedan layi contact karo Sleep and Relax। Wake up feeling totally rested। Search us online or call 0433-465-492।
27: ऑस्ट्रेलिया तो इंडिया भेजना, इंडिया तो ऑस्ट्रेलिया मंगवाना,
28: डॉक्यूमेंट्स, बैगेज या बिजनेस कुरियर, बस एक ही नाम शिप ग्लोबल ऑस्ट्रेलिया। 15 साल का इंटरनेशनल एक्सपीरियंस। मेलबर्न तो बाद हुन सिडनी हैरिस पार्क विच भी स्पेशल ऑफर विच पाओ 1 किलो ऑस्ट्रेलिया टू इंडिया सिर्फ $295 विच, 2 किलो इंडिया टू ऑस्ट्रेलिया सिर्फ $310। डिलीवरी सिद्धि कर दे एड्रेस तक। हुने डायल करो 0406-966-668 or visit shipglobal.au।
29: जे तुसी बीमार हो ता AI कोल नहीं, डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
30: हमारी लव स्टोरी तो लेजेंडरी बन गई।
31: लेजेंडरी लव स्टोरीज की तो एंडिंग ट्रेजिक होती है।
32: From the makers of Rocky aur Rani ki Prem Kahani, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
33: Chand Mera Dil, Chand Mera Dil.
34: Tusi sun rahe ho is program da repeat broadcast.

0: ਕ੍ਰਿਸ਼ਨਾ ਜੀ ਇਹਨਾਂ ਨੇ ਕਿਹਾ ਕਿ ਰੁੱਖਾਂ ਵਾਂਗੂ ਖੜੇ ਰਹੇ
1: ਮੌਸਮ,
0: ਪਰ ਆਪਾਂ ਨਹੀਂ ਖਲੋਤੇ ਰੁੱਖਾਂ ਵਾਂਗੂ ਯਾਰ,
1: ਨਹੀਂ
0: ਆਪਾਂ ਬੁੱਤਾਂ ਵਾਂਗੂ ਖਲੋਤੇ
1: ਹਾਂ ਅਸੀਂ, ਪਤਾ ਨਹੀਂ ਤੂੰ ਪਹਿਲੇ ਤਾਂ ਜੀ ਸੋਰੀ ਸਾਰਿਆਂ ਨੂੰ,
0: ਕਾਹਦੇ ਲਈ
1: ਪਤਾ ਨਹੀਂ ਯਾਰ ਮੂਡ ਖਰਾਬ ਕਰਤਾ ਨਾ ਤੂੰ, ਸੈਡ ਫੀਲ ਕਰਾਤਾ ਨਾ ਲੋਕਾਂ ਨੂੰ।

0: पर अपने काम करनी मैटर करता,
1: काम कार मैटर नहीं करता। अच्छा जिथे असि काम करन बह जाइए हो जाए कि मुश्किल है।
0: हाँ है मतलब हो जाता वा पर मुश्किल मुश्किल दे विच मुश्किल आ जांदी है
1: जी। सो वेलकम वेलकम वेलकम, मैं कृष्णा, मेरे नाल है बलकीरत साडा टेक्निकल हेड विशेषज्ञ, एंड तुसी साडे नाल जुड़ चुके हो बॉयज मीट अप ते एपिसोड नंबर मैनू ख्याल नहीं है।
0: बाकी सारिया चीजा तुहाडियां मैनू बड़िया सोहनिया लगिया, इन्नी सोहनी इंट्रोडक्शन दित्ती, पर जिहड़ा विच किहड़ा मग्गिया की सीगा ओह नहीं वर्ड मैं समझ पाया,
1: मैनू भुल गया हुण
0: विच तो जिहड़ा शुरू होया है
1: पता नहीं मेरे सामने ना इस काम दे अंदर एक डेजिग्नेशन निकली हुई है जो ना कोई पकड़ना चाह नहीं रहा तरीके जना सारे तू आवे तू तू टेक्निक तेन पता यार तेन ज्यादा पता सही कने। सो अज मेरे ख्याल अज गल्लां दा ना रुख ही इस पासे करिए कि असी काम
0: केड़े पासे जाइए जां जिना कि नहीं।
1: हां नहीं फिर तो
0: सॉरी सॉरी सॉरी माय बैड माय बैड
1: गल जेड़ी हुई है
0: यार एग्जैक्टली माय बैड
1: नो नो नो
0: आई रियली स्वेयर ऑन माय गल।
1: हां यू स्वेयर ऑन योर गल, ते गलबात अज ही आपां इस बारे करनी है कि यार काम पूरे क्यों नहीं हुंदे।
0: हां अद्धे रह जांदे,
1: कोई भी काम यार कोई भी काम पकड़दे आ पूरा ही नहीं हुंदा, पूरा नहीं हो पा रहा कोई।
0: ओ जेड़ा तुहाडा इक जुट नहीं आ ਉਹ ਇੰਗਲਿਸ਼ ਚ ਜੋ ਇਸ ਨੂੰ ਕੀ ਕਹਿੰਦੇ ਆ ਐਸਟ੍ਰੋਲੋਜਰ,
1: ਐਸਟ੍ਰੋਲੋਜਰ ਯੇ ਯੇ
0: ਹਾਂਜੀ ਉਹਨੂੰ ਪੁੱਛੋ ਤੁਸੀਂ, ਇਹ ਆਪਣੇ ਬਸ ਦੀ ਗੱਲ ਨਹੀਂ।
1: ਉਹ ਕਹਿੰਦਾ 60 ਸਤੀ ਲੱਗੀ ਹੈ, 7.5 ਸਾਲ ਦਾ ਤੂੰ ਭੁੱਲੇ ਆ
0: ਕੀ ਲੱਗਿਆ ਤੁਹਾਡੇ
1: 60 ਸਤੀ ਤੂੰ ਸੁਣੀ ਨੀ ਉਹ ਕੈਰੀ ਆਨ ਜਿੱਤਾ ਜਾਣਾ
0: 410-307 ਸੁਣੀ 60 ਸਤੀ ਪਹਿਲੀ ਵਾਰੀ ਸੁਣੀ ਇਹ ਲਵਾ ਲਿਆ
1: ਯਾਰ। ਉਹ ਕਹਿੰਦਾ ਨੀ ਉਹ ਕੈਰੀਅਨ ਜੱਟਾ ਚ ਡਾਇਲੋਗ ਨੀ ਕਿ 10 ਦੇ 60 ਸਤੀ ਲੱਗੀ, ਉਹ ਕਹਿੰਦਾ ਤੇਰੀ ਲਾਈਫ ਚ ਪ੍ਰੋਬਲਮ ਹੀ ਪ੍ਰੋਬਲਮ ਹੈ, ਫਿਰ ਇੱਦਾਂ ਕਹਿ ਦਿੰਦੇ ਆ।
0: ਉਹਦਾ ਮਤਲਬ ਵੀ 60-70 ਸਾਲ ਤੱਕ ਕੁਛ ਨਹੀਂ ਹੋ ਸਕਦਾ?
1: ਨਹੀਂ ਹਾਂ ਮਤਲਬ ਕਹਿੰਦਾ 7-7.5 ਸਾਲ ਬੰਦੇ ਦਾ ਥੋੜ੍ਹਾ ਇਸ ਤਰ੍ਹਾਂ ਹੀ ਨਿਕਲਦਾ ਟਾਈਮ ਕਿ ਬਸ ਬਚ ਕੇ ਰਹੋ ਜਿੰਨਾ ਹੋ ਸਕਦਾ, ਪਰ ਖੈਰ ਬਚ ਕੇ ਰਹੀਏ ਕਿਸ ਤਰ੍ਹਾਂ। ਸਾਡੇ ਖੁਦ ਦੇ ਕੰਮ ਇਸ ਤਰ੍ਹਾਂ ਦੇ ਆ,
0: ਬਚ ਕੇ ਬਚ ਕੇ
1: ਸਵੇਰੇ ਕੰਮ ਮਿਲਦਾ ਸਾਨੂੰ ABC,
0: ਹਾਂਜੀ
1: ਸ਼ਾਮ ਤੱਕ ਉਹ ਹੋ ਜਾਂਦਾ XYZ,
0: ਉਹ ਜ਼ੀ ਬ੍ਰੋ
1: ABC ਪੂਰਾ ਹੁੰਦਾ
0: ਨਾ XYZ
1: ਪੂਰਾ ਹੁੰਦਾ। ਇਹ ਗੱਲਬਾਤ ਨੂੰ ਅੱਗੇ ਵਧਾਉਣ ਲਈ ਮੈਂ ਸੋਚਿਆ ਕਿ ਇੱਕ ਵਿਸ਼ੇਸ਼ਗ ਹੋਰ ਨਦੀਓਂ ਪਾਰ ਸ਼ਹਿਰੋਂ ਪਾਰ
0: ਜੋਸ਼ੀ
1: ਆ, ਮੈਨੂੰ ਮੁਸ਼ਕਿਲ ਲੱਗਦਾ
0: ਨਹੀਂ
1: ਜੋਸ਼ੀ ਆ।
0: ਹਾਂਜੀ
1: ਚਲੋ ਇਹਨੂੰ ਜੋ ਮਰਜ਼ੀ ਸਮਝ ਲਓ ਜੀ, ਅਸੀਂ ਸੱਤ ਸਮੁੰਦਰੋਂ ਪਾਰ ਇੱਕ ਬਹੁਤ ਤਗੜਾ ਵਿਸ਼ੇਸ਼ਗ ਲੈ ਕੇ ਆਏ ਹਾਂ ਤੁਹਾਡੇ ਨਾਲ ਬੋਇਜ਼ ਮੀਟਅਪ ਦੇ ਉੱਪਰ। ਗੱਲਬਾਤ ਇਹ ਤੋਰਨ ਲਈ, ਇਹ ਗੱਲ ਦੱਸਣ ਲਈ, ਸਾਨੂੰ ਇਹਦਾ ਕੋਈ ਪ੍ਰੋਪਰ ਇੱਕ ਸਟਰਕਚਰ ਦੇਣ ਲਈ
0: ਕੰਮ
1: ਸ਼ੁਰੂ ਕਰਕੇ ਕੋਈ ਵੀ ਅਸੀਂ ਕੰਪਲੀਟ ਕਿਉਂ ਨਹੀਂ ਕਰ ਪਾ ਰਹੇ। ਸਾਡੇ ਨਾਲ ਬਣੇ ਹੋਏ ਨੇ, ਨਾਮ ਦੱਸੋ ਬਣੀ ਜੀ,
0: ਨਾਮ ਦੱਸੋ ਬਲਕੀਰ ਸਿੰਘ।
1: ਅਬੇ ਯਾਰ
0: ਜਿਹੜੇ ਬਣੇ
1: ਇਹ ਵੀ ਨਹੀਂ ਪੂਰਾ ਹੋਇਆ, ਪਰ
0: ਪੂਰਾ ਹੋਣੀ ਨਹੀਂ।
1: ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਹੈ ਹਰਮਨ ਖਹਿਰਾ
0: ਜੀ। ਬਿਲਕੁਲ ਜੀ, ਹਰਮਨ ਖਹਿਰਾ ਜੀ ਤੁਸੀਂ ਆਨ ਏਅਰ ਹੋ, ਬਾਕੀ ਤੁਹਾਡੇ ਬਾਰੇ ਬਾਅਦ ਦੱਸਦੇ ਹਾਂ, ਪਹਿਲਾਂ ਸੁਣਾਓ ਆਪਣੀ ਹਰਮਨ ਪਿਆਰੀ ਆਵਾਜ਼।
2: ਸਤਿ ਸ੍ਰੀ ਅਕਾਲ ਜੀ।
0: ਮੈਨੂੰ ਲੱਗਾ ਕਬਰ ਸ਼ੁਰੂ ਕਰਨ ਲੱਗੀ ਵੇਖੀ ਕਿਤੇ ਭਰਾ
1: ਐਕਸਾਈਟਮੈਂਟ।
2: ਰੇਡੀਓ ਹਾਂਜੀ ਰੇਡੀਓ ਹਾਂਜੀ ਸੁਣ ਰਹੇ ਸਾਰੇ ਦਰਸ਼ਕਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਨੇ ਵੀ ਮੇਰੇ ਵੀਰ ਮਿੱਤਰ ਭਰਾ ਭੈਣ ਘਰਾਂ ਤੋਂ ਸੁਣ ਰਹੇ ਹੋ, ਕਾਰਾਂ ਤੋਂ ਸੁਣ ਰਹੇ ਹੋ, ਟਰੱਕਾਂ ਤੋਂ ਸੁਣ ਰਹੇ ਹੋ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇੰਨਾ ਕਿ ਮੈਂ ਹੁਣ ਪ੍ਰਿਪੇਅਰ ਕਰਕੇ ਆ, ਅੱਗੇ ਬਲਕੀਰਤ ਭਾਜੀ ਤੁਸੀਂ ਸੰਭੋ।
0: ਯਾਰ ਵੇਖੋ ਜਿਹੜੇ ਕੁਰਸੀਆਂ ਤੇ ਬੈਠੇ ਤੁਹਾਡੇ ਨਾਲ ਗੱਲ ਕਰ ਲਈ ਉਹਨਾਂ ਨੂੰ ਕੋਈ ਪਿਆਰ ਨਹੀਂ, ਕੋਈ
1: ਸਤਿ ਸ੍ਰੀ ਅਕਾਲ ਨਹੀਂ,
0: ਕੋਈ ਗੁੱਡ ਆਫਟਰਨੂਨ,
1: ਵੈਰੀ ਗੁੱਡ ਵੈਰੀ।
0: ਉਹ ਵਿਚਾਰੇ
2: ਮੈਂ ਉਹਨਾਂ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀਗਾ ਕ੍ਰਿਸ਼ਨਾ ਜੀ, ਮੈਂ ਉਹ ਅੰਕਲ ਵਾਂਗੂ ਤੇ ਨਹੀਂ ਸਾਊਂਡ ਕਰ ਰਿਹਾ ਸੀ ਜਿਹੜਾ ਦੀ ਅੱਜ ਕੱਲ ਵੀਡੀਓ ਬੜੀ ਮਸ਼ਹੂਰ ਹੁੰਦੀ ਹੈ ਮੇਰੇ ਵੱਲੋਂ, ਯਾਨੀ ਕਿ ਕੈਪਟਨ ਜੇਜੇ ਸਿੰਘ ਵੱਲੋਂ। ਸਤਿ ਸ੍ਰੀ ਅਕਾਲ।
1: ਬਿਲਕੁਲ ਜੀ, ਮੈਨੂੰ
2: ਰਾਜ ਚੰਗੀ ਤਰੱਕੀਆਂ ਕਰ, ਮੇਰੇ ਵੱਲੋਂ ਕੈਪਟਨ ਜੇਜੇ ਸਿੰਘ।
0: ਤੁਸੀਂ ਪਤਾ ਕਿਹਦੇ ਵਰਗੇ ਲੱਗਣ ਦੇ?
1: ਨਹੀਂ ਨਹੀਂ, ਮੇਰੀ ਵੋਟ ਤੇ ਹੈ ਇਸ ਗੱਲ ਤੇ।
0: ਤੁਸੀਂ ਉਹ ਵੀਡੀਓ ਨਹੀਂ ਵੇਖੀ ਹੋਣੀ ਕ੍ਰਿਸ਼ਨਾ ਜੀ, ਪਰ ਜਿੰਨੇ ਵੇਖੀ ਉਹ ਸਮਝ ਸਕਦਾ। ਇੱਕ ਅੰਕਲ ਹੈਗੇ ਮਸਾਜ ਚਿਹਰੇ ਤੇ ਬਹਿ ਕੇ ਵੀਡੀਓ ਭੇਜੀ ਉਹਨਾਂ ਨੇ, ਵੇਖੀ ਤੁਸੀਂ?
1: ਮੈਂ ਇੱਕ ਵੀਡੀਓ ਦੀ ਗੱਲ ਹੋ ਰਹੀ, ਮੈਂ ਇੱਕ ਵੀਡੀਓ ਦੇਖੀ ਹੈ, ਇੱਕ ਅੰਕਲ ਜੀ ਆ ਅੱਜ ਕੱਲ ਉਹ ਰੈਸਲਿੰਗ ਦੇ ਬਾਰੇ ਗੱਲ ਕਰਦੇ ਆ, ਉਹ ਦੇਖੀ ਆ ਕੇਨ ਇੰਨਾ ਜੰਗਲੀ

0: ਹੋ ਗਿਆ ਸੀ, ਮੇਰਾ ਇੰਟਰਸਟ ਨੀ ਅੰਕਲ
1: ਕੇਨ ਇੰਨਾ ਜੰਗਲੀ ਹੋ ਗਿਆ ਸੀ, ਉਹਨੇ ਅੰਡਰਟੇਕਰ ਨੂੰ ਚੱਕ ਕੇ ਠਾਂ ਮਾਰਿਆ
0: ਕਿਹੜੀ ਸਾਂਝ ਪਾਣ ਆਇਓ
2: ਕ੍ਰਿਸ਼ਨਾ ਜੀ? ਕਦੇ ਵਿਸ਼ੇਸ਼ਗਿਆ ਅੱਗੇ ਕਹਿੰਦੇ ਸੀ, ਕਦੇ ਪੰਡਿਤ ਕਹਿੰਦੇ ਸੀਗੇ, ਇਹ ਐਕਚੁਅਲ ਚ ਰੋਲ ਸਾਡੇ ਕੋਲੋਂ ਵੀ ਨੀ ਸੈੱਟ ਹੋਇਆ। ਮੇਰਾ ਰੇਡੀਓ ਹਾਂਜੀ ਦੇ ਵਿੱਚ ਕੀ ਰੋਲ ਹੈ, ਇਹ ਸੈੱਟ ਹੀ ਨੀ ਹੋਇਆ ਕਦੇ।
0: ਹਾਏ ਓਏ, ਹੁਣ ਆਪਾਂ ਗੱਲ ਕਹਿਤੀ ਨਾ,
2: ਹਨਾ, ਆਪਾਂ ਯਾਰੀ ਦੋਸਤੀ ਦੇ ਵਿੱਚ ਹੀ ਕੰਮ ਕਰਦੇ ਰਹੇ ਤੇ ਹੁਣ, ਪਰ ਜਦੋਂ ਕਿਸੇ ਨੂੰ ਬਾਹਰਲੇ ਬੰਦੇ ਨੂੰ ਮਿਲਣਾ ਹੁੰਦਾ ਕਿ ਗੱਲ ਕਰਨੀ ਹੁੰਦੀ ਕਿ ਤੁਸੀਂ ਰੇਡੀਓ ਹਾਂਜੀ ਚ ਕੀ ਕਰਦੇ ਹੋ, ਫਿਰ ਮੈਂ ਪੋਲੇ ਜੇ ਮੂੰਹ ਨਾਲ ਕਹਿ ਦਿੰਦਾ ਹੁੰਦਾ, ਆਈ ਐਮ ਹੈਡ ਆਫ ਆਪਰੇਸ਼ਨਸ ਇੰਡੀਆ ਡਿਵੀਜ਼ਨ, ਯੂ ਨੋ।
3: ਓ ਬਿਊਟੀਫੁਲ ਬਿਊਟੀਫੁਲ
0: ਭਰਾਵਾ, ਇਹ ਤੇ ਤੂੰ ਟੁੱਟੀ ਜੀ ਗੱਲ ਕਹਿ ਕੇ ਤੇ ਸਭ ਤੋਂ ਵੱਡੀ ਪੋਸਟ ਦੱਸ ਗਿਆ।
3: ਵਾਹ, ਕਿਆ ਬਾਤ ਹੈ,
0: ਇਹ ਤਰੀਕਾ ਬੜਾ ਵਧੀਆ ਰੱਖਿਆ,
3: ਇਹ ਵਧੀਆ ਹੈ। ਇੰਡੀਆ ਡਿਵੀਜ਼ਨ ਵਾਲੇ ਕਹਿਤਾ, ਦੇਖ ਲੈ, ਅਸੀਂ ਕਹਿ ਹੀ ਨਹੀਂ ਸਕਦੇ,
0: ਅਸੀਂ ਤਾਂ ਡਿਵੀਜ਼ਨ ਦਾ ਪਤਾ ਹੀ ਨਹੀਂ,
3: ਅਸੀਂ ਸਬਰਬ ਵੰਡ ਲੈਂਦੇ ਆਪਸ ਚ। ਤੂੰ ਕਹਿ, ਤੂੰ ਕੈਰਲਾਈਨ ਸਪ੍ਰਿੰਗ ਕਹਿ ਦਿਆ ਕਰ,
0: ਉਹਨੂੰ ਤਾਂ ਡਿਸਕ੍ਰਾਈਬ ਦਿਸ ਸਪੈਲਿੰਗ ਮਾਂ ਆਏ
3: ਨਹੀਂ, ਇਹ ਵੀ ਠੀਕ ਹੈ। ਪਰ ਗੱਲ ਨੂੰ, ਗੱਲਬਾਤ ਨੂੰ ਅੱਗੇ ਤੋਰਦਾ ਹੋਇਆ, ਅੱਜ ਜੀ ਆਪਣਾ ਟੋਪਿਕ ਇਹ ਹੈ, ਹਰਮਨ ਜੀ ਤੁਸੀਂ ਸਾਡੇ ਨਾਲ ਜੁੜੇ ਪਏ ਸੀਗੇ ਤਾਂ ਮੈਂ ਤੁਹਾਨੂੰ ਦੁਬਾਰਾ ਦੱਸ ਦਵਾਂ, ਅੱਜ ਦਾ ਸਾਡਾ ਟੋਪਿਕ ਹੈ ਕਿ ਅਸੀਂ ਕੋਈ ਵੀ ਕੰਮ ਕਾਰ ਨਜਿੱਠਦੇ ਹਾਂ ਕਿ ਬਈ ਅੱਜ ਮੈਂ ਸੁਬਾਹ ਉੱਠੂੰਗਾ, ਗੁੱਡ ਬੱਚਾ ਬਣੂੰਗਾ, ਤੇ ਮੈਂ ਅੱਜ ਜਿਹੜੀ ਜਿਹੜੀ ਲਿਸਟਾਂ ਬਣਾਈਆਂ ਸੀ ਨਾ, ਜਿਹਨੇ ਮੈਨੂੰ ਮਿਲੀਅਨੇਅਰ, ਬਿਲੀਅਨੇਅਰ ਤੇ ਟ੍ਰਿਲੀਅਨੇਅਰ ਬਣਾ ਦੇਣਾ, ਇਲੋਨ ਮਸਕ ਨੇ 4 ਸਾਲ ਬਾਅਦ ਆ ਜਾਣਾ ਕਿ ਭਾਅ ਜੀ ਲੋਨ ਦੀ ਸਖ਼ਤ ਜ਼ਰੂਰਤ ਹੈ, ਤੁਸੀਂ ਕਹੋਗੇ ਕੋਈ ਨਹੀਂ ਯਾਰ, ਉੱਦਾਂ ਹੀ ਲੈ ਜਾ, ਤੂੰ ਭਰਾ ਹੈ ਆਪਣਾ, ਇਹ ਵਾਲੀ ਚੀਜ਼ਾਂ ਅਸੀਂ ਪੂਰਨ ਨਹੀਂ ਕਰ ਪਾਉਂਦੇ। ਕੀ ਤੁਹਾਡੇ ਨਾਲ ਵੀ ਇਹ ਵਾਲੀ ਸੇਮ ਸਿਮਿਲਰ ਪ੍ਰੋਬਲਮ ਹੈ? ਡੂ ਯੂ ਫੀਲ ਵੈਰੀ ਮੱਚ ਮੋਟੀਵੇਟਡ ਇਨ ਦਾ ਮਾਰਨਿੰਗ ਐਂਡ ਬਾਏ ਦ ਈਵਨਿੰਗ ਯੂ ਆਰ ਲਾਈਕ ਕਿ ਕੋਈ ਨਹੀਂ ਕੱਲ ਦੇਖਾਂਗੇ?
2: ਬਿਲਕੁਲ ਬਿਲਕੁਲ ਨਹੀਂ, ਮੈਂ ਡਿਸਅਪਾਇੰਟ, ਮੈਂ ਮਾਰਨਿੰਗ 'ਚ ਹੀ ਹੋ ਜਾਂਦਾ, ਰਾਤ ਨੂੰ ਮੈਂ ਪੂਰਾ ਰਾਤ ਨੂੰ ਮਿੱਥ ਕੇ ਸੌਂਦਾ ਕਿ ਕੱਲ ਆ ਗੱਲ ਕਰਾਂਗੇ। ਬਟ ਇਹਦੇ ਵਿੱਚ ਨਾ ਇੱਕ ਕ੍ਰਿਸ਼ਨਾ ਜੀ, ਇੱਕ ਗੱਲ ਇਹ ਵੀ ਆ ਜਾਂਦੀ ਹੈ ਕਿ ਕਦੇ ਕਦੇ ਆਪਾਂ ਨਾ ਮਿੱਥੀ ਚੀਜ਼ਾਂ ਵੱਡੀਆਂ ਲੈਂਦੇ ਹਾਂ, ਆਪਾਂ ਐਕਸਪੈਕਟੇਸ਼ਨ ਹੀ ਕਈ ਚੀਜ਼ਾਂ ਤੋਂ ਬੜੀਆਂ ਵੱਡੀਆਂ ਲਾ ਲੈਂਦੇ ਹਾਂ, ਆਪਾਂ ਮਿੱਥੀ ਲੈਂਦੇ ਹਾਂ ਕਿ ਮੈਂ ਆਹ ਚੀਜ਼ ਨੂੰ ਇੰਨੇ ਸਮੇਂ 'ਚ ਪ੍ਰਾਪਤ ਕਰ ਲੈਣਾ। ਸੋ ਆਪਾਂ ਜਦੋਂ ਉਸ ਗੋਲ ਦੇ ਨਾਲ ਕੰਪੇਅਰ ਕਰਦੇ ਹਾਂ, ਆਪਾਂ ਨੂੰ ਲੱਗਦਾ ਕਿ ਆਪਾਂ ਕੁਝ ਅਚੀਵ ਨਹੀਂ ਕੀਤਾ, ਪਰ ਜੇ ਆਪਾਂ ਗੋਲ ਨਾ ਕੋਈ ਮਿੱਥਿਆ ਹੁੰਦਾ, ਆਪਾਂ ਕਿੱਥੋਂ ਸ਼ੁਰੂ ਕੀਤਾ ਤੇ ਕਿੱਥੇ ਪਹੁੰਚੇ, ਜੇ ਇਹ ਚੀਜ਼ਾਂ ਵੇਖੀਏ ਤੇ ਆਪਾਂ ਕਾਫੀ ਕੁਝ ਕੀਤਾ ਹੀ ਹੁੰਦਾ ਆ ਵਿਹਲੇ ਤੇ, ਮਤਲਬ ਮੈਨੂੰ ਨੀ ਲੱਗਦਾ ਵਿਹਲਾ ਬਹਿਣ ਵਾਲਾ ਬੰਦਾ ਵੀ ਕੁਝ ਨਾ ਕੁਝ ਸੋਚਦਾ ਰਹਿੰਦਾ ਆ, ਕੁਝ ਨਾ ਕੁਝ ਕਰਦਾ ਰਹਿੰਦਾ ਆ, ਇਹ ਗਲਤ ਹੈਗੀ ਆ।
3: ਮਾੜੀ ਮਿਸਾਲ ਬਣ ਰਿਹਾ,
2: ਦੇਖ ਰਿਹਾ
3: ਆਸੇ ਪਾਸੇ ਰਿਸ਼ਤੇਦਾਰ ਕਹਿੰਦੇ ਬੇਟਾ ਇਹਦੇ ਵਰਗਾ ਨਹੀਂ ਬਣਨਾ,
0: ਵੇਖੋ ਗੱਲਾਂ ਬਾਤਾਂ ਦੀ ਚਰਚਾ ਤੇ ਬਣ ਰਿਹਾ ਨਾ, ਹੁਣ ਤੁਹਾਡੇ ਮੇਰੇ ਵਰਗੇ ਗੱਲਾਂ ਤੇ ਕਰਨ ਹੈਗਾ ਵੀ ਉਹ ਵਿਹਲਾ ਬੈਠਾ ਰਹਿੰਦਾ,
3: ਇਹ ਵੀ ਗੱਲ
0: ਕੁਛ ਤੇ ਕਰ ਹੀ ਰਿਹਾ।
3: ਤੇ ਬਲਕੀਰਤ ਜੀ, ਤੁਹਾਡਾ ਤੁਹਾਡੀ ਤੁਹਾਡੀ ਕੀ ਸੋਚ ਹੈ ਇਹਦੇ ਬਾਰੇ, ਹਾਊ ਡੂ ਯੂ ਫੀਲ ਅਬਾਊਟ ਇਟ?
0: ਕਿ ਤੁਸੀਂ ਕਹਿੰਦੇ ਹੋ ਕਿ ਜਿਹੜੇ ਕੰਮ ਅਧੂਰੇ ਰਹਿ ਜਾਂਦੇ ਆ,
3: ਹਾਂ, ਕਿ ਮਤਲਬ ਸਵੇਰੇ ਬੜੀ ਮੋਟੀਵੇਸ਼ਨ ਹੁੰਦੀ ਕਿ ਅੱਜ ਯਾਰ ਜਿੰਨੇ ਕੰਮ ਇਹ ਰੁਕੇ ਪਏ ਆ, ਟਲੇ ਪਏ ਆ, ਟਾਲੇ ਪਏ ਆ, ਆਪ ਹੀ ਇਹ ਅੱਜ ਮੁਕਾ ਦੇਣੇ ਆ, ਤੇ ਅੱਜ ਜਿਸ ਰਾਜ ਵੀ ਆਪਾਂ
0: ਕੋ ਹੁੰਦਾ ਤੇ ਐਵੇਂ ਤੁਹਾਨੂੰ ਕਵਾਂ ਸਾਰਿਆਂ ਨੂੰ ਹੀ ਹੁੰਦਾ ਹੋਊਗਾ ਵੀ ਮੈਂ ਆਹ ਕੰਮ ਜਿਹੜਾ ਇਹ ਕਰ ਲਾਂ, ਕੋਈ ਵੀ ਭਾਵੇਂ ਆਪਾਂ ਕਹਿ ਜ਼ਰੂਰ ਦਈਏ ਹੁਣ ਵੀ ਨਹੀਂ ਸਾਨੂੰ ਵੇਟ ਕਰਨੀ ਚਾਹੀਦੀ ਆ ਜਾਂ ਸਮੇਂ ਨਾਲ ਕਰਨਾ ਚਾਹੀਦਾ, ਪਰ ਹਰ ਇੱਕ ਦਾ ਸੁਭਾਅ ਹੀ ਇੱਦਾਂ ਦਾ ਵਾ ਵੀ ਉਹਨੂੰ ਲੱਗਦਾ ਵੀ ਸਵੇਰੇ ਉੱਠ ਕੇ ਤੇ ਮੈਂ ਆਹ ਚੀਜ਼ ਕਰ ਲੈਣੀ ਆ। ਪਰ ਹੁਣ ਮੈਨੂੰ ਜਿਹੜੀ ਮੇਰੀ ਆਪਣੀ ਆਵਾਜ਼ ਦੀ ਡਬਲਿੰਗ ਆਉਣ ਡੀ, ਹਰਮਨ ਜੀ ਤੁਸੀਂ ਇੱਧਰੋਂ ਮਾੜਾ ਜਿਹਾ ਚੈੱਕ ਕਰੋ, ਤੁਸੀਂ ਕੁਛ ਉੱਤੇ ਥੱਲੇ ਤੇ ਨਹੀਂ ਕੀਤਾ ਇੱਧਰੋਂ?
2: ਨਹੀਂ ਜੀ, ਮੇਰੇ ਵੱਲੋਂ ਤੇ ਠੀਕ ਆ, ਜਾਂ ਫਿਰ ਇੱਦਾਂ ਕਰ ਸਕਦੇ ਆ ਕਿ ਮਾਈਕ ਮਿਊਟ ਕਰ ਸਕਦੇ ਆ, ਮੇਰੇ ਵੱਲੋਂ ਨਹੀਂ ਹੋ ਰਿਹਾ ਕੁਛ।
0: ਨਹੀਂ ਪਰ ਹੁਣ ਠੀਕ ਹੋ ਗਿਆ ਆਪੇ?
3: ਨਾ
0: ਤੁਸੀਂ ਕਰੋ ਨਾ, ਤੁਸੀਂ ਕਰੋ ਕੁਛ ਨਹੀਂ ਜੀ ਗੱਲ।
3: ਹੈਲੋ ਹੈਲੋ ਹੈਲੋ ਹੈਲੋ, ਕੈਸੇ ਹੈ ਆਪ?
0: ਫੇਰ ਕਰੋ।
2: ਬੜੀਆ ਜੀ, ਬੜੀਆ, ਵਧੀਆ ਆਵਾਜ਼ ਆ ਰਹੀ ਹੈ ਮੈਨੂੰ,
3: ਆਵਾਜ਼ ਤਾਂ ਠੀਕ ਆ ਰਹੀ ਹੈ, ਪਰ ਮੈਂ ਕਿਹਾ ਬਲਕੀਰਤ ਨਾਲ ਥੋੜੀ ਡਬਲਿੰਗ ਚੱਲਦੀ ਪਈ ਹੈ, ਇਹਦੇ ਨਾਲ ਡਬਲਿੰਗ ਵੀ ਤਾਂ ਚੱਲਦੀ ਪਈ ਹੈ, ਇਹ ਸਿਸਟਮ ਹੀ ਜਾਂਦਾ ਚੁੱਪ ਰਿਹਾ ਯਾਰ, ਤੂੰ ਬਹੁਤਾ ਬੋਲਣਾ।
2: ਇਹ ਡਬਲ ਮਾਈਂਡਡ ਹੈ, ਇਹ ਸਾਡੀ ਟੀਮ ਦਾ ਬੰਦਾ ਡਬਲ ਮਾਈਂਡਡ ਹੈ,
3: ਇਹਨੂੰ ਬਣਾ ਦਿੱਤਾ ਗਿਆ।
0: ਹਾਂ,
2: ਇਹਨੂੰ ਬਣਾ ਦਿੱਤਾ
0: ਗਿਆ, ਮੈਨੂੰ ਡਬਲ ਕਰ ਦਿੱਤਾ ਗਿਆ।
3: ਇਹ ਉਹ ਪੱਥਰ ਦੀ ਮੂਰਤ ਹੈ ਜਿਹੜੀ ਡਬਲ ਮਾਈਂਡਡ ਬਣ ਚੁੱਕੀ ਹੈ।
0: ਮੈਂ ਮਾਈਕ ਖੋ ਕੇ ਨਾ ਇੱਦਾਂ ਕਰ ਲੈਣਾ,
3: ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ, ਨੈਤਿਕ ਭਾਸ਼ਾ ਦਾ ਉਪਯੋਗ ਕੀਤਾ ਜਾਵੇ ਜਦ ਤੱਕ ਆਪਾਂ ਰੇਡੀਓ ਦਾ ਸ਼ੋਅ ਕਰਦੇ ਪਏ ਹਾਂ।
0: ਮੈਂ ਜਿਹੜੀ ਗੱਲ ਕਰਨ ਡਿਆ ਕਿ ਆਪਾਂ ਇਹ ਸੋਚ ਲੈਂਦੇ ਕਿ ਇਦੋਂ ਕਰਨਾ ਉਦੋਂ ਕਰਨਾ, ਪਰ ਹੁੰਦਾ ਆਪਾਂ ਨੂੰ ਇੱਦਾਂ ਹੀ ਆ ਵੀ ਸਵੇਰੇ ਉੱਠੀਏ ਤੇ ਹੋ ਜਾਈਏ ਆਹ ਚੀਜ਼ ਸਵੇਰੇ ਕਰਨੀ ਤੇ ਕਰਨੀ ਆ, ਪਰ ਉਹ ਨਹੀਂ ਹੁੰਦੀ ਮੇਰੇ ਨਾਲ ਤੇ ਅਕਸਰ ਹੀ ਹੁੰਦਾ। ਪਰ ਮੇਰੀ ਹੋ ਜਾਂਦੀ ਆ, ਮੈਂ ਇਹ ਨੀ ਕਹਿੰਦਾ ਵੀ ਹੁੰਦੀ ਨੀ, ਉਹ ਹੋ ਜਾਂਦੀ ਆ ਟਾਈਮ ਪਾ ਕੇ, ਪਰ ਉਹ ਹੋ ਜੇ, ਪਰ ਨੈਕਸਟ ਵਾਰੀ ਫਿਰ ਵੀ ਨੀ ਮੈਨੂੰ ਸਮਝ ਆਉਂਦੀ ਇਹ ਗੱਲ ਦੀ ਵੀ ਉਹ ਟਾਈਮ ਪਾ ਕੇ ਹੋਣੀ ਆ, ਫਿਰ ਮੈਨੂੰ ਲੱਗਦਾ ਵੀ ਨਹੀਂ ਇਹ ਹੋ ਜਾਣੀ ਚਾਹੀਦੀ ਸੀ, ਇਹੋ ਜੇ ਇਹ ਪ੍ਰੋਬਲਮ ਹੈਗੀ ਆ, ਪਤਾ ਨੀ ਮੇਰੇ ਕੱਲੇ ਚ।
2: ਤੁਸੀਂ ਨਿਊ ਈਅਰ ਦੇ ਰੈਜ਼ੋਲੂਸ਼ਨ ਤੁਸੀਂ ਰੱਖਦੇ ਹੋ ਲੈਂਦੇ ਹੋ ਬਲਕੀਰਤ ਜੀ?
0: ਅੱਜ ਮੈਨੂੰ ਲੱਗਦਾ 26 ਕੁ ਨਿਊ ਈਅਰ ਹੋ ਗਏ ਮੇਰੇ ਤੇ, ਅੱਜ ਤੱਕ ਤੇ ਲਿਆ ਨੀ ਰੈਜ਼ੋਲੂਸ਼ਨ।
3: ਅੱਛਾ ਕਦੀ ਆ ਠੀਕ ਹੈ, ਗੁੱਡ,
0: ਹਾਂਜੀ ਕੋਈ
2: ਰੈਜ਼ੋਲੂਸ਼ਨ ਵੀ ਠੀਕ ਆ।
3: ਹਾਂ ਨਹੀਂ ਸਹੀ ਆ, ਮੈਂ ਤੇ ਮਤਲਬ ਜਦ ਤੱਕ ਠੀਕ ਠੀਕ ਹੋਸ਼ ਨਹੀਂ ਆ ਗਿਆ ਤਦ ਤੱਕ ਤਾਂ ਸੀ ਸੱਚਾ
0: ਕਿ ਬਾਜ ਦੀ ਤੁਹਾਡੀ ਵੀ ਡਬਲਿੰਗ ਸ਼ੁਰੂ ਹੋ ਗਈ,
3: ਡਬਲਿੰਗ ਸ਼ੁਰੂ ਹੋ ਗਈ ਬਸ। ਦੇਖੋ ਮਾੜੀ ਗੱਲ,
0: ਮਤਲਬ ਪਤਾ ਨੀ ਹੁਣ ਵੇਖੋ ਸਾਰਾ ਕੁਛ ਸਵੇਰ ਦਾ ਕਰਨ ਡੇ ਆ, ਉਹ ਹੀ ਬਟਨ ਨੇ, ਪਤਾ ਨੀ ਕਿਉਂ ਸਾਡੀ ਵਾਰੀ ਕੋਈ ਨਾ ਕੋਈ ਪ੍ਰੋਬਲਮ ਆ ਹੀ ਜਾਣੀ ਹੁੰਦੀ,
3: ਸਾਡੀ ਵਾਰੀ ਬਿਮਾਰੀ ਪੈ ਗਈ ਹੈ।
0: ਮੈਂ
2: ਆਪਣੇ ਹੈਡਫੋਨ ਲਾਏ ਹੋਏ ਆ ਜੀ, ਤੇ ਨਾਲ ਮੈਂ ਆਪਣੇ ਮਾਈਕ ਦੂਸਰਾ ਐਕਸਟਰਨਲ ਯੂਜ਼ ਕਰ ਰਿਹਾ, ਸੋ ਮੈਂ ਮਿਊਟ ਵੀ ਕਰਕੇ ਦੇਖ ਲੈਣਾ, ਉਹਦੇ ਨਾਲ ਜੇ ਤੁਹਾਨੂੰ ਫਰਕ ਪੈਂਦਾ ਮੈਂ ਮਿਊਟ ਕਰ ਰਿਹਾ।
0: ਨਹੀਂ ਨਹੀਂ ਮਿਊਟ ਨਹੀਂ ਕਰਨਾ, ਤੁਸੀਂ ਵੇਖੋ ਤੁਸੀਂ ਰਹਿਣਾ ਸਾਡੇ ਨਾਲ ਕਨੈਕਟਡ ਹੀ ਆ, ਇਹ ਨਹੀਂ
1: ਲੋਕਾਂ ਨੂੰ ਕਹਿਣਾ ਸ਼ਾਇਰੀ ਸੁਣਾਇਆ ਜਾਏ, ਆਪਣੇ ਆਪ ਨੂੰ ਸੁਣਾ ਕੇ ਚੱਲ ਜਾਊਗਾ
0: ਵੀਰ, ਅਸੀਂ ਸਾਹ ਸੁਣਦੇ ਤੁਹਾਡੇ, ਏਦਾਂ ਨੀ ਹੁੰਦਾ, ਢੱਕਣਾ ਤਾਂ ਆਉਣ
3: ਸਾਹ ਸੁਣਨੇ ਕਾਫੀ ਰੋਮਾਂਟਿਕ ਗੱਲ।
2: ਇਹ ਵੀ ਦੱਸ ਦਈਏ ਕਿ ਜਦੋਂ ਅਸੀਂ ਸਵੇਰੇ YouTube ਤੇ ਲਾਈਵ ਕਰ ਰਹੇ ਸੀਗੇ,
0: ਇਹ ਪਿੱਛੇ ਵਿਚਾਰੇ
2: ਜਦੋਂ ਤੁਹਾਨੂੰ ਪਾਰਟੀ ਆਵਾਜ਼ ਸੁਣ ਰਹੀ ਸੀਗੀ, ਤੇ
0: ਨਹੀਂ ਏਦਾਂ ਨਾ ਕੋਈ ਏਦਾਂ ਨਾ ਕਿਤੇ, ਉਹ ਸੌਰੀ ਤੁਹਾਡੀ ਗੱਲ ਕੱਟਣੇ ਆ, ਪਰ ਕੱਟਣੀ ਪੈਣੀ ਸੀ ਕਿਉਂਕਿ ਆਪਾਂ ਇਹ ਰਿਕਾਰਡਿੰਗ ਕਰਨ ਦੇ ਆ, ਤੇ ਆਪਾਂ ਇਹ ਬਾਅਦ ਚ ਲਾਈਵ ਕਰਨਾ, ਤੇ ਸਰੋਤੇ ਉਹ ਸਮਝ ਲਓ ਵੀ ਕੋਈ ਵੀ ਦੇਣੀ ਸੀ, ਉਹ ਪੁਰਾਣਾ ਲੰਘ ਚੁੱਕਾ ਦੇ,
3: ਇਹ ਕੈਸਾ ਪਿਆਰਾ ਦਿਨ ਥਾ।
2: ਹਾਂ, ਸੋ ਟੈਸਟਿੰਗ ਕਰਦੇ ਹੁੰਦੇ ਆ ਆਪਾਂ ਹਰ ਕੋਈ ਚੀਜ਼, ਜਿੱਦਾਂ ਆਪਾਂ ਲਾਈਵ ਦੀ ਅੱਜ ਟੈਸਟਿੰਗ ਕੀਤੀ ਕਿ ਆਪੇ ਅਸੀਂ YouTube ਦੇ ਉੱਤੇ ਵੀ ਲਾਈਵ ਹੋਈ ਹੈ, ਕਿਉਂਕਿ ਅੱਗੇ ਜ਼ਮਾਨਾ ਵੀਡੀਓ ਦਾ ਹੀ ਹੈ, ਤੇ ਉਹਦੇ ਪਿੱਛੇ ਜੋ ਅੱਜ ਸਾਡੇ ਕੋਲੋਂ ਕੁਝ ਇੱਕ ਦੋ ਪ੍ਰੋਬਲਮਸ ਹੋਈਆਂ, ਤੇ ਉਹ ਸਾਡਾ ਵਾਅਦਾ ਹੈ ਕਿ ਅਸੀਂ ਹੁਣ ਉਸ ਚੀਜ਼ ਨੂੰ ਟੈਕਲ ਕਰ ਲਿਆ, ਕੱਲ ਤੋਂ ਨਹੀਂ ਹੋਵੇਗੀ ਉਹ ਪ੍ਰੋਬਲਮਸ ਅੱਗੇ ਆਉਣ ਵਾਲੇ ਸਾਰੇ ਪ੍ਰੋਗਰਾਮਸ ਦੇ ਵਿੱਚ, ਕਿਉਂਕਿ ਮੇਰੇ ਨਾਲ ਟੈਕਨੀਕਲ
3: ਅੱਛਾ ਨਹੀਂ ਕਰੋ ਕੰਪਲੀਟ
2: ਹੈਡ ਦਾ ਸਾਡੇ ਕੋਲ ਹੱਥ ਹੈ, ਟੈਕਨੀਕਲ ਹੈਡ ਸਾਡੇ ਨਾਲ ਹੈ, ਜਦੋਂ ਤੀਕਰ ਬਲਕੀਰਤ ਭਾਜੀ ਉਦੋਂ ਤੀਕਰ ਫਿਰ ਕੋਈ ਪਰੇਸ਼ਾਨੀ ਨਹੀਂ ਹੋਵੇਗੀ।
3: ਨਹੀਂ ਮੈਂ ਸਮਝਿਆ ਤੁਸੀਂ ਇਹ ਗੱਲ ਤਾਂ ਛੇੜੀ, ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ,
2: ਸਮਝ ਲਓ ਕਿ
1: ਪਰ ਤੁਸੀਂ ਗੱਲ ਜਿਹੜੀ ਬਹੁਤ ਤਰੀਕੇ ਦੇ ਨਾਲ ਵਿਸ਼ੇਸ਼ਗ ਨੂੰ ਅਗੇਨ ਤੋਰਤੀ ਉਹਦੇ।
0: ਨਹੀਂ ਸਾਡੇ ਵੇਖੋ ਐਵੇਂ ਇਹ ਇਹਨਾਂ ਦੀ ਤੁਸੀਂ ਗੱਲ ਸੀਰੀਅਸ ਨਹੀਂ ਲੈਣੀ ਸਰੋਤਿਓ, ਕਿਉਂਕਿ ਐਵੇਂ ਕਹੀ ਜਾਂਦਾ ਵਿਚਾਰਾ, ਸਗੋਂ ਮੇਰੇ ਪਿੱਛੇ ਇਹਦਾ ਹੱਥ ਆ, ਹੱਥ ਤੇ ਕੀ ਐਵੇਂ ਗਲਤ ਹੋ ਜਾਂਦੀ ਇੱਦਾਂ ਦੀ ਚੀਜ਼, ਮਤਲਬ ਇੱਕ ਹੁੰਦਾ ਨਾ ਕਿ ਸਪੋਰਟ ਲਾ ਲਓ ਵੀ ਹਾਂ ਕ੍ਰਿਸ਼ਨਾ ਜੀ ਇੱਦਾਂ ਦੀ ਗੱਲ ਹੀ ਆ, ਤੁਹਾਡੀ ਸੋਚ ਗਲਤ ਆ,
1: ਸਿੱਧੀ ਕੁਛ ਨਹੀਂ ਬੋਲ ਰਿਹਾ, ਖੁਸ਼ੀ ਰਹੋ, ਰਾਜ਼ੀ ਬਾਜ਼ੀ ਰਹੋ। ਖੈਰ ਗੱਲ ਨੂੰ ਅੱਗੇ ਤੋਰਦੇ ਹੋਏ ਜੀ, ਪੁਆਇੰਟ ਆਪਣਾ ਅਗੇਨ, ਸੋਰੀ ਗਾਇਸ ਅਗੇਨ, ਅੱਜ ਥੋੜਾ ਜਿਹਾ ਕੇਓਸ ਹੈ, ਬੇਅਰ ਵਿਦ ਮੀ, ਪਰ ਆਪਾਂ ਹੌਲੀ ਹੌਲੀ ਇਹਨੂੰ ਥੋੜਾ ਸਟਰਕਚਰ ਦੇਵਾਂਗੇ।
0: ਮਾਫੀ ਚਾਹੁੰਦਾ ਆਪਣੇ ਇੱਕ ਗੱਲ ਕਰ ਸਕਦਾ, ਮਾਫੀ ਮਾਫੀ ਪਲੀਜ਼ ਮਾਫੀ ਹਰਮਨ ਜੀ, ਤੁਸੀਂ ਇੱਕ ਰਿਕੁਐਸਟ ਆ, ਪਲੀਜ਼ ਆਪਣਾ ਮਾਈਕ ਕਰ ਦਿਓ ਬੰਦ, ਤੇ ਆਪਣੇ ਹੈਡਫੋਨ ਲਾਓ, ਆਪਣਾ ਫੋਨ ਚੁੱਕੋ, ਉਹਨੂੰ ਕਰੋ ਆਪਣਾ ਮਤਲਬ ਨੋਰਮਲ, ਜਿੱਦਾਂ ਆਪਾਂ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਹਾਂ ਉਦਾਂ ਕਰੋ, ਵੇਖਿਓ ਕਿੰਨਾ ਮਜ਼ਾ ਆਉਂਦਾ,
2: ਕਰਿਓ ਫੋਨ ਤੇ ਗੱਲ ਕਰ,
0: ਹਾਂ ਮੇਰੇ ਕਹਿਣ ਤੇ ਇੰਨਾ ਕਰ ਦਿਓ ਪਲੀਜ਼, ਇਹ ਕਰ ਦਿਓ ਸਿੰਪਲ। ਤੁਸੀਂ ਜਿੱਦਾਂ ਮੰਨ ਲਓ ਆਪਾਂ ਜਿੱਦਾਂ ਕਰਦੇ ਰਹਿੰਦੇ ਹਾਂ ਰੋਜ਼ ਹੀ, ਸਾਰੀ ਦਿਹਾੜੀ ਲੱਗੇ,
2: ਮੈਂ ਤੁਹਾਨੂੰ ਕਾਲ ਲਾ ਰਿਹਾ,
0: ਇੱਦਾਂ ਹੀ ਲੱਗੀ ਕਾਲ ਲੱਗੀ, ਅੱਛਾ ਤੁਸੀਂ ਕੰਪਿਊਟਰ ਤੋਂ ਲਾਓਗੇ, ਓਕੇ ਲਾਓ ਲਾਓ ਲਾਓ, ਫੋਨ ਤੋਂ ਲਾਓ ਕਾਲ, ਆਪਾਂ ਉਹਨਾਂ 'ਚ ਤੁਹਾਡੀ ਵੇਟ ਕਰਦੇ ਹਾਂ। ਹਾਂਜੀ ਕ੍ਰਿਸ਼ਨਾ ਜੀ, ਆਪਾਂ ਹੁਣ ਵੇਟ,
3: ਹਾਂਜੀ ਮੈਂ ਭੁੱਲ ਗਿਆ, ਮੈਂ
0: ਉੱਦਾਂ ਕਦੀ ਵੇਟ ਕੀਤੀ ਤੁਸੀਂ?
3: ਨਹੀਂ ਉੱਦਾਂ ਕਦੀ ਵੇਟ, ਹਾਂ ਨਹੀਂ।
1: ਅੱਛਾ ਵੈਸੇ ਇੱਥੇ ਹੀ ਹੁੰਦਾ, ਇਹ ਵੀ ਚੱਕਰ ਹੈ ਨਾ, ਇਸ ਕਿੱਤੇ 'ਚ ਹੀ ਆ ਕਿੰਨੇ
3: ਅਗੇਨ ਗਾਇਸ ਹੈ ਨਾ, ਬਲਕੀਰਤ ਵੀ ਬਹੁਤ ਮਿਹਨਤੀ ਮੁੰਡਾ, ਹਰ ਤਰ੍ਹਾਂ ਦਾ ਕੰਮ ਕਰਦਾ। ਕੱਲ੍ਹ ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਸਿੰਪਲ ਐਗਜ਼ਾਮਪਲ ਦੇ ਦੇਵਾਂ, ਅਸੀਂ ਕੱਲ੍ਹ ਬਾਹਰ ਸੀਗੇ, ਅਸੀਂ ਛੋਟੀ ਜਿਹੀ ਇੱਕ ਬਾਈਟ ਲੈਣੀ ਸੀ, ਇੱਕ ਆਰਟਿਸਟ ਆਏ ਨੇ, ਉਹਨਾਂ ਦਾ ਸ਼ੋਅ ਹੈ ਹੈ ਨਾ, ਡਾਕਟਰ ਸਤਿੰਦਰ ਸਰਤਾਜ ਉਹਨਾਂ ਦਾ ਪ੍ਰੈਸ ਮੀਟ ਸੀਗਾ, ਤੇ ਮੈਂ ਬਲਕੀਰਤ ਜੀ ਨੂੰ ਪਿੱਕ ਕਰਨ ਲਈ ਆਪਣੇ ਵੱਲੋਂ ਸੋਚਿਆ ਕਿ ਮੈਂ ਪਿੱਕ ਕਰਨ ਜਾਵਾਂ, ਰੇਡੀਓ ਤੋਂ ਪਿੱਕ ਕਰਨ ਜਾਵਾਂ, ਪਰ ਉਹ ਕਹਿੰਦੇ ਨਹੀਂ ਯਾਰ, ਮੇਰੇ ਦੂਸਰੇ ਕੰਮ ਦੇ ਕਾਰਨ ਮੈਂ ਕਾਨਫਰੰਸ 'ਚ ਹਾਂ, ਮੈਂ ਆਪਣਾ ਫੋਨ ਨਾ ਕੰਨ ਤੋਂ ਪਰੇ ਕਰਕੇ ਫੇਰ ਦੇਖਿਆ, ਮੈਂ ਕਿਹਾ ਬਲਕੀਰਤ ਨੂੰ ਹੀ ਕਾਲ ਲੱਗੀ ਹੈ,
0: ਕਾਨਫਰੰਸ
3: ਕਹਿੰਦਾ ਮੈਂ ਕਾਨਫਰੰਸ 'ਚ ਹਾਂ, ਮੈਂ ਕਿਹਾ ਚਲੋ ਠੀਕ ਹੈ ਬਈ। ਮੈਂ ਬਲਕੀਰਤ ਜੀ ਦੀ ਟੈਕਸੀ ਰੈਂਕ 'ਚ ਖੜੇ ਕਰਕੇ ਆਪਣੀ ਕਾਰ ਹੈ ਨਾ ਵੇਟ ਕੀਤੀ ਆ, ਕੋਟ ਪੈਂਟ 'ਚ ਸੂਟਡ ਬੂਟਡ ਆਇਆ ਮੁੰਡਾ, ਪੂਰੀ ਯੈਸ ਹੈ, ਟਾਈ ਵੀ ਪੂਰੀ ਤਨੀ ਪਈ, ਪੂਰੀ ਯੈਸ ਹੈ ਜੀ, ਹੈ ਨਾ। ਅਸੀਂ ਪਹੁੰਚੇ ਜੀ, ਉੱਥੇ ਜਗ੍ਹਾ ਤੇ ਐਮ ਸੀ ਜੀ ਦਾ ਗੇਟ ਨੰਬਰ 2 ਜਿਹੜੇ ਲੋਕ ਗਏ ਹੋਏ ਆ ਦੇ ਮਸਟ ਬੀ ਨੋਇੰਗ ਕਿ ਗੇਟ ਨੰਬਰ 2 ਇਜ਼ ਦਾ ਹਾਂ ਇਟ ਇਜ਼ ਦਾ ਐਂਟਰੈਂਸ ਆਫ ਦਾ ਐਮ ਸੀ ਜੀ ਗਰਾਊਂਡ ਤੇ ਉੱਥੇ ਸ਼ੇਨ ਵਾਨ ਦਾ ਪੁਤਲਾ ਬਣਾਇਆ ਹੋਇਆ ਬੁੱਤ ਬਣਾਇਆ ਹੋਇਆ ਯਾਦਗਾਰੀ ਆ ਤੇ ਉਹਦੇ ਹੀ ਨੀਚੇ ਨਾ ਜਿਹੜਾ ਵਰਲਡ ਕੱਪ ਅਸੀਂ ਹਾਰੇ ਸੀਗੇ 2023 ਵਾਲਾ ਆਸਟ੍ਰੇਲੀਆ ਤੋਂ ਉਹ ਵਾਲਾ ਵਰਲਡ ਕੱਪ ਦੀ ਟਰੋਫੀ ਰੱਖੀ ਹੋਈ ਸੀਗੀ ਸਰਤਾਜ ਹੋਰਾਂ ਨੇ ਆਉਣਾ ਸੀਗਾ ਉਹਦੇ ਨਾਲ ਪਿਕਚਰਸ ਕਰਾਉਣੀਆਂ ਸੀਗੀਆਂ ਕ੍ਰਿਕਟ ਆਸਟ੍ਰੇਲੀਆ ਨੇ ਇਨਵਾਈਟ ਕੀਤਾ ਸੀ ਉਹਨਾਂ ਨੂੰ ਵਗੈਰਾ ਵਗੈਰਾ ਵਗੈਰਾ ਵਗੈਰਾ ਪਰ ਫਿਲਹਾਲ ਅਸੀਂ ਸਾਰੇ ਵੇਟ ਕਰਦੇ ਪਏ ਆਰਟਿਸਟ ਦੇ ਠੀਕ ਹੈ ਮੈਂ ਤੇ ਬਲਕੀਰਤ ਸਾਈਡ ਤੇ ਖੜੇ ਹੋਰ ਵੀ ਕਾਫੀ ਮੀਡੀਆ ਵਾਲੇ ਲੋਕ ਆਏ ਹੋਏ ਐਂਡ ਅਗੇਨ ਓਬਵੀਅਸਲੀ ਐਵਰੀਵਨ ਇਜ਼ ਡ੍ਰੈਸਡ ਅਪ ਇਨ ਪੈਂਟ ਐਂਡ ਸ਼ਰਟ ਹੈ ਨਾ ਇੱਕ ਅੱਧਾ ਕੋਈ ਕਾਰਗੋ ਟਾਈਪ ਵੀ ਪਾ ਕੇ ਆਇਆ ਬਲਕੀਰਤ ਪ੍ਰੋਪਰ ਨਾ ਕੋਟ ਪੈਂਟ 'ਚ ਅੱਛਾ ਮੁੰਡੇ ਨੇ ਨਾ ਉਸੇ ਟਾਈਮ ਬੈਗ ਖੋਲਿਆ ਕਾਲੀਆਂ ਐਂ ਸ਼ਾਹ ਕਾਲੀਆਂ ਹਨਕਾ ਕੱਢੀਆਂ ਲਗਾ ਕੇ ਖੜਾ ਇੱਧਰੋਂ ਨਾ ਇੱਕ ਗੋਰੀ ਆਈ ਠੀਕ ਹੈ ਕਹਿੰਦੇ ਓ ਮਾਈ ਗਾਡ ਇਜ਼ ਦਿਸ ਦ ਵਰਲਡ ਕੱਪ ਹਨਾ ਜਿਹਨੂੰ ਆਪਾਂ ਜੇ ਆਪਾਂ ਟਰਾਂਸਲੇਸ਼ਨ ਕਰ ਲਈਏ ਕਿ ਇਹ ਵਰਲਡ ਕੱਪ ਹੈ ਅੱਛਾ ਉਹਨੇ ਨਾ ਵੇਖਿਆ ਬਨੀ ਵੱਲ ਬਨੀ ਸਾਹਮਣੇ ਵੇਖ ਰਿਹਾ ਬਲਕੀਰਤ ਸੋਰੀ ਹਨਾ ਬਲਕੀਰਤ ਬਲਕੀਰਤ ਹੀ ਬਨੀ ਹੈ ਬਨੀ ਬਲਕੀਰਤ ਜੋ ਚਾਚਾ ਵਹੀ ਭਤੀਜਾ ਜੋ ਭਤੀਜਾ ਵਹੀ ਚਾਚਾ ਠੀਕ ਹੈ ਜੀ ਤੇ ਆਪਣਾ ਦੇਖਿਆ ਇਹਨੇ ਜਵਾਬ ਨੇ ਤਾਂ ਮੈਂ ਕਿਹਾ ਯੈਸ ਦਿਸ ਇਜ਼ ਵਰਲਡ ਕੱਪ ਵਿੱਚ ਵਨ ਫਿਰ ਇਹਦੇ ਵੱਲ ਦੇਖਿਆ ਤੇ ਇਹਨੇ ਜਵਾਬ ਦਿੱਤਾ ਮੈਂ ਕਿਹਾ 2023 ਦਾ ਵਨ ਡੇ ਵਾਲਾ ਵਰਲਡ ਕੱਪ ਹੈ ਫਿਰ ਦੁਬਾਰਾ ਕਹਿੰਦੀ ਕਹਿੰਦੀ ਮੈਂ ਫੋਟੋ ਕਰਾ ਸਕਦੀ ਹਾਂ ਬਨੀ ਨੇ ਉਹਦੇ ਵੱਲ ਦੇਖਿਆ ਕਹਿੰਦਾ ਯੈਸ ਸ਼ੋਰ ਉਹ ਜੋ ਪ੍ਰਭਾਵ ਕਾਫੀ ਉਹ ਗਈ ਹੈ ਉਹ ਡਰਦੀ ਗਈ ਹੈ ਕਿਸੇ ਦਾ ਕੁਛ ਲੈਣਾ ਦੇ ਨਹੀਂ ਉਹ ਇੱਦਾਂ ਹੀ ਲਵਾਰਿਸ ਪਈ ਵਿਚਾਰੀ ਟਰੋਫੀ ਉੱਥੇ ਉਹ ਭਾਵੇਂ ਲੈ ਕੇ ਚੱਲ ਜਾਂਦੀ ਬੱਚਿਆਂ ਨਾਲ ਫੋਟੋਆਂ ਕਰਾ ਕੇ ਵਾਪਸ ਰੱਖ ਜਾਂਦੀ ਕਿਸੇ ਨੂੰ ਕੁਛ ਲੈਣਾ ਦੇਣਾ ਨਹੀਂ ਅੱਛਾ ਵਾਪਸ ਆਉਂਦੇ ਆਉਂਦੇ ਮੈਨੂੰ ਨਹੀਂ ਥੈਂਕ ਯੂ ਕਿਹਾ ਜਿੰਨੇ ਗੱਲ ਕੀਤੀ ਉਹਦੇ ਨਾਲ ਕਹਿੰਦੀ ਥੈਂਕ ਯੂ ਸਰ ਮਨੀ ਨੂੰ ਥੈਂਕ ਯੂ ਸਰ ਕਹਿ ਕੇ ਚਲੇ ਇਹ ਪ੍ਰਭਾਵ ਹੈ ਪ੍ਰਧਾਨ
0: ਵੇਖੋ ਤੁਸੀਂ ਮਤਲਬ ਵਧੀਆ ਤੁਹਾਡੀ ਸੋਚ ਹੈ ਤੁਸੀਂ ਉੱਥੇ ਮੈਨੂੰ ਮਿਲ ਪਏ ਤੁਸੀਂ ਵੇਖ ਲਿਆ ਵੀ ਭਰਾ ਸੂਟਿਡ ਬੂਟਿਡ
3: ਪਰ ਮੇਰਾ ਪੁਆਇੰਟ ਇਹ ਸੀ ਕਿ ਮੁੰਡਾ ਬਹੁਤ ਕਰਮਠ ਹੈ ਬਹੁਤ ਮਿਹਨਤੀ ਹੈ ਤੇ ਤਿੰਨ ਤਿੰਨ ਚਾਰ ਚਾਰ ਤਰ੍ਹਾਂ ਦੇ ਕੰਮ ਕਰਦਾ
0: ਨਹੀਂ ਵੱਡੀ ਐਵੇਂ ਜ਼ਿਆਦਾ ਨਾ ਕਹਿ ਦਿਓ ਕਿਸੇ ਨੇ ਕਹਿਣਾ ਪਤਾ ਨਹੀਂ ਕੀ ਕਰੀ
4: ਪਤਾ ਲੱਗੇ ਆਡਿਟ ਖੁੱਲ ਗਿਆ ਕੱਲ ਹੈ
0: ਇੱਦਾਂ ਨਾ ਕਰਿਓ ਕੁਝ ਵੀ ਨਹੀਂ ਇੱਦਾਂ ਦਾ ਹੈਗਾ ਤੁਸੀਂ ਕਾਨਫਰੰਸ ਦੀ ਗੱਲ ਕੀਤੀ ਨਾ ਮੈਨੂੰ ਹਰਮਨ ਜੀ ਆਪਣਾ ਇੱਕ ਹੋਰ ਵੀਰ ਨਹੀਂ ਆ ਜਿਹੜਾ ਆਪਣੇ ਨਾਲ ਹੀ ਆ ਜੁੜੇ ਹੋਏ ਆਪਣੇ ਜਿੰਨੇ ਜੁੜੇ ਹੋਏ ਵੀਰ ਉਹਨਾਂ ਚੋਂ ਇੱਕ ਜੁੜਿਆ ਹੋਇਆ ਵੀਰ
3: ਵਾਹ
0: ਵੀਰ ਦਾ ਮੈਨੂੰ ਫੋਨ ਆਇਆ ਉਹਨੂੰ ਮੈਂ ਨਾ ਯਾਰ ਕਾਨਫਰੰਸ 'ਚ ਆ ਉਹ ਕਹਿੰਦਾ ਫਿਰ ਕੱਟ ਦੇ ਦੂਜੇ ਨੂੰ 5 ਮਿੰਟ ਕਹਿੰਦਾ ਜ਼ਰੂਰੀ ਗੱਲ ਤੂੰ ਦੂਜੇ ਨੂੰ ਕੱਟ ਛੇਤੀ ਛੇਤੀ 5 ਮਿੰਟ ਮੈਂ ਕਿਹਾ ਭਰਾਵਾ ਕਾਨਫਰੰਸ ਹੋਰ ਵੀ ਹੁੰਦੀ ਆ
3: ਦੇਖੋ ਸੈਲਫ ਕੋਨਫੀਡੈਂਸ ਤੇ ਹਾਫ ਨੌਲੇਜ ਬੜੇ ਪਿਆਰੇ ਸਾਥੀ ਇੱਕ ਦੂਸਰੇ ਦੇ ਯੂਜਲੀ ਇਹੀ ਹਿਊਮਰ ਲੈ ਕੇ ਆਉਂਦੇ ਆ ਅਗਲਾ ਮੇਰਾ ਫਿਰ ਇਹਦੇ ਅੰਦਰ ਜਿਹੜਾ ਪੁਆਇੰਟਰ ਆਏਗਾ ਤੁਹਾਡੇ ਨਾਲ ਗੱਲਬਾਤ ਦਾ ਹਰਮਨ ਹੁਣ ਹਰਮਨ ਇਜ਼ ਬੈਕ
0: ਹਾਂਜੀ ਹਾਂਜੀ ਹਰਮਨ
3: ਇੱਦਾਂ ਨਹੀਂ ਛੱਡ ਤੇ ਇਹ ਮੈਂ ਇੱਕ ਸਵਾਲ ਛੱਡ ਕੇ ਚਲਾ ਜਾਊਂਗਾ ਤੁਹਾਡੇ ਵਾਸਤੇ ਪਰ ਉਸ ਤੋਂ ਆਪਾਂ ਜਵਾਬ ਲਵਾਂਗੇ ਤੁਹਾਡੇ ਤੋਂ ਇੱਕ ਗਾਣੇ ਤੋਂ ਬਾਅਦ ਵਧੀਆ ਜਿਹਾ ਘੈਂਟ ਜਿਹਾ ਗਾਣਾ ਮੇਰਾ ਡੀਜੇ ਵਾਲੇ ਬਾਬੂ ਮੇਰਾ ਗਾਣਾ ਵਜਾ ਦੇ ਠੀਕ ਹੈ
0: ਸਵਾਲ ਗਾਣਾ ਭਲਾਈ ਵੀ ਨਾ ਸੁਣ ਲਈ ਯਾਰ ਮਨਜੀਤ ਐਵੇਂ ਕਿਉਂ ਆਪਾਂ ਇੱਧਰੋਂ ਚਲਾਉਣਾ ਵਾ ਐਵੇਂ ਕਾਪੀਰਾਈਟ ਨਾ ਆ ਜਾਏ ਕਿਤੇ ਆਪਣੇ ਸ਼ੋਅ ਚ
3: ਹਾਂ ਹਾਂ ਹਾਂ
0: ਪਤਾ ਨਹੀਂ ਨਾ ਕਿੱਥੋਂ ਤੱਕ ਦੱਸਦੇ
5: ਗੱਲ ਤੇ ਸੁਣ ਮੈਂ ਓਰੀਜਨਲੀ ਨਾ ਗਾਦਾ ਕਿ ਫਿਰ ਵੀ ਆ ਜਾਏ
0: ਕੋਈ ਚੱਕਰ ਹੀ ਨਹੀਂ ਫੇਰ ਆਜੂਗਾ ਤੇ ਸਾਨੂੰ ਪਰਵਾਹ ਨੇ ਭਰਾਵਾ
3: ਠੀਕ ਹੈ
0: ਫੇਰ ਆਜੂਗਾ ਤੇ ਕੋਈ ਚੱਕਰ ਹੀ ਨਹੀਂ ਅਸੀਂ ਟੈਕਲ ਕਰ ਲਾਂਗੇ
3: ਆਓ ਇਰਸ਼ਾਦ ਜੀ ਇਰਸ਼ਾਦ
0: ਸਵਾਲ ਬਾਅਦ ਚ ਕਰੋਗੇ ਫਿਰ
3: ਨਹੀਂ ਨਹੀਂ ਫਿਰ ਪਹਿਲੇ ਗਾਣਾ ਸੁਣੂਗਾ ਫਿਰ ਸਵਾਲ ਕਰੂਗਾ
5: ਤੁਸੀਂ ਬਲਕੀਰਤ ਜੀ ਤੁਸੀਂ ਨਾਲ ਬਲਕੀਰਤ ਜੀ ਤੁਸੀਂ ਨਾਲ ਸ਼ੁਰੂ ਹੋ
0: ਤੁਸੀਂ ਹਰਮਨ ਜੀ ਵੇਖੋ ਮੈਂ ਤੁਹਾਡੇ ਸਾਹਮਣੇ ਗੁੰਡ
5: ਹਾਂਜੀ ਰੇਡੀਓ ਤੇ ਹਾਂਜੀ ਰੇਡੀਓ ਤੇ
0: ਓਏ ਧੰਨਵਾਦ ਮੈਨੂੰ
5: ਤੇ ਉਹੀ ਗਾਣਾ ਸੱਜ ਰਿਹਾ
0: ਉਹੀ
5: ਆਉਂਦਾ ਤਈਓ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ ਤਈਓ ਡੇਲੀ ਮੁੰਡਾ ਹਾਂਜੀ ਹਾਂਜੀ ਕਰਦਾ ਬਸ
0: ਮੈਨੂੰ ਲੱਗਾ ਤੁਸੀਂ ਉਹ ਬੜਾ ਸੁਣਾਉਣ ਲੱਗੇ ਹੋ ਬਣ ਗਿਆ ਵੱਖਰੀ ਪਛਾਣ ਹਾਂਜੀ ਰੇਡੀਓ ਉਹ ਤੁਸੀਂ ਸੁਣਿਆ ਨੀ ਤੇਰੀ ਵੀ ਆ ਮੇਰੀ ਵੀ ਆ ਜਾਨ
3: ਹਾਂਜੀ ਰੇਡੀਓ
1: ਮੈਂ ਤਾਂ ਡਰ ਗਿਆ ਕੋਈ ਹੋਰ
0: ਰੇਡੀਓ ਅੱਗੇ ਕੀ
3: ਮਾਣ ਪਹਿਚਾਨ ਸਾਡੀ
0: ਜਾਨ ਹਾਂਜੀ ਰੇਡੀਓ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ ਆਏ
3: ਵਾਹ ਵਾਹ ਵਾਹ ਸੋ ਵੈਲਕਮ ਬੈਕ ਗਾਇਸ ਅੱਜ ਦਾ ਸ਼ੋ ਮੈਂ ਆਈ ਐਮ ਸੋਰੀ ਮੈਂ ਦੁਬਾਰਾ ਮਾਫੀ ਮੰਗ ਸਕਦਾ ਪਲੀਜ਼ ਜਦੋਂ ਮੇਰਾ ਸੋਲੋ ਸੁਣਨ ਬੈਠੋਗੇ ਉਹਦੇ ਅੰਦਰ ਥੋੜੀ ਸੰਜੀਦਗੀ ਹੁੰਦੀ ਹੈ ਮੈਨੂੰ ਪਹਿਲੇ ਜੱਜ ਨਾ ਕਰ ਲਿਓ ਠੀਕ ਹੈ ਸੁਣ ਲਿਓ ਮੈਂ ਤਿਆਰੀ ਕਰਕੇ ਆਇਆ ਉਹਦੀ ਵੀ
5: ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ ਮੈਨੂੰ ਲੱਗਿਆ ਉੱਥੇ ਖਬਰਾਂ ਖੁਬਰਾਂ ਦੀਆਂ ਗੱਲਾਂ ਕਰਨਗੇ ਅਖਬਾਰ ਲਾ ਕੇ ਰੱਖ ਲੈਣਾ ਮੈਂ ਥੋੜਾ ਨੌਲੇਜ ਚ ਘਾਟਾ ਨਾ ਮੈਂ ਕਿਤੇ ਸਾਊਂਡ ਇੱਦਾਂ ਦਾ ਨਾ ਕਰਾਂ ਕਿ ਮੈਨੂੰ ਆਉਂਦਾ ਨੀ ਮੈਂ ਸਾਈਡ ਤੇ ਅਖਬਾਰ ਰੱਖੀ ਹੋਈ ਆ
4: ਕਿ ਪਤਾ ਨਹੀਂ ਹਨਾ ਕਿਹੜੀ ਬਿਪਤਾ ਸਿਰੇ ਪੈ ਜੇ, ਤਿਆਰੀ ਰੱਖੋ ਪੂਰੀ।
5: ਰੇਡੀਓ ਰੇਡੀਓ ਤੇ ਜਾਣਾ ਹੈ, ਗੰਭੀਰ ਜੇ ਬੰਦੇ ਹੋਣਗੇ, ਇਹ ਇੱਥੇ ਤੇ ਆਪਣੇ ਬੰਦੇ ਮਿਲ ਗਏ ਤੇ ਪੂਰੇ ਉੱਦਾਂ ਹੀ।
0: ਨਹੀਂ ਹਰਮਨ ਜੀ ਵੇਖੋ, ਇੱਦਾਂ ਦੀ ਕੋਈ ਗੱਲ ਨਹੀਂ ਆ,
3: ਇਹ ਨਾ ਆਪਾਂ ਐਕਚੁਅਲੀ ਆਪਾਂ ਸੈਕਸ਼ਨ ਹੀ ਰੱਖਿਆ ਹੈ
0: ਸ਼ੋਅ ਦਾ ਨਾ, ਨੋਲੇਜੇਬਲ ਹੋ ਮੈਨੂੰ ਛੱਡ ਕੇ, ਪਰ ਗੱਲ ਇਹ ਆ ਕਿ
3: ਹਾਂ ਨਹੀਂ ਆਪਾਂ ਨੇ ਸ਼ੋਅ ਇੱਦਾਂ ਰੱਖਿਆ ਕਿ ਆਹ ਦੋ ਤਿੰਨ ਯਾਰ ਦੋਸਤ ਗੱਲ ਕਰ ਰਹੇ ਤੇ ਚੌਥਾ ਜਿਹੜਾ ਸੁਣ ਰਿਹਾ ਨਾ ਉਹਨੂੰ ਲੱਗੇ ਉਸ ਡਰਾਇੰਗ ਰੂਮ ਚ ਬੈਠਾ ਪਿਆ।
0: ਫਿਲਮਾਂ
3: ਦੀ ਗੱਲ ਹੋਈ, ਫਿਲਮਾਂ ਬਾਰੇ ਦੱਸੋ ਹਰਮਨ, ਟੈਲ ਮੀ ਯੋਰ ਫੇਵਰੇਟ ਕਾਈਂਡ ਆਫ ਫਿਲਮਾਂ, ਇੱਕ ਅੱਧੀ ਕੋਈ ਵਧੀਆ ਜੀ ਰਿਕਮੈਂਡੇਸ਼ਨ ਹੋਵੇ ਦੱਸੋ ਬਈ।
5: ਮੇਰਾ ਖਿਆਲ ਹੈ ਪੰਜਾਬੀ ਫਿਲਮਾਂ ਤੇ ਮੈਂ ਦੇਖਣੀਆਂ ਛੱਡੀਆਂ ਹੋਈਆਂ ਨੇ ਕਾਫੀ ਸਮਾਂ ਹੋ ਗਿਆ।
3: ਲਾਈਕਵਾਈਜ਼ ਬ੍ਰੋ, ਲਾਈਕਵਾਈਜ਼।
0: ਕਿ ਮਨ ਭਰ ਗਿਆ ਤੁਹਾਡਾ ਕਿ ਉਦਾਂ ਹੀ?
5: ਮਨ ਭਰਿਆ ਦੀ ਗੱਲ ਨੀ ਗੀ, ਮੈਨੂੰ ਲੱਗਦਾ ਆਪਾਂ ਸ਼ੁਰੂ ਤੋਂ ਹੀ ਦੋਸ਼ ਕੱਢਦੇ ਹਾਂ ਕਿ ਰਾਈਟਰ ਨੀ ਪੰਜਾਬੀ ਦੇ ਵਿੱਚ ਚੰਗੇ, ਹਰੇਕ ਮੂਵੀ ਕਾਮੇਡੀ ਵਾਲੀ ਹੀ ਹੁੰਦੀ ਹੈ ਹਨਾ। ਹੁਣ ਮੇਰੇ ਕਾਫੀ ਮਿੱਤਰ ਨੇ, ਯੂਨੀਵਰਸਿਟੀ ਦੇ ਮਿੱਤਰ ਨੇ ਜੋ ਕਿ ਹੁਣ ਇੰਡਸਟਰੀ ਦੇ ਵਿੱਚ ਰਾਈਟਰ ਬਣ ਚੁੱਕੇ ਨੇ, ਤੇ ਬੜੇ ਸੋਹਣੇ ਰਾਈਟਰ ਨੇ, ਬੜੇ ਸੋਹਣੇ ਰਾਈਟਰ ਨੇ, ਬੜੇ ਗੰਭੀਰ ਵਿਸ਼ਿਆਂ ਤੇ ਉਹਨਾਂ ਨੇ ਲਿਖਿਆ, ਬਟ ਉਹ ਵੀ ਜਦੋਂ ਪ੍ਰੋਜੈਕਟ ਅੱਜ ਕੱਲ੍ਹ ਕਰ ਰਹੇ ਆ ਨਾ, ਤੇ ਉਹ ਵੀ ਫਨੀ ਪ੍ਰੋਜੈਕਟ ਹੀ ਕਰ ਰਹੇ ਆ, ਫਨੀ ਮੂਵੀਜ਼ ਹੀ ਕਰ ਰਹੇ ਆ। ਤੇ ਮੈਂ ਆਪਣੇ ਇੱਦਾਂ ਹੀ ਮਿੱਤਰ ਨੂੰ, ਉਹ ਬੜਾ ਹੁਣ ਨਾਮੀ ਰਾਈਟਰ ਬਣ ਚੁੱਕਿਆ, ਮੈਂ ਫੋਨ ਕਰਕੇ ਪੁੱਛਿਆ ਕਿ ਆਪਾਂ ਗੱਲਾਂ ਕਰਦੇ ਹੁੰਦੇ ਸੀਗੇ, ਕਿੰਨੇ ਗੰਭੀਰ ਵਿਸ਼ਾ ਤੇ ਤੂੰ ਗੱਲਾਂ ਲਿਖੀਆਂ ਨੇ, ਬਟ ਫਿਰ ਵੀ ਫਿਲਮਾਂ ਫਨੀ ਕਿਉਂ ਕਰ ਰਿਹਾ? ਸੋ ਉਹਦਾ ਇੱਕ ਜਵਾਬ ਇਹ ਸੀਗਾ ਕਿ ਮੇਰੇ ਤੋਂ ਮੰਗਦੇ ਹੀ ਫਨੀ ਨੇ। ਕੋਈ ਵੀ ਪ੍ਰੋਡਿਊਸਰ ਰਿਸਕ ਨੀ ਲੈਣਾ ਚਾਹੁੰਦਾ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਮੈਂ ਕੁਝ ਵੱਖਰਾ ਕਰਕੇ ਤੇ ਰਿਸਕ ਲਵਾਂ। ਜੇ ਕੋਈ ਪੈਸਾ ਲਾ ਰਿਹਾ ਕਰੋੜਾਂ ਦੇ ਵਿੱਚ, ਉਹ ਕਰੋੜਾਂ ਦੇ ਵਿੱਚ ਕਮਾਉਣਾ ਵੀ ਚਾਹੁੰਦਾ ਹੈ। ਤੇ ਆਪਣੀ ਪੰਜਾਬੀ ਇੰਡਸਟਰੀ ਨੂੰ ਚੰਗੇ ਰਾਈਟਰਸ ਮਿਲ ਚੁੱਕੇ ਨੇ, ਮੈਨੂੰ ਨੀ ਲੱਗਦਾ ਕਿ ਚੰਗੇ ਰਾਈਟਰਾਂ ਦੀ ਕਮੀ ਹੈ, ਟੈਕਨੀਸ਼ੀਅਨਾਂ ਦੀ ਕਮੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਗੀ। ਸਾਨੂੰ ਰਿਸਕ ਟੇਕਿੰਗ ਪ੍ਰੋਡਿਊਸਰਸ ਦੀ ਲੋੜ ਹੈ।
3: That is so right.
5: ਸਾਡੀ ਇੰਡਸਟਰੀ
3: ਇਨਫੈਕਟ ਜੇ ਦੇਖਿਆ ਜਾਵੇ ਨਾ ਦੂਸਰੇ ਪਾਸੇ, ਤੇਰਾ ਹੀ ਜੇ ਮੈਂ ਪੁਆਇੰਟ ਸਪਲੀਮੈਂਟ ਕਰਾਂ, ਮੇਰੀ ਵੀ ਇਹੀ ਫੀਲਿੰਗ ਹੈ। ਇੱਕ ਗੱਲ ਆ ਕਿ ਆਪਾਂ ਕਹਿ ਦਿੰਦੇ ਕਿ ਫਾਰਮੂਲਾ ਚੱਲਦਾ ਹਨਾ, ਬਾਲੀਵੁੱਡ 'ਚ ਬੜੀ ਗੱਲ ਚੱਲਦੀ ਕਿ ਫਾਰਮੂਲਾ ਸਿਨੇਮਾ ਹੈ ਜੀ ਇਹ, ਕਿ ਹਨਾ ਇੱਕ ਠੀਕ ਠਾਕ ਵਧੀਆ ਐਕਟਰ ਲੈ ਲਿੱਤਾ, ਦੋ ਆਈਟਮ ਸੌਂਗ ਪਾ ਤੇ ਐਕਸ਼ਨ ਡਰਾਮਾ ਕਾਮੇਡੀ ਫਿਲਮ ਬਣ ਗਈ, ਹਿੱਟ ਹੋ ਜਾਏਗੀ ਹਨਾ। ਇੱਕ ਟਾਈਮ 'ਤੇ ਫਾਰਮੂਲਾ ਚੱਲਦਾ ਸੀ, ਉਹ ਅੱਜ ਪੰਜਾਬੀ ਸਿਨੇਮਾ ਨੂੰ ਉਸ ਚੀਜ਼ ਨੇ ਘੇਰਿਆ ਹੋਇਆ, ਟੋਟਲੀ ਕਾਮੇਡੀ, ਸਲੈਪਸਟਿਕ ਕਾਮੇਡੀ ਹੋ ਗਈ, ਜਾਂ ਫਿਰ ਜਿਸ ਆਪਾਂ ਡਰਾਮਿਆਂ ਦੀ ਕਾਮੇਡੀ ਹੁੰਦੀ ਸੀ ਉਹ ਹਨਾ, ਹੁਣ ਸਕਰੀਨ ਪਲੇ 'ਤੇ ਲਿਖੀ ਜਾਣੀ ਸ਼ੁਰੂ ਹੋ ਗਈ। ਗੱਲ ਇਹ ਹੈ ਕਿ ਵਰਕ ਕੁਛ ਵੀ ਨਹੀਂ ਕਰਦਾ ਪਿਆ, ਤਾਂ ਵੀ ਅੱਜ ਦਾ ਫਾਈਨੈਂਸ਼ੀਅਰ ਜਾਂ ਪ੍ਰੋਡਿਊਸਰ ਜਾਗ ਨਹੀਂ ਰਿਹਾ ਇਸ ਪੱਖੋਂ ਕਿ ਯਾਰ ਲੋਕਾਂ ਨੂੰ ਕੁਛ ਵੱਖਰਾ ਵੇਖਣਾ ਹੋਵੇ ਨਾ, ਕਿ ਇਟ ਸ਼ੁੱਡ ਬੀ ਵਰਕਿੰਗ।
5: ਬਿਲਕੁਲ,
3: ਕਿ ਉਹ ਵਰਕ ਹੁਣ ਵੀ ਨਹੀਂ ਕਰਦਾ ਪਿਆ
5: ਇੰਡਸਟਰੀ ਦੇ ਵਿੱਚ। ਪੰਜਾਬੀ ਇੰਡਸਟਰੀ ਦੇ ਵਿੱਚ ਮੇਰੇ ਟੌਪ 3 ਮੂਵੀਜ਼ ਰਹਿਣਗੀਆਂ, ਇੱਕ ਗੁਰੂ ਨਾਨਕ ਜਹਾਜ਼ ਤਰਸੇਮ ਜੱਸੜ ਹੋਣਾ ਦੀ, ਇੱਕ ਮੂਵੀ ਦਾ ਬਲੈਕ ਪ੍ਰਿੰਸ ਸਤਿੰਦਰ ਸਰਤਾਜ ਹੋਣਾ ਦੀ, ਇੱਕ ਮੌੜ ਐਮੀ ਵਿਰਕ ਦੀ। ਇਹ ਤਿੰਨ ਮੂਵੀਜ਼ ਮੇਰੀ ਨਿਗਾਹ ਦੇ ਵਿੱਚ ਬੜੀਆਂ ਸੋਹਣੀਆਂ ਪੰਜਾਬੀ ਮੂਵੀਜ਼ ਬਣੀਆਂ ਨੇ, ਬਟ ਇਹਨਾਂ ਦੇ ਜਦੋਂ ਤੁਸੀਂ ਆਂਕੜੇ ਦੇਖੋਗੇ, ਤਿੰਨੇ ਦੀਆਂ ਤਿੰਨੇ ਮੋਨਿਟਰੀ ਵਾਈਜ਼ ਦੇ ਦੇਖਿਆ ਜਾਵੇ ਤੇ ਫਲੌਪ ਮੂਵੀਜ਼ ਨੇ।
3: ਉਹਦੇ ਅੰਦਰ ਇੱਕ ਇਹ ਵੀ ਕਾਰਨ ਆਉਂਦਾ ਨਾ ਕਿ ਬਜਟਿੰਗ ਪ੍ਰੋਬਲਮ ਵੀ ਸੀਗੀ, ਖਾਸ ਕਰ ਮੌੜ ਨਾਲ ਤਾਂ ਮੈਂ ਸੁਣਿਆ ਕਿ ਬਹੁਤ ਓਵਰ ਬਜਟ ਚੱਲ ਗਈ ਸੀ। ਮੌੜ ਦੀ ਇੱਕ ਹੋਰ ਖਾਸੀਅਤ ਆ ਜੋ ਮੈਨੂੰ ਬਹੁਤ ਵਧੀਆ ਲੱਗੀ, ਦਾ ਵੇ, ਕਿਉਂਕਿ ਲੋਕ ਕਥਾ ਨੂੰ ਪ੍ਰੈਜੈਂਟ ਕਰਨਾ ਇੱਕ ਆਹ ਬੜੀ ਪ੍ਰੋਬਲਮ ਹੁੰਦੀ ਕਿ ਹਰ ਕਿਸੇ ਨੂੰ ਪਤਾ ਹੁਣ ਨੈਕਸਟ ਸੀਨ ਕੀ ਆ, ਜੇ ਨੈਕਸਟ ਸੀਨ ਹੀ ਤਾਂ ਐਟਲੀਸਟ ਬੰਦੇ ਨੂੰ ਐਂਡਿੰਗ ਤਾਂ ਪਤਾ ਹਨਾ, ਨੋਵੈਲਟੀ ਖਤਮ ਹੈ। ਮੈਨੂੰ ਸਭ ਤੋਂ ਵਧੀਆ ਗੱਲ ਐਂਡ ਬਹੁਤ ਦਲੇਰੀ ਵਾਲੀ ਗੱਲ ਸੀ ਫਿਲਮ ਮੇਕਰ ਦੀ ਕਿ ਉਹਨਾਂ ਨੇ ਓਪਨ ਐਂਡਿੰਗ ਛੱਡਤੀ, ਕਿਉਂਕਿ ਕਿ ਹਰ ਕਿਸੇ, ਕਿਉਂਕਿ ਤੁਸੀਂ ਜਿਹੜੇ ਜਿਹੜੇ ਏਰੀਆ ਤੋਂ ਆਉਂਦੇ ਹੋ ਵੱਖਰੇ ਵੱਖਰੇ ਉਸੇ ਹਿਸਾਬ ਦੇ ਤੁਸੀਂ ਉਹ ਉਸ ਕਥਾ ਦੇ ਐਂਡ ਸੁਣੇ ਹੋਏ ਆ ਹਨਾ ਬਹੁਤ। ਪਰ ਉਹੀ ਗੱਲ ਆ ਕਿ ਇਸ ਬਰੇਵਰੀ ਨੂੰ ਉਸ ਹਿਸਾਬ ਨਾਲ ਕਦੀ ਨਵਾਜ਼ਿਆ ਨਹੀਂ ਜਾਂਦਾ ਜਿਸ ਹਿਸਾਬ ਨਾਲ ਨਵਾਜ਼ਿਆ ਜਾਣਾ ਚਾਹੀਦਾ,
0: ਕਿਉਂਕਿ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਬਿਲਕੁਲ ਠੀਕ ਨੇ, ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਜੇ ਐਜ਼ ਆ ਆਡੀਅੰਸ ਆ, ਹੁਣ ਮੈਂ ਵੇਖ ਲਓ, ਤੁਸੀਂ ਵੇਖ ਲਓ, ਜਾਂ ਆਪਾਂ ਸਾਰੇ ਹੀ ਆ, ਹੁਣ ਆਪਾਂ ਜੇ ਇਸ ਮੁੱਦੇ 'ਤੇ ਗੱਲ ਕਰਨ ਬਹਿੰਦੇ ਹਾਂ ਵੀ ਯਾਰ ਆਹ ਵੇਖੀਏ ਅਤੇ ਕਿਉਂ ਨਹੀਂ ਆ, ਉਦੋਂ ਸਾਰੀਆਂ ਚੀਜ਼ਾਂ ਇਹ ਆਪਣੀ ਜਿਹੜੀ ਉਹ ਧਿਆਨ ਆ ਜਾਂਦੀਆਂ ਆ ਗਈਆਂ। ਫਿਰ ਜਦੋਂ ਨੈਕਸਟ ਸਟੈਪ ਆਪਾਂ ਮੰਨ ਲਓ ਇਸ ਤੋਂ ਹਟ ਕੇ ਜੋਨਰ 'ਚੋਂ ਜਾ ਕੇ ਤੁਸੀਂ ਐਜ਼ ਆ ਵਿਊਅਰ ਤੁਸੀਂ ਮੰਨ ਲਓ ਬਹਿਣਾ ਵਾ ਕੋਈ ਚੀਜ਼ ਵੇਖਣ, ਉਦੋਂ ਤੁਸੀਂ ਵੀ ਕਹਿਣਾ ਵਾ ਵੀ ਆਹ ਚੀਜ਼ ਅਧੂਰੀ ਆ, ਪੂਰੀ ਨਹੀਂ ਹੋਈ, ਆਹ ਇੱਦਾਂ ਹੀ ਆ, ਉੱਦਾਂ ਨਹੀਂ ਹੋਇਆ। ਫਿਰ ਤੁਸੀਂ ਉਸ ਥਿੰਕਿੰਗ ਨਾਲ ਸੋਚਣ ਲੱਗ ਪੈਂਦੇ ਹੋ, ਤੁਸੀਂ ਮੰਨ ਲਓ ਥੀਏਟਰ ਗਏ ਹੋ, ਫਿਲਮ ਕਿੱਦਾਂ ਦੀ ਆ ਲੱਗੀ ਆ, ਉਹਦੇ ਵਿੱਚ ਫਿਰ ਤੁਸੀਂ ਇਹ ਵੀ ਵੇਖਣਾ ਵੀ ਕਿੰਨੇ ਲੋਕ ਵੇਖਣ ਗਏ ਆ, ਮੈਂ ਆਹ ਵੇਖਾਂ ਕਿ ਨਾ ਵੇਖਾਂ, ਕਈ ਉਹ ਵੀ ਵੇਖ ਕੇ ਜਾਂਦੇ ਆ, ਉਹਨਾਂ ਦੇ ਵਿੱਚੋਂ ਆਪਾਂ ਵੀ ਉੱਦਾਂ ਹੀ ਆ।
3: ਪਿਛਲੇ 5-7 ਸਾਲ ਤੋਂ ਇੱਕ ਆਹ ਚੀਜ਼ ਬਹੁਤ ਵੱਡਾ ਮੇਜਰ, 5-7 ਨਹੀਂ ਜ਼ਿਆਦਾ ਟਾਈਮ ਹੋ ਗਿਆ, ਪਰ ਕਾਫੀ ਸਾਲਾਂ ਤੋਂ ਨਾ ਇੱਕ ਬਹੁਤ ਵੱਡਾ ਮੇਜਰ ਮਾਈਨਸ ਪੁਆਇੰਟ ਆ ਗਿਆ ਫਿਲਮਾਂ ਦੇ ਅੰਦਰ ਕਿ ਰਿਵਿਊ ਨਹੀਂ ਆਉਂਦਾ ਹੁਣ, ਹੁਣ ਉਹਦਾ ਬਾਕਸ ਆਫਿਸ ਨੰਬਰ ਆਉਂਦਾ। ਤੇ ਅਸੀਂ ਆਰਟ ਨੂੰ ਇਸ ਲਿਹਾਜ਼ ਨਾਲ ਵੇਖਣ ਜਾਂਦੇ ਕਿ ਯਾਰ ਇਹਦੀ ਸੇਲ ਇੰਨੀ ਹੋਈ ਆ, ਜਦਕਿ ਮਤਲਬ ਜ਼ਰੂਰੀ ਨਹੀਂ ਹੈ ਕਿ ਮੈਨੂੰ, ਜੇ ਆਪਾਂ ਚਾਹ ਦੀ ਹੀ ਗੱਲ ਕਰ ਲਈਏ ਨਾ ਕਿ ਸ਼ਾਇਦ ਮੈਨੂੰ ਅਦਰਕ ਵਾਲੀ ਵਧੀਆ ਲੱਗਦੀ ਹੋਊਗੀ ਤਾਂ ਤੈਨੂੰ ਲਾਚੀ ਵਾਲੀ, ਹੈ ਨਾ, ਕਿੰਨਾ ਫਰਕ ਤਾਂ ਇੱਕ ਸਿੰਪਲ ਨੋਰਮਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ 'ਚ ਯੂਜ਼ ਆਉਣ ਲਈ ਡਰਿੰਕ ਦਾ। ਅਤੇ ਆਰਟ ਤਾਂ ਬਹੁਤ ਸਬਜੈਕਟਿਵ ਹੈ, ਇੱਕ ਇਹ ਚੀਜ਼ ਤਾਂ ਯੂ ਆਰ ਵੈਰੀ ਮੱਚ ਰਾਈਟ ਕਿ ਇਸ ਚੀਜ਼ ਨੇ ਨੁਕਸਾਨ ਤਾਂ ਕੀਤਾ,
0: ਕਿਉਂਕਿ
3: ਆਪਾਂ ਪਹਿਲੀ ਕਨਸੈਪਸ਼ਨ ਬਣਾ ਲੈਂਦੇ ਹਾਂ
0: ਇਹ ਚੀਜ਼, ਕਿਉਂਕਿ ਇਹ ਹੁਣ ਆਪਾਂ ਤਾਂ ਐਜ਼ ਆ, ਚਲੋ ਆਪਾਂ ਤਾਂ ਕਦੀ ਫਿਲਮ ਵੇਖੋ ਬਣਾਈ ਵੀ ਨਹੀਂ ਆ, ਜਾਂ ਆਪਾਂ ਇਸ ਦਾ ਹਿੱਸਾ ਹੈਗੇ ਵੀ ਨਹੀਂ ਮੇਕਿੰਗ ਦਾ। ਮੈਂ ਇੱਕ ਇੱਥੇ ਇੰਟਰਵਿਊ 'ਤੇ ਕੋਈ ਮਤਲਬ ਵਾਹਵਾ ਵੱਡਾ, ਸੋਰੀ ਮੇਰਾ ਖੰਘ ਦੀ ਗਲਾ ਜਿਹਾ ਖਰਾਬ ਹੋ ਗਿਆ,
3: ਇਟਸ ਆਲ ਰਾਈਟ,
0: ਹੁੰਮਸ ਜਿਹਾ ਹੋ ਗਿਆ ਕਮਰੇ ਦੇ ਵਿੱਚ ਨਾ, ਬੂਹਾ ਖੋਲੋ ਕ੍ਰਿਸ਼ਨਾ ਜੀ ਪਲੀਜ਼ ਮਾੜਾ ਜਿਹਾ। ਅਤੇ ਉਹਦੇ ਵਿੱਚ ਹਰਮਨ ਜੀ ਉਹ ਆਏ ਸੀ ਇੱਥੇ ਸਟੂਡੀਓ ਵਿੱਚ, ਅਤੇ ਉਹਨਾਂ ਨੂੰ ਇੱਦਾਂ ਹੀ ਫਿਲਮਾਂ ਦੀ ਗੱਲ ਚੱਲਣ ਡੀ ਸੀ ਵੀ ਤੁਸੀਂ ਕਿਉਂ, ਮੰਨ ਲਓ ਵੀ ਆਹ ਫਿਲਮ ਆਪਣੀ ਪੰਜਾਬੀ ਦੀ ਆਹ ਵਿਸ਼ਾ ਨਹੀਂ ਚੱਲਦਾ ਜਾਂ ਆਹ ਵਿਸ਼ਾ ਨਹੀਂ ਚੱਲਦਾ ਜਿਹੜੀ ਤੁਸੀਂ ਗੱਲ ਕੀਤੀ ਵੀ ਹਾਸੇ ਠੱਠੇ ਵਾਲਾ ਹੀ ਚੱਲਦਾ। ਅਤੇ ਉਹਦੇ ਵਿੱਚ ਉਹ ਕਹਿੰਦੇ ਕਿ ਵੇਖੋ ਦੋ ਫਿਲਮਾਂ ਨੇ ਜਿਹੜੀਆਂ ਵੀ ਅੱਜ ਤੱਕ ਦੀਆਂ ਕਹਿ ਲਓ ਵੀ ਇੱਕ ਲੀ ਦੇ ਵਿੱਚ ਸੁਪਰ ਡੁਪਰ ਹਿੱਟ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਉਹਨਾਂ ਨੇ ਜੱਟ ਐਂਡ ਜੂਲੀਅਟ ਦਾ ਨਾਮ ਲਿਆ ਸੀ ਅਤੇ ਦੂਜੀ ਆ ਕੈਰੀ ਔਨ ਜੱਟਾ। ਅਤੇ ਉਹ ਕਹਿੰਦੇ ਸੀ ਕਿ ਤੀਜਾ ਜਿੱਡੀ ਹੋਰ, ਕਹਿੰਦੇ ਸੀ ਵੀ ਜਿੰਨੀਆਂ ਮਰਜ਼ੀ ਇਸ ਤੋਂ ਇਸ ਤੋਂ ਵਧੀਆ ਕੰਸੈਪਟ ਵੀ ਉਹ ਕਹਿੰਦੇ ਸੀ ਆਏ ਨੇ, ਈਵਨ ਕਿ ਉਹਨਾਂ ਨੇ ਆਪ ਦੇ ਹੀ ਆਏ ਨੇ, ਪਰ ਉਹ ਕਹਿੰਦੇ ਸੀਗੇ ਕਿ ਨਹੀਂ ਵੀ ਉਹ ਇੱਕ ਜਿਹੜਾ ਆਡੀਅੰਸ ਵੱਲੋਂ ਬਣ ਚੁੱਕਾ ਵਾ, ਇੱਕ ਕਹਿ ਲਓ ਵੀ ਔਰਾ ਜਿਹਾ ਬਣ ਚੁੱਕਾ ਵਾ, ਉਹਨੂੰ ਹੀ ਹੁਣ ਕੈਰੀ ਫੋਰਵਰਡ ਕਰਨਾ। ਅਤੇ ਬਾਕੀ ਦੇ ਜਿਹੜੇ ਬਾਕੀ ਮੰਨ ਲਓ ਪ੍ਰੋਡਿਊਸਰ ਹੋ ਗਏ, ਡਾਇਰੈਕਟਰ ਹੋ ਗਏ ਜਾਂ ਰਾਈਟਰ ਹੋ ਗਏ, ਫਿਰ ਉਹ ਜਦੋਂ ਚੀਜ਼ ਮੰਨ ਲਓ ਆਪਣੇ ਸਾਹਮਣੇ ਕੋਈ ਇੱਕ ਚੀਜ਼ ਚੱਲ ਜਾਂਦੀ ਆ, ਫਿਰ ਉਹ ਹਿਊਮਨ ਟੈਂਡੈਂਸੀ ਆ ਜਾਂਦੀ ਆ ਵੀ ਜਿਹੜੀ ਚੀਜ਼ ਚੱਲੀ ਆ ਉਹਦੇ ਵਿੱਚ ਰਹਿ ਕੇ ਹੀ ਕੁਛ ਕੀਤਾ ਜਾਵੇ ਕਿ ਸਾਡੀ ਵੀ ਚੱਲੇ। ਮੈਂ ਵੀਰ ਨੇੜੇ ਤੇੜੇ ਕਰੂੰਗਾ, ਮੈਂ ਨਵੀਂ ਕਿਤਾਬ ਲੈ ਕੇ ਥੋੜਾ ਆਪਣੀ ਲੀਕ ਸ਼ੁਰੂ ਕਰ।
3: ਪੁਆਇੰਟ ਆ ਜਾਂਦਾ ਕਿ ਹੁਣ ਹਰ ਕਿਸੇ ਕੋਲ ਸਬਸਕ੍ਰਿਪਸ਼ਨ ਹੈਗੀ ਆ, ਵਰਲਡ ਸਿਨੇਮਾ ਤੁਹਾਡੇ ਇਕਦਮ ਸਾਹਮਣੇ। ਮੈਨੂੰ ਯਾਦ ਆ ਜਦੋਂ ਮੈਂ ਫਸਟ ਟਾਈਮ ਮਾਰਟਿਨ ਸਕੋਰਸੇਜ਼ੀ ਦੀ ਫਿਲਮ ਵੇਖੀ ਸੀਗੀ ਤੇ ਮੈਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜੇ ਕਿਸੇ ਹੋਰ ਨਾਲ ਗੱਲ ਕਰਾਂ ਤੇ ਬਹੁਤ ਕੁਝ ਸਮਝਾਉਣਾ ਪਏਗਾ, ਪਰ ਅੱਜ ਸਾਡੇ ਹੀ ਹੈ ਨਾ ਲੋਕਾਂ ਵਿੱਚੋਂ ਹਰ ਕਿਸੇ ਨੇ ਵੇਖੀਆਂ ਹੋਈਆਂ ਉਹ ਸਭ ਫਿਲਮਾਂ, ਹਰ ਕਿਸੇ ਨੇ ਵੁਲਫ ਆਫ ਵਾਲ ਸਟਰੀਟ ਤੋਂ ਲੈ ਕੇ ਟੈਕਸੀ ਡਰਾਈਵਰ ਤੱਕ ਇੱਦਾਂ ਹੀ ਦੇਖੀਆਂ। ਜੇ ਤੁਸੀਂ ਇੱਦਾਂ ਦੇ ਕੰਸੈਪਟ ਵੇਖ ਲੈਂਦੇ ਹੋ ਤੇ ਓਬਵੀਅਸਲੀ ਤੁਹਾਡਾ ਟੇਸਟ ਇਵੋਲਵ ਹੁੰਦਾ, ਫਿਰ ਤੁਸੀਂ ਆਪਣੀ ਭਾਸ਼ਾ ਦੇ ਅੰਦਰ। ਜਿਸ ਤਰ੍ਹਾਂ ਮੈਂ ਇੱਕ ਛੋਟਾ ਐਗਜ਼ਾਮਪਲ ਦਵਾਂ, ਮੈਂ ਟ੍ਰੇਲਰ ਵੇਖਿਆ ਨਵੀਂ ਫਿਲਮ ਆ ਰਹੀ ਹੈ ਪਰਮੀਸ਼ ਸ਼ਰਮਾ ਦੀ,
0: ਸ਼ੇਰਾ,
3: ਕੀ ਨਾਮ ਹੈ, ਸ਼ੇਰਾ,
0: ਹੈ ਨਾ,
3: ਮੈਨੂੰ ਬਸ ਕਨਸੈਪਚੁਅਲੀ ਇਹ ਅੱਛਾ ਲੱਗਾ ਉਹਦੇ ਅੰਦਰ।
0: ਫਰਾਈਡੇ ਨੂੰ, ਸੌਰੀ, ਮਤਲਬ ਮੈਂ ਕੱਲ੍ਹ ਹੋ ਸਕਦਾ ਸਾਡਾ ਬਾਅਦ 'ਚ ਚੱਲੇ, ਪਰ ਫਰਾਈਡੇ ਨੂੰ 15 ਮਈ ਨੂੰ ਇਹ ਰਿਲੀਜ਼ ਹੋਣੀ ਹੈ ਸਿਨੇਮਾ ਕਰਨ ਦੇ ਵਿੱਚ।
3: ਆਈ ਐਮ ਲੁਕਿੰਗ, ਬਹੁਤ ਟਾਈਮ ਬਾਅਦ ਮੈਂ ਆਈ ਐਮ ਲੁਕਿੰਗ ਫਾਰਵਰਡ ਟੂ ਅ ਫਿਲਮ ਲਾਈਕ ਦੈਟ। ਕਿਉਂ? ਕਿਉਂਕਿ ਮੈਨੂੰ ਉਹਦੇ ਤੋਂ ਇੱਕ ਵਾਈਬ ਆਈ ਕਿ ਸ਼ਾਇਦ ਜੋ ਬਾਲੀਵੁੱਡ ਅੱਜ ਕੱਲ੍ਹ ਐਕਸ਼ਨ ਦੇ ਰਿਹਾ
0: ਐਗਜੈਕਟਲੀ
3: ਉਹ ਸਾਡੀ ਭਾਸ਼ਾ 'ਚ ਸੁਣਨ ਨੂੰ ਮਿਲ ਜਾਊਗਾ,
0: ਕਿਉਂਕਿ ਉਹ, ਮੈਂ ਵੀ ਉਹਦੀ ਇੰਟਰਵਿਊ ਸੁਣੀ, ਮੈਂ ਵੀ ਉੱਥੋਂ,
3: ਪਰ ਉਹਨੇ ਵੀ ਦੇਖੀ ਕੰਟਰੋਵਰਸੀ ਬਹੁਤ ਡਰਾ ਕਰ ਲੈਣੀ, ਕਿਉਂਕਿ ਅਗੇਨ ਉਹੀ ਪੁਰਾਣੀ ਸੋਚ ਉਸ ਹਿਸਾਬ ਦਾ। ਜਿਸੋ ਉਹਦੇ ਅੰਦਰ ਦਿਸਦਾ ਬਹੁਤ ਜ਼ਿਆਦਾ ਸਮੋਕਿੰਗ ਆ, ਉਹਦੇ ਅੰਦਰ ਮੇਰੇ ਖਿਆਲ ਕਿਸਿੰਗ ਸੀਨ ਵਗੈਰਾ ਵੀ ਹੈਗੇ। ਮੈਨੂੰ ਨਹੀਂ ਪਤਾ ਹਜੇ ਤੱਕ ਵੈਸੇ ਪੰਜਾਬੀ ਫਿਲਮਾਂ ਦੇ ਅੰਦਰ ਆ ਗਿਆ ਕਿ ਨਹੀਂ ਆ ਗਿਆ,
0: ਕਿ ਆ
3: ਕਿਸਿੰਗ ਕਿਸ ਸੀਨ,
0: ਮਤਲਬ ਉਸ ਲੈਵਲ ਤੱਕ ਦਾ ਨਹੀਂ,
3: ਉਸ ਲੈਵਲ ਦਾ ਨਹੀਂ ਹੈ ਨਾ, ਪਰ ਟ੍ਰੇਲਰ ਤੋਂ ਹੀ ਪਤਾ ਲੱਗ ਗਿਆ ਕਿ
0: ਜੇ ਆ ਵੀ ਜਾਂਦਾ ਤੇ ਸਾਡੀ ਬੋਰਡ ਉਹਨੂੰ ਨਹੀਂ ਪ੍ਰਵਾਨਗੀ ਦਿੰਦੀ, ਉਹ ਕੱਟੀ ਜਾਂਦੀ ਹੈ ਵਿੱਚੋਂ ਚੀਜ਼।
3: ਨਹੀਂ, ਬੋਰਡ ਨਹੀਂ ਮਨਾ ਕਰਦੇ ਕਿ ਸੈਂਸਰ ਬੋਰਡ ਇੱਕੋ ਹੀ ਆ, ਇਹ ਤੁਹਾਨੂੰ ਪਤਾ ਕਿ ਜਿਸ ਤਰ੍ਹਾਂ ਦੀ ਆਡੀਅੰਸ ਹੈ, ਜਿਸ ਏਰੀਆ ਦੀ ਜੋ ਆਡੀਅੰਸ ਹੈ, ਹੈ ਨਾ, ਜਿਸ ਹੁਣ ਤੂੰ ਮਲਿਆਲੀ ਫਿਲਮਾਂ ਵੇਖ ਲਵੇਂ, ਉੱਥੇ ਤਮਿਲ ਫਿਲਮਾਂ ਜਿੱਦਾਂ ਹੀ ਲਿਖੀਆਂ ਜਾਂਦੀਆਂ ਉਹ ਚੱਲ ਹੀ ਨਹੀਂ ਸਕਦੀਆਂ, ਕਿਉਂਕਿ ਉਹਨਾਂ ਦੀ ਕਹਾਣੀ ਹੁੰਦੀ ਬਹੁਤ ਨੋਰਮਲ, ਉਹਨਾਂ ਦੀ ਕਿੰਨੀ ਸਟੋਰੀਜ਼ ਤਾਂ ਜੋ ਆਪਾਂ ਸ਼ੋਅ ਅੱਜ ਕਰਦੇ ਪਏ ਉਹਦੇ ਵਿੱਚੋਂ ਨਿਕਲ ਆਉਣ। ਕਿ ਕੰਮ ਸ਼ੁਰੂ ਕੀਤਾ ਖਤਮ। ਹਾਂ ਸਿੰਪਲ ਆਮ ਬੰਦੇ ਦੀ ਕਹਾਣੀ ਹੈ ਨਾ, ਉਸ ਹਿਸਾਬ ਦੀਆਂ ਗੱਲਾਂ ਬਾਤਾਂ ਹੁੰਦੀਆਂ ਕਿ ਉਹ ਸੈਂਸੀਬਿਲਿਟੀ ਵੀ ਹੈ ਹਰ ਆਡੀਅੰਸ ਦੀ। ਪਰ ਮੇਰੇ ਖਿਆਲ ਨਾਲ ਇਟ ਇਜ਼ ਲੌਂਗ ਟਾਈਮ ਕਿ ਸੈਂਸੀਬਿਲਿਟੀਜ਼ ਹੁਣ ਸਮਝ ਆਉਣ ਪੰਜਾਬੀ ਸਿਨੇਮਾ ਵਾਲਿਆਂ ਨੂੰ ਕਿ ਅਸੀਂ ਵੀ ਇਵੋਲਵ ਹੋ ਚੁੱਕੇ ਹਾਂ, ਵੀ ਵਾਂਟ ਟੂ ਵਾਚ ਗੁੱਡ ਕੰਸੈਪਟ। ਉਹ ਯਾਰ ਉਹ ਬਹੁਤ ਅੱਛੀ ਫਿਲਮ ਸੀ ਹਰਮਨ, ਹੈਵ ਯੂ ਸੀਨ ਦੈਟ? ਤੂੰ ਵੀ ਦੱਸ ਕਿੱਦਾਂ ਲੱਗੀ ਜਿਹੜੀ ਆਹ ਯਾਰ ਰੂਪਨ ਬਲ ਨੇ ਜਿਹੜੀ ਡਾਇਰੈਕਟ ਕੀਤੀ ਸੀ, ਮੈਨੂੰ ਯਾਦ ਨਾਮ ਭੁੱਲ ਗਿਆ ਇਕਦਮ।
0: ਆਹ ਜਿਹੜੀ ਆਪਣਾ
3: ਮੈਂਡੀ ਤੱਕੜ ਨਾਲ ਬਾਡੀ ਸਵੈਪ ਹੋ ਜਾਂਦੀ
0: ਹੈ ਬਾਬਾ ਜੀ, ਜਿਹਦੇ
3: ਵਿੱਚ ਉਹ ਠੀਕ ਸੀਗੀ ਐਜ਼ ਅ ਕਾਮੇਡੀ ਸਟਿਲ।
0: ਸਾਨੂੰ ਰਹਿਣਾ ਸਹਿਣਾ ਨਹੀਂ ਹੁੰਦਾ, ਉਹਦੀ ਗੱਲ ਕਰਦੇ ਹਾਂ,
3: ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਹਨਾ। ਉਹਦੇ ਨਾਲ ਥੋੜਾ ਮੀਮਸ ਵਗੈਰਾ ਦਿਖਾਤੇ, ਥੋੜਾ ਜਿਹਾ ਨਾ ਕਿ ਥੋੜਾ ਜਿਹਾ ਪਤਾ ਤਾਂ ਲੱਗੇ ਕਿ ਤੁਸੀਂ ਯੰਗ ਆਡੀਅੰਸ ਨਾਲ ਵੀ ਇੰਟਰੈਕਟ ਕਰਨਾ ਚਾਹੁੰਦੇ ਹੋ।
0: ਉਹ ਮੈਨੂੰ ਇਸ ਕਰਕੇ ਚੀਜ਼ ਵਧੀਆ ਲੱਗੀ ਕਿਉਂਕਿ ਹੁਣ ਰੂਪਨ ਬਾਲ ਜੀ ਦੀ ਤੁਸੀਂ ਗੱਲ ਕੀਤੀ ਆ, ਵੀ ਇੱਕ ਨਾਮੀ ਵੀਡੀਓ ਡਾਇਰੈਕਟਰ ਨੇ, ਵੱਡੇ ਵੱਡੇ ਐਕਟਰਾਂ ਦੇ ਇਹਨਾਂ ਨੇ ਗਾਣੇ ਜਿਹੜਾ ਉਹ ਡਾਇਰੈਕਟ ਕੀਤੇ ਨੇ ਹਨਾ, ਵੀਡੀਓਜ਼ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਕਰਨ ਔਜਲੇ ਹੋ ਗਏ ਜਾਂ ਹੋਰ ਵੱਡੇ ਵੱਡੇ ਨਾਮੀ ਐਕਟਰ ਨੇ। ਹੁਣ ਇਹਨਾਂ ਨੇ ਕੀ ਕਰਦੇ ਸੀ, ਇਹ ਯੰਗਸਟਰ ਲਈ ਵੀਡੀਓਜ਼ ਬਣਾਉਂਦੇ ਸੀ, ਠੀਕ ਹੈ, ਆਪਾਂ ਹੀ ਉਹਨਾਂ ਨੂੰ ਜਾ ਕੇ ਵਾਚ ਕਰਦੇ ਨਾ ਜਿਹੜੀ ਵੀਡੀਓ ਆਉਂਦੀ ਗਾਣੇ ਦੀ। ਇਹਨਾਂ ਨੇ ਆਪਣੀ ਚੀਜ਼ ਹੀ ਫਿਲਮ ਦੇ ਵਿੱਚ ਲੈ ਕੇ ਗਏ। ਇਹਨਾਂ ਨੇ ਮੰਨ ਲਓ ਇਹ ਹੋ ਸਕਦਾ ਸੀ ਨਾ ਵੀ ਇਹ ਹਟ ਕੇ ਵੀ ਕਰ ਦਿੰਦੇ, ਜੋ ਫਿਲਮ 'ਚ ਚੱਲਣ ਡਿਆ ਉਹ ਉਹਦੇ ਹਿਸਾਬ ਨਾਲ ਡਾਇਰੈਕਟ ਕਰ ਦਿੰਦੇ, ਪਰ ਨਹੀਂ ਇਹਨਾਂ ਨੇ ਉਹੀ ਚੀਜ਼ ਵਿੱਚ ਖੜੀ। ਹਾਂ ਉਹ ਜਿੰਨੀ ਵੀ ਚੱਲੀ ਆ ਉਹ ਇੱਕ ਅਲੱਗ ਗੱਲ ਆ ਜਾਂਦੀ ਆ, ਪਰ ਤੁਸੀਂ ਆਪਣੇ ਉਸ ਚੀਜ਼ ਨੂੰ ਉੱਥੇ ਲੈ ਕੇ ਆਉਣਾ, ਇਹ ਵੀ ਕੌਨਫੀਡੈਂਸ ਦੀ ਗੱਲ ਹੈਗੀ।
2: ਬਿਲਕੁਲ ਬਿਲਕੁਲ, ਇਹ ਨਾ ਇੱਕ ਸਭ ਤੋਂ ਵਧੀਆ ਚੇਂਜ ਜੋ ਮੈਨੂੰ ਇਸ ਮੂਵੀ ਤੋਂ ਬਾਅਦ ਇਹ ਲੱਗਾ, ਹੁਣ ਜਦੋਂ ਤੁਸੀਂ ਵੀ ਕ੍ਰਿਸ਼ਨਾ ਜੀ ਗੱਲ ਕੀਤੀ, ਤੁਸੀਂ ਕਿਸੇ ਐਕਟਰ ਦਾ ਨਾਂ ਨਹੀਂ ਲਿਆ, ਤੁਸੀਂ ਡਾਇਰੈਕਟਰ ਦਾ ਨਾਂ ਲਿਆ। ਪੰਜਾਬੀ ਸਿਨੇਮੇ ਦੇ ਵਿੱਚ ਮੂਵੀਆਂ ਦੇਖੀਆਂ ਜਾਂਦੀਆਂ ਨੇ ਐਕਟਰ ਦੇ ਨਾਂ ਤੋਂ ਕਿ ਉਹ ਐਕਟਰ ਉਸ ਮੂਵੀ ਦੇ ਵਿੱਚ ਹੈ। ਜਦੋਂ ਆਪਾਂ ਹਾਲੀਵੁੱਡ ਮੂਵੀ ਵੇਖਦੇ ਹਾਂ ਤਾਂ ਤੁਸੀਂ ਮਾਰਟਿਨ ਸਕੋਰਸੇਜ਼ੀ ਦਾ ਨਾਂ ਲਿਆ, ਮਾਰਟਿਨ ਸਕੋਰਸੇਜ਼ੀ ਦਾ ਨਾਂ ਹੀ ਜਦੋਂ ਸੁਣ ਲਈਦਾ ਆਪਾਂ ਐਕਟਰ ਵੇਖਦੇ ਹੀ ਨੀ, ਆਪਾਂ ਨੂੰ ਪਤਾ ਹੈ ਕਿ ਆਪਾਂ ਮੂਵੀ ਉਹ ਦੇਖਣੀ ਹੈ। ਜਦੋਂ ਆਪਾਂ ਕ੍ਰਿਸਟੋਫਰ ਨੋਲਨ ਦਾ ਨਾਮ ਸੁਣ ਲੈਂਦੇ ਹਾਂ, ਆਪਾਂ ਨੂੰ ਐਕਟਰ ਦਾ ਮਤਲਬ ਨਹੀਂ ਹੁੰਦਾ ਵੀ ਨੋ ਕਿ ਉਹ ਡਾਇਰੈਕਟਰ ਦੀ ਵਿਜ਼ਨ ਆਪਾਂ ਦੇਖਣ ਚੱਲੇ ਹਾਂ। ਜਦੋਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਵੀ ਇਹ ਚੇਂਜ ਆ ਗਿਆ ਕਿ ਹਾਂ ਆਪਾਂ ਕਿਸੇ ਡਾਇਰੈਕਟਰ ਦੀ ਵਿਜ਼ਨ ਵੇਖਣ ਚੱਲੇ ਹਾਂ, ਐਕਟਰ ਨਾਲ ਨਹੀਂ, ਮਤਲਬ ਫਿਰ ਨਿਊ ਐਕਟਰਸ ਨਾਲ ਵੀ ਐਕਸਪੈਰੀਮੈਂਟਸ ਕੀਤੇ ਜਾ ਸਕਦੇ ਨੇ। ਜੋ ਬਜਟ ਪੁਰਾਣੇ ਐਕਟਰਾਂ ਨੂੰ ਦਿੱਤੇ ਜਾਂਦੇ ਨੇ ਕਰੋੜਾਂ ਦੇ ਵਿੱਚ, ਉਹਦੀ ਵਰਤੋਂ ਕੀਤੀ ਜਾ ਸਕਦੀ ਹੈ, ਸੈੱਟ ਦੇ ਉੱਪਰ ਕੀਤੀ ਜਾ ਸਕਦੀ ਹੈ, ਹੋਰ ਵੀ ਚੀਜ਼ਾਂ ਦੇ ਉੱਤੇ ਕੀਤੀ ਜਾ ਸਕਦੀ ਹੈ, ਆਪਣੀ ਪੰਜਾਬੀ ਇੰਡਸਟਰੀ ਤਾਂਹੀਓ ਵੱਧ ਸਕੇ।
0: ਨਹੀਂ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਮਨ ਜੀ, ਕਿਉਂਕਿ ਆਪਾਂ ਜੇ ਹੁਣ ਵੇਖੋ ਲਿਸਟ ਬਣਾਉਣ ਬਹਿ ਜਾਈਏ, ਗਿਰਨ ਬਹਿ ਜਾਈਏ ਤੇ ਆਪਣੇ ਸਾਹਮਣੇ ਗਿਣਤੀ ਦੇ ਹੀ ਡਾਇਰੈਕਟਰ ਆਪਾਂ ਨੂੰ ਚੇਤੇ ਹੋਣੇ ਆ, ਪੰਜ ਸੱਤ ਜਿਹੜੇ ਹੋਣਗੇ, ਪਰ ਜੇ ਐਕਟਰ ਵੇਖਣੇ ਹੋਣ ਤੇ ਆਪਾਂ ਨੂੰ ਏ ਟੂ ਜ਼ੈਡ ਸਾਰੇ ਚੇਤੇ ਆ।
3: ਸਹੀ ਗੱਲ ਆ,
2: ਹੁਣ ਕ੍ਰਿਸਟੋਫਰ ਨੋਲਨ ਦੀ ਹਰ ਕੋਈ ਮੂਵੀ ਮੈਂ ਦੇਖੀ ਹੋਏਗੀ, ਹਰ ਕੋਈ ਜਦੋਂ ਕੋਈ ਹੁਣ ਓਡੈਸੀ ਆਉਣੀ ਹੈ, ਉਸ ਤੋਂ ਪਹਿਲਾਂ ਓਪਨਹਾਈਮਰ ਆਈ ਸੀਗੀ, ਫਿਰ ਟੈਨੈਂਟ ਆਈ ਸੀ ਉਸ ਤੋਂ ਪਹਿਲਾਂ ਇਹ। ਅੱਛਾ ਇੱਕ ਗੱਲ ਹੋਰ ਹੈ ਕ੍ਰਿਸ਼ਨਾ ਜੀ, ਬਲਕੀਰਤ ਜੀ, ਮੇਰਾ ਖਿਆਲ ਹੈ ਤੁਸੀਂ ਮੇਰੇ ਗੱਲ ਦੇ ਨਾਲ ਮੇਲ ਖਾਓਗੇ ਕਿ ਚੰਗਾ ਮੂਵੀ ਟੇਸਟ ਅਨਇੰਪਲੋਇਮੈਂਟ ਦੇ ਨਾਲ ਹੁੰਦਾ ਹੈ।
1: ਬਿਲਕੁਲ ਸਹੀ ਗੱਲ ਹੈ,
2: ਜਿੰਨਾ ਤੁਹਾਡੀ ਬੇਰੋਜ਼ਗਾਰੀ ਦਾ ਲੈਵਲ ਉੱਚਾ ਆ ਨਾ, ਉਨਾ ਹੀ ਤੁਹਾਡਾ ਮੂਵੀਆਂ ਦਾ ਟੇਸਟ ਵੀ ਉੱਚਾ
1: ਹੋਵੇ ਸਲੈਸ਼ ਤੁਸੀਂ ਕ੍ਰੀਏਟਿਵ ਫੀਲਡ ਦੇ ਅੰਦਰ ਹੋ, ਇਦਾਂ ਵੀ ਨਾ ਕਰੋ ਲੋਕੀ ਕਹਿੰਦੇ ਵਿਹਲੇ ਹੀ ਬੈਠੇ ਆ।
2: ਜਦੋਂ ਮੈਂ ਆਪਣੀ ਬੇਰੋਜ਼ਗਾਰੀ ਦੇ ਪੀਕ ਤੇ ਸੀ ਉਦੋਂ ਮੈਨੂੰ ਪਤਾ ਹੁੰਦਾ ਸੀਗਾ ਕਿ ਹਾਂ ਇਸ ਸਾਲ ਆਹ ਮੂਵੀ ਨੂੰ ਆਸਕਰ ਮਿਲ ਸਕਦਾ।
1: ਇੰਡੀਆ ਤੋਂ ਵੀ ਕੋਈ ਨਾ ਕੋਈ ਜੂਰੀ ਮੈਂਬਰ ਬਣਦਾ, ਤੂੰ ਜਦੋਂ ਵੀ ਨਾਮ ਸੁਣੇਗਾ ਨਾ ਕਦੀ ਕਿ ਜਿਹੜਾ ਵੀ ਜੂਰੀ ਦਾ ਮੈਂਬਰ ਬਣਦਾ, ਤੂੰ ਕਹੇਗਾ ਯਾਰ ਇਹਨੂੰ ਤਾਂ ਇੱਥੇ ਨੀ ਕੋਈ ਖਾਸੀ ਇੱਜ਼ਤ ਦਿੰਦਾ।
0: ਮੈਂ ਉੱਥੇ ਕਿਉਂ ਕਨੈਕਟ ਕਰ ਗਿਆ ਦੱਸਣਾ ਨੀ ਕਿਹਦੇ ਨਾਲ।
1: ਕ੍ਰਿਸਟੋਫਰ ਨੋਲਨ ਦੀ ਗੱਲ ਹੁੰਦੀ ਪਈ ਹੈ ਤਾਂ ਇੱਕ ਇਹ ਵੀ ਦੇਖੋ ਇਹਦੇ ਅੰਦਰ ਹੋਰ ਇੱਕ ਪੁਆਇੰਟ ਆ ਜਾਂਦਾ ਕਿ ਓਡੈਸੀ ਜਿਹੜੀ ਆ ਰਹੀ ਹੈ ਉਹਦੇ ਅੰਦਰ ਮਲਟੀ ਸਟਾਰ ਕਾਸਟ ਆ, ਮਤਲਬ ਕਿਹੜਾ ਸੁਪਰ ਸਟਾਰ ਉਸ ਫਿਲਮ ਦੇ ਅੰਦਰ ਨਹੀਂ ਹੈ, ਤੇ ਅਗੇਨ ਇਟ ਇਜ਼ ਬੀਂਗ ਮਾਰਕੀਟਡ ਐਜ਼ ਕ੍ਰਿਸਟੋਫਰ ਨੋਲਨ ਮੂਵੀ। ਹਰਮਨ ਜਿਹੜਾ ਇੱਥੇ ਆਈਮੈਕਸ ਹੈ ਨਾ ਮੈਲਬਨ ਦੇ ਅੰਦਰ, ਉਹ ਮੇਰੇ ਖਿਆਲ ਨਾਲ ਵਰਲਡ ਦੇ ਅੰਦਰ ਇੱਧਰ ਸਿਰਫ ਤਿੰਨ ਹੀ ਹੈਗੇ ਆ ਹੋਰ
3: ਇਧਰ ਹੈ ਆਈਮੈਕਸ ਕਿ ਇਹ ਲੇਜ਼ਰ ਪ੍ਰੋਜੈਕਸ਼ਨ
6: ਜੋ ਫਿਲਮ ਦੇ ਤੇ ਲੇਜ਼ਰ ਪ੍ਰੋਜੈਕਸ਼ਨ
3: ਹਾਂਜੀ ਲੇਜ਼ਰ ਪ੍ਰੋਜੈਕਸ਼ਨ ਦੇ ਅੰਦਰ ਦਿਖਾਉਂਦੇ ਆ ਤੇ ਮੈਂ ਓਡੀਸੀ ਮੇਰੇ ਖਿਆਲ ਨਾਲ 25-26 ਜੁਲਾਈ ਨੂੰ ਆ ਰਹੀ ਹੈ ਮੈਂ ਆਪਣੇ ਵੱਲੋਂ ਬੜੀ ਓਵਰ ਸਮਾਰਟ ਨਾਲ ਸ਼ੋਅ ਕੀਤੀ ਮੈਂ ਕਿਹਾ ਲੈ ਬਾਈ ਬਹੁਤ ਪਹਿਲੇ ਮੈਂ ਖੋਲ ਰਿਹਾ ਸੈਸ਼ਨ ਟਾਈਮ ਅਗਲੇ ਮਹੀਨੇ ਤੱਕ ਬੁੱਕਡ ਆਊਟ ਆ ਅਗਲੇ ਮਹੀਨੇ ਤੱਕ ਜਿਹੜੀ ਫਿਲਮ 25 ਜੁਲਾਈ ਨੂੰ ਰਿਲੀਜ਼ ਹੋਣੀ ਹੈ ਉਹ ਬੁੱਕਡ ਆਊਟ ਹੈ 15-17 ਅਗਸਤ
0: ਤੱਕ ਉਦੋਂ ਤੱਕ ਕੁਛ ਨਹੀਂ
3: ਤਾਂ ਆਈਮੈਕਸ ਦੇ ਅੰਦਰ ਤੁਸੀਂ ਸ਼ੋਅ ਨਹੀਂ ਲੈ ਸਕਦੇ ਦੇਖ ਲਓ
6: ਉਹ ਵਿਜ਼ਨ ਹੈ ਨਾ ਲਾਈਕ ਮੇਰੀ ਇਹ ਨਾ ਬਕਟ ਲਿਸਟ ਦੇ ਵਿੱਚੋਂ ਇੱਕ ਹੈ ਮੇਰੇ ਲਾਈਕ ਪ੍ਰਾਇਮਰੀ ਸੁਪਨਿਆਂ ਦੇ ਵਿੱਚੋਂ ਇੱਕ ਹੈ ਕਿ ਮੈਂ ਆਈਮੈਕਸ ਦੇ ਸਿਨੇਮਾ ਦੇ ਵਿੱਚ ਮੂਵੀ ਦੇਖਣੀ ਬਲਕੀਰਤ ਜੀ ਤੁਸੀਂ ਤੁਹਾਨੂੰ ਤੁਸੀਂ ਇਸ ਕਨਸੈਪਟ ਨੂੰ ਸਮਝਦੇ ਹੋ ਆਈਮੈਕਸ ਦੇ ਕਨਸੈਪਟ ਨੂੰ
0: ਅਸਲ ਦੇ ਵਿੱਚ ਸਾਡੇ ਜੋ ਦਰਸ਼ਕ ਇਹਦੇ ਉੱਤੇ ਜੀ ਹਾਲਾਂਕਿ ਮੈਂ ਨਹੀਂ ਗਿਆ ਪਰ ਤੁਸੀਂ ਮੈਨੂੰ ਦੱਸਿਆ ਹੈ ਕਿ ਜਾ ਗਿਆ ਉੱਥੇ
3: ਤੂੰ ਨਹੀਂ ਗਿਆ
6: ਸੋ ਜੋ ਸਾਡੇ ਦਰਸ਼ਕ ਜੋ ਨਹੀਂ ਸਮਝ ਪਾ ਰਹੇ ਆਪਾਂ ਦਰਸ਼ਕਾਂ ਨੂੰ ਵੀ ਤੇ ਸਮਝਾ ਦਈਏ ਕ੍ਰਿਸ਼ਨਾ ਜੀ ਕਿ ਅਸਲ ਦੇ ਵਿੱਚ ਕ੍ਰਿਸਟੋਫਰ ਨੋਲਨ ਜੋ ਡਾਇਰੈਕਟਰ ਨੇ ਉਹ ਪਸੰਦ ਕਰਦੇ ਨੇ ਆਪਣੀਆਂ ਮੂਵੀਜ਼ ਨੂੰ ਸ਼ੂਟ ਕਰਨਾ ਆਈਮੈਕਸ ਫਿਲਮ ਕੈਮਰਿਆਂ ਦੇ ਵਿੱਚ ਬਾਕੀ ਜਿੰਨੇ ਵੀ ਕੈਮਰੇ ਹੁੰਦੇ ਉਹ ਡਿਜੀਟਲ ਕੈਮਰਾਜ਼ ਹੁੰਦੇ ਨੇ ਆਈਮੈਕਸ ਫਿਲਮ ਕੈਮਰਿਆਂ ਦੀ ਜੋ ਰੈਜ਼ੋਲਿਊਸ਼ਨ ਹੁੰਦੀ ਹੈ ਉਹ ਤਕਰੀਬਨ 18K ਹੁੰਦੀ ਹੈ ਜਿੱਦਾਂ ਆਪਾਂ ਹੁਣ ਪੜ੍ਹਦੇ ਹਾਂ ਨਾ HD 4K ਇਟਸ ਆਲਮੋਸਟ 18K ਸੋ ਉਸ ਰੈਜ਼ੋਲਿਊਸ਼ਨ ਨੂੰ ਵੇਖਣ ਦਾ ਇੱਕੋ ਹੀ ਜ਼ਰੀਆ ਆ ਉਹ ਆਈਮੈਕਸ ਦੇ ਸਿਨੇਮਾਸ ਸੋ ਜੇ ਜਿਹੜਾ ਵੀ ਕ੍ਰਿਸਟੋਫਰ ਨੋਲਨ ਦੀ ਮੂਵੀਜ਼ ਨੂੰ ਜੇ ਦੇਖਣਾ ਚਾਹੁੰਦਾ ਹੈ ਜਿੱਦਾਂ ਡਾਇਰੈਕਟਰ ਨੇ ਇੰਟੈਂਡ ਕੀਤਾ ਕਿ ਤੁਸੀਂ ਉਦਾਂ ਦੇਖੋ ਉਹਦੇ ਵਾਸਤੇ ਜ਼ਰੀਆ ਆਈਮੈਕਸ ਸਿਨੇਮਾਜ਼ ਹੀ ਆ
3: ਜੀ ਬਿਲਕੁਲ ਇਹਦੇ ਅੰਦਰ ਮੈਂ ਥੋੜ੍ਹਾ ਇੱਕ ਹੋਰ ਐਡ ਕਰ ਦੇਣਾ ਚਾਹੁੰਦਾ ਖਾਸ ਕਰ ਜਿਹੜੇ ਆਪਣੇ ਹੈ ਨਾ ਲੋਕਲ ਸੁਣਨ ਵਾਲੇ ਆ ਕਿ ਆਈਮੈਕਸ ਦੇ ਉੱਪਰ ਹਮੇਸ਼ਾ ਹਰ ਵਕਤ ਨਾ ਤੁਸੀਂ ਚੈੱਕ ਕਰਦੇ ਰਿਹਾ ਕਰੋ ਜਦੋਂ ਉਹਨਾਂ ਕੋਈ ਆਈਮੈਕਸ ਵਾਲੀ ਫਿਲਮ ਨਹੀਂ ਹੁੰਦੀ ਲੱਗਣ ਵਾਲੀ ਤਾਂ ਉਹ ਮੇਜਰ ਪੁਰਾਣੀਆਂ ਤਕੜੀਆਂ ਹਿੱਟ ਫਿਲਮਾਂ ਵੀ ਨਾ ਸੈਸ਼ਨ ਬਾਈ ਸੈਸ਼ਨ ਰਨ ਕਰਦੇ ਰਹਿੰਦੇ ਆ ਸੋ ਹੋ ਸਕਦਾ ਅੱਜ ਅਵੇਂਜਰਸ ਲੱਗੀ ਹੋਵੇ ਹੋ ਸਕਦਾ ਅੱਜ ਟਾਈਟੈਨਿਕ ਲੱਗੀ ਹੋਵੇ ਜਦੋਂ ਉਹਨਾਂ ਨੇ ਦੁਬਾਰਾ ਰੀਸਟੋਰ ਕੀਤੀ ਹੋ ਸਕਦਾ ਓਪਨਹਾਈਮਰ ਦੁਬਾਰਾ ਲੱਗੀ ਹੋਵੇ ਸੋ ਡੂ ਚੈੱਕ ਇਟ ਆਊਟ ਕਿਉਂਕਿ ਉਹ ਹੈ ਹੀ ਬਿਲਕੁਲ ਵੱਖਰਾ ਜੋ ਜਿਸ ਤਰ੍ਹਾਂ ਉਹਦੇ ਅੰਦਰ ਤੁਸੀਂ ਫਿਲਮ ਵੇਖ ਲਓਗੇ ਤੇ ਤੁਹਾਨੂੰ ਹੋਇਟਸ ਦੇ ਅੰਦਰ ਵੇਖ ਲਈ ਜਾਂ ਵਿਲੇਜ ਦੇ ਅੰਦਰ ਵੇਖ ਲਈ ਉਹਦੇ ਨਾਲ ਦੀ ਕੋਈ ਰੀਸ ਨਹੀਂ ਦੂਰ ਦੂਰ ਤੱਕ ਨਹੀਂ ਆਈਮੈਕਸ ਦੇ ਕੈਮਰਾਜ਼ ਵੀ ਵੱਖਰੇ ਹੁੰਦੇ ਆ ਤੇ ਗਿਣਤੀ ਦੇ ਹੀ ਹੁੰਦੇ ਆ ਓਪਨਹਾਈਮਰ ਲਈ ਜਿੱਥੇ ਤੱਕ ਮੈਨੂੰ ਯਾਦ ਹੈ ਸਪੈਸ਼ਲ ਬਣਾਇਆ ਗਿਆ ਸੀਗਾ ਕੈਮਰਾ ਕਿਉਂਕਿ ਓਪਨਹਾਈਮਰ ਫਿਲਮ ਦੇ ਅੰਦਰ ਬਲੈਕ ਐਂਡ ਵਾਈਟ ਸ਼ੂਟਿੰਗ ਕਰਨੀ ਸੀ ਸਪੈਸ਼ਲੀ ਕੈਮਰਾ ਬਣਾਇਆ ਗਿਆ ਸਿਰਫ ਕ੍ਰਿਸਟੋਫਰ ਨੋਲਨ ਦੇ ਯੂਜ਼ ਕਰਨ ਲਈ ਤੇ ਤੋੜਿਆ ਵੀ ਉਨਾ ਹੀ ਅੱਜ ਤੱਕ ਇੱਕੋ
6: ਬਿਲਕੁਲ ਬਿਲਕੁਲ
0: ਸੋ ਉਹੀ ਆ ਨਾ ਕਿਉਂਕਿ ਇਹ ਕੁਆਲਿਟੀ ਤੇ ਜ਼ਿਆਦਾ ਫੋਕਸ ਕਰਦੇ ਨੇ ਕੁਆਂਟੀਟੀ ਤੇ ਘੱਟ ਕਰਦੇ ਨੇ
3: ਪਰ ਉਹੀ ਗੱਲ ਆ ਕਿ ਇੱਕ ਅੰਮ੍ਰਿਤਸਰ ਬੈਠਾ ਹੋਇਆ ਮੁੰਡਾ ਇੱਕ ਇੱਥੇ ਬੈਠਾ ਹੋਇਆ ਮੈਂ ਤੇ ਮੇਰੇ ਸਾਹਮਣੇ ਤੂੰ ਅਸੀਂ ਤਿੰਨੋਂ ਪੰਜਾਬੀ ਨੌਜਵਾਨ ਕਹਿ ਸਕਦਾ ਮੈਂ ਆਪਣੇ ਨੂੰ ਹਜੇ ਵੀ ਨੌਜਵਾਨ ਕਹਿ ਸਕਦਾ ਤੀਆਂ ਦਾ ਹੀ ਹੋਇਆ
0: ਤੈਨੂੰ ਜਵਾਕ ਕਰ
3: ਦੀਏ ਕੱਟ ਦੀ ਬਲਕਿ ਇੱਕੋ ਸਾਡਾ ਕਾਮਨ ਫੈਕਟਰ ਹੈ ਨਾ ਸਾਡੀ ਬੋਲੀ ਐਂਡ ਲਵ ਫੋਰ ਸਿਨੇਮਾ ਤੇ ਜੇ ਮੈਂ ਖੁਸ਼ ਹਾਂ ਪੈਸੇ ਦੇਣ ਨੂੰ ਜੇ ਉੱਥੇ ਹਰਮਨ ਖੁਸ਼ ਹੈ ਪੈਸੇ ਪੇ ਕਰਨ ਨੂੰ ਜੇ ਬਲਕੀਰਤ ਖੁਸ਼ ਹੈ ਪੈਸੇ ਪੇ ਕਰਨ ਨੂੰ ਏਦਾਂ ਦੇ ਹੋਰ ਲੱਖਾਂ ਨੌਜਵਾਨ ਨੇ ਜੋ ਪੰਜਾਬੀ ਸਿਨੇਮਾ 'ਚ ਚੇਂਜ ਚਾਹੁੰਦੇ ਆ ਚਾਹੁੰਦੇ ਕਿ ਬੈਟਰ ਕਨਸੈਪਟ ਵਾਲੀਆਂ ਫਿਲਮਾਂ ਹਨ ਤਾਂ ਕਿ ਅਸੀਂ ਵੀ ਹੈ ਨਾ ਇੱਕ ਯਾਰ ਤੁਸੀਂ ਪ੍ਰਾਊਡ ਫੀਲ ਕਰਦੇ ਹੋ ਨਾ ਸੋਚੋ ਯਾਰ ਜਦੋਂ ਮਤਲਬ ਆਈ ਐਮ ਨੋਟ ਟੂ ਸ਼ੋਰ ਕਿ ਰੀਅਲ ਤੇਲਗੂ ਭਾਸ਼ਾ 'ਚ ਬਣੀ ਹੈ ਮੇਰੇ ਖਿਆਲ ਨਾਲ ਬਾਹੂਬਲੀ ਜਿਹੜਾ ਉਹਦੀ ਓਰਿਜਨਲ ਆ
0: ਬਣੀ
3: ਹੈ ਨਾ ਤੇਲਗੂ ਆ ਉਹਨਾਂ ਦੀ ਮੇਨ ਨਾ
0: ਬਾਅਦ 'ਚ ਹਿੰਦੀ 'ਚ ਉਹਨਾਂ ਨੇ ਬਾਅਦ 'ਚ
3: ਹੈ ਨਾ ਸੋ ਜੋ ਲੋਕ ਤੇਲੰਗਾਨਾ ਤੋਂ ਜਾਂ ਆਂਧਰਾ ਤੋਂ ਆਉਂਦੇ ਹੋਣਗੇ ਹੈ ਨਾ ਐਂਡ ਉਹ ਕ੍ਰੀਏਟਿਵ ਬੈਕਗਰਾਊਂਡ ਦੇ ਹੁੰਦੇ ਹੋਣਗੇ ਦੇ ਵੁੱਡ ਬੀ ਫੀਲਿੰਗ ਸੋ ਮੱਚ ਪ੍ਰਾਊਡ ਕਿ ਪਾਥ ਬ੍ਰੇਕਿੰਗ ਸਿਨੇਮਾ ਸਾਡੇ ਵੱਲੋਂ ਆਇਆ ਹਿੰਦੀ ਇੰਡਸਟਰੀ ਨਹੀਂ ਲੈ ਕੇ ਆ ਸਕੀ ਜੋ ਅਸੀਂ ਪਾਥ ਬ੍ਰੇਕ ਕੀਤਾ ਹੈ ਨਾ ਜਦਕਿ ਵੇਖਿਆ ਹੋਵੇ ਗੱਲਾਂ ਉਹੀ ਆ ਉਹਦੇ ਅੰਦਰ ਹੈ ਨਾ ਪਰ ਦਾ ਸਕੇਲ ਦਾ ਵਿਜ਼ਨ RRR ਥੋੜ੍ਹੀ ਓਵਰ ਜੀ ਹੋ ਗਈ ਪਰ ਚਲੋ ਸਟਿਲ ਮੈਂ ਕਹਿੰਦਾ ਉਹ ਵੀ ਜੋ ਜਿਸ ਹਿਸਾਬ ਦਾ ਕੰਮ ਕਰ ਗਈ ਹਿੰਦੀ ਦੇ ਅੰਦਰ ਨਹੀਂ ਕਰ ਪਾਉਂਦੀ ਸਾਨੂੰ ਵੀ ਇਸ ਤਰ੍ਹਾਂ ਦਾ ਕੁਝ ਚਾਹੀਦਾ ਕਿ ਜ਼ਰੂਰੀ ਨਹੀਂ ਸੁਪਰ ਹੀਰੋ ਬਣਾਓ ਜ਼ਰੂਰੀ ਨਹੀਂ ਰੱਥ 'ਤੇ ਕਿਸੇ ਨੂੰ ਚਾੜ ਦਿਓ ਪਰ ਇੱਕ ਵਧੀਆ ਗੁੱਡ ਕੰਸੈਪਟ ਵਾਲੀ ਫਿਲਮ ਹੋਵੇ ਕਿ ਬੰਦਾ ਕਵੇ ਕਿ ਹਾਂ ਹੈਵ ਯੂ ਸੀਨ ਫਿਲਮ ਫਰੋਮ ਮਾਈ ਸਟੇਟ
5: ਜਿੱਥੇ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਚੰਗੀ ਸਟੋਰੀਜ਼ ਦੀ, ਕ੍ਰਿਸ਼ਨਾ ਜੀ, ਇੱਕ ਤੁਸੀਂ ਚੀਜ਼ ਨੋਟ ਕਰੋਗੇ ਕਿ ਪੰਜਾਬੀ ਜਦੋਂ ਆਪਾਂ ਮੂਵੀ ਦੇਖਦੇ ਹਾਂ ਉਹ ਗੱਲਾਂ ਸੁਣਨ ਚ ਝੂਠ ਜਿਹੀਆਂ ਲੱਗਦੀਆਂ, ਉਹਦਾ ਕਾਰਨ ਇਹ ਹੈ, ਨਹੀਂ ਐਕਚੁਅਲੀ ਮੈਂ ਸੱਚੀ ਮੈਂ ਇਹਦੇ ਮਗਰ ਦਾ ਮੈਂ ਕਾਰਨ ਦੱਸਦਾ। ਜਦੋਂ ਆਪਾਂ ਹਾਲੀਵੁੱਡ ਮੂਵੀ ਦੇਖਦੇ ਹਾਂ ਉੱਥੇ ਸਿੰਕ ਸਾਊਂਡ ਦੀ ਵਰਤੋਂ ਕਰਦੇ ਨੇ, ਕਿ ਜੋ ਐਕਟਰ ਜੋ ਐਕਟਿੰਗ ਕਰ ਰਿਹਾ ਉਹਦੇ ਉੱਤੇ ਇੱਕ ਮਾਈਕ ਹੈਂਗ ਕਰ ਰਿਹਾ ਵਾ, ਉੱਥੇ ਜੋ ਬੋਲ ਰਿਹਾ ਵਾ ਉਸੇ ਚੀਜ਼ ਨੂੰ ਉਹ ਆਫਟਰ ਐਡੀਟਿੰਗ ਦੇ ਵਿੱਚ ਐਡਿਟ ਕਰ ਰਹੇ ਨੇ, ਉਸੇ ਆਵਾਜ਼ ਨੂੰ ਕਰ ਰਹੇ ਨੇ, ਜਿੱਥੇ ਡਬਿੰਗ ਦੀ ਲੋੜ ਪੈਂਦੀ ਹੈ ਸਿਰਫ ਉੱਥੇ ਕਰਦੇ। ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਹਰ ਕਿਸੇ, ਯਾਨੀ ਕਿ ਤੁਸੀਂ ਦੇਖੋ ਕਿ ਇੱਕ ਖੁੱਲੇ ਮੈਦਾਨ ਦੇ ਵਿੱਚ ਕਿਸੇ ਕੋਈ ਐਕਟਰ ਕੋਈ ਡਾਇਲੋਗ ਬੋਲ ਰਿਹਾ ਵਾ, ਉਹ ਉਹਨੂੰ ਉੱਥੇ ਰਿਕਾਰਡ ਕੀਤਾ ਆ, ਬਟ ਜਦੋਂ ਉਹਨੂੰ ਡੱਬਿੰਗ ਕੀਤੀ ਇੱਕ ਬੰਦ ਕਮਰੇ ਦੇ ਵਿੱਚ ਕੀਤੀ, ਉਹ ਡਿਫਰੈਂਸ ਆ ਜਿਹੜਾ ਆਡੀਅੰਸ ਨੂੰ ਨਾ ਚਾਹੁੰਦੇ ਹੋਏ ਵੀ ਦਿਖ ਜਾਂਦਾ ਹੈ।
3: ਮੂਡ ਦਾ ਕਿੰਨਾ ਫਰਕ ਹੋਏਗਾ, ਬੰਦਾ ਕਿਸ ਮਨੋਦਸ਼ਾ ਨਾਲ ਆਇਆ, ਆਰਾਮ ਨਾਲ ਆਇਆ, ਹਨਾ ਟਰੈਕ ਪੈਂਟਸ ਪਾ ਕੇ ਆਪਣੀ ਹੱਥ ਚ ਕਾਫੀ ਆ, ਉਹ ਵਾਲੀ ਗੱਲ ਨਹੀਂ ਬਣਨੀ।
5: ਜਦੋਂ ਐਕਟਿੰਗ ਕਰ ਰਿਹਾ ਹੋਵੇਗਾ, ਜਦੋਂ ਉਹਨੂੰ ਆਲੇ ਦੁਆਲੇ ਦਾ ਮਾਹੌਲ ਦਿਖ ਰਿਹਾ ਹੋਵੇਗਾ, ਜਦੋਂ ਚਾਹੇ ਉਹ ਗੁੱਸੇ ਦੇ ਵਿੱਚ ਬੋਲ ਰਿਹਾ ਹੋਵੇਗਾ, ਉਦੋਂ ਉਸੇ ਆਵਾਜ਼ ਨੂੰ ਜਦੋਂ ਆਪਾਂ ਸਿਨੇਮਾ ਦੇ ਵਿੱਚ ਸੁਣਾਂਗੇ ਤੇ ਆਪਾਂ ਉਹਨੂੰ ਫੀਲ ਕਰਾਂਗੇ। ਪਰ ਜਦੋਂ ਉਹ ਆਵਾਜ਼ ਕਿਸੇ ਸਟੂਡੀਓ ਦੇ ਵਿੱਚ ਰਿਕਾਰਡ ਹੋਵੇਗੀ, ਉਦੋਂ ਉਹ ਦੁਖੀ ਹੋ ਸਕਦਾ, ਉਦੋਂ ਅੱਡ ਦੀ ਮਨੋਭਾਵਨਾ ਹੋ ਸਕਦੀ ਹੈ, ਉਹ ਉਹ ਚੀਜ਼ਾਂ ਮੈਚ ਨਹੀਂ ਕਰਦੀਆਂ। ਇਸੇ ਕਰਕੇ ਮੈਂ ਕਹਿ ਰਿਹਾ ਸੀਗਾ ਕਿ ਉਹ ਝੂਠ ਜੀ ਲੱਗਦੀ ਹੈ ਗੱਲ।
0: ਉਹਦੇ ਵਿੱਚ ਉਹੀ ਹੈ ਨਾ ਕਿ ਰਿਐਲਿਟੀ ਇੱਕ ਤੇ ਖਤਮ ਹੋ ਜਾਂਦੀ ਹੈ, ਹਨਾ ਇਮੋਸ਼ਨ ਖਤਮ ਹੋ ਗਿਆ, ਫਿਰ ਜਦੋਂ ਤੁਸੀਂ ਮੰਨ ਲਓ ਕੋਈ ਚੀਜ਼ ਵੇਖਣ ਜਾਂਦੇ ਹੋ ਉਹ ਤੁਸੀਂ ਕਨੈਕਟ ਹੋ ਜਾਂਦੇ ਹੋ ਜੀ ਨਾਲ, ਕਿਉਂਕਿ ਮੈਂ ਉਸ ਪੇਜ ਦੇ ਵਿੱਚ ਚਲ ਜਾਂਦਾ।
3: ਜਿਸ ਚੀਜ਼ ਤੋਂ ਇਮੋਸ਼ਨ ਚਲਾ ਗਿਆ, ਖਾਸ ਕਰ ਫਿਲਮ ਚੋਂ ਜੇ ਇਮੋਸ਼ਨ ਚਲੇ ਗਿਆ ਤੇ ਮਤਲਬ ਮਗਰ ਤਾਂ ਕੁਛ ਰਹਿ ਨਹੀਂ ਗਿਆ, ਕਿਉਂਕਿ ਬਿਲਕੁਲ ਇਟ ਇਜ਼ ਨਾਟ ਐਨ ਐਜੂਕੇਸ਼ਨਲ ਪਲੇਟਫਾਰਮ, ਉਹਦਾ ਕੋਈ ਸਪੋਰਟਸ ਨਹੀਂ ਹੈ, ਕੁਛ ਨਹੀਂ ਹੈ।
0: ਮੇਜਰ ਕੰਟੈਂਟ ਲਵਰ ਜੀ ਤੁਸੀਂ, ਇਮੋਸ਼ਨ ਦੀ ਗੱਲ ਤੁਹਾਡੀ ਜਿਹੜੀ ਹੈ ਉਹ ਸਮਝੀ ਨਹੀਂ,
3: ਆਪਰੇ ਘਬਰਾਣਾ ਨਹੀਂ ਹੈ,
0: ਹੁਣ ਤੁਹਾਡੀ ਪ੍ਰਮੋਸ਼ਨ ਦੀ ਗੱਲ ਆਪਾਂ ਜ਼ਰੂਰ
3: ਜੇਕਰ ਮੈਂ ਸੁਣਿਆ। ਹਰਮਨ ਤੈਨੂੰ ਥੈਂਕ ਯੂ ਮੈਸੇਜ ਆਇਆ ਸੀਗਾ ਪਿੱਛੇ ਜੇ, ਬਹੁਤ ਵਧੀਆ ਤੂੰ ਸੋਚੀ ਪੈ ਗਿਆ ਕਿ ਇਹ ਕਹਿਣਾ ਕੀ ਚਾਹ ਰਹੇ ਆ। ਆਪਣੇ ਘਬਰਾਣਾ ਨਹੀਂ ਹੈ, ਹਮਾਰੇ ਦਿਲ ਮੇ ਕੁਛ ਨਹੀਂ ਹੈ, ਹਮਾਰੀ ਗ੍ਰਾਮਰ ਥੋੜੀ ਇਧਰ ਉਧਰ ਘੁੰਮਣੇ ਚਲ ਜਾਤੀ ਹੈ ਫਿਰ ਵਾਪਸ ਆਤੀ ਹੈ।
0: ਭੁੱਲ ਗਏ ਤੇ ਵਿਸਰ ਗਏ ਤੇ
5: ਜਿਹੜੇ ਮਿਲਿਆਂ ਦੇ ਮੇਲੇ ਸੱਜਣਾ ਵਿਛੜ ਗਿਆ ਦੀਆਂ ਯਾਦਾਂ, ਇਹੀ ਗੱਲ ਹੈ। ਬਲਕੀਰਤ ਭਾਈ ਨੇ ਮੈਨੂੰ ਬੜੇ ਚਿਰ ਬਾਅਦ ਕੀ ਕਦੇ ਕਿਹਾ ਹੀ ਨਹੀਂ ਮੈਨੂੰ ਥੈਂਕ ਯੂ ਕਿਹਾ, ਤੇ ਮੈਂ ਘਬਰਾਈ ਗਿਆ, ਮੈਂ ਮੈਨੂੰ ਕੱਢ ਤੇ ਨਹੀਂ ਦੇਣ ਲੱਗੇ।
3: ਅੱਛਾ ਹੁੰਦਾ ਨਾ ਤਾਂ ਕੋਈ ਮੈਨੂੰ ਵੀ ਇਸ ਤਾਰੀਫ ਕਰਨਾ, ਕਹਿੰਦਾ ਯਾਰ ਮੈਂ ਗਲਤ ਕੀ ਕੀਤਾ,
0: ਥੋੜਾ ਸੈਲਫ ਆਡਿਟ ਜੀ ਨਹੀਂ ਨਾ ਹੈਗੀ ਤਰੀਫ ਜੀ, ਮਤਲਬ ਸਾਨੂੰ ਕਦੀ ਕਿਹਾ ਹੀ ਨਹੀਂ ਕਿਸੇ ਨੇ ਵੀ ਧੰਨਵਾਦ ਥੈਂਕ ਯੂ।
3: ਮਰਦ ਸਮਾਜ ਨੂੰ ਇਹ ਸਭ ਚੀਜ਼ਾਂ ਨਹੀਂ ਮਿਲੀਆਂ ਹੋਈਆਂ, ਇਹ ਗੱਲ ਸਹੀ ਹੈ ਵੈਸੇ,
0: ਪਰ ਮੈਨੂੰ ਕੋਈ ਕਹਿ ਦੇ ਨਾ ਤੇ ਮੇਰਾ ਨੈਕਸਟ ਟਾਈਮ ਉਹਦੇ ਲਈ ਕੰਮ ਕਰਨ ਨੂੰ ਮੈਨੂੰ ਲੱਗਦਾ ਯਾਰ ਕਰਾਂਗੇ ਨਾ, ਇਹ ਬਾਅਦ ਥੈਂਕ ਯੂ ਨਾ ਕਹਿ ਦੇ ਕਿਤੇ,
3: ਇੱਦਾਂ ਵੀ ਹੁੰਦਾ।
0: ਹਾਂ ਮੈਨੂੰ ਲੱਗਦਾ ਵੀ ਉਹ ਮਤਲਬ ਯਾਰ ਆਦਤ ਪੈਣੀ ਹੁੰਦੀ ਹਰ ਚੀਜ਼ ਦੀ, ਉਹ ਤੁਹਾਨੂੰ ਹੌਲੀ ਹੌਲੀ ਪੈਂਦੀ ਹੈ। ਹੁਣ ਸਾਨੂੰ ਨਹੀਂ, ਸਾਡੇ ਜਿਹਦਾ ਅਸੀਂ ਕੰਮ ਕੀਤਾ ਉਹਨੇ ਹੱਕ ਨਾ ਕਰਾਇਆ, ਹੁਣ ਮੰਨ ਲਓ ਕੋਈ ਮੈਂ ਹੁਣ ਤੁਹਾਨੂੰ ਕੋਈ ਕੰਮ ਕਰਨਾ ਤੇ ਵੱਡਾ ਭਰਾ ਮੰਨ ਲਓ ਜੋ ਵੀ ਆ, ਤੁਹਾਨੂੰ ਕਹਿੰਦਾ ਵੀ ਕ੍ਰਿਸ਼ਨਾ ਜੀ ਉਹ ਸਾਹਮਣੇ ਰੂਮ ਚੋਂ ਤੁਸੀਂ ਕੋਈ ਟਰਾਈਪੋਡ ਜਾਂ ਕੋਈ ਕੁਰਸੀ
3: ਟਰਾਈਪੋਡ
0: ਚਲੋ ਨਾ ਲਿਆਓ, ਤੁਸੀਂ ਕੋਈ ਲੈਟ ਫੜਾ ਦਿਓ, ਕੁਛ ਵੀ ਕਰ ਦਿਓ, ਹੁਣ ਉਹ ਤੁਸੀਂ ਫੜਾ ਦੋਗੇ, ਮੈਂ ਤੁਹਾਨੂੰ ਕਹੂੰਗਾ ਥੈਂਕ ਯੂ ਕ੍ਰਿਸ਼ਨਾ ਜੀ ਸੋ ਮਚ, ਹੈ ਨਾ ਕੀ ਮਤਲਬ ਉਹਦੇ ਚ ਮੈਨੂੰ ਲੱਗਦਾ ਕਿ ਨਹੀਂ ਕਹਿਣਾ ਚਾਹੀਦੀ ਉਹ
3: ਚੀਜ਼, ਪਰ ਆਪਣਾ ਪੰਜਾ ਨਹੀਂ ਲਾਉਣਾ।
0: ਹਾਂ ਪਰ ਐਵੇਂ ਮਤਲਬ ਤੁਸੀਂ ਸਰੋਤੇ ਹੋ ਇਹਨੂੰ ਮਤਲਬ ਉਸ ਵੇ ਨਾਲ ਨਹੀਂ ਲੈਣੀ।
3: ਹਾਂ ਨਹੀਂ ਨਹੀਂ, ਅਸੀਂ ਦੇਖੋ ਬਾਈ ਅਸੀਂ ਵੀ ਇਹੀ ਕਹਿ ਰਹੇ ਕਿ ਅਸੀਂ ਕਰਟਸੀ ਸਿੱਖ ਰਹੇ ਹਾਂ।
0: ਹਾਂਜੀ,
3: ਸਾਡੇ ਚੱਕਰ ਜਾ ਕੇ ਕੋਈ ਸਾਡਾ ਫੈਨ ਬਣ ਜਾਏ ਤੇ ਅਸੀਂ ਕਰਟਸੀ ਭੁੱਲ ਜਾਵੇ,
0: ਉਹ ਲੈ
3: ਬੰਦੇ ਨੇ ਕਹਿਣਾ ਦੇਖੋ ਬੋਲੋ ਪੂਰਾ ਹੀ ਬੋਲੋ, ਮੈਂ ਕੀ ਕਹਿ
0: ਸਕਦਾ,
3: ਬੜੇ ਤਗੜੇ ਵਿਊ ਆਏ ਸੀਗੇ, ਮੈਂ ਰਾਹ ਚ ਰੋਕ ਲਿਆ ਸਰ ਇੱਕ ਫੋਟੋ
0: ਅੱਗੇ ਤੁਹਾਡੀ ਵੀਡੀਓ ਬੜੀ ਚੱਲ ਗਈ ਹੈ,
3: ਕਿਹੜੇ ਹਾਲ
5: ਜਦੋਂ ਦਿਲ ਤੋਂ ਲੈ ਗਿਆ ਮੈਂ ਬੋਲੂਗਾ, ਮੇਰੇ ਨਾਲ ਦੀ ਨਾਲ ਦਿਲ ਤੋਂ ਲੈ ਗਿਆ ਤੁਸੀਂ ਵੀ ਬੋਲਣਾ,
0: ਠੀਕ ਹੈ ਜੀ।
5: ਤੇ ਸ਼ੇਰ ਹੈ ਜੀ ਕਿ ਸੱਜਣਾ ਦਰਦ ਵੰਡਾਵਣ ਦੀ ਥਾਂ ਸਾਨੂੰ ਸੀਨੇ ਲਾਵਣ ਦੀ ਥਾਂ ਔਖਾ ਵੇਲਾ ਆਇਆ ਤੇ ਤੂੰ ਸਭ ਤੋਂ ਪਹਿਲਾਂ ਆਵਣ ਦੀ ਥਾਂ ਸਭ ਤੋਂ ਪਿੱਛੇ ਰਹਿ ਗਿਆ ਹੈ ਦਿਲ ਤੋਂ ਹੀ ਲੈ ਗਿਆ, ਦਿਲ ਤੋਂ ਹੀ ਲੈ ਗਿਆ, ਇਹ ਦੁੱਖਾਂ ਸੂਲੀ ਟੰਗਿਆ ਤੇ ਤੂੰ, ਲੋੜਾਂ ਸਾਨੂੰ ਟੰਗਿਆ ਤੇ ਤੂੰ, ਦੁੱਖਾਂ ਸੂਲੀ ਟੰਗਿਆ ਤੇ ਤੂੰ, ਲੋੜਾਂ ਸਾਨੂੰ ਟੰਗਿਆ ਤੇ ਤੂੰ, ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਅਸਾਂ ਜੇ ਕੁਝ ਮੰਗਿਆ ਤੇ ਤੂੰ, ਸੋਚਾਂ ਦੇ ਵਿੱਚ ਪੈ ਗਿਆ ਹੈ, ਦਿਲ ਤੋਂ ਹੀ
7: ਦਿਲ ਤੋਂ ਹੀ ਲੈ ਗਿਆ, ਕਿਆ
5: ਬਾਤ, ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ, ਗਮ ਦੇ ਸਾਨੂੰ ਨਾਗ ਲੜਾ ਕੇ ਸਾਡੇ ਵਿੱਚ ਵਿਛੋੜੇ ਪਾ ਕੇ, ਜਿੰਨਾ ਰੱਜ ਰੱਜ ਜਸ਼ਨ ਮਨਾਏ, ਉਹਨਾਂ ਲੋਕਾਂ ਦੇ ਵਿੱਚ ਜਾ ਕੇ ਜਿਹੜੇ ਦਿਨ ਦਾ ਬਹਿ ਗਿਆ ਹੈ,
7: ਸ਼ੁਰੂਆਤ ਕੀਤੀ ਸੀ ਸਾਬਰ ਕੁੱਟੀ ਸਾਹਿਬ ਨਾਲ, ਉਸੇ ਰੁੱਖਾਂ ਵਾਂਗੂ ਖੜੇ ਰਹੇ, ਏਦਾਂ ਹੀ ਸੀ ਨਾ,
0: ਹਾਂਜੀ ਏਦਾਂ ਹੀ ਸੀ,
7: ਹੁਣ ਦਿਲ ਤੋਂ ਲੈ ਗਿਆ ਵਿੱਚ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਹਦਾ ਪਹਿਲੀ ਤੇ ਅਖੀਰਲੀ ਨਾਲ ਕੋਈ ਤਲਕ ਨੀ, ਕਿਉਂਕਿ ਇਹੀ ਖੂਬਸੂਰਤੀ ਹੈ ਗਾਇਸ,
5: ਵਿਚਲੀਆਂ ਗੱਲਾਂ, ਵਿਚਲੀਆਂ ਗੱਲਾਂ ਕਰਕੇ ਆਪਾਂ ਵੀ ਦਿਲ ਤੋਂ ਜੇ ਲੈ ਗਏ
7: ਮੜਾ, ਨਹੀਂ ਨਹੀਂ ਨਹੀਂ ਨਹੀਂ,
0: ਗੱਲ ਇਹ ਤਾਂ ਨਹੀਂ ਹੁੰਦਾ,
7: ਗੱਲ ਇਹੀ ਹੈ ਕਿ ਜਦ ਚਾਰ ਦੋਸਤ ਚਾਰ ਯਾਰ ਮਿਲ ਜਾਏ, ਹਨਾ ਉਹ ਵਾਲੀ ਕਹਿੰਦੇ ਨਾ ਗੱਲਬਾਤ, ਕਿ ਜਿੱਥੇ ਤਿੰਨ ਚਾਰ ਯਾਰ ਦੋਸਤ ਬਹਿ ਜਾਣ ਨਾ, ਉਹ ਸਟਾਰਟਿੰਗ ਤੇ ਐਂਡ ਪੁਆਇੰਟ ਦਾ ਰਿਲੇਸ਼ਨ ਕਦੇ ਨਿਕਲ ਨਹੀਂ ਸਕਦਾ, ਕਿਉਂਕਿ ਗੱਲ ਕਿੱਥੋਂ ਤੁਰੀ ਜਾਂਦੀ ਹੈ ਤੇ ਕਿੱਥੇ ਪਹੁੰਚਦੀ ਹੈ, ਪਰ ਸਾਡਾ ਮਕਸਦ ਇੱਕੋ ਹੀ ਹੁੰਦਾ,
0: ਨਾਂ ਰੱਖਿਆ ਨਾ,
7: ਹਾਂ ਤੇ ਸਾਡਾ ਮਕਸਦ ਪਰ ਇੱਕੋ ਹੀ ਹੁੰਦਾ ਕਿ ਜਿਹੜਾ ਸਾਨੂੰ ਸੁਣਦਾ ਪਿਆ ਨਾ, ਉਹ ਵੀ ਥੋੜਾ ਜਿਹਾ ਨਾ ਫਰੈਸ਼ ਜਿਹਾ ਫੀਲ ਕਰ ਲਵੇ, ਉਹ ਵੀ ਕਵੇ ਕਿ ਯਾਰ ਮਜ਼ਾ ਆ ਗਿਆ, ਹਨਾ। ਤੇ ਅੱਜ ਦੇ ਬੋਇਜ਼ ਮੀਟਅਪ ਦਾ ਜੀ ਇਹ ਅਖੀਰਲਾ ਮਿਨਟ ਆ, ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ ਸਾਰਿਆਂ ਨੂੰ, ਮੈਂ ਬੋਏ ਨੰਬਰ 1 ਕ੍ਰਿਸ਼ਨਾ, ਬੋਏ ਨੰਬਰ 2
0: ਡਰ ਗਿਆ
7: ਬਲਕੀਰਤ, ਐਂਡ ਬੋਏ ਨੰਬਰ 3 ਸਾਡਾ ਹਰਮਨ
5: ਪਿਆਰ। ਹਾਂਜੀ ਸ਼ੇਰ, ਸ਼ੇਰ ਸੁਣਾ ਕੇ ਰੁਕਸਤ
7: ਹੋ। ਓ ਯਾਰ ਮੇਰੇ ਸ਼ੇਰ ਯਾਰ ਅੱਜ ਕੱਲ ਬਿੱਲੀ ਬਣੇ ਪਏ ਆ ਯਾਰ, ਤੂੰ ਤੂੰ ਮੈਨੂੰ ਇਸ ਤਰ੍ਹਾਂ ਨਾ ਬੋਲ। ਚੱਲ ਮੈਂ ਨਾ ਇੱਦਾਂ ਕਰਦਾ, ਆਪਾਂ ਨਾ ਉਮੇਰ ਨਜ਼ਮੀ ਸਾਹਿਬ ਦਾ ਹਨਾ ਉਹ ਵਾਲਾ ਸੁਣਾ ਦਿੰਦੇ ਹਾਂ, ਕੀ ਸੀਗਾ, ਮੈਂ ਤਾਂ ਭੁੱਲ ਹੀ ਆ,
0: ਜਿਹੜਾ ਵੀ ਆਉਂਦਾ ਸੁਣਾ ਦਿਓ, ਜਿਹੜਾ ਤੁਸੀਂ ਆਪ ਲਿਖਿਆ ਯਾਰ ਸਰਤਾਜ ਸਾਹਿਬ ਵਾਸਤੇ, ਉਹੀ ਸੁਣਾ,
7: ਉਹ ਮੈਂ ਸਵੇਰੇ ਸੁਣਾ ਗਿਆ ਯਾਰ,
0: ਤੇ ਯਾਰ ਫਿਰ ਕੀ ਸ਼ਾਮ ਨੂੰ ਨਹੀਂ ਸੁਣਾ ਸਕਦੇ,
7: ਮੈਂ ਸੁਣਾ
0: ਉਹਦਾ ਸਮਾਂ ਰੱਖਦੇ ਹੋ ਤੁਸੀਂ ਸ਼ੇਰ ਦਾ, ਵੀ ਸਵੇਰੇ ਸੁਣਾਉਣਾ,
7: ਹਾਂ ਚਲੋ ਨਹੀਂ ਪਰ ਮੈਂ ਚੇਂਜ ਕਰ ਦਿੰਦਾ ਉਹਨੂੰ ਸਰਤਾਜ ਸਾਹਿਬ ਵਾਲੇ ਨੂੰ, ਇਹ ਮੈਂ ਹਰਮਨ ਨੂੰ ਡੈਡੀਕੇਟ ਕਰ ਦਿੰਦਾ, ਠੀਕ ਹੈ, ਹੈ
5: ਭਾਜੀ
7: ਰੇਡੀਓ, ਹਾਂਜੀ ਹਾਂਜੀ ਰੇਡੀਓ, ਹਾਂਜੀ ਕਾ ਬੈਕ ਐਂਡ ਕਾ ਗੁਲਿਸਤਾਂ ਸ਼ਾਦਾਬ ਰਹਿਤਾ ਹੈ, ਠੀਕ ਹੈ, ਮਾੜਾ ਮੇਰਾ ਮਿਸਰਾ ਹਿੱਲ ਗਿਆ ਕਿਉਂਕਿ ਮੈਨੂੰ ਲੰਮਾ ਕਰਨਾ ਪੈ ਗਿਆ, ਠੀਕ ਹੈ, ਜੱਜ ਨਾ ਕਰੀ ਮੈਨੂੰ ਹਰਮਨ, ਠੀਕ ਹੈ,
0: ਮੁਕਰਰ ਕਰੋ, ਹਾਂ
7: ਹਰਮਨ ਦੇ, ਉਹ ਹਰਮਨ ਕਹਿਤਾ ਸੋਰੀ, ਹਾਂਜੀ ਦੇ ਹਰਮਨ ਦੇ ਬੈਕ ਐਂਡ, ਹਾਂਜੀ ਦੇ
0: ਸੋਲਾ ਜੀ,
7: ਹਾਂਜੀ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਹਾਂਜੀ ਦੇ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
0: ਹੈ ਕੀ ਕਹਿੰਦੇ ਹਰਮਨ ਜੀ, ਸੁਣ ਲੈਣ ਦੋ ਹਰਮਨ, ਮੈਨੂੰ
5: ਉਹੀ ਉਹੀ ਉਹੀ ਥੈਂਕ ਯੂ ਵਾਲੀ ਫੀਲਿੰਗ ਆ ਰਹੀ ਜਦੋਂ ਤੁਸੀਂ ਥੈਂਕ ਯੂ ਨਹੀਂ ਕਿਹਾ
7: ਮੈਨੂੰ, ਸੇਮ ਨਹੀਂ ਨਹੀਂ ਨਹੀਂ ਕੱਢ
0: ਤੇ ਨਹੀਂ ਦੇ, ਉਹ ਭਰਾਵਾ ਤੂੰ ਥੈਂਕ ਯੂ ਦੀ ਗੱਲ ਕੀਤੀ ਨਾ,
7: ਮੇਰੇ ਕੋਲ ਇਹਦੇ ਲਈ ਅਥਾਰਟੀ ਨਹੀਂ ਹੈ ਭਰਾ,
0: ਕ੍ਰਿਸ਼ਨਾ ਜੀ
7: ਹੋ ਸਕਦਾ ਮੈਨੂੰ ਫੋਨ ਆਵੇ ਸ਼ਾਮ ਨੂੰ ਕਿ ਬੇਟਾ ਤੂੰ ਰਹਿ ਨਹੀਂ ਦਿਆ ਕਰ ਅਗਲੀ ਵਾਰ,
0: ਤੁਹਾਨੂੰ ਬੜਾ ਪੰਗਾ ਪੈ ਗਿਆ ਸੀ,
7: ਕਿਆ
0: ਉਹ ਮੈਨੂੰ ਪਹਿਲਾਂ ਥੈਂਕ ਯੂ ਨਹੀਂ ਕਹਿਣਾ, ਮੈਂ ਭਰਾਵਾ ਮੈਂ ਇਹਦੇ ਨਵਾਂ ਨਵਾਂ ਮੈਨੂੰ ਕਿਸੇ ਨੇ ਦੱਸਿਆ ਵੀ ਜਦੋਂ ਕੋਈ ਤੁਹਾਡੇ ਲਈ ਕੁਛ ਕਰਦਾ ਹੈ ਨਾ ਤੇ ਉਹਨੂੰ ਰਿਸਪੈਕਟਲੀ ਤੁਸੀਂ ਥੈਂਕ ਯੂ ਕਹਿਣਾ ਹੁੰਦਾ ਵਾ, ਤੇ ਮੈਂ ਭਰਾਵਾ ਓਕੇ ਮੈਂ ਕਹਿਣਾ ਹਾਂਜੀ ਕਿਉਂ ਨੀ ਕਹਾਂਗੇ ਕਹਾਂਗੇ, ਤੇ ਮੈਂ ਭਰਾਵਾ ਨੂੰ ਕਹਿਣਾ ਥੈਂਕ ਯੂ ਥੈਂਕ ਯੂ ਥੈਂਕ ਯੂ
7: ਥੈਂਕ ਯੂ,
0: ਉਹ ਭਰਾਵਾ ਮੈਨੂੰ ਇੱਕ ਬੰਦਾ ਮੇਰੇ ਪਿੱਛੇ ਹੀ ਪੈ ਗਿਆ, ਉਹ ਕਹਿੰਦਾ ਥੈਂਕ ਯੂ ਹੁੰਦਾ ਵਾ ਥੈਂਕ ਯੂ ਕਹਿ, ਮੈਂ ਕਿਹਾ ਯਾਰ ਕਹਿ ਤੇ ਦਿਆਂ ਥੈਂਕ ਯੂ, ਉਹ ਭਰਾਵਾ ਬੜੇ ਚਿਰ ਲਾ ਕੇ ਮੁੜ ਕੇ
7: ਮੈਨੂੰ ਥੈਂਕ ਯੂ,
0: ਹਾਂ
7: ਇੱਦਾਂ ਹੀ ਸਿਖਾਇਆ ਸੀ,
0: ਤੁਸੀਂ ਆਪਣਾ ਸ਼ੇਅਰ ਸੁਣਾਓ
5: ਬਿਕੌਜ਼
7: ਪਾਪੂਲੇਸ਼ਨ, ਹਾਂਜੀ ਹਾਂਜੀ ਹਰਮਨ ਹਰਮਨ ਦੇ ਉੱਪਰ ਜੀ ਜਾਂਦੇ ਜਾਂਦੇ ਸ਼ੇਅਰ ਹੈ ਜੀ, ਜਿਉਂਦੇ ਰਹੋ ਵੱਸਦੇ ਰਹੋ, ਕਿ ਹਾਂਜੀ ਦੇ ਓਪਰੇਸ਼ਨ, ਹਾਂ ਹਿੰਦੀ ਸੀ ਸੋਰੀ, ਹਾਂਜੀ ਕੇ ਓਪਰੇਸ਼ਨਸ ਕੇ ਗੁਲਿਸਤਾਂ ਸ਼ਾਦਾਬ ਰਹੇਂਗੇ, ਜਬ ਉਨਕੀ ਰਹਿਨੁਮਾਈ ਹਰਮਨ ਜੈਸੇ ਬਾਗਬਾਂ ਕਰਤੇ ਰਹੇਂਗੇ, ਥੈਂਕ ਯੂ ਗਾਇਜ਼, ਥੈਂਕ ਯੂ ਵੈਰੀ ਮਚ, ਮੈਂ ਤੁਹਾਨੂੰ ਮਤਲਬ ਬਾਅਦ ਚ ਪਤਾ ਕਰ ਲੂੰਗਾ, ਥੈਂਕ ਯੂ ਸੋ ਮਚ ਜੁੜਨ ਲਈ, ਸੋਰੀ ਫੋਰ ਮਾਈ ਵੈਰੀ ਬੈਡ ਸ਼ਾਇਰੀ, ਪਰ ਅਗਲੀ ਵਾਰੀ ਜਦੋਂ ਆਪਾਂ ਮਿਲਾਂਗੇ ਕੋਸ਼ਿਸ਼ ਕਰਾਂਗੇ ਕਿ ਬਈ ਅਗਲੀ ਵਾਰੀ ਪ੍ਰੋਪਰ ਇੱਕ ਸੈੱਟ ਤਿਆਰ ਕਰਕੇ ਰੱਖਾਂਗੇ, ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਾਇਰੀਆਂ ਸੁਣਾਵਾਂਗੇ, ਤੁਸੀਂ ਆਪਣੀ ਫੀਡਬੈਕ ਸਾਡੇ ਨਾਲ ਪਲੀਜ਼ ਜਿੱਥੇ ਵੀ ਤੁਸੀਂ ਇਹ ਜਿੰਨੇ ਵੀ ਆਪਣੇ ਪਲੇਟਫਾਰਮ ਨੇ ਪਲੀਜ਼ ਉੱਥੇ ਸ਼ੇਅਰ ਕਰ ਦਿਓ, ਅੱਜ ਜਿਹੜੇ ਬੰਦੇ ਨਾਲ ਮੇਰੇ ਸੀਗੇ ਨਾ ਸ਼ੋਅ ਦੇ ਇਹੀ ਸਾਰੇ ਮੈਸੇਜ ਸਭ ਤੋਂ ਪਹਿਲਾਂ ਪੜ੍ਹਦੇ ਆ, ਸੋ ਫੀਡਬੈਕ ਬਹੁਤ ਛੇਤੀ ਪਹੁੰਚ ਜਾਣੀ ਹੈ, ਸਟੀਕ ਤੇਜ਼ ਰਫ਼ਤਾਰ ਤੇ ਹੋਰ
0: 200 ਦੀ ਸਪੀਡ ਤੇ ਜਾਣੀ
7: ਹੈ 200 ਦੀ ਸਪੀਡ
0: ਤੇ ਰੋਕੇਟ ਵਾਂਗ ਜਿਹੜਾ ਛੱਤ ਤੇ ਜਾਂਦਾ ਕੀ ਕਹਿੰਦੇ ਰੋਕੇਟ ਹੀ ਹੁੰਦਾ ਉਹ
7: ਹਾਂਜੀ ਛੱਤ ਤੇ ਜਾਂਦਾ ਰੋਕੇਟ ਹੁੰਦਾ ਪਰ ਤੁਸੀਂ ਰੋਕੇਟ ਵਾਂਗ ਕਿਤੇ ਹੋਰ ਜਾਇਓ ਨਾ ਕਿਉਂਕਿ 24 ਚੈਨਲ ਸਾਡਾ ਰੇਡੀਓ ਹਾਂਜੀ ਹਜੇ ਵੀ ਸ਼ਾਦਾਬ ਹੈ ਆਬਾਦ ਹੈ ਚੱਲਦਾ ਪਿਆ ਸਾਡੇ ਸ਼ੋਅ ਤੋਂ ਬਾਅਦ ਅਗਲਾ ਸ਼ੋਅ ਸੁਣਨ ਲਈ ਤਿਆਰ ਰਹੋ ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ 1674 AM
0: ਪਰ ਹਰਮਨ ਜੀ ਨੇ ਯਾਰ ਅੱਜ ਹਰਮਨ ਜੀ ਤੁਸੀਂ ਕਹੋ ਕੋਈ ਸਰੋਤਿਆਂ ਲਈ
7: ਮੈਂ ਹਮੇਸ਼ਾ ਐਂਡ ਕਰਦਾ ਇਹ ਹਮੇਸ਼ਾ ਐਂਡ ਦਾ ਪੰਚ ਖਤਮ ਕਰ ਦਿੰਦਾ
8: ਐਂਡ ਕਰਨ ਦਾ ਇਰਾਦਾ ਹੀ
0: ਨਹੀਂਗਾ ਲਾਈਕ ਕਰੋ ਨਹੀਂ ਐਂਡ ਨਹੀਂ ਹੋਣਾ ਆਪਾਂ ਜਸਟ ਅੱਜ ਲਈ ਵਿਦਾ ਲੈਣੀ ਆ
7: ਵਿਦਾ ਮੈਨੂੰ ਵਿਦਾ ਕਰੋ ਪਲੀਜ਼ ਮੈਨੂੰ ਜ਼ਰੂਰ ਵਿਦਾ ਕਰੋ ਤੁਸੀਂ ਦੋਨੋਂ ਲੱਗੇ ਰਹੋ ਭਰਾਵਾ
8: ਮੈਨੂੰ ਲੱਗਦਾ ਹੈ ਕਿ ਦੇਬੀ ਭਾਈ ਦਾ ਸ਼ੇਰ ਹੈ ਇੱਕ ਮੇਰੇ ਕੋਲ
7: ਹਾਂ
8: ਵੈਰੀ ਗੁੱਡ ਵਿਦਾ ਨਹੀਂ ਹੋ ਸਕਦਾ
7: ਬੈਸਟ
0: ਆਉਂਦੇ ਹੋ
8: ਦੇਬੀ ਮਖਸੂਸ ਤੁਰੀ ਜੀ ਦਾ ਸ਼ੇਰ ਮਤਲਬ ਜਦੋਂ ਕੋਈ ਵੀ ਪ੍ਰੋਗਰਾਮ ਜਾਂਦਾ ਆ ਸੁਰਜੀਤ ਪਾਤਰ ਸਾਹਿਬ ਹੁਣੀ ਕਿਹਾ ਕਰਦੇ ਸੀਗੇ ਕਿ ਕੋਈ ਵੀ ਪ੍ਰੋਗਰਾਮ ਕੋਈ ਵੀ ਜੋ ਆਪਾਂ ਚੀਜ਼ ਮਿੱਥਦੇ ਆ ਉਹ ਅੰਤ ਵੱਲ ਨਹੀਂ ਜਾਂਦੀ ਉਹ ਸਿਖਰ ਵੱਲ ਜਾਂਦੀ ਸੋ ਆਪਾਂ ਆਪਣੇ ਪ੍ਰੋਗਰਾਮ ਨੂੰ ਜਦੋਂ ਸਿਖਰ ਵੱਲ ਲੈ ਕੇ ਜਾ ਰਹੇ ਹਾਂ ਦੇਬੀ ਮਖਸੂਸਪੁਰੀ ਦਾ ਸ਼ੇਰ ਹੋਵੇ ਤੇ ਉਸ ਤੋਂ ਵੱਧ ਸਿਖਰ ਤੇ ਜਾ ਹੀ ਨਹੀਂ ਸਕਦੀ ਸੋ ਸ਼ੇਰ ਮੈਂ ਸੁਣਾਉਣਾ ਹੈ ਕਿ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਜ਼ਿਆਦਾ ਉੱਚੇ ਰੁੱਖ ਕਿਸੇ ਨੂੰ ਛਾਵਾਂ ਨਹੀਂ ਕਰਦੇ ਘੱਟ ਮਿਲੀਏ ਘੱਟ ਆਈਏ ਜਾਈਏ ਇਸ ਗੱਲ ਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ ਤੇਰੇ ਲਈ ਦੁਆਵਾਂ ਨਹੀਂ ਕਰ
7: ਵਾਹ
8: ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਚੰਗੇ ਨੇ ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਆਪਾਂ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ ਪਰ ਕਿਸੇ ਖਿਲਾਫ਼ ਤੂੰ ਸੱਚ ਜਾਣੀ ਅਸੀਂ ਸਲਾਹਾਂ ਨਹੀਂ
0: ਕਰਦੇ ਬਹੁਤ ਬਹੁਤ
7: ਸ਼ੁਕਰੀਆ
0: ਸਮਾਂ ਕੱਢਣ ਲਈ ਤੇ ਇੰਨੇ ਸੋਹਣੇ ਸ਼ੇਰ ਤੇ ਇੰਨੀ ਸੋਹਣੀ ਆਵਾਜ਼ ਦੇ ਵਿੱਚ ਸਾਨੂੰ ਸੁਣਾਉਣ ਲਈ ਥੋੜਾ ਜਿਹਾ ਗਿਆਨ ਸਾਨੂੰ ਦੇਣ ਦੇ ਲਈ ਆ ਇੰਗਲਿਸ਼ ਵਾਲੇ ਵੱਡੇ ਵੱਡੇ ਜੇ ਨਾਂ ਦੋ ਚਾਰ ਸਾਨੂੰ ਦੱਸਣ ਲਈ ਸਾਨੂੰ ਨਹੀਂ ਚਲੋ ਮੈਨੂੰ ਚੇਤਾ ਰਹੇ ਭੁੱਲੀਏ ਨੇ ਪਰ ਧੰਨਵਾਦ ਨਹੀਂ ਦੱਸੇ ਬਾਕੀ ਹੁਣ ਆਪਾਂ ਜਾ ਚੱਲੇ ਕ੍ਰਿਸ਼ਨਾ ਜੀ
7: ਸੁਣਦੇ ਰਹੋ ਬਣੇ ਰਹੋ ਰੇਡੀਓ ਹਾਂਜੀ ਤੇ ਥੈਂਕ ਯੂ ਸੋ ਮਚ
0: ਜਾਓ ਜਾਓ ਜੀ ਸੀ ਯੂ ਬਾਏ ਟਾਟਾ ਜੀ

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਤੁਸੀਂ ਸਾਡੇ ਨਾਲ ਬਣੇ ਪਏ ਹੋ ਲਾਈਵ ਵੱਖਰੇ ਵੱਖਰੇ ਪਤਾ ਨਹੀਂ ਕਿਹੜੇ ਕਿਹੜੇ ਪਲੇਟਫਾਰਮਸ ਤੋਂ, ਪਰ ਥੈਂਕ ਯੂ, ਵੈਲਕਮ। ਐਂਡ ਤੁਸੀਂ ਜਦੋਂ ਵੀ ਇਸ ਨੂੰ ਸੁਣੋਗੇ, ਅਤੇ ਮਤਲਬ ਜਦੋਂ ਵੀ ਜਿਸ ਟਾਈਮ 'ਤੇ ਸੁਣੋਗੇ ਉਸ ਟਾਈਮ 'ਤੇ ਵੀ ਸੁਣਨ ਵਾਲਿਆਂ ਨੂੰ ਹੈਲੋ, ਹਾਏ, ਕੈਸੇ ਹੋ, ਸਭ ਠੀਕ ਠਾਕ, ਮਜ਼ਾ ਮਾ। ਖੈਰ, ਥੋੜ੍ਹੇ ਟਾਈਮ ਪਹਿਲਾਂ ਜੀ ਆਇਆ ਆਸਟ੍ਰੇਲੀਆਈ ਫੈਡਰਲ ਬਜਟ 2026, ਐਂਡ ਅਸੀਂ ਕਿਹਾ ਕਿ ਬਈ ਕਿਸ ਤਰ੍ਹਾਂ ਦਾ ਬਜਟ, ਅਤੇ ਚੈਟ GPT ਨੇ ਕਿਹਾ ਇਟਸ ਗ੍ਰੇਟ, ਅਤੇ ਉਸ ਤੋਂ ਅੱਗੇ ਕੁਛ ਉਹਨੇ ਬੋਲਿਆ ਨਹੀਂ। ਮੈਂ ਕਿਹਾ ਇਸ ਦੀ ਜਾਣਕਾਰੀ ਮੈਂ ਇਸ ਤੋਂ ਜ਼ਿਆਦਾ ਹੈਵੀਲੀ ਪੈਨੇਟਰੇਟ ਕਿਸ ਤਰ੍ਹਾਂ ਕਰਵਾ ਸਕਦਾ, ਅਤੇ ਅਸੀਂ ਫਿਰ ਜੀ ਇੱਕ ਬਹੁਤ ਹੀ ਜ਼ਿਆਦਾ ਉਮਦਾ, ਬਹੁਤ ਹੀ ਜ਼ਿਆਦਾ ਸਕਿਲਡ, ਐਫੀਸ਼ੀਐਂਟ, ਰਜਿਸਟਰਡ ਅਕਾਊਂਟੈਂਟ ਸਾਡੇ ਵੱਡੇ ਭਰਾ ਕਵਲਪ੍ਰੀਤ ਸਿੰਘ ਜੀ ਨੂੰ ਇਨਵਾਈਟ ਕੀਤਾ ਸਟੂਡੀਓ 'ਤੇ, ਅਤੇ ਅਸੀਂ ਉਹਨਾਂ ਨੂੰ ਕਿਹਾ ਕਿ ਬਈ ਚਾਨਣ ਪਾਓ, ਸਾਨੂੰ ਵੀ ਸਮਝਾਓ ਕੀ ਚੱਕਰ ਹੈ ਬਈ, ਕੀ ਚੱਲਦਾ ਪਿਆ, ਇਹ ਆਇਆ ਨਵਾਂ ਬਜਟ, ਕੀ ਸੁਗਾਤਾ ਲੈ ਕੇ ਆਇਆ, ਵਾਟ ਆਰ ਦਾ ਪੋਜ਼ਿਟਿਵ ਪੁਆਇੰਟਸ, ਵਾਟ ਆਰ ਦਾ ਨੈਗੇਟਿਵ ਪੁਆਇੰਟਸ। ਸੋ ਅੱਜ ਆਪਾਂ ਡਿਸਕਸ ਕਰਾਂਗੇ ਜਿੰਨਾ ਕੁ ਹੋ ਸਕੇ, ਐਂਡ ਬੇਸਿਕਲੀ ਸਾਡਾ ਡਿਸਕਸ਼ਨ ਵੀ ਜਿਹੜੀ ਰਹੂਗੀ ਉਹ ਅਰਾਊਂਡ ਸਾਡੇ ਹਾਊਸ ਹੋਲਡਸ, ਸਾਡੀ ਫੈਮਿਲੀਜ਼ ਦੇ ਹਿਸਾਬ ਕਿਤਾਬ ਨਾਲ ਹੋਏਗੀ। ਆਪਾਂ ਬਹੁਤਾ ਕੋਈ ਆਊਟ ਆਫ ਦਾ ਵੇ ਕੋਈ ਡਿਸਕਸ਼ਨ ਨਹੀਂ ਕਰਨੀ ਹੈ। ਸੋ ਆਪਣੇ ਲੋਕਾਂ ਦੀ ਗੱਲ, ਆਪਣੇ ਲਈ ਗੱਲ। ਵੈਲਕਮ ਸਰ, ਵੈਲਕਮ ਕਮਲ ਜੀ, ਕਿਵੇਂ ਹੋ, ਠੀਕ ਠਾਕ?
2: ਹਾਂਜੀ, ਬਹੁਤ ਵਧੀਆ ਜੀ, ਧੰਨਵਾਦ ਜੀ ਤੁਹਾਡਾ ਮੈਨੂੰ ਮੌਕਾ ਦੇਣ ਦੇ ਲਈ, ਅਤੇ ਅੱਜ ਕੋਸ਼ਿਸ਼ ਕਰਾਂਗੇ ਜਿੰਨੀ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਸ਼ੇਅਰ ਕਰ ਸਕੀਏ ਬਜਟ ਦੇ ਨਾਲ ਰਿਲੇਟਡ, ਅਤੇ
1: ਹਾਂਜੀ ਚਲੋ, ਥੈਂਕ ਯੂ ਸਰ। ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਸ਼ੁਰੂ ਤੋਂ ਸ਼ੁਰੂ ਇਹ ਕਰਦੇ ਹਾਂ ਕਿ ਬਈ ਜੀ ਬਜਟ ਆਇਆ ਜਿਹੜਾ 12 ਮਈ ਨੂੰ, ਉਹਨੂੰ ਲੈ ਕੇ ਕਿ ਯੂਜੁਅਲ ਪਬਲਿਕ ਰੁਝਾਨ ਕੀ ਆ, ਆਪਾਂ ਲੈਟਸ ਟਾਕ ਅਬਾਊਟ ਦੈਟ, ਕਿ ਹਾਊ ਆਰ ਪੀਪਲ ਫੀਲਿੰਗ ਅਬਾਊਟ ਇਟ, ਲਾਈਕ ਇਜ਼ ਇਟ ਮੋਰ ਔਨ ਦਾ ਪੋਜ਼ਿਟਿਵ ਸਾਈਡ, ਕੀ ਥੋੜ੍ਹਾ ਨੈਗੇਟਿਵ ਹੈ, ਕੀ ਤੁਸੀਂ ਵੇਖਿਆ ਐਜ਼ ਐਨ ਐਕਸਪਰਟ ਆਲਸੋ?
2: ਪਹਿਲਾਂ ਤਾਂ ਮੈਂ ਹੈਰਾਨ ਹਾਂ, ਤੁਸੀਂ ਕਿਹਾ ਚੈਟ GPT ਨੇ ਤੁਹਾਨੂੰ ਕਿਹਾ ਗ੍ਰੇਟ, ਬੜੇ ਕਾਫੀ ਹੈਵੀ ਵੇਟ ਬਜਟ ਹੈ ਇਸ ਵਾਰ, ਕਾਫੀ ਚੇਂਜਿਸ ਆ ਰਹੇ ਨੇ ਜਿਹੜੇ ਮਤਲਬ ਕਾਫੀ ਹਲਚਲ ਮੈਨੂੰ ਚਾਹਣਗੇ, ਜਿਵੇਂ ਕਿ ਪ੍ਰੋਪਰਟੀ ਮਾਰਕੀਟ ਦੇ ਵਿੱਚ ਕਾਫੀ ਇੰਪੈਕਟ ਆਏਗਾ ਇਸ ਬਜਟ ਦਾ।
1: ਓਕੇ,
2: ਸੋ ਚੇਂਜਿਸ ਆ ਰਹੇ ਨੇ, ਨੈਗੇਟਿਵ ਗੇਅਰਿੰਗ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਕੈਪੀਟਲ ਗੇਨ ਟੈਕਸ ਨਾਲ ਰਿਲੇਟਿਡ ਚੇਂਜਿਸ ਆ ਰਹੇ ਨੇ, ਅਤੇ ਥੋੜ੍ਹੇ ਕੁਛ ਬੈਨੀਫਿਟਸ ਵੀ ਦੇ ਰਹੀ ਹੈ ਗਵਰਨਮੈਂਟ। ਅਤੇ
1: ਠੀਕ ਹੈ, ਫਿਰ ਆਪਾਂ ਇਸ ਤਰ੍ਹਾਂ ਕਰਦੇ ਹਾਂ, ਹੌਲੀ ਹੌਲੀ ਹੈ ਨਾ ਸੈਕਸ਼ਨਲੀ ਇਹਨੂੰ ਲੈ ਕੇ ਚੱਲਦੇ ਹਾਂ, ਤਾਂ ਕਿ ਆਪਾਂ ਹੋਰ ਸਮਝ ਸਕੀਏ, ਕਿਉਂਕਿ ਕੀ ਹੈ, ਹੁੰਦਾ ਇਹ ਹੈ ਕਿ ਯੂਜਲੀ ਦੇਰ ਆਰ ਟਰਮੀਨੋਲੋਜੀਜ਼, ਖਾਸ ਕਰ ਅਕਾਊਂਟਿੰਗ ਜਗਤ ਦੀਆਂ ਜੋ ਟਰਮੀਨੋਲੋਜੀਜ਼ ਹੁੰਦੀਆਂ ਉਹ ਆਮ ਬੰਦੇ ਨੂੰ ਲੇਮੈਨ ਭਾਸ਼ਾ 'ਚ ਹੈ ਨਾ ਬਹੁਤ ਘੱਟ ਹੁੰਦਾ ਸਮਝ ਆਵੇ, ਅਤੇ ਆਪਾਂ ਜਦੋਂ ਡਿਸਕਸ ਕਰਾਂਗੇ ਆਪਾਂ ਨਾਲ ਨਾਲ ਟਰਮੀਨੋਲੋਜੀ ਵੀ ਸਿੱਖਦੇ ਰਹਾਂਗੇ, ਕਿ ਐਜੂਕੇਸ਼ਨਲ ਵੀ ਹੋ ਜਾਵੇ ਅੱਗੋਂ, ਕਦੀ ਨੈਕਸਟ ਈਅਰ ਕੋਈ ਜਾਂ ਫਿਰ ਆਪਣੇ ਲੈਵਲ 'ਤੇ ਕੋਈ ਬਜਟ ਪੜ੍ਹਨਾ ਸਮਝਣਾ ਚਾਹੁੰਦਾ ਤਾਂ ਉਹਨੂੰ ਜਿੰਨਾ ਕੁ ਈਜ਼ੀਲੀ ਸਮਝ ਆ ਸਕੇ ਉਹਦੇ ਨਾਲ ਦੀ ਰੀਸ ਨਾ ਹੋਵੇ, ਸਹੀ ਕਿ ਨਹੀਂ? ਸੋ ਆਪਾਂ ਸਟਾਰਟ ਕਰਦੇ ਹਾਂ ਜੀ ਨੈਗੇਟਿਵ ਗੇਅਰਿੰਗ ਤੋਂ ਰਿਲੇਟਿਡ, ਕਿ ਮੈਂ ਸੁਣਿਆ ਕਿ ਇਹ ਕੋਈ ਪਤਾ ਨਹੀਂ ਕਿਆ ਸਿਸਟਮ ਹੈ ਜੀ, ਇਹਨੇ ਬੜਾ ਉਥਲ ਪਥਲ ਮਚਾ ਦਿੱਤੀ ਹੈ ਮਾਰਕੀਟ ਦੇ ਅੰਦਰ, ਕੁਛ ਹੈ ਇੱਦਾਂ ਦੀ ਗੱਲਬਾਤ, ਕੀ ਕਿਆ? ਪਹਿਲਾਂ ਤਾਂ ਇਹ ਦੱਸੋ ਜੀ ਨੈਗੇਟਿਵ ਗੇਅਰਿੰਗ ਕੀ ਹੈ?
2: ਓਕੇ, ਨੈਗੇਟਿਵ ਗੇਅਰਿੰਗ ਬੇਸਿਕਲੀ ਕੀ ਹੈ ਕਿ ਰੈਂਟਲ ਪ੍ਰੋਪਰਟੀ ਦੇ ਵਿੱਚ ਤੁਹਾਨੂੰ ਇਨਕਮ ਆਉਂਦੀ ਹੈ ਜਦੋਂ ਤੁਸੀਂ ਪ੍ਰੋਪਰਟੀ ਰੈਂਟ 'ਤੇ ਦਿੰਦੇ ਹਾਂ, ਅਤੇ ਉਹਦੇ ਨਾਲ ਰਿਲੇਟਿਡ ਤੁਹਾਡੇ ਐਕਸਪੈਂਸਿਸ ਹੁੰਦੇ ਨੇ, ਜਿਵੇਂ ਕਾਊਂਸਲ ਰੇਟਸ ਹੋ ਗਏ, ਵੋਟਰ ਰੇਟਸ ਹੋ ਗਏ, ਇੰਸ਼ੋਰੈਂਸ ਹੋ ਗਈ, ਇੰਟਰਸਟ ਹੋ ਗਿਆ, ਡੈਪਰੀਸੀਏਸ਼ਨ ਹੋ ਗਈ ਪ੍ਰੋਪਰਟੀ ਦੇ। ਜੇ ਤੁਹਾਡੇ ਖਰਚੇ ਜਿਹੜੇ ਨੇ ਉਹ ਇਨਕਮ ਨਾਲੋਂ ਜ਼ਿਆਦਾ ਨੇ,
1: ਅਤੇ
2: ਉਹ ਜਿਹੜਾ ਰੈਂਟਲ ਲੋਸ ਹੈ ਉਹ ਤੁਸੀਂ ਆਫਸੈਟ ਕਰ ਸਕਦੇ ਹਾਂ ਆਪਣੀ ਅਦਰ ਇਨਕਮ ਦੇ ਅਗੇਂਸਟ, ਤੁਹਾਡੀ ਵੇਜ ਇਨਕਮ ਹੈ ਜਿਹਦੇ ਨਾਲ ਤੁਹਾਡੀ ਟੈਕਸੇਬਲ ਇਨਕਮ ਘਟਦੀ ਆ, ਅਤੇ ਤੁਸੀਂ ਟੈਕਸ ਸੇਵ ਕਰਦੇ ਹਾਂ। ਅਤੇ ਹੁਣ ਨੈਗੇਟਿਵ ਗੇਅਰਿੰਗ ਦੇ ਵਿੱਚ ਜੋ ਚੇਂਜਿਸ ਲੈ ਕੇ ਆ ਰਹੇ ਨੇ ਉਹਦੇ ਵਿੱਚ ਉਹ 1 July 2027 ਤੋਂ ਇਹਨੂੰ ਲਿਮਿਟ ਕਰ ਰਹੇ ਨੇ ਕਿ ਸਿਰਫ ਨਿਊ ਪ੍ਰੋਪਰਟੀਜ਼ ਦੇ ਉੱਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ।
1: ਓਕੇ,
2: ਅਤੇ ਜਿਹੜੀਆਂ ਐਗਜ਼ਿਸਟਿੰਗ ਪ੍ਰੋਪਰਟੀਜ਼ ਆ ਉਸ ਕੇਸ ਦੇ ਵਿੱਚ ਤੁਸੀਂ ਨੈਗੇਟਿਵ ਗੇਅਰਿੰਗ ਦਾ ਫਾਇਦਾ ਹੁਣ ਨਹੀਂ ਲੈ ਸਕਦੇ, ਪਰ ਇਹਦੇ ਵਿੱਚ ਕੁਛ ਐਗਜ਼ੰਪਸ਼ਨਸ ਨੇ, ਜਿਵੇਂ ਕਿ ਜੇ ਤੁਸੀਂ ਆਲਰੇਡੀ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਆ ਫਿਰ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਫਿਲਹਾਲ ਹਜੇ ਉਹਦੇ ਵਿੱਚ ਕੋਈ ਚੇਂਜਿਸ ਨਹੀਂ ਆ, ਜੇ ਤੁਸੀਂ ਮਤਲਬ ਕਲੇਮ ਕਰਦੇ ਆ ਰਹੇ ਹਾਂ ਤੇ ਤੁਸੀਂ ਉਹਨੂੰ ਸਟਿਲ ਕਲੇਮ ਕਰ ਸਕਦੇ।
1: ਮੇਰਾ ਐਕਚੁਅਲੀ ਇਹਦਾ ਸਪਲੀਮੈਂਟਰੀ ਕੁਐਸਚਨ ਇਹੀ ਹੋਣਾ ਸੀਗਾ ਕਿ ਤੁਸੀਂ ਜਿਹੜਾ ਆਪਾਂ ਇਹ ਗੱਲ ਕਹਿ ਦਿੰਦੇ ਹਾਂ ਕਿ ਜਿਹੜਾ ਨਵੀਂ ਪ੍ਰੋਪਰਟੀ ਦੇ ਉੱਪਰ ਹੀ ਕਲੇਮ ਕਰ ਪਾਉਂਗੇ, ਹੈ ਨਾ, ਓਲਡ ਦੇ ਉੱਪਰ ਨਹੀਂ ਕਰ ਪਾਉਂਗੇ,
2: ਹਾਂਜੀ,
1: ਤੇ ਇਹ ਮਤਲਬ ਇਹ ਡਿਵੀਜ਼ਨ ਕਦੋਂ ਹੁੰਦੀ ਹੈ ਕਿ ਕਿਹੜੀ ਪ੍ਰੋਪਰਟੀ ਨੂੰ ਆਪਾਂ ਨਵਾਂ ਕਵਾਂਗੇ ਅਤੇ ਕਿਹੜੀ ਪ੍ਰੋਪਰਟੀ ਨੂੰ ਆਪਾਂ ਪੁਰਾਣਾ ਕਵਾਂਗੇ?
2: ਹਾਂਜੀ, ਸੋ ਨਵੀਂ ਪ੍ਰੋਪਰਟੀ ਹੈ ਕਿ ਤੁਸੀਂ ਪ੍ਰੋਪਰਟੀ ਬਿਲਡ ਕੀਤੀ, ਲੈਂਡ ਦੇ ਉੱਤੇ ਪ੍ਰੋਪਰਟੀ ਬਣੀ, ਔਰ ਤੁਸੀਂ ਫਸਟ ਰਜਿਸਟਰਡ ਓਨਰ ਹੋ,
1: ਓਕੇ,
2: ਤੇ ਉਹਨੂੰ ਤੁਸੀਂ ਨਵੀਂ ਪ੍ਰੋਪਰਟੀ ਕਰਾਂਗੇ। ਸੋ ਜੇ ਪਹਿਲਾਂ ਕੋਈ ਹੋਰ ਰਜਿਸਟਰ ਓਨਰ ਹੈ, ਤੁਸੀਂ ਉਹਦੇ ਤੋਂ ਬਾਏ ਕੀਤੀ ਹੈ, ਤੇ ਫਿਰ ਉਹ ਐਗਜ਼ਿਸਟਿੰਗ ਪ੍ਰੋਪਰਟੀ ਦੀ ਕੈਟੇਗਰੀ 'ਚ ਆਏਗੀ।
1: ਠੀਕ ਹੈ, ਭਾਵੇਂ ਇਹ ਵਾਲਾ ਜਿਹੜਾ ਟੀਚਾ ਉਸ ਚੀਜ਼ ਦਾ ਕਿ ਮੈਂ ਜਦੋਂ ਉਹ ਪਹਿਲਾ ਬਾਇਰ ਸੀਗਾ ਉਹਦਾ, ਮੈਂ ਹੀ ਉਹਨੂੰ ਡਿਵੈਲਪ ਕਰਕੇ ਬਿਲਡ ਕੀਤਾ, ਉਹ ਚਾਹੇ ਭਾਵੇਂ 6 ਮਹੀਨੇ ਪੁਰਾਣਾ ਹੋਵੇ, ਭਾਵੇਂ ਸਾਲ, ਭਾਵੇਂ 2 ਸਾਲ, ਉਹ ਮੈਟਰ ਨਹੀਂ ਕਰਦਾ। ਡੈਫੀਨੇਸ਼ਨ ਵਾਈਜ਼ ਇਹ ਹੈ ਕਿ ਆਈ ਸ਼ੁੱਡ ਬੀ ਦਾ ਫਸਟ ਓਨਰ ਆਫ ਦੈਟ ਪਰਟੀਕੁਲਰ
2: ਪ੍ਰੋਪਰਟੀ,
1: ਹੈ ਨਾ। ਉਹਦੇ ਅੰਦਰ ਜਿਹੜਾ ਵੀ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਲੋਸ ਹੁੰਦਾ, ਰੈਂਟਲ ਇਨਕਮ ਘੱਟਦੀ, ਐਕਸਪੈਂਸ ਵੱਧਦਾ, ਤੇ ਮੈਂ ਉਹਨੂੰ ਐਜ਼ ਆਫਸੈਟ ਯੂਜ਼ ਕਰ ਸਕਦਾ।
2: ਹਾਂਜੀ, ਤੁਸੀਂ ਉਹਨੂੰ ਬਿਲਕੁਲ, ਜਿਵੇਂ ਕਿ ਹਜੇ ਕਰੰਟਲੀ ਚੱਲ ਰਿਹਾ

0: ਇਹੀ ਹੈ ਨੈਗੇਟਿਵ ਗੇਅਰਿੰਗ ਨਾਲ ਉਹ ਟੈਕਸ ਬਚਾਉਣ ਦੀ ਜੋ ਹੁੰਦਾ ਸੀ ਉਹ ਫਿਰ ਤੁਹਾਨੂੰ ਐਡਵਾਂਟੇਜ ਨਹੀਂ ਮਿਲਣੀ ਅਗਰ ਐਗਜ਼ਿਸਟਿੰਗ ਪ੍ਰੋਪਰਟੀ ਤੁਸੀਂ ਬਾਏ ਕਰਦੇ ਹਾਂ। ਪਰ ਇਹ ਮੈਂ ਦੱਸਦਾ ਕਿ ਬਜਟ ਤੋਂ ਆਉਣ ਤੋਂ ਬਾਅਦ ਅਗਰ ਤੁਸੀਂ ਪ੍ਰੋਪਰਟੀ ਬਾਏ ਕਰਦੇ ਹਾਂ ਉਹਦੇ ਵਿੱਚ ਚੇਂਜਿਸ ਆ। ਸੋ ਇੱਕ ਇਹਦੇ ਵਿੱਚ ਇਹ ਵੀ ਹੈ ਕਿ ਜੇ ਤੁਸੀਂ ਪ੍ਰੋਪਰਟੀ ਕੰਟਰੈਕਟ ਸਾਈਨ ਕਰ ਚੁੱਕੇ ਹਾਂ ਬਜਟ ਤੋਂ ਪਹਿਲਾਂ ਪਰ ਸੈਟਲਮੈਂਟ ਉਹਦੀ ਭਾਵੇਂ ਬਾਅਦ ਵਿੱਚ ਵੀ ਹੋ ਰਹੀ ਹੈ ਸਟਿਲ ਇਟਸ ਫਾਈਨ ਕਿ ਉਹ ਤੁਸੀਂ ਸਟਿਲ ਕੰਟੀਨਿਊ ਕਰ ਸਕਦੇ ਹਾਂ।
1: ਠੀਕ ਹੈ
0: ਹਾਂਜੀ
1: ਓਕੇ ਓਕੇ ਸਹੀ ਹੈ ਬਾਈ। ਅੱਛਾ ਹੁਣ ਤਾਂ ਮਤਲਬ ਸਰਕਾਰ ਦਾ ਬੇਸਿਕ ਪੁਆਇੰਟ ਇਹ ਹੈ ਕਿ ਬਈ ਖਰਚਾ ਕਰੋ ਥੋੜ੍ਹਾ ਹੈਵੀ ਜੇ ਛੋਟੇ ਮੋਟੇ ਟੈਕਸ ਆਪਾਂ ਕੀ ਕਹਿ ਸਕਦੇ ਹਾਂ ਕਿ ਲੂਪ ਹੋਲਸ ਹੁੰਦੇ ਆ ਕਿ ਟੈਕਸ ਬਚਾਉਣ ਦੇ ਤਾਂ ਫਿਰ ਸਰਕਾਰ ਦਾ ਤਾਂ ਬੇਸਿਕ ਪੁਆਇੰਟ ਹੋਏ ਕਿ ਬਈ ਸਿੱਧੇ ਹੀ ਮਿਲੀਅਨ ਨਹੀਂ ਹੈ ਹੈ ਨਾ 5-7 ਲੱਖ ਤੋਂ ਘੱਟ ਕੀ ਖਰਚਾ ਹੁੰਦਾ ਕਿ ਇੰਨਾ ਖਰਚਾ ਕਰਨਾ ਪਏਗਾ
0: ਜੇ। ਹਾਂਜੀ ਬਿਲਕੁਲ ਉਹ ਪ੍ਰਮੋਟ ਕਰ ਰਹੇ ਕਿ ਨਵੀਆਂ ਪ੍ਰੋਪਰਟੀਜ਼ ਬਾਏ ਕਰੋ
1: ਅਤੇ ਸਿਮਿਲਰਲੀ ਇਹਦੇ ਅੰਦਰ ਅਗੇਨ ਪ੍ਰੋਪਰਟੀ ਦੇ ਇਰਦ ਗਿਰਦ ਹੀ ਸਵਾਲ ਆ ਜਾਂਦਾ ਕਿ ਫਿਰ ਕੈਪੀਟਲ ਗੇਨ ਟੈਕਸ ਉਹਦੇ ਉੱਪਰ ਕੁਛ ਚੇਂਜਸ ਵਗੈਰਾ ਆਏ ਹੋਣ ਉਸ ਤੋਂ ਰਿਲੇਟਡ ਕੁਛ ਚੇਂਜ ਆਇਆ ਹੋਵੇ ਪਹਿਲਾਂ ਤਾਂ ਪਲੀਜ਼ ਸਾਨੂੰ ਅਗੇਨ ਸਾਡੀ ਆਡੀਅੰਸ ਨੂੰ ਇਹ ਜ਼ਰੂਰ ਦੱਸਣਾ ਕਿ ਕੈਪੀਟਲ ਗੇਨ ਟੈਕਸ ਕੀ ਹੈ ਨਾ ਆਪਾਂ ਟਰਮੀਨੋਲੋਜੀ ਵੀ ਸਮਝਾ ਰਹੀਏ ਅਤੇ ਫਿਰ ਉਸ ਤੋਂ ਉਹਦੇ ਅੰਦਰ ਕੋਈ ਚੇਂਜਸ ਆਏ ਜਾਂ ਨਹੀਂ ਆਏ ਹੈ ਨਾ ਉਹਦਾ ਇੱਕ ਛੋਟੀ ਜਿਹੀ ਇਨਫੋਰਮੇਸ਼ਨ।
0: ਹਾਂਜੀ ਸੋ ਕੈਪੀਟਲ ਗੇਨ ਟੈਕਸ ਬੇਸਿਕਲੀ ਕੀ ਹੁੰਦਾ ਕਿ ਤੁਸੀਂ ਪ੍ਰੋਪਰਟੀ ਜਿੰਨੇ ਦੀ ਖਰੀਦੀ ਔਰ ਤੁਸੀਂ ਜਦੋਂ ਉਹਨੂੰ ਸੈੱਲ ਕਰਦੇ ਆ ਜੋ ਤੁਹਾਡਾ ਵਿੱਚ ਪ੍ਰੋਫਿਟ ਹੋਇਆ ਉਸ ਪ੍ਰੋਪਰਟੀ ਦਾ ਉਹ ਤੁਹਾਡਾ ਗੇਨ ਜੋ ਹੋਇਆ ਉਹਨੂੰ ਕੈਪੀਟਲ ਗੇਨ ਕਹਿੰਦੇ ਆ
1: ਅਤੇ
0: ਉਹਦੇ ਉੱਤੇ ਟੈਕਸ ਲੱਗਦਾ। ਸੋ ਫਿਲਹਾਲ ਦੇ ਰੂਲ ਦੇ ਹਿਸਾਬ ਨਾਲ ਕੈਪੀਟਲ ਗੇਨ ਦਾ ਜੋ ਚੱਲਦਾ ਸੀ ਕਿ ਅਗਰ ਤੁਸੀਂ 12 ਮਹੀਨੇ ਤੋਂ ਵੱਧ ਪ੍ਰੋਪਰਟੀ ਨੂੰ ਹੋਲਡ ਕਰਦੇ ਆ ਤਾਂ ਤੁਹਾਨੂੰ 50% ਡਿਸਕਾਊਂਟ ਮਿਲਦਾ ਸੀ ਕੈਪੀਟਲ ਗੇਨ 'ਤੇ। ਅਗਰ ਮੈਂ ਇਗਜ਼ਾਮਪਲ ਦੇਵਾਂ ਕਿ ਤੁਸੀਂ ਪ੍ਰੋਪਰਟੀ ਦੇ ਵਿੱਚ ਲੈਟਸ ਸੇ 2 ਲੱਖ ਦਾ ਤੁਹਾਨੂੰ ਪ੍ਰੋਫਿਟ ਹੋਇਆ ਸਾਰੇ ਖਰਚੇ ਕੱਢ ਕੇ ਅਤੇ ਤੁਹਾਨੂੰ 1 ਲੱਖ ਡਿਸਕਾਊਂਟ ਮਿਲਦਾ ਸੀ ਅਤੇ 1 ਲੱਖ ਤੁਹਾਡੀ ਇਨਕਮ ਦੇ ਵਿੱਚ ਐਡ ਹੁੰਦਾ ਸੀ ਤੁਸੀਂ ਉਹਦੇ 'ਤੇ ਟੈਕਸ ਪੇ ਕਰਦੇ ਸੀ ਆਪਣੇ ਮਾਰਜਨਲ ਟੈਕਸ ਰੇਟਸ ਦੇ ਨਾਲ। ਅਤੇ ਹੁਣ ਜਿਹੜੇ ਚੇਂਜਿਸ ਆ ਰਹੇ ਨੇ ਜਿਹੜੇ ਕਿ ਨੈਕਸਟ ਈਅਰ ਤੋਂ ਅਪਲਾਈ ਹੋਣਗੇ 1 ਜੁਲਾਈ 2027 ਤੋਂ ਉਹਦੇ ਵਿੱਚ ਉਹ 50% ਡਿਸਕਾਊਂਟ ਨੂੰ ਪੋਲਿਸ਼ ਕਰ ਰਹੇ ਨੇ ਅਤੇ ਇੱਕ ਨਵਾਂ ਮੈਥਡ ਲੈ ਕੇ ਆਏ ਨੇ ਕੋਸਟ ਇੰਡੈਕਸੇਸ਼ਨ ਮੈਥਡ ਜਿਹਦੇ ਵਿੱਚ ਜਿਹੜੀ ਤੁਹਾਡੀ ਕੋਸਟ ਪ੍ਰਾਈਜ਼ ਆ ਉਹ ਇੰਡੈਕਸੇਸ਼ਨ ਮੈਥਡ ਦੇ ਨਾਲ ਕੈਲਕੂਲੇਟ ਹੋਏਗੀ ਅਤੇ ਸੋ ਕੋਈ ਡਿਸਕਾਊਂਟ ਨਹੀਂ ਮਿਲੇਗਾ
1: ਓਕੇ
0: ਅਤੇ ਮਿਨੀਮਮ 30% ਟੈਕਸ ਤੁਹਾਨੂੰ ਦੇਣਾ ਪਏਗਾ ਕੈਪੀਟਲ ਗੇਨ ਦੇ ਉੱਤੇ।
1: ਠੀਕ ਹੈ ਮਤਲਬ ਕਿ ਹੁਣ ਜਿਹੜੀ ਨਵੀਂ ਇਹਨਾਂ ਨੇ ਸਿਸਟਮ ਇੰਟਰੋਡਿਊਸ ਕੀਤਾ ਉਹਦੇ ਅਕੋਰਡਿੰਗਲੀ ਆਪਣੇ ਹਿਸਾਬ ਨਾਲ ਇੱਕ ਪ੍ਰੋਫਿਟ ਨੰਬਰ ਦੇਣਗੇ।
0: ਕੋਸਟ ਇੰਡੈਕਸੇਸ਼ਨ ਮੈਥਡ ਦੇ ਵਿੱਚ ਕੀ ਹੁੰਦਾ ਕਿ ਜੋ ਤੁਹਾਡਾ ਕੋਸਟ ਬੇਸ ਹੈ ਫਿਲਹਾਲ ਤੁਹਾਡਾ ਕੋਸਟ ਬੇਸ ਹੈ ਕਿ ਜੋ ਤੁਸੀਂ ਐਕਚੁਅਲੀ ਸਪੈਂਡ ਕੀਤਾ ਤੁਹਾਡਾ ਕੋਸਟ ਜੋ ਪ੍ਰਾਈਜ਼ ਹੈ ਉਹ ਤੁਹਾਡਾ ਕੋਸਟ ਹੈ ਅਤੇ ਫਿਰ ਜੋ ਤੁਸੀਂ ਸੈੱਲ ਕੀਤਾ ਜੋ ਉਹਦੇ ਵਿੱਚ ਪ੍ਰੋਫਿਟ ਨਿਕਲਿਆ ਉਹਦਾ 50% ਡਿਸਕਾਊਂਟ ਹੁੰਦਾ ਸੀ। ਹੁਣ ਉਹ ਮੈਥਡ ਚੇਂਜ ਕਰਕੇ ਕੋਸਟ ਜਿਹੜਾ ਉਹ ਇੰਡੈਕਸੇਸ਼ਨ ਮੈਥਡ ਨਾਲ ਤੁਹਾਡੀ ਕੋਸਟ ਕੈਲਕੂਲੇਟ ਹੋਏਗੀ ਅਤੇ ਜੋ ਸੈੱਲ ਪ੍ਰਾਈਜ਼ ਹੈ ਸੋ ਜੋ ਰੀਅਲ ਕੈਪੀਟਲ ਗੇਨ ਤੁਹਾਡਾ ਹੋਇਆ ਉਹਦੇ 'ਤੇ ਤੁਹਾਡਾ ਮਿਨੀਮਮ 30% ਟੈਕਸ ਤੁਹਾਨੂੰ ਲੱਗਣਾ ਹੈ।
1: ਹਾਂਜੀ ਇਹ ਜੇ ਆਪਾਂ ਇਸ ਤਰ੍ਹਾਂ ਇੱਕ ਯੂਜੁਅਲ ਅਕਾਊਂਟਿੰਗ ਪਰਸਪੈਕਟਿਵ ਤੋਂ ਵੇਖੀਏ ਤਾਂ ਕੋਈ ਕਿੰਨਾ ਕੁ ਫਰਕ ਪੈ ਜਾਇਆ ਕਰੇਗਾ ਕਿਸੇ ਨੂੰ ਤੁਹਾਨੂੰ ਕੀ ਲੱਗਦਾ ਇਨ ਟਰਮਸ ਆਫ ਪੇਇੰਗ ਆਫ ਟੈਕਸ ਕੀ
0: ਫਰਕ ਤੇ ਕਾਫੀ
1: ਰੀਅਲ ਵਰਲਡ ਸਿਨੈਰੀਓ ਵਧੇਗਾ ਪਹਿਲੀ ਗੱਲ ਹੋਏਗਾ
0: ਅਗਰ ਤੇ ਮਾਰਜਨ ਕੋਈ ਜ਼ਿਆਦਾ ਨਹੀਂ ਸੀ ਜਿਵੇਂ ਤੁਸੀਂ ਅਗਰ ਲਾ ਲਓ ਕਿ 50,000 ਲੱਖ
1: ਆਪਾਂ ਸੇਮ ਹੀ ਰੱਖ ਲੈਣਾ ਜਿਵੇਂ ਸਮਝੋ ਲੱਖ ਡਾਲਰ ਪਿਛਲੀ ਵਾਰ ਬਾਕੀ ਸਾਰੇ ਪੈਰਾਮੀਟਰ ਸੇਮ ਲੱਖ ਡਾਲਰ ਇਸ ਵਾਰ ਨਵੇਂ ਵਾਲੇ ਚ ਸਾਰੇ ਪੈਰਾਮੀਟਰ ਸੇਮ ਤੇ ਇਹਦੇ ਅੰਦਰ ਕਿੰਨਾ ਕੁ ਮਤਲਬ ਨਵੇਂ ਸਿਸਟਮ ਨਾਲ ਜ਼ਿਆਦਾ ਨਿਕਲ ਜਾਏਗਾ।
0: ਜਿਹੜੀ ਅਸੀਂ ਪਹਿਲਾਂ ਐਗਜ਼ਾਮਪਲ ਦਿੱਤੀ ਸੀ ਉਹਦੇ ਵਿੱਚ ਅਸੀਂ ਕੀਤਾ ਸੀ ਕਿ ਪ੍ਰੋਫਿਟ ਤੁਹਾਨੂੰ 2 ਲੱਖ ਦਾ ਹੋਇਆ ਤੇ ਤੁਹਾਨੂੰ ਟੈਕਸ ਦੇਣਾ ਪੈਣਾ ਸੀ 1 ਲੱਖ ਤੇ
1: ਜੀ।
0: ਹੁਣ ਦੇ ਹਿਸਾਬ ਨਾਲ ਜਿਹੜਾ ਤੁਹਾਡਾ ਪ੍ਰੋਫਿਟ ਕੈਲਕੂਲੇਟ ਹੋਏਗਾ ਉਹ 2 ਲੱਖ ਦੀ ਜਗ੍ਹਾ ਲੈਟਸ ਸੇ ਇੰਡੈਕਸੇਸ਼ਨ ਮੈਥਡ ਨਾਲ ਵਿਲ ਬੀ ਲੈਟਸ ਸੇ 150 ਜਾਂ ਸਮਥਿੰਗ
1: ਓਕੇ
0: ਸੋ ਤੁਹਾਨੂੰ ਉਹਦੇ ਤੇ ਟੈਕਸ ਦੇਣਾ ਪਏਗਾ। ਸੋ ਥੋੜ੍ਹਾ ਜਿਹਾ ਮਤਲਬ ਫਰਕ ਪਏਗਾ ਉਸ ਚੀਜ਼ ਦਾ ਕਿ ਕੈਲਕੂਲੇਸ਼ਨ ਦੇ ਵਿੱਚ ਬਟ ਦੈਨ ਅਗੇਨ ਟੈਕਸ ਜਿਹੜਾ ਤੁਹਾਨੂੰ ਹੁਣ ਦੇਣਾ ਪਏਗਾ 30% ਟੈਕਸ ਮਿਨੀਮਮ ਦੇਣਾ ਪਏਗਾ।
1: ਇਹ ਵੈਲਕਮ ਕੀਤਾ ਗਿਆ ਡਿਸੀਜਨ ਆ ਦੋ ਜਿਹੜੇ ਪਹਿਲੇ ਦੋ ਤੁਸੀਂ ਪੁਆਇੰਟਰ ਦੱਸੇ ਆ ਮੇਰੇ ਖਿਆਲ ਨਾਲ ਜੋ ਰੀਅਲ ਅਸਟੇਟ ਦਾ ਕੰਮ ਸਪੈਸ਼ਲੀ ਲੋਕ ਕਰਦੇ ਹੋਣਗੇ ਹਨਾ ਫਲਿਪਿੰਗ ਆਫ ਹਾਊਸ ਜਾਂ ਫਿਰ ਉੱਦਾਂ ਵੀ ਇਨਵੈਸਟਮੈਂਟ ਕਰਨਾ ਰੈਂਟਲ ਪ੍ਰੋਪਰਟੀ ਦੇਣਾ ਆਰ ਦੇ ਵੈਲਕਮਿੰਗ ਦਿਸ ਡਿਸੀਜਨ।
0: ਦੇਖੋ ਮੇਨ ਉਹ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਆ ਕਿ ਅਸੀਂ ਚਾਹੁੰਦੇ ਹਾਂ ਕਿ ਮਾਰਕੀਟ ਦੇ ਵਿੱਚ ਜਿਹੜੇ ਫਸਟ ਟਾਈਮ ਘਰ ਲੈਣਾ ਚਾਹ ਰਹੇ ਨੇ ਉਹ ਆਪਣਾ ਘਰ ਲੈ ਸਕਣ ਅਤੇ ਇਨਵੈਸਟਰਸ ਨੂੰ ਤਾਂ ਓਬਵੀਅਸਲੀ ਇਹਦੇ ਵਿੱਚ ਟਾਰਗੇਟ ਕੀਤਾ ਗਿਆ ਜਿਨ੍ਹਾਂ ਦਾ ਮੇਨ ਗੋਲ ਸੀ ਕਿ ਪ੍ਰੋਪਰਟੀਜ਼ ਦੇ ਵਿੱਚ ਇਨਵੈਸਟ ਕਰਕੇ

0: ਯੂ ਨੋ ਕੈਪ ਗੇਨ ਕੀਤਾ ਜਾਵੇ ਉਹਨਾਂ ਨੂੰ ਥੋੜ੍ਹਾ ਹਾਇਰ ਟੈਕਸ ਲਗਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਚੇਂਜ ਜਿਹੜਾ ਇਹ ਵੀ ਆਇਆ ਕਿ ਪਹਿਲਾਂ ਜਿਵੇਂ ਪ੍ਰੀ ਸੀ ਜੀ ਟੀ ਜਿਹੜਾ 1985 ਤੋਂ ਪਹਿਲਾਂ ਦੀ ਅਗਰ ਤੁਹਾਡੇ ਕੋਲ ਪ੍ਰੋਪਰਟੀ ਕੋਈ ਉਹਦੇ 'ਤੇ ਤੁਹਾਨੂੰ ਕੈਪੀਟਲ ਗੇਨ ਟੈਕਸ ਨਹੀਂ ਸੀ ਹੁੰਦਾ ਸੋ ਹੁਣ ਉਹ ਵੀ ਨੇ ਜਿਨ੍ਹਾਂ ਨੇ ਜਨਰੇਸ਼ਨ ਲਾਈਕ ਆਪਣੀ ਪ੍ਰੋਪਰਟੀ ਰੱਖੀ ਹੋਈ ਹੈ ਤੇ ਹੁਣ ਉਹ ਜਦੋਂ ਵੇਚਣਗੇ ਉਹਨਾਂ ਨੂੰ ਵੀ ਟੈਕਸ ਦੇਣਾ ਪਏਗਾ ਉਹਦੇ 'ਤੇ ਸੋ ਜਿਹਦੇ ਨਾਲ ਮੈਨੂੰ ਲੱਗਦਾ ਹੈ ਕਿ ਹਜੇ ਚਲੋ ਬਜਟ ਹੀ ਆ ਹਜੇ ਲੋ ਬਣਨਾ ਆ ਬਟ ਮੋਸਟ ਲਾਈਕਲੀ ਹੋਏਗਾ ਹੀ
1: ਤੇ
0: ਪਾਸ ਤੇ ਹੋ ਜਾਏਗਾ ਤੇ ਹੁਣ ਮੇਰੇ ਖਿਆਲ ਨਾਲ ਅਗਲੇ ਜਿਹੜਾ ਟਾਈਮ ਹੈ ਜਦੋਂ ਤੋਂ ਇਹ ਲਾਗੂ ਹੋਣਾ ਆ 1 July 2027 ਉਸ ਤੋਂ ਪਹਿਲਾਂ ਮੈਨੂੰ ਲੱਗਦਾ ਕਾਫੀ ਲੋਕ ਆਪਣੀਆਂ ਪ੍ਰੋਪਰਟੀਜ ਪਹਿਲਾਂ ਵੇਚ ਕੇ ਤੇ ਜੇ ਉਹਨਾਂ ਨੇ 1985 ਤੋਂ ਪਹਿਲਾਂ ਲਈ ਹੈ ਤੇ ਉਹ ਵੀ ਮੇਰੇ ਖਿਆਲ ਨਾਲ ਮਾਰਕੀਟ 'ਚ ਆਉਣਗੇ ਤੇ ਜਿਹੜੇ ਸੀ ਜੀ ਟੀ ਡਿਸਕਾਊਂਟ ਦਾ ਫਾਇਦਾ ਲੈਣਾ ਚਾਹੁੰਦੇ ਨੇ ਉਹ ਵੀ ਆਪਣੀ ਪ੍ਰੋਪਰਟੀ ਮਾਰਕੀਟ ਦੇ ਵਿੱਚ ਲੈ ਕੇ ਆਉਣਗੇ
1: ਓਕੇ ਠੀਕ ਹੈ ਮਤਲਬ ਇੱਕ ਕਹਿ ਸਕਦੇ ਹਾਂ ਕਿ ਗੌਰਮੈਂਟ ਦਾ ਤਰੀਕਾ ਹੋ ਗਿਆ ਥੋੜ੍ਹੀ ਜਿਹੀ ਡਿਮਾਂਡ ਜੋ ਇੰਨੀ ਜ਼ਰਾ ਹੈਵੀ ਡਿਮਾਂਡ ਹੈ ਹਜੇ ਹਾਊਸਿੰਗ ਦੀ ਹੈ ਨਾ ਕ੍ਰਾਈਸਿਸ ਚੱਲ ਰਿਹਾ ਉਹਦੀ ਸਪਲਾਈ ਕਿਸੇ ਤਰੀਕੇ ਨਾਲ ਹੈ ਨਾ ਵੱਧ ਸਕੇ
0: ਮੇਨ ਉਹ ਕਹਿੰਦੇ ਤੇ ਇਹੀ ਨੇ ਕਿ ਨਵੇਂ ਜੋ ਫਸਟ ਟਾਈਮ ਘਰ ਲੈਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਵੇ
1: ਸਹੂਲਤ ਮਿਲੇ ਤੇ ਫੈਮਿਲੀ ਟਰੱਸਟ ਵਗੈਰਾ ਨੂੰ ਲੈ ਕੇ ਚੱਲਦਾ ਪਿਆ
0: ਸੋ ਉਹਦੇ ਵਿੱਚ ਵੀ ਇੱਕ ਬਹੁਤ ਵੱਡਾ ਚੇਂਜ ਆ ਜੋ ਲਾ ਲਓ ਕਿ ਹਜੇ ਤੱਕ ਮੇਨ ਜਿਹੜੀ ਫੈਮਿਲੀ ਟਰੱਸਟ ਦੀ ਐਡਵਾਂਟੇਜ ਲੋਕ ਲੈ ਰਹੇ ਸੀ ਉਹਨੂੰ ਵੀ ਹੁਣ ਇਹਨਾਂ ਨੇ ਟਾਰਗੇਟ ਕੀਤਾ ਕਿ ਮਿਨੀਮਮ 30% ਟੈਕਸ ਉਹਦੇ 'ਚ ਇੰਟਰੋਡਿਊਸ ਕਰ ਰਹੇ ਨੇ ਡਿਸਟ੍ਰੀਬਿਊਸ਼ਨ ਦੇ ਉੱਤੇ ਸੋ ਪਹਿਲਾਂ ਜਿਵੇਂ ਹੁੰਦਾ ਸੀ ਕਿ ਬਿਜ਼ਨਸ ਜਿਹੜਾ ਅਗਰ ਯੂ ਨੋ ਮੇਨ ਇਨਕਮ ਜੋ ਹਸਬੈਂਡ ਅਗਰ ਬਿਜ਼ਨਸ ਰਨ ਕਰ ਰਿਹਾ ਜਾਂ ਵਾਈਫ ਰਨ ਕਰ ਰਹੇ ਆ ਅਤੇ ਉਹ ਆਪਣੀ ਜੋ ਵੀ ਪ੍ਰੋਫਿਟ ਹੁੰਦਾ ਸੀ ਉਹਨੂੰ ਆਪਣੀ ਫੈਮਿਲੀ ਦੇ ਵਿੱਚ ਵੰਡ ਲੈਂਦੇ ਸੀ ਜਿਹੜਾ ਲੋ ਇਨਕਮ ਅਰਨਰ ਆ ਉਹਨੂੰ ਟੈਕਸ ਘੱਟ ਲੱਗਦਾ ਸੀ ਅਤੇ ਟੈਕਸ ਕਾਫੀ ਸੇਵ ਹੋ ਜਾਂਦਾ ਸੀ ਅਤੇ ਹੁਣ ਉਹਦੇ ਨਾਲ ਮਿਨੀਮਮ 30% ਟੈਕਸ ਇਹਨਾਂ ਨੇ ਇੰਟਰੋਡਿਊਸ ਕਰ ਰਹੇ ਨੇ ਜਿਹਦੇ ਵਿੱਚ ਹੁਣ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਕਾਫੀ ਲੋਕ ਹੁਣ ਸ਼ਿਫਟ ਕਰਨਗੇ ਟਰੱਸਟ ਤੋਂ ਹੋਰ ਸਟਰਕਚਰ ਦੇ ਵਿੱਚ ਜਾਂ ਕੰਪਨੀ ਦੇ ਵਿੱਚ ਜਿਹਦੇ ਵਿੱਚ ਸੋ ਉਹਨਾਂ ਨੂੰ ਥੋੜ੍ਹਾ ਪਲਾਨ ਕਰਕੇ ਚੱਲਣਾ ਪਏਗਾ
1: ਜਦੋਂ ਤੁਸੀਂ ਕਹਿੰਦੇ ਹੋ ਕਿ 30% ਮਿਨੀਮਮ ਲੱਗੇਗਾ 30% ਮਿਨੀਮਮ ਲੱਗੇਗਾ ਔਨ ਡਿਸਟ੍ਰੀਬਿਊਸ਼ਨ
0: ਮਤਲਬ
1: ਉਹੀ ਹੁਣ ਹਸਬੈਂਡ ਜਦੋਂ ਆਪਣੀ ਵਾਈਫ ਨੂੰ ਟ੍ਰਾਂਸਫਰ ਕਰੇਗਾ ਇੱਕ ਸਰਟਨ ਅਮਾਊਂਟ ਆਫ ਪ੍ਰੋਫਿਟ ਤੇ 30% ਟੈਕਸ ਤੇ ਲੈਵੀ
0: ਹੋਊਗਾ ਮਿਨੀਮਮ ਟੈਕਸ ਤੇ ਲੱਗਣਾ ਹੀ ਹੈ
1: ਮਿਨੀਮਮ 30 ਲੱਗਣਾ ਹੀ ਲੱਗਣਾ
0: ਹਾਂਜੀ ਮਿਨੀਮਮ 30% ਟੈਕਸ ਲੱਗਣਾ ਹੀ ਹੈ ਤੁਸੀਂ ਡਿਸਟ੍ਰੀਬਿਊਸ਼ਨ ਜਿੰਨੂੰ ਵੀ ਦੇ ਰਹੇ ਹੋ
1: ਓਕੇ
0: ਹਾਂਜੀ ਸੋ ਉਹਦੇ ਨਾਲ ਕਾਫੀ ਫਰਕ ਪਏਗਾ ਟਰੱਸਟ ਦੀਆਂ ਵੈਸੇ ਸਿਰਫ ਇਹੀ ਐਡਵਾਂਟੇਜ ਨਹੀਂ ਟਰੱਸਟ ਦੀਆਂ ਅਦਰ ਐਡਵਾਂਟੇਜਸ ਤੇ ਸਟਿਲ ਹੈਗੇ ਹੀ ਨੇ ਜਿਵੇਂ ਲੋਕ ਐਸਟ ਪ੍ਰੋਟੈਕਸ਼ਨ ਪਰਪਸ ਦੇ ਲਈ ਟਰੱਸਟ ਨੂੰ ਯੂਜ਼ ਕਰਦੇ ਨੇ ਸਕਸੈਸ਼ਨ ਪਲੈਨਿੰਗ ਦੇ ਲਈ ਯੂਜ਼ ਕਰਦੇ ਨੇ ਪਰ ਜ਼ਿਆਦਾਤਰ ਲੋਕ ਜੋ ਬਿਜ਼ਨਸ ਰਨ ਕਰ ਰਹੇ ਨੇ ਟਰੱਸਟ ਦੇ ਅੰਡਰ ਉਹ ਇਸ ਕਰਕੇ ਹੀ ਕਰਦੇ ਆ ਕਿ ਉਹਨਾਂ ਨੂੰ ਟੈਕਸ ਬਚ ਜਾਏ ਕਿ ਘਰ ਦੇ ਵਿੱਚ ਅਗਰ ਯੂ ਨੋ ਆਪਣੇ ਬ੍ਰਦਰ ਸਿਸਟਰ ਪੇਰੈਂਟਸ ਵਾਈਫ ਉਹ ਕਿਸੇ ਨੇ ਵੀ ਡਿਸਟ੍ਰੀਬਿਊਸ਼ਨ ਕਰ ਸਕਦੇ ਸੀ ਹੁਣ ਪਰ ਮਿਨੀਮਮ 30% ਟੈਕਸ ਉਹਨਾਂ ਨੂੰ ਦੇਣਾ ਪਏਗਾ
1: ਤੇ ਵਾਟ ਡੂ ਯੂ ਥਿੰਕ ਕਿਸ ਤਰ੍ਹਾਂ ਦਾ ਸਟਰਕਚਰ ਸਹੀ ਰਹੇਗਾ ਸੇਮ ਇਸ ਹੀ ਬਿਜ਼ਨਸ ਫੈਮਿਲੀ ਦੀ ਜੇ ਮੈਂ ਗੱਲ ਕਰਾਂ ਹੈ ਨਾ ਉਹਨਾਂ ਲਈ ਹੁਣ ਕਿਹੜਾ ਬੈਟਰ ਸਟਰਕਚਰ ਹੋ ਸਕਦਾ ਜੋ ਕੁਛ
0: ਦੇਖੋ ਜਦੋਂ ਅਸੀਂ ਸਟਰਕਚਰ ਡਿਸਾਈਡ ਕਰਦੇ ਹਾਂ ਇਹਦੇ ਵਿੱਚ ਹਰ ਸਟਰਕਚਰ ਦੀਆਂ ਆਪਣੀਆਂ ਐਡਵਾਂਟੇਜਿਸ ਅਤੇ ਡਿਸਐਡਵਾਂਟੇਜਿਸ ਨੇ ਅਤੇ ਜਦੋਂ ਅਸੀਂ ਓਵਰਆਲ ਸਿਚੁਏਸ਼ਨ ਦੇਖਦੇ ਹਾਂ ਤੁਸੀਂ ਕੀ ਕਰਨਾ ਹੈ ਕੀ ਤੁਹਾਡੇ ਮਤਲਬ ਟਾਰਗੇਟ ਆ ਕਿਸ ਲੈਵਲ ਦੀ ਇਨਕਮ ਹੋਏਗੀ ਕੀ ਤੁਹਾਡੇ ਯੂ ਨੋ ਐਸੈਟ ਸੇਵ ਕਰਨ ਦੀ ਲੋੜ ਆ ਉਸ ਹਿਸਾਬ ਨਾਲ ਤੁਹਾਡਾ ਸਟਰਕਚਰ ਡਿਜ਼ਾਈਨ ਹੁੰਦਾ ਪਰ ਜੋ ਅਗਰ ਜਨਰਲ ਗੱਲ ਕਰਾਂ ਤਾਂ ਹੁਣ ਅਗਲੇ ਸਾਲ ਲਾ ਲਓ ਕਿ 1 July 2027 ਤੋਂ ਬਾਅਦ ਟਰੱਸਟ ਨਾਲੋਂ ਕੰਪਨੀ ਸਟਰਕਚਰ ਥੋੜ੍ਹਾ ਜ਼ਿਆਦਾ ਪ੍ਰਮੋਟ ਹੋਏਗਾ
1: ਹਾਂਜੀ
0: ਕਿਉਂਕਿ ਉਹਦੇ ਵਿੱਚ ਸਟਿਲ ਟੈਕਸ ਰੇਟ ਘੱਟ ਆ ਅਤੇ ਬਟ ਅਗੇਨ ਡਿਪੈਂਡਸ ਦੇ ਵਿਲ ਬੀ ਸਿਚੁਏਸ਼ਨਸ ਕਿ ਤੁਹਾਡੇ ਲਈ ਸਟਿਲ ਟਰੱਸਟ ਬੈਟਰ ਹੋ ਸਕਦੀ ਆ ਸੋ ਇਟਸ ਬੈਟਰ ਕਿ ਤੁਹਾਡੀ ਪਰਟੀਕੁਲਰ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਆਪਣਾ ਉਹਨੂੰ ਅਸੈਸ ਕਰੋ ਕਿ ਕੀ ਤੁਹਾਡੇ ਲਈ ਸਹੀ ਆ
1: ਹਾਂ ਨਹੀਂ ਠੀਕ ਹੈ ਉਹ ਤਾਂ ਹੈ ਨਾ ਕਿ ਓਬਵੀਅਸਲੀ ਹਰ ਕਿਸੇ ਦੇ ਬਿਜ਼ਨਸ ਦਾ ਨੇਚਰ ਵੱਖਰਾ ਸਪੈਂਡਿੰਗ ਹੈਬਿਟ ਵੀ ਹਰ ਕਿਸੇ ਦੀ ਉਸ ਹਿਸਾਬ ਦੀ ਆ ਉਹ ਤਾਂ ਮੈਂ ਤੁਹਾਡਾ ਪੁਆਇੰਟ ਸਮਝਦਾ ਪਰ ਆਪਾਂ ਹੁਣ ਇਹਦੇ ਅੰਦਰ ਜੈਸਾ ਮੋਟਾ ਮੋਟਾ ਦੇਖਿਆ ਜਾਵੇ ਪ੍ਰੋਪਰਟੀ 'ਚ ਜਿਨ੍ਹਾਂ ਨੂੰ ਥੋੜ੍ਹਾ ਇੰਟਰਸਟ ਹੁੰਦਾ ਜਾਂ ਫਿਰ ਪ੍ਰੋਪਰਟੀ ਤੋਂ ਰਿਲੇਟਡ ਕੰਮ ਕਰਦੇ ਜਾਂ ਫਿਰ ਬਿਜ਼ਨਸਮੈਨ ਹੈ ਨਾ ਉਹਨਾਂ ਬਾਰੇ ਗੱਲ ਕਰ ਲਿੱਤੀ ਹੈ ਵਾਟ ਅਬਾਊਟ ਇੰਪਲੋਈਜ਼ ਜਾਂ ਫਿਰ ਸਮਾਲ ਬਿਜ਼ਨਸ ਓਨਰਸ ਆਪਾਂ ਜੇ ਕਹਿ ਲਈਏ ਹੈ ਨਾ ਕਿ ਉਹਨਾਂ ਵਾਸਤੇ ਕੀ ਚੇਂਜਿਸ ਆਏ ਆ ਇਸ ਬਜਟ ਦੇ ਅੰਦਰ
0: हाँ जी एटलीस्ट थोड़ा पॉजिटिव मेरे ख्याल ना एटलीस्ट जो बजट दे विच हैगा वो इंप्लॉइज दे लई ही है
1: वर्किंग
0: क्लास लई कि $250 दा एक इंस्टेंट ऑफसेट इंट्रोड्यूस कर रहे ने जेड़ा कि 1 July 2027 तो होएगा सो फर्स्ट फाइनेंशियल ईयर 2028 तो कि इंस्टेंट तुहानू $250 दा ऑफसेट मिलेगा जेड़ा ते एक नवा लैके आ रहे हैं कि 1000 दी तुसी डिडक्शन क्लेम कर सकते हैं इंस्टेंट विदाउट रिसीट्स सो
1: मतलब $1,250 हर बारी एक्स्ट्रा कट सकता
0: नहीं
1: अच्छा खुश हो गया
0: सर नु मैं क्लैरिफाई कर दा जेड़ा $250 है वह तो ऑफसैट है वह तो टैक्स कटाएगा तो वह तो टैक्स चलो अगर तुम रिफंड हो सकता सो जेड़ा 1000 है वह डिडक्शन है वो ताड़ी इनकम नूं कटाएगा हुण 1000 दे विच बेसिकली वह फायदा उन्हों होना जिदे एक्चुअल एक्सपेंस 1000 तो घट ने जिमें ताड़े जॉब दे विच मोस्टली सारिया चीज़ा अगर इंपलॉयर तुहानू प्रोवाइड कर रहा तो दैट मीनस कि ताड़ा एक्चुअल एक्सपेंस आउट ऑफ पॉकेट कुछ नहीं है या घट है उस केस च तुहानू फायदा होएगा कि तुहानू मिनीम $1,000 की डिडक्शन तुसीं क्लेम कर सकते हो
1: जे 1000 तो घट खर्चा
0: मिनिमम तुसी $1,000 तुहानू डिडक्शन तुसी क्लेम कर सकते हैं भावें ताड़ा खर्चा घट भी है क्योंकि उहदे रिसीट्स दी लोड़ नहीं है बट अगर ताड़ा खर्चा 1000 तो ज़्यादा तो मैं रिकमेंड करांगा कि तुसी अपना डॉक्यूमेंटेशन प्रोपर रखो सो डैट कि एट द एंड ऑफ द ईयर तुसी वो देख सको कि अगर ताड़ा खर्चा ऑलरेडी ज़्यादा आ तो ताड़े को प्रूफ है ने ਤੁਸੀਂ ਕਲੇਮ ਕਰ ਸਕਦੇ ਜਿਆਦਾ
1: ਯੂ ਕੈਨ ਡੂ ਬੈਟਰ
0: ਹਾਂਜੀ ਪਰ ਸਿਰਫ ਇਹਦਾ ਫਾਇਦਾ ਉਹਨਾਂ ਹੀ ਹੋਏਗਾ ਜਿਨ੍ਹਾਂ ਦੇ ਐਕਚੁਅਲ ਐਕਸਪੈਂਸ 1000 ਤੋਂ ਘੱਟ ਨੇ
1: ਓਕੇ ਓਕੇ ਤੇ ਸੇਮ ਗੋਜ਼ ਵਿਦ ਆਪਣੇ ਜਿਹੜਾ ਟਰੈਕਿੰਗ ਚ ਭਾਈਚਾਰਾ ਹੈਗਾ ਜਾਂ ਫਿਰ ਟੈਕਸੀ ਉਬਰ ਕਿੰਨੇ ਹਨਾ ਲੋਕ ਚਲਾਉਂਦੇ ਆ
0: ਸੋ ਇੱਕ ਇੱਕ ਨਵਾਂ ਇੱਕ ਹੋਰ ਚੀਜ਼ ਇਹਨਾਂ ਨੇ ਕੀਤੀ ਆ ਕਿ ਪਹਿਲਾਂ ਨਾ ਇੱਕ 20,000 ਦੀ ਇੰਸਟੈਂਟ ਐਸੈਟ ਰਾਈਟ ਆਫ ਡਿਡਕਸ਼ਨ ਹੁੰਦੀ ਸੀ ਬਿਜ਼ਨਸਿਸ ਲਈ ਕਿ ਅਗਰ ਤੁਸੀਂ ਬਿਜ਼ਨਸ ਰਨ ਕਰ ਰਹੇ ਆਪਣੇ ਬਿਜ਼ਨਸ ਦੇ ਲਈ ਤੁਸੀਂ ਕੁਛ ਬਾਏ ਕੀਤਾ ਯੂ ਨੋ ਮੋਟਰ ਵਹੀਕਲ ਬਾਏ ਕੀਤਾ ਕੋਈ ਪਲਾਂਟ ਐਂਡ ਇਕਿਪਮੈਂਟਸ ਬਾਏ ਕੀਤੇ ਮਸ਼ੀਨਰੀ ਬਾਏ ਕੀਤੀ ਆਫਿਸ ਸੈਟਅਪ ਲਈ ਤੁਸੀਂ ਇਕਿਪਮੈਂਟਸ ਬਾਏ ਕੀਤੇ ਅਤੇ 20,000 ਤੱਕ ਦੇ ਐਸੈਟ ਤੁਸੀਂ ਸਟਰੇਟ ਅਵੇ ਉਹਨਾਂ ਦੀ ਡਿਡਕਸ਼ਨ ਕਲੇਮ ਕਰ ਸਕਦੇ ਹਾਂ ਉਹ ਵੈਸੇ ਤਾਂ 30 June 2026 ਨੂੰ ਐਕਸਪਾਇਰ ਹੋ ਰਿਹਾ ਸੀ ਉਹ ਪਰ ਉਹਨੂੰ ਇਹਨਾਂ ਨੇ ਪਰਮਾਨੈਂਟ ਕਰਤਾ ਕਿ ਹੁਣ ਤੁਸੀਂ ਜਦੋਂ ਵੀ ਤੁਸੀਂ ਬਾਏ ਕਰਦੇ ਆ 20,000 ਤੱਕ ਦਾ ਐਸੈਟ ਤੁਸੀਂ ਉਹਨੂੰ ਸਟ੍ਰੇਟ ਅਵੇ ਕਲੇਮ ਕਰ ਸਕਦੇ ਆ
1: ਓਕੇ ਓਕੇ ਠੀਕ ਹੈ ਸੋ ਮਤਲਬ ਬੇਸਿਕਲੀ ਇੱਕ ਚੱਲਦੀ ਹੋਈ ਲੀਕ ਨੂੰ ਇੱਕ ਪਰਮਨੈਂਸੀ ਦਿੱਤੀ
0: ਹਾਂਜੀ
1: ਇਹਦੇ ਅੰਦਰ ਇਹ ਹੋਇਆ ਤੇ ਐਨੀਥਿੰਗ ਐਲਸ ਵਿੱਚ ਜੋ ਇੰਪਲੋਈਜ਼ ਜਾਂ ਫਿਰ ਜੋ ਆਪਾਂ ਕਹਿੰਦੇ ਬਲੂ ਕਾਲਰ ਰਿਲੇਟਿਡ ਜਾਂ ਫਿਰ ਆਪਣਾ ਟਰੈਕਿੰਗ ਦੇ ਅੰਦਰ ਲੋਕ ਨੇ ਉਹਨਾਂ ਵਾਸਤੇ ਕੋਈ ਇੱਦਾਂ ਦੀ ਕੋਈ ਜਾਣਕਾਰੀ ਕੋਈ ਖਾਸ ਜੋ ਆਪਾਂ ਦੱਸ ਸਕੀਏ ਕੁਛ
0: ਹਾਂਜੀ ਇੱਕ ਟੈਕਸ ਰੇਟਸ ਥੋੜ੍ਹਾ ਘਟਾ ਰਹੇ ਨੇ ਉਹ ਜਿਹੜੇ ਕਿ ਮਤਲਬ ਕਰੰਟਲੀ ਜਿਵੇਂ ਜਿਹੜੀ ਮਿਡਲ ਬ੍ਰੈਕਟ ਹੈ ਤੁਹਾਡੀ ਜਿਵੇਂ ਪਹਿਲੇ 18,200 ਤੱਕ ਕੋਈ ਟੈਕਸ ਨਹੀਂ ਉਸ ਤੋਂ ਬਾਅਦ 18,200 ਤੋਂ 45,000 ਤੱਕ ਫਿਲਹਾਲ ਤੁਹਾਨੂੰ ਇਸ ਫਾਈਨੈਂਸ਼ੀਅਲ 'ਚ 16% ਟੈਕਸ ਲੱਗਦਾ ਉਹਦੇ 'ਤੇ ਉਸ ਤੋਂ ਬਾਅਦ ਤੁਹਾਡਾ 1,35,000 ਤੱਕ 30% ਹੈ ਫਿਰ 37% ਹੈ ਅਤੇ 45% ਸੋ ਜਿਹੜਾ ਇਸ ਵਕਤ 16% ਟੈਕਸ ਹੈ 18,200 ਤੋਂ 45,000 ਉਹਨੂੰ ਅਗਲੇ ਸਾਲ ਘਟਾ ਕੇ 15% ਕਰ ਰਹੇ ਆ ਅਤੇ ਉਸ ਤੋਂ ਬਾਅਦ ਉਸ ਤੋਂ ਅਗਲੇ ਸਾਲ ਘਟਾ ਕੇ 14% ਕਰ ਰਹੇ ਆ ਸੋ ਉਹਦੇ ਨਾਲ ਵੀ ਕਾਫੀ ਟੈਕਸ
1: ਪਰ ਸਿਰਫ ਇਹ ਵਾਲੇ ਬ੍ਰੈਕਟ ਵਾਸਤੇ
0: ਸਿਰਫ ਇਹ ਵਾਲੇ ਬ੍ਰੈਕਟ ਸੋ ਟੈਕਸ ਜਿਹੜਾ ਤੁਹਾਡਾ ਕੈਲਕੂਲੇਸ਼ਨ ਹੁੰਦੀ ਹੈ ਓਵਰਆਲ ਸਾਰਿਆਂ ਨੂੰ ਹੀ ਫਾਇਦਾ ਹੋਣਾ ਉਹਦਾ ਕਿਉਂਕਿ ਉਸ ਬ੍ਰੈਕਟ ਦੇ ਵਿੱਚ ਜਿਹੜਾ ਫਿਲਹਾਲ 16% ਲੱਗਦਾ ਉਹ ਫਿਰ ਘੱਟ ਕੇ ਜਦੋਂ 15% ਹੋ ਜਾਣਾ
1: ਫਰਦਰ ਜਾਂਦੇ ਹੋਏ ਠੀਕ ਹੈ ਠੀਕ ਹੈ ਠੀਕ ਹੈ ਓਕੇ ਓਕੇ ਓਕੇ ਨਹੀਂ ਮਤਲਬ ਮੇਰੇ ਹਿਸਾਬ ਨਾਲ ਤਾਂ ਥੋੜ੍ਹਾ ਜਿਹਾ ਇਨਕਮ ਵੀ ਬੈਕ ਹੀ ਕਰ ਦਿੰਦੇ ਹੈ ਨਾ 18,000 ਤੋਂ ਨਹੀਂ ਕੁਛ 25,000 ਤੋਂ ਸ਼ੁਰੂ ਕਰਨਾ
0: ਹਾਂਜੀ ਉਹ ਜ਼ਿਆਦਾ ਬੈਟਰ ਹੁੰਦਾ
1: ਸਪਨੇ ਵੇਖਣੇ ਜਿੱਦਾਂ ਦੇ ਮਰਜ਼ੀ ਵੇਖੀ ਆ ਜਿਹੜੀ ਚੀਜ਼ ਹੋਣੀ ਕਹਿ ਲਓ 2.5 lakh ਤੋਂ ਸ਼ੁਰੂ ਹੁੰਦਾ ਮਜ਼ਾ ਆ ਜਾਂਦਾ ਪਰ ਬਹੁਤ ਵਧੀਆ ਗੱਲਬਾਤ ਹੋ ਗਈ ਨੈੱਟ ਕੀ ਸੀਗਾ ਜੀ ਨੈਗੇਟਿਵ ਨੈਗੇਟਿਵ ਗੇਅਰਿੰਗ ਵਾਲਿਆਂ ਲਈ ਸਾਵਧਾਨੀ ਵਾਲਾ ਕੰਮ ਹੋ ਗਿਆ ਜਿਹੜੇ ਵਿਚਾਰੇ 85 ਸਾਲ ਤੋਂ ਪਹਿਲੇ ਦੀਆਂ ਜਿਨ੍ਹਾਂ ਨੇ ਲਿੱਤੀਆਂ ਹੋਈਆਂ ਜ਼ਮੀਨਾਂ ਜਾਇਦਾਦਾਂ ਉਹਨਾਂ ਨੂੰ ਵੀ ਇੱਕ ਪੰਗਾ ਪੈ ਗਿਆ ਹੈ ਨਾ ਕੈਪੀਟਲ ਗੇਨ ਟੈਕਸ ਦੇ ਅੰਦਰ ਟਰੱਸਟ ਵਾਲੇ ਵੀ ਦੇਖਣ ਬਈ ਕਿ ਹੁਣ ਦੇਖ ਲਓ ਬਈ ਡਿਸਟ੍ਰੀਬਿਊਸ਼ਨ ਵਗੈਰਾ ਕਰੋਗੇ ਮਿਨੀਮਮ 30% ਟੈਕਸ ਹੈ ਯੂ ਨੀਡ ਟੂ ਵਰਕ ਸਮਾਰਟਲੀ 30% ਔਨ ਐਵਰੀ ਡਿਸਟ੍ਰੀਬਿਊਸ਼ਨ ਹੈ
0: ਮਿਨੀਮਮ 30% ਹਾਂਜੀ
1: ਮਿਨੀਮਮ 30 ਔਨ ਐਵਰੀ ਡਿਸਟ੍ਰੀਬਿਊਸ਼ਨ ਲੈਟਸ ਸੁਪੋਜ਼ ਮੈਂ ਤੁਹਾਨੂੰ ਦਿੱਤਾ ਫਿਰ ਇੱਧਰ ਮੇਰੇ ਇੱਕ ਹੋਰ ਹੈਗੇ ਕੋਈ ਸੱਜਣ ਉਹਨਾਂ ਵੱਲ ਅਤੇ ਮੈਂ ਤਿੰਨ ਥਾਵੀਂ ਜੇ ਡਿਸਟ੍ਰੀਬਿਊਟ ਕੀਤਾ ਉਹ ਤਿੰਨਾਂ ਨੂੰ ਮਿਨੀਮਮ 30-30-30 ਦੇ ਹੈਵ ਟੂ ਪੇ
0: ਹਾਂਜੀ
1: ਵੈਨ ਇਟ ਕਮਸ ਟੂ ਮਾਈ
0: ਦੇਖੋ ਫਿਲਹਾਲ ਜੋ ਮਤਲਬ ਹਜੇ ਲੋ ਆਉਣਾ ਪ੍ਰੋਪਰ ਦੈਨ ਪੂਰਾ ਡਿਟੇਲ ਦੇ ਵਿੱਚ ਅਤੇ ਉਹਦਾ ਪਤਾ ਲੱਗੇਗਾ ਜੋ ਮੇਰੀ ਅੰਡਰਸਟੈਂਡਿੰਗ ਆ ਉਹ ਇਹ ਆ ਕਿ ਟਰਸਟੀ ਲੈਵਲ ਦੇ ਉੱਤੇ ਇੱਕ ਵਾਰੀ ਉਹ 30% ਟੈਕਸ ਪੇ ਹੋਏਗਾ ਟੈਕਸ ਵਿਦ ਹੈਲਡ ਹੋ ਕੇ ਉਹ ATO ਨੂੰ ਜਾਏਗਾ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਕਰਨੀ ਹੈ ਅਤੇ ਤੁਹਾਨੂੰ ਉਹ 30% ਦਾ ਕ੍ਰੈਡਿਟ ਮਿਲ ਜਾਣਾ ਪਰ ਉਹ ਮਿਨੀਮਮ 30% ਟੈਕਸ ਤੁਹਾਡਾ ਜਾਣਾ ਪਰ ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ ਤਾਂ ਤੁਹਾਨੂੰ ਜ਼ਿਆਦਾ ਟੈਕਸ ਲੱਗੇਗਾ
1: ਓਕੇ
0: ਹਾਂਜੀ
1: ਜੇ ਤੁਹਾਡਾ ਮਾਰਜਨਲ ਟੈਕਸ ਰੇਟ ਜ਼ਿਆਦਾ
0: ਇਨਕਮ 37% ਤੇ ਆ ਜਾਂ 45% ਤੇ ਆ ਅਤੇ ਉਹ ਡਿਸਟ੍ਰੀਬਿਊਸ਼ਨ 'ਤੇ ਤੁਹਾਨੂੰ ਉਹਨਾਂ ਟੈਕਸ 'ਤੇ ਲੱਗਣਾ ਹੀ ਆ ਅਤੇ ਫਿਰ ਤੁਹਾਨੂੰ ਜਿਹੜਾ ਟੈਕਸ ਪੇਡ ਹੈ ਉਹਦਾ ਕ੍ਰੈਡਿਟ ਮਿਲ ਜਾਏਗਾ
1: ਠੀਕ ਹੈ ਜੀ ਥੈਂਕ ਯੂ ਸੋ ਮੱਚ ਮੇਰੇ ਖਿਆਲ ਨਾਲ ਕੁਛ ਖਾਸਾ ਹੁਣ ਰਹਿ ਨਹੀਂ ਗਿਆ ਕਿ ਆਪਣੇ ਕੋਲ ਹੈ ਨਾ ਕਵਰ ਕਰਨ ਵਾਸਤੇ ਜੇ ਕੁਛ ਹੈ ਵੀ ਹੈ ਅਤੇ ਕਮਿਊਨਿਟੀ ਵਾਸਤੇ ਕੋਈ ਲਾਸਟ ਮੈਸੇਜ ਹੋਵੇ ਕੋਈ ਛੋਟਾ ਮੋਟਾ ਹੋਰ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੋ ਤਾਂ ਜ਼ਰੂਰ ਕਰ ਦਿਓ
0: ਸੋ ਇਸ ਵਕਤ ਮੈਂ ਇਹੀ ਰਿਕਮੈਂਡ ਕਰਾਂਗਾ ਆਪਣੀ ਕਮਿਊਨਿਟੀ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਸਾਰਾ ਕੁਛ ਚੇਂਜਿਸ ਨੇ ਇਹਨੂੰ ਹਜੇ ਅਨਾਊਂਸ ਹੋਏ ਨੇ ਪਹਿਲਾਂ ਤਾਂ ਚਲੋ ਇਹਨੂੰ ਇੱਕ ਵੇਟ ਕਰ ਲਈਏ ਲੋਅ ਬਣਨ ਦੀ ਪਾਸ ਹੋ ਜਾਏ ਆ ਪਰ ਫਿਲਹਾਲ ਐਗਜ਼ਿਸਟਿੰਗ ਜਿੰਨਾ ਕੋਲ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਨੇ ਉਹਨਾਂ ਨੂੰ ਜਿਵੇਂ ਮੈਂ ਦੱਸਿਆ ਕਿ ਕੋਈ ਹਜੇ ਉਹਨਾਂ ਲਈ ਕੋਈ ਚੇਂਜ ਨਹੀਂ ਹੈ ਉਹ ਜਿਵੇਂ ਨੈਗੇਟਿਵ ਈਅਰਿੰਗ ਕਲੇਮ ਕਰਦੇ ਆ ਰਹੇ ਨੇ ਉਹ ਉਸ ਤਰ੍ਹਾਂ ਹੀ ਚੱਲਦਾ ਰਹੇਗਾ ਸੋ ਐਵੇਂ ਨਹੀਂ ਹੈ ਕਿ ਬਿਲਕੁਲ ਹੀ ਖਤਮ ਕਰ ਰਹੇ ਹੋ ਨੈਗੇਟਿਵ ਈਅਰਿੰਗ ਨੂੰ ਸੋ ਇਸ ਕਰਕੇ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਬੈਟਰ ਹੈ ਕਿ ਤੁਸੀਂ ਆਪਣੇ ਅਕਾਊਂਟੈਂਟ ਨੂੰ ਜਾਂ ਮੋਰਗੇਜ ਬ੍ਰੋਕਰਸ ਨੇ ਉਹਨਾਂ ਨਾਲ ਡਿਸਕਸ ਕਰਕੇ ਸਾਰਾ ਆਪਣਾ ਪਲਾਨ ਕਰੋ ਅਤੇ
1: ਆਪਣੇ ਪਿਆਰੇ ਪਿਆਰੇ ਵਧੀਆ ਵਧੀਆ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਸਲਾਹ ਕਰਕੇ ਬਈ ਹਰ ਤਰ੍ਹਾਂ ਦਾ ਜੋ ਵੀ ਕੋਈ ਸਟਾਂਸ ਲੈਣਾ ਹੁੰਦਾ ਤੁਸੀਂ ਇਕਨੋਮਿਕਲੀ ਉਹ ਜ਼ਰੂਰ ਲਓ ਸਾਡੇ ਨਾਲ ਸੀਗੇ ਕਵਲਪ੍ਰੀਤ ਜੀ ਥੈਂਕ ਯੂ ਸੋ ਮੱਚ ਸਾਡੇ ਨਾਲ ਇੰਨੀ ਵਧੀਆ ਨੌਲੇਜੇਬਲ ਸਾਂਝ ਪਾਉਣ ਲਈ ਅਸੀਂ ਕਵਰ ਕਰ ਰਹੇ ਸੀਗੇ ਜੀ ਇਸ ਸਾਲ ਦਾ 2026-27 ਦਾ ਫੈਡਰਲ ਬਜਟ ਆਸਟ੍ਰੇਲੀਆ ਦਾ ਅਤੇ ਹੋਰ ਵਧੀਆ ਵਧੀਆ ਇਨਫੋਰਮੇਸ਼ਨ ਵਾਸਤੇ ਜਾਣਕਾਰੀ ਵਾਸਤੇ ਫੰਕਸ਼ਨ ਵਾਲੀਆਂ ਗੱਲਾਂ ਬਾਤਾਂ ਵਾਸਤੇ ਐਂਡ ਹਰ ਤਰ੍ਹਾਂ ਦੀ ਗੱਲਬਾਤ ਵਾਸਤੇ ਸੁਣਦੇ ਰਹੋ ਰੇਡੀਓ ਹਾਂਜੀ ਥੈਂਕ ਯੂ
0: ਥੈਂਕ ਯੂ
2: ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ਿਸ ਦੇ ਗੈਲਵਨਾਈਜ਼ਡ ਬ੍ਰਿਕ ਲਿੰਟਲ ਟੀ ਬਾਰਸ ਇਕੁਅਲ ਐਂਡ ਅਨਇਕੁਅਲ ਐਂਗਲਸ ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ ਕੰਟੈਕਟ 0423-102-900 ਈਮੇਲ sales@ozlintels.au
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ
7: ਪਾਂਡੇ ਜੀ ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ
8: देखिए प्रजापति पांडे उनकी श्रीमती एंड अदर्स इन पति पत्नी और वो दो 15 मई से आपके नजदीकी थिएटर्स में

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਕਰ ਰਹੇ ਹੋਵੋਗੇ ਸ਼ੁਕਰਾਨਾ ਉਸ ਰੱਬ ਦਾ। ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹੋ ਹੀ ਆ ਧੰਨਵਾਦ ਦੋਸਤਾਂ, ਇਹੋ ਹੀ ਆ ਉਹਦਾ ਸ਼ੁਕਰਾਨਾ ਕਿ ਮੇਰੀ ਕਿਸੇ ਦਿੱਤੀ ਚੀਜ਼ ਦੇ ਲਈ ਤੁਸੀਂ ਖੁਸ਼ ਹੋ, ਅਤੇ ਜਦੋਂ ਤੁਸੀਂ ਖੁਸ਼ ਹੋਵੋਗੇ ਫਿਰ ਉਹ ਹੋਰ ਵਧੇਰੇ ਦਊਗਾ। ਬਿਲਕੁਲ ਇਸੇ ਤਰ੍ਹਾਂ ਇਹ ਚਿਹਰੇ ਜਗਦੇ ਰਹਿਣ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਇੱਕ ਪਾਸੇ ਰੱਖ ਕੇ ਹਰ ਦਿਨ ਇੱਕ ਨਵੀਂ ਸ਼ੁਰੂਆਤ ਹੋਵੇ, ਅਤੇ ਉਹ ਸ਼ੁਰੂਆਤ ਖਿੜੇ ਮੱਥੇ ਹੋਵੇ। ਅੱਜ ਦੇ ਦਿਨ ਵਿੱਚ ਤੁਹਾਡਾ ਸਵਾਗਤ ਹੈ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਨੌਜਵਾਨ ਆਪਣੀ ਜ਼ਿੰਦਗੀ ਖਤਮ ਕਰਨ ਲੱਗਾ, ਕਿਸੇ ਪੁਲ ਤੋਂ ਛਾਲ ਮਾਰ ਕੇ ਆਪਣੀ ਜਾਨ ਦੇਣ ਲੱਗਾ, ਤਾਂ ਪਿੱਛੋਂ ਕਿਸੇ ਨੇ ਆਵਾਜ਼ ਮਾਰੀ। ਆਵਾਜ਼ ਮਾਰ ਕੇ ਕਹਿਣ ਲੱਗਾ, ਭਾਈ ਜੇ ਤੂੰ ਆਪਣੀ ਜਾਨ ਦੇਣ ਹੀ ਲੱਗਾ ਤਾਂ ਕੀ ਤੇਰੇ ਮਗਰੋਂ ਤੇਰੀਆਂ ਚੱਪਲਾਂ ਮੈਂ ਵਰਤ ਸਕਦਾ। ਇਹ ਗੱਲ ਸੁਣ ਕੇ ਨੌਜਵਾਨ ਨੂੰ ਬੜਾ ਗੁੱਸਾ ਆਇਆ, ਤੈਨੂੰ ਬਿਲਕੁਲ ਵੀ ਅਕਲ ਨਹੀਂ ਹੈ, ਮੈਂ ਆਪਣੀ ਜਾਨ ਦੇਣ ਲੱਗਾ ਤੂੰ ਇੱਥੇ ਮੈਨੂੰ ਚੱਪਲਾਂ ਦਾ ਪੁੱਛ ਰਿਹਾ। ਪੁੱਠਾ ਸਿੱਧਾ ਬੋਲਣ ਲੱਗਾ, ਲੜਨ ਲੱਗਾ, ਪਰ ਹੁਣ ਸਮਾਂ ਟਲ ਚੁੱਕਾ ਸੀ। ਕਾਫੀ ਦੇਰ ਇੱਕ ਦੂਸਰੇ ਨੂੰ ਬੋਲਣ ਬੁਲਾਉਣ ਤੋਂ ਬਾਅਦ ਉਸ ਭੱਦਰ ਪੁਰਸ਼ ਨੇ ਕਿਹਾ, ਕੀ ਹੁਣ ਤੇਰਾ ਵਿਚਾਰ ਨਹੀਂ ਮਾਰਨ ਦਾ, ਹੁਣ ਤੂੰ ਮੇਰੇ ਨਾਲ ਲੜ ਕੇ ਆਪਣਾ ਸਮਾਂ ਖਰਾਬ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਕਿ ਤੂੰ ਆਪਣੀ ਮੌਤ ਦਾ ਸਮਾਂ ਟਾਲਣ ਦੀ ਕੋਸ਼ਿਸ਼ ਕਰ ਰਿਹਾ, ਕਿਤੇ ਇੱਦਾਂ ਤਾਂ ਨਹੀਂ ਤੇਰਾ ਸੱਚੀ ਮਰਨ ਨੂੰ ਜੀ ਨਹੀਂ ਕਰਦਾ, ਆਪਣੇ ਆਪ ਨੂੰ ਸ਼ਦਾਈ ਬਣਾਉਣ ਦੇ ਲਈ ਤੂੰ ਇਹ ਪੁੱਲ 'ਤੇ ਆ ਗਿਆ, ਕਿਤੇ ਇੱਦਾਂ ਤਾਂ ਨਹੀਂ ਤੂੰ ਡਰਦਾ ਹੈ ਤੇਰਾ ਛਾਲ ਮਾਰਨ ਨੂੰ ਜੀ ਨਹੀਂ ਕਰਦਾ, ਜਾਂ ਫਿਰ ਇੱਦਾਂ ਵੀ ਹੋ ਸਕਦਾ ਤੈਨੂੰ ਆਸ ਹੋਵੇ ਕਿ ਤੇਰੇ ਘਰਦਿਆਂ 'ਚੋਂ ਕੋਈ ਤੇਰੇ ਪਿੱਛੇ ਆਵੇ, ਜਾਂ ਜਿਹਦੇ ਨਾਲ ਵੀ ਤੂੰ ਲੜਿਆ ਹੈ ਉਹ ਤੇਰੇ ਪਿੱਛੇ ਆਵੇ, ਤੈਨੂੰ ਮਨਾ ਲਏ, ਜਿਹੜਾ ਗੁੱਸਾ ਤੂੰ ਮੇਰੇ 'ਤੇ ਕੱਢਿਆ ਉਹ ਗੁੱਸਾ ਤੂੰ ਉਹਦੇ 'ਤੇ ਕੱਢੇ, ਅਤੇ ਫਿਲਹਾਲ ਨਾ ਹੀ ਜਾਵੇਂ ਇਸ ਜੱਗ ਤੋਂ। ਪਰ ਇੱਦਾਂ ਹੋਇਆ ਨਹੀਂ, ਤੇਰੇ ਘਰੋਂ ਕੋਈ ਆਇਆ ਨਹੀਂ, ਪਰ ਵੇਖ ਉਹੀ ਗੁੱਸਾ ਤੂੰ ਮੇਰੇ 'ਤੇ ਕੱਢ ਲਿਆ, ਅਤੇ ਮੈਨੂੰ ਆਸ ਹੈ ਕਿ ਹੁਣ ਤੇਰਾ ਵਿਚਾਰ ਨਹੀਂ ਹੈ ਮਰਨ ਦਾ। ਤੂੰ ਕੌਣ ਹੁੰਦਾ, ਤੈਨੂੰ ਮੈਂ ਕਿਉਂ ਦੱਸਾਂ ਵਿਚਾਰ ਹੈ ਜਾਂ ਨਹੀਂ ਹੈ, ਤੂੰ ਮੇਰਾ ਲੱਗਦਾ ਕੀ ਹੈ, ਆਪਣੇ ਰਾਹ ਪੈ। ਗੱਲ ਤਾਂ ਸੱਚ ਕਹੀ ਸੀ ਉਸ ਬੰਦੇ ਨੇ, ਪਰ ਸੱਚ ਸੁਣਨਾ ਚੰਗਾ ਕਿਹਨੂੰ ਲੱਗਦਾ। ਥੋੜ੍ਹੀ ਦੇਰ ਹੋਰ ਵਾਰਤਾਲਾਪ ਹੋਏ, ਕਹਿਣ ਲੱਗਾ ਮੈਨੂੰ ਦੱਸ ਤਾਂ ਜਾ, ਚੱਲਿਆ ਕਿਹਦੇ ਸਿਰ ਚੜ੍ਹ ਕੇ, ਚੱਲ ਮੈਂ ਦੱਸਦਾ, ਮੈਂ ਵੀ ਤੇਰੇ ਵਾਂਗੂ ਇੱਕ ਵਾਰੀ ਆਪਣੀ ਵਹੁਟੀ ਦੇ ਨਾਲ ਲੜ ਕੇ ਜਾਨ ਦੇਣ ਗਿਆ ਸੀ, ਤੂੰ ਵੀ ਵਹੁਟੀ ਨਾਲ ਲੜ ਕੇ ਤਾਂ ਨਹੀਂ ਆਇਆ। ਗੱਲਬਾਤ ਦੀ ਦਿਸ਼ਾ ਬਦਲ ਗਈ। ਜਦੋਂ ਆਪਣਾ ਦੁੱਖ ਤੁਸੀਂ ਕੱਢ ਕੇ ਕਿਸੇ ਸਾਹਮਣੇ ਰੱਖ ਦਿਓ, ਕਿਸੇ ਨੂੰ ਸੇਧ ਮਿਲ ਜਾਂਦੀ ਹੈ ਗੱਲ ਕਰਨ ਦੇ ਲਈ। ਕਈ ਲੋਕ ਇਹਨੂੰ ਕਮਿਊਨੀਕੇਸ਼ਨ ਸਕਿੱਲ ਵੀ ਕਹਿੰਦੇ, ਕਿੱਦਾਂ ਤੁਸੀਂ ਕਿਸੇ ਦੇ ਅੰਦਰੋਂ ਗੱਲਾਂ ਕਢਾਉਣੀਆਂ। ਕਹਿਣ ਲੱਗਾ ਹਾਂ ਹੈ ਤਾਂ ਕੁਛ ਇਸੇ ਤਰ੍ਹਾਂ ਦਾ, ਅਤੇ ਫਿਰ ਇਹਦਾ ਮੇਰੇ ਕੋਲ ਇੱਕ ਹੱਲ ਹੈਗਾ। ਮੈਂ ਹੁਣ ਆਪਣੀ ਜ਼ਿੰਦਗੀ ਬੜੀ ਖੁਸ਼ੀ ਖੁਸ਼ੀ ਬਿਤਾਉਣਾ, ਬੜੇ ਆਰਾਮ ਦੇ ਨਾਲ, ਸਾਡੇ ਘਰ ਕੋਈ ਲੜਾਈ ਝਗੜਾ ਨਹੀਂ ਹੁੰਦਾ ਹੁਣ। ਮੈਨੂੰ ਵੀ ਮੇਰੀ ਜ਼ਿੰਦਗੀ ਇੱਕ ਸਮੇਂ ਨਰਕ ਲੱਗਦੀ ਸੀ, ਮੈਨੂੰ ਵੀ ਲੱਗਦਾ ਸੀ ਕਿ ਮੈਂ ਵਿਆਹ ਕਰਾਇਆ ਕਿਉਂ, ਮੈਨੂੰ ਵੀ ਲੱਗਦਾ ਸੀ ਮੈਂ ਇਸ ਜ਼ਿੰਦਗੀ 'ਤੇ ਆਏ ਕਿਉਂ, ਮੈਨੂੰ ਵੀ ਲੱਗਦਾ ਸੀ ਕਿ ਮੈਨੂੰ ਮੇਰੇ ਹਾਣ ਦਾ ਕੋਈ ਜੋੜ ਤੋੜ ਨਹੀਂ ਮਿਲਿਆ।
ਹੁਣ ਗੱਲ ਉਹਦੇ ਪਤੇ ਦੀ ਹੋ ਰਹੀ। ਫਿਰ ਭਾਈ ਤੂੰ ਕੀਤਾ ਕੀ? ਮੈਂ ਚਾਹੁੰਦਾ ਮੈਂ ਆਪਣੀ ਵਹੁਟੀ ਨੂੰ ਸਬਕ ਸਿਖਾ ਕੇ ਜਾਵਾਂ, ਬਾਕੀ ਸਾਰਾ ਕੁਛ ਮੈਂ ਕਰਕੇ ਵੇਖ ਲਿਆ। ਮੈਨੂੰ ਇਹ ਸੀ ਕਿ ਮੈਂ ਆਪਣੀ ਜਾਨ ਦੇ ਕੇ ਇਹਨੂੰ ਸਬਕ ਸਿਖਾ ਕੇ ਜਾਊਂਗਾ, ਪਿੱਛੋਂ ਤੰਗ ਹੋਊਗੀ, ਗਲੀਆਂ 'ਚ ਰੁਲਦੀ ਫਿਰੂਗੀ, ਦਾਣੇ ਦਾਣੇ 'ਤੇ ਲਈ ਮੁਹਤਾਜ ਹੋਊਗੀ, ਆਪੇ ਦਿਮਾਗ ਸੈੱਟ ਹੋ ਜਾਊਗਾ। ਹਾਂ, ਮੈਂ ਵੀ ਇੱਦਾਂ ਹੀ ਸੋਚਦਾ ਹੈ। ਦੂਸਰੇ ਨੇ ਜਵਾਬ ਦਿੱਤਾ, ਪਰ ਕੀ ਪਤਾ ਬਾਅਦ ਵਿੱਚ ਇੱਦਾਂ ਹੋਣਾ ਹੈ ਜਾਂ ਨਹੀਂ ਹੋਣਾ। ਇਹ ਵੀ ਤਾਂ ਹੋ ਸਕਦਾ ਉਹ ਦੂਜਾ ਵਿਆਹ ਕਰਾ ਲੇ, ਸ਼ਾਇਦ ਇਸ ਐਂਗਲ ਤੋਂ ਉਹਨੇ ਸੋਚਿਆ ਹੀ ਨਹੀਂ। ਗੱਲ ਇੱਥੇ ਪਹੁੰਚੀ ਕਿ ਮੈਨੂੰ ਦੱਸ ਤੂੰ ਇਹੋ ਜਿਹਾ ਕੀ ਕੀਤਾ ਅਤੇ ਮੈਂ ਇਹੋ ਜਿਹਾ ਕੀ ਕਰਾਂ। ਉਹਦੇ ਲਈ ਤੈਨੂੰ ਮੇਰੇ ਗੁਰੂ ਕੋਲ ਜਾਣਾ ਪਊਗਾ, ਉਹ ਬੰਦਾ ਜਿਹਨੂੰ ਮੈਂ ਆਪਣਾ ਗੁਰੂ ਧਾਰਿਆ, ਜਾਂ ਫਿਰ ਇੱਦਾਂ ਕਹਿ ਲਾ ਉਹ ਬੰਦਾ ਜਿਹਨੇ ਮੈਨੂੰ ਬਚਾਇਆ ਸੀ ਜਿੱਦਾਂ ਮੈਂ ਤੈਨੂੰ ਅੱਜ ਬਚਾਇਆ। ਉਹ ਤੈਨੂੰ ਦੱਸੂਗਾ ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਅਤੇ ਫਿਰ ਤੇਰੀਆਂ ਸਮੱਸਿਆ ਆਪੇ ਹੱਲ ਹੋਣੀਆਂ ਸ਼ੁਰੂ ਹੋ ਜਾਣੀਆਂ। ਗੁਰੂ ਨੇ ਕਿਹਾ ਮੈਂ ਤੈਨੂੰ ਚੇਲਾ ਤਾਂ ਪਾਊਂਗਾ ਜੇ ਤੂੰ ਇੱਕ ਮਹੀਨੇ ਦੇ ਲਈ ਮੇਰੇ ਮੁਤਾਬਿਕ ਜ਼ਿੰਦਗੀ ਜੀਉ ਕੇ ਵਿਖਾਏ, ਅਤੇ ਉਸ ਤੋਂ ਪਹਿਲਾਂ ਗੁਰੂ ਨੇ ਧਰਮ ਕਰਮ ਦੀਆਂ ਸਾਰੀਆਂ ਗੱਲਾਂ ਬਾਤਾਂ ਵੀ ਦੱਸ ਦਿੱਤੀਆਂ ਕਿ ਇਹ ਜੀਵਨ ਐਵੇਂ ਵਿਅਰਥ ਗਵਾਉਣ ਦੇ ਲਈ ਨਹੀਂ, ਇਸ ਜੀਵਨ ਦਾ ਅਸਲ ਮਕਸਦ ਰੱਬ ਨੂੰ ਪਾਉਣਾ, ਐਵੇਂ ਨਜਾਇਜ਼ ਇੱਧਰ ਉੱਧਰ ਦੇ ਝੰਬੇਲੇ ਪਰਿਵਾਰਕ ਤਾਣੇ ਬਾਣਿਆਂ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦੇਣੀ। ਕਹਿੰਦੇ ਨੇ ਕਿ ਐਵੇਂ ਭੂਤ ਪ੍ਰੇਤਾਂ ਬਣ ਕੇ ਇੱਧਰ ਉੱਧਰ ਤੁਰੇ ਫਰੀਦਾ, ਮੈਂ ਵੇਖੇ ਤਾਂ ਨਹੀਂ ਪਰ ਕਹਿੰਦੇ ਨੇ ਇੱਦਾਂ ਹੀ ਹੁੰਦਾ, ਅਤੇ ਜੇ ਸੱਚ ਹੋਇਆ ਤਾਂ ਕਿੱਡੀ ਮਾੜੀ ਗੱਲ। ਫਿਰ ਸਾਨੂੰ ਇਹ ਜ਼ਿੰਦਗੀ ਕਿਸੇ ਚੰਗੇ ਪਾਸੇ ਨਹੀਂ ਲਾ ਲੈਣੀ ਚਾਹੀਦੀ? ਨੌਜਵਾਨ ਨੇ ਸੋਚਿਆ ਘਰੋਂ ਤਾਂ ਮੈਂ ਤੰਗ ਹੀ ਹਾਂ, ਹੋਵੇ ਨਾ ਤਾਂ ਮੈਂ ਜ਼ਿੰਦਗੀ ਦਾ ਫਿਰ ਮਨੋਰਥ ਹੀ ਪੂਰਾ ਕਰ ਲਵਾਂ। ਸੋਚ ਕੇ ਕਹਿਣ ਲੱਗਾ ਮੈਂ ਇੱਕ ਮਹੀਨਾ ਤੁਹਾਡੇ ਮੁਤਾਬਕ ਚੱਲਣ ਲਈ ਤਿਆਰ ਹਾਂ। ਕਹਿਣ ਲੱਗੇ ਫਿਰ ਤੂੰ ਆਪਣੇ ਘਰ ਵਾਪਸ ਚਲਿਆ ਜਾ, ਇਸ ਤੋਂ ਪਹਿਲਾਂ ਕਿ ਤੈਨੂੰ ਉਸ ਰਾਹ ਦੇ ਉੱਤੇ ਆਪਾਂ ਤੋਰੀਏ। ਉਹਦੀ ਪਹਿਲੀ ਸ਼ਰਤ ਇਹ ਆ, ਇੱਕ ਮਹੀਨਾ ਤੂੰ ਆਪਣੇ ਘਰ ਰਹਿਣਾ। ਦੂਸਰੀ ਸ਼ਰਤ ਇਹ ਆ, ਘਰ ਰਹਿ ਕੇ ਤੂੰ ਗੁੱਸਾ ਨਹੀਂ ਕਰਨਾ, ਇਸ ਇੱਕ ਮਹੀਨੇ ਦੇ ਵਿੱਚ ਕਿਸੇ ਦੇ ਨਾਲ ਤੂੰ ਲੜਨਾ ਨਹੀਂ। ਕਹਿਣ ਲੱਗਾ ਘਰ 'ਤੇ ਮੈਂ ਨਹੀਂ ਜਾਣਾ ਚਾਹੁੰਦਾ, ਅਤੇ ਫਿਰ ਤੇਰਾ ਸਫ਼ਰ ਸ਼ੁਰੂ ਵੀ ਨਹੀਂ ਹੋਣਾ। ਯਾਦ ਰਵੇ ਕਿ ਰੱਬ ਦਾ ਰਾਹ ਤੇਰੇ ਘਰ ਤੋਂ ਹੀ ਸ਼ੁਰੂ ਹੁੰਦਾ, ਜਾ ਤੂੰ ਵਾਪਸ ਘਰ ਚਲਿਆ ਜਾ, ਇੱਕ ਮਹੀਨੇ ਬਾਅਦ ਵਾਪਸ ਆ ਅਤੇ ਫਿਰ ਤੈਨੂੰ ਦੱਸਾਂਗੇ ਤੇਰੇ ਜੀਵਨ ਦਾ ਅਸਲ ਮਨੋਰਥ ਕੀ ਆ, ਅਸਲੀ ਸੱਚ ਕੀ ਆ, ਰੱਬ ਦੇ ਰਾਹ 'ਤੇ ਕਿੱਦਾਂ ਚੱਲਣਾ, ਸਵਰਗਾਂ ਨੂੰ ਕਿੱਦਾਂ ਜਾਣਾ। ਜੇ ਤੂੰ ਇੱਦਾਂ ਹੀ ਪੁੱਲ ਤੋਂ ਛਾਲ ਮਾਰ ਕੇ ਮਰ ਜਾਂਦਾ ਤਾਂ ਨਰਕਾਂ 'ਚ ਜਾਣਾ ਸੀ। ਮਰਨਾ ਤਾਂ ਸਭ ਨੇ ਹੀ ਆ, ਪਰ ਕੋਸ਼ਿਸ਼ ਕਰਕੇ ਤੂੰ ਵੀ ਸਵਰਗਾਂ 'ਚ ਜਾਵੇਂ। ਗੱਲਾਂ ਤੋਂ ਪ੍ਰਭਾਵਿਤ ਹੋ ਕੇ ਘਰ ਚਲਿਆ ਗਿਆ। ਸੋਚਦਾ ਸੀ ਵਹੁਟੀ ਰੋਂਦੀ ਕਰ ਲਾਉਂਦੀ ਭੱਜ ਕੇ ਮੇਰੇ ਕੋਲ ਮਾਫ਼ੀ ਮੰਗੂਗੀ, ਪਰ ਇੱਦਾਂ ਨਹੀਂ ਹੋਇਆ, ਉਲਟਾ ਕਹਿਣ ਲੱਗੀ ਆ ਗਿਆ ਫਿਰ, ਤੂੰ ਤਾਂ ਕਹਿੰਦਾ ਸੀ ਮੈਂ ਮਰ ਹੀ ਜਾਣਾ, ਮੈਂ ਤੇਰੇ ਸਿਰ ਚੜ੍ਹ ਕੇ ਮਰ ਜਾਣਾ, ਮੈਂ ਖੂਹ 'ਚ ਛਾਲ ਮਾਰ ਦੇਣੀ, ਮੈਂ ਨਹਿਰ 'ਚ ਮਾਰ ਦੇਣੀ, ਤੂੰ ਇੰਨੇ ਜੋਗਾ ਵੀ ਨਹੀਂ, ਤੂੰ ਇਹ ਵੀ ਨਹੀਂ ਕਰ ਸਕਦਾ। ਅਤੇ ਬਾਕੀ ਜੋ ਵੀ ਜ਼ਬਾਨ ਦੇ ਉੱਤੇ ਆਇਆ, ਜੋ ਵੀ ਮਨ ਦੇ ਵਿੱਚ ਆਇਆ, ਸਾਰਾ ਕੁਛ ਬੋਲ ਦਿੱਤਾ, ਚੰਗੀ ਲਾਪਾ ਕੀਤੀ। ਜੀ ਤਾਂ ਕਰਦਾ ਸੀ ਉਹਦਾ ਵੀ ਮੈਂ ਵੀ ਬੋਲਾਂ, ਮੈਂ ਵੀ ਦੱਸਾਂ ਕਿ ਤੂੰ ਕੀ ਕੀ ਕਰਦੀ, ਮੈਂ ਵੀ ਦੱਸਾਂ ਕਿ ਤੇਰੀਆਂ ਕੀ ਕੀ ਗਲਤੀਆਂ ਨੇ। ਪਰ ਭਰਿਆ ਪੀਤਾ ਰਹਿ ਗਿਆ, ਉਹ ਵਾਅਦਾ ਕਰਕੇ ਆਇਆ ਸੀ, ਸੋਚ ਕੇ ਆਇਆ ਸੀ ਕਿ ਮੈਂ ਔਖੇ ਸੌਖੇ ਹੋ ਕੇ ਇੱਕ ਮਹੀਨਾ ਕੱਢਣਾ,
मन दे विच विचार चली जांदे ने कि मैं फलाना फलाना फलाना सारा कुछ एक करी मैं भी बोल दें इनू शीशा विखा दें इहदी असलीयत इनू भी मैं दस देवां पर किते वादे दे मुताबिक चुप करके रह गया। कुछ समय बाद हुण माहौल चल थोड़ा शांत होया। शांत कदा होया थक थुक के वोटी आपे पासे नूं हो गई ये कह के कि हुण तू ढीठ हो गया हुण तू बशर्म भी हो गया तू बुझ दिले जो कुछ वो नहीं सी सुनना चाहता वो भी अज सुनिया पर बोलिया नहीं पर उहदियां अखां दे विचों उहदे शरीर दे हाव भाव उहदे चेहरे दे जरूर दस रहे ने कि अंदरों अंदर ही गुस्से बहुत है। अज उह सब तो वध तंग होया सब तो वध औखा कहिंदे ने गल मन चाही होवे ते अंदर रख लैणी ये सब तो औखा इंसान दे लई बोलना पाउणा किसी जगह दे उत्ते ये सब तो वध औखा। अज दा दिन टलिया औखा सौखा होके कढ़िया अगले दिन फिर उही कपत हुण किसे ना किसे गल्लों हर रोज़ ही वह ताना मैना जरूर मार देंदी रोटी फड़ाउण लग्या भी रोटी बनाउण लग्या भी वेले बैठे नूं भी खेतां च जाण लगे नूं भी हुण जदा उहनूं उहदा अधिकार लगन लग पिया कि इह अगों बोलदा नहीं तो मैं जो मर्जी कह सकदी हां हौली हौली एक दिन दो दिन चार दिन इदां लग रहा है जिदा वह खाली हो गई होवे जिदा उहदे अंदरों सारा गुस्सा निकल गया होवे हुण वह अपने आप दे उत्ते खिजना शुरू हो चुकी है तेरे उत्ते ते कोई असर ही नहीं हुंदा मैं रौला पा पा के अपनी सिर पीड़ ला लैनी हाँ तू पता नहीं की पत्थर हो के मुड़िया कुछ तो बोल पर वह नहीं बोलिया किसी भी गल दे उत्ते उन्हें गुस्सा नहीं किया। इस तरह के नाल महीना लंघ गया उन्हूं तो काल सी कि मैं स्वर्गां दा राह वेखणा महीने बाद जदों वापस मुड़िया तो जाके दसिया कि मैं महीना नहीं लड़िया गुरु ने कहा तेनूं दसण दी लोड़ नहीं तेरा चेहरा दस रहा तू महीना नहीं लड़िया हुण दस मन दे विच कोई विचार तो नहीं बचा वोटी नूं कुछ कहना तो नहीं कह लगा हाँ बड़ा कुछ है कहण वाला शुरू शुरू च तो इस चीज़ को लैके मैं औखा भी बड़ा होया पर हौली हौली जिदा जिदा आदत जी पै गई सच पुछो तो हुण थोड़े दिनों तो वह भी बोलणों हट गई सी हुण होवे ना तो छेती मैनूं तुसीं ओह राह दस दिओ जिहदे नाल मैं अपनी ये जिंदगी सफल कर सकां मरन तो बाद मैं स्वर्गां नूं जा सकां तो गुरु ने कहा इहो ही सी ओह राह इहो ही सी ओह राह जिहड़ा तू पिछले एक महीने चलिया ये राह ये सफर तेरे घर तो शुरू हुंदा जिंदगी दा असल मनोरथ इहो ही आ जे तुहाडे घर दे विच सुख शांति है ते तेरे घर ही स्वर्ग है ये दुनिया ही स्वर्ग लगन लग पूगी तेनू अज तो बाद तेनू दुनिया माड़ी नहीं लगेगी पर जदों तुसीं गुस्सा करन बह जांदे हो किसी भी चीज़ के उत्ते अपने किते दे उत्ते किसी दे किते उत्ते वोटी ते बच्चों ते माँ प्यो ते किसी ते भी जदों तुसीं गुस्सा करदे हो ते गुस्सा बाकी सारियां चंगियाईयां दब लैंदा एक बारी कीता गुस्सा पता नहीं ताड़ी जिंदगी दे विच किन्ने एक बगाड़ पैदा कर देंदा हुण इह जिहड़ा तू महीना गुस्सा नहीं कीता जे गुस्सा कीता भी आ ते बोलिया नहीं तू सोच जे इन्हां सारियां गल्लां दे उत्ते तू बोलिया हुंदा ते अज की हालात होने सी उन्हें तेनू कुछ कहना ही तू अगों जवाब देना ही तेनू गुस्सा आउणा ही उहनूं गुस्सा आउणा ही उहनूं होर वध आउणा ही तेनू उस तों वध आउणा ही ये नरक नहीं तो की है जे तुहाडे मन दे विच प्यार आवे तो उही स्वर्ग है
ਜੇ ਤੁਹਾਡੇ ਆਲੇ ਦੁਆਲੇ ਖੁਸ਼ੀ ਹੋਵੇ, ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ, ਤਾਂ ਇਹੋ ਹੀ ਸਵਰਗ ਹੈ। ਸੋ ਬਹੁਤ ਹੀ ਕੋਈ ਲੰਮੀ ਚੌੜੀ ਕਹਾਣੀ ਨਹੀਂ, ਇਹ ਦੋਹਰਾ ਫਾਇਦਾ ਵਾ। ਇੱਕ ਤਾਂ ਜਿਹੜਾ ਤੁਸੀਂ ਜੀਵਨ ਜੀਉ ਰਹੇ ਹੋ, ਆਪਣੇ ਘਰ ਦੇ ਵਿੱਚ ਤੁਹਾਡੇ ਸੁੱਖ ਸ਼ਾਂਤੀ ਰਹਿੰਦੀ ਹੈ, ਤੁਹਾਡਾ ਜੋ ਚੱਲ ਰਿਹਾ ਜੀਵਨ ਹੈ ਉਹਦੇ ਵਿੱਚ ਤੁਸੀਂ ਖੁਸ਼ੀ ਰਹਿੰਦੇ ਹੋ, ਤੁਹਾਡੇ ਖੁਸ਼ ਰਹਿਣ ਦੇ ਨਾਲ ਤੁਹਾਡਾ ਪਰਿਵਾਰ ਆਲਾ ਦੁਆਲਾ ਸਾਰੇ ਖੁਸ਼ ਰਹਿੰਦੇ ਆ, ਤੁਹਾਡੇ ਦਿਨ ਬੜੇ ਬੜੇ ਚੈਨ ਦੇ ਨਾਲ ਬੀਤਦੇ ਆ, ਅਤੇ ਨਾਲੇ ਤੁਹਾਨੂੰ ਅੱਗੇ ਦੀ ਫਿਕਰ ਮੁੱਕ ਜਾਂਦੀ ਹੈ। ਜਿੱਥੇ ਜਾਣ ਦੇ ਲਈ ਹਰ ਇੱਕ ਇਨਸਾਨ ਕਦੀ ਨਾ ਕਦੀ ਤਾਂ ਜ਼ਰੂਰ ਸੋਚਦਾ ਕਿ ਪਤਾ ਨਹੀਂ ਮੈਂ ਨਰਕਾਂ 'ਚ ਚੱਲ ਜਾਣਾ, ਪਤਾ ਨਹੀਂ ਮੈਂ ਸਵਰਗਾਂ 'ਚ ਚੱਲੇ ਜਾਣਾ। ਦੋਵੇਂ ਚਿੰਤਾਵਾਂ ਤੁਹਾਡੀਆਂ ਮੁੱਕ ਜਾਂਦੀਆਂ ਨੇ। ਕਰਨਾ ਤੁਸੀਂ ਕੀ ਹੈ, ਸਿਰਫ ਆਪਣੇ ਗੁੱਸੇ 'ਤੇ ਕਾਬੂ ਪਾਉਣਾ। ਔਖਾ ਬਹੁਤ ਲੱਗਦਾ ਪਰ ਸੌਖਾ ਇੰਨਾ ਕਿਆ ਕਿ ਜਦੋਂ ਬਹੁਤ ਜ਼ਿਆਦਾ ਤੁਹਾਡਾ ਬੋਲਣ ਨੂੰ ਜੀ ਕਰੇ, ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਬਹੁਤ ਜ਼ਿਆਦਾ ਨਫ਼ਰਤ ਆਵੇ, ਉਦੋਂ ਆਪਣੇ ਸ਼ਬਦਾਂ ਦੇ ਉੱਤੇ ਥੋੜ੍ਹਾ ਕਾਬੂ ਰੱਖਣਾ। ਜਦੋਂ ਸਮਾਂ ਲੰਘ ਜਾਂਦਾ ਤਾਂ ਉਦੋਂ ਅਸੀਂ ਸਾਰੇ ਸੋਚਦੇ ਹਾਂ, ਜੇ ਗੱਲ ਕਹਿ ਦਿੱਤੀ ਹੋਵੇ ਤਾਂ ਫਿਰ ਆਪਾਂ ਸੋਚਦੇ ਹਾਂ ਆਹ ਨਾ ਕਹੀ ਹੁੰਦੀ ਅਤੇ ਇੰਨੀ ਗੱਲ ਨਹੀਂ ਸੀ ਵਧਣੀ, ਇਹ ਜਿਹੜੀ ਕਹੀ ਆ ਇਹਦੀ ਜ਼ਰੂਰਤ ਨਹੀਂ ਸੀ। ਅਸਲ ਦੇ ਵਿੱਚ ਆਪਾਂ ਉਹ ਗੱਲ ਕਰਦੇ ਹਾਂ ਜਿਹਦੇ ਨਾਲ ਦੂਸਰੇ ਦਾ ਦਿਲ ਹੋਰ ਵਧੇਰੇ ਦੁਖੇ, ਕਿਉਂਕਿ ਉਦੋਂ ਕਿਸੇ ਦਾ ਦਿਲ ਵਧੇਰੇ ਦਿਖਾਉਣਾ ਹੀ ਸਾਨੂੰ ਜਿੱਤ ਜਾਪਦੀ ਹੈ। ਅਤੇ ਜੇ ਤੁਸੀਂ ਨਹੀਂ ਕਹੀ ਹੁੰਦੀ ਤਾਂ ਫਿਰ ਕੁਛ ਸਮਾਂ ਬਾਅਦ ਅਗਲੇ ਗਲੇਰੇ ਦਿਨ ਤੁਹਾਡੇ ਮਨ 'ਚ ਜ਼ਰੂਰ ਵਿਚਾਰ ਆਉਂਦਾ ਚੰਗਾ ਹੋਇਆ ਮੈਂ ਨਹੀਂ ਕਹੀ, ਜਾ ਕਹਿ ਦਿੱਤੀ ਹੁੰਦੀ ਅਤੇ ਸ਼ਾਇਦ ਅੱਜ ਸਾਡੇ ਘਰ 'ਚ ਸੁੱਖ ਸ਼ਾਂਤੀ ਨਹੀਂ ਸੀ ਹੋਣੀ। ਆਹ ਗੱਲਾਂ ਜਿਹੜੀਆਂ ਮਨ ਦੇ ਵਿੱਚ ਪਈਆਂ ਨੇ ਬਿਹਤਰ ਹੈ ਕਦੀ ਵੀ ਨਾ ਕੀਤੀਆਂ ਜਾਣ, ਇਹ ਹੁਣ ਕੋਈ ਮਾਇਨੇ ਨਹੀਂ ਰੱਖਦੀਆਂ, ਇਹ ਹੁਣ ਬੀਤੇ ਸਮੇਂ ਦੀਆਂ ਗੱਲਾਂ ਹੋ ਗਈਆਂ। ਬਿਹਤਰ ਆ ਇਹਨਾਂ ਨੂੰ ਆਪਾਂ ਛੱਡ ਕੇ ਫਿਰ ਹੀ ਅੱਗੇ ਵਧੀਏ, ਅਤੇ ਹੌਲੀ ਹੌਲੀ ਇਹ ਅਭਿਆਸ ਤੁਹਾਡੇ ਘਰ ਨੂੰ ਸਵਰਗ ਬਣਾ ਦਿੰਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੇਡੀਓ ਹਾਂਜੀ 1674 ਐਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 16 ਮਈ 2026 ਸ਼ਨੀਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦਾ ਇਹ ਖਾਸ ਬੁਲੇਟਿਨ ਲੈ ਕੇ ਆਏ ਹਾਂ। ਔਰ ਅੱਜ ਦੇ ਦਿਨ ਦੀਆਂ ਅਸਲ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਕੀ ਕੁਝ ਹੋ ਵਾਪਰੇਗਾ ਉਹਦੇ ਨਾਲ ਜੁੜੀਆਂ ਕੁਝ ਅਪਡੇਟਸ ਨੇ। ਇਸ ਤੋਂ ਇਲਾਵਾ ਲੰਘੀ ਰਾਤ ਦੀਆਂ ਕੁਝ ਅਪਡੇਟਸ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ, ਜਿੱਥੇ ਅਮਰੀਕਾ ਅਤੇ ਚਾਈਨਾ ਦੇ ਰਾਸ਼ਟਰਪਤੀ ਦੀ ਆਪਸ ਦੇ ਵਿੱਚ ਮੁਲਾਕਾਤ ਹੋ ਨੇ। ਬੜੀ 2 ਦਿਨਾਂ ਦੌਰਾ ਸੀ ਡੋਨਾਲਡ ਟਰੰਪ ਦਾ ਚੀਨ ਦੇ ਰਾਜਧਾਨੀ ਸ਼ਹਿਰ ਬੀਜਿੰਗ ਦੇ ਵਿੱਚ। ਉੱਥੋਂ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ 2 ਦਿਨ ਤੱਕ ਇਹ ਗੱਲਬਾਤ ਕਰਨ ਤੋਂ ਬਾਅਦ ਟਰੰਪ ਵਾਪਸ ਵਾਸ਼ਿੰਗਟਨ ਪਰਤ ਗਏ ਅਤੇ ਇਸ ਯਾਤਰਾ ਨੂੰ ਉਹਨਾਂ ਨੇ ਕਦੇ ਵੀ ਨਾ ਭੁਲਾਉਣ ਵਾਲੀ ਇੱਕ ਯਾਤਰਾ ਦੱਸਿਆ, ਇਸ ਨੂੰ ਇੱਕ ਇਤਿਹਾਸਕ ਅਤੇ ਮੀਲ ਪੱਥਰ ਕਰਾਰ ਦਿੱਤਾ। ਸਿਖਰ ਵਾਰਤਾ ਦੇ ਆਖਰੀ ਦਿਨ ਕੀ ਕੁਝ ਹੋਇਆ ਉਹ ਤੁਹਾਨੂੰ ਦੱਸਦੇ ਚੱਲੀਏ ਕਿ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਪਤਾ ਚੱਲਿਆ ਕਿ ਦੋਵੇਂ ਨੇਤਾਵਾਂ ਨੇ ਆਪਣੀ ਦਵੱਲੀ ਗੱਲਬਾਤ ਦੇ ਦਰਮਿਆਨ ਵਪਾਰ ਅਤੇ ਹੋਰਨਾਂ ਮੁੱਦਿਆਂ ਤੋਂ ਇਲਾਵਾ ਈਰਾਨ ਦੇ ਉੱਤੇ ਵੀ ਚਰਚਾ ਕੀਤੀ ਹੈ। ਹਾਲਾਂਕਿ ਗੱਲਬਾਤ ਦੇ ਅਸਲ ਮੁੱਦਿਆਂ ਨੂੰ ਲੈ ਕੇ ਔਰ ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਖਾਸ ਤੌਰ 'ਤੇ ਤਾਈਵਾਨ ਵਰਗੇ ਵਿਵਾਦਿਤ ਮੁੱਦਿਆਂ ਦੇ ਉੱਤੇ। ਵਪਾਰ ਜਾਂ ਕਿਸੇ ਵੱਡੇ ਸਮਝੌਤੇ ਨੂੰ ਲੈ ਕੇ ਵੀ ਕੋਈ ਐਲਾਨ ਨਹੀਂ ਹੋਇਆ। ਆਮ ਤੌਰ ਦੇ ਉੱਤੇ ਜਦੋਂ ਦੋ ਵੱਡੇ ਨੇਤਾ ਮਿਲਦੇ ਨੇ ਤਾਂ ਆਪਸੀ ਦੇਸ਼ਾਂ ਦੇ ਹੋਏ ਵੱਡੇ ਸਮਝੌਤਿਆਂ ਦਾ ਐਲਾਨ ਵੀ ਕਰਦੇ ਚੱਲਦੇ ਨੇ, ਪਰ ਇਸ ਦਰਮਿਆਨ ਕੋਈ ਵੱਡਾ ਐਲਾਨ ਸਾਹਮਣੇ ਨਹੀਂ ਆਇਆ। ਸਮਿਟ ਦੇ ਦਰਮਿਆਨ ਜਿਹੜਾ ਫੋਕਸ ਨਿਊਜ਼ ਹੈ ਉਸਦੇ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਸੀ ਕਿ ਚੀਨ ਨੇ ਅਮਰੀਕਾ ਤੋਂ ਤੇਲ ਖਰੀਦਣ ਅਤੇ 200 ਬੋਇੰਗ ਜਹਾਜ਼ ਖਰੀਦਣ ਦਾ ਵਾਅਦਾ ਕੀਤਾ। ਹਾਲਾਂਕਿ ਚੀਨ ਨੇ ਹਾਲੇ ਤੱਕ ਕਦੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਹੁਤੀ ਵਾਰ ਟਰੰਪ ਦੇ ਦਾਅਵਿਆਂ ਦੇ ਉੱਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉੱਧਰ ਜ਼ੀ ਜਿਨਪਿੰਗ ਨੇ ਟਰੰਪ ਨੂੰ ਜੋਂਗਨਹਾਈ ਦੇ ਕੈਂਪਸ ਦਾ ਦੌਰਾ ਵੀ ਕਰਾਇਆ, ਜਿੱਥੇ ਚੀਨ ਦੇ ਸਿਖਰਲੇ ਅਧਿਕਾਰੀ ਰਹਿੰਦੇ ਨੇ, ਕੰਮ ਕਰਦੇ ਨੇ। ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਇਹ ਚੀਨ ਦਾ ਬੇਹੱਦ ਗੁਪਤ ਟਿਕਾਣਾ ਹੈ, ਇੱਥੇ ਕਦੇ ਵੀ ਕਿਸੇ ਸਟੇਟਸਮੈਨ ਨੂੰ ਨਹੀਂ ਲਿਜਾਇਆ ਜਾਂਦਾ ਉੱਥੇ। ਇਸ ਤੋਂ ਇਲਾਵਾ ਦੂਜੀਆਂ ਕੌਮਾਂਤਰੀ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਅਗਲੀ ਖਬਰ ਜਿਹੜੀ ਉਹ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਕੌਮਾਂਤਰੀ ਮੁਦਰਾ ਭੰਡਾਰ ਯਾਨੀ IMF ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੀਆਂ ਆਰਥਿਕ ਰਣਨੀਤੀਆਂ ਦੀ ਲੋੜ ਹੈ, ਪਰ ਮੱਧ ਪੂਰਬ ਦੇ ਵਿੱਚ ਜੰਗ ਨੇ ਪਾਕਿਸਤਾਨ ਦੇ ਵਿੱਚ ਆਰਥਿਕ ਅਸਥਿਰਤਾ ਪੈਦਾ ਕਰ ਦਿੱਤੀ ਹੈ। IMF ਨੇ ਪਾਕਿਸਤਾਨ ਦੀ ਇੱਕ ਸਮੀਖਿਆ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਵਿਤਵਰੇ 2026 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ਅਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਵਿੱਚ ਵਾਧਾ ਹੋਇਆ ਦੱਸਿਆ ਗਿਆ। ਮਹਿੰਗਾਈ ਕੰਟਰੋਲ 'ਚ ਰਹੀ ਹੈ, ਚਾਲੂ ਖਾਤਾ ਕੁੱਲ ਮਿਲਾ ਕੇ ਸੰਤੁਲਿਤ ਰਿਹਾ। IMF ਦੀ ਸਮੀਖਿਆ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮੱਧ ਪੂਰਬ ਦੇ ਵਿੱਚ ਜੰਗ ਦੇ ਪ੍ਰਭਾਵ ਪਾਕਿਸਤਾਨ ਦੇ ਆਰਥਿਕ ਦ੍ਰਿਸ਼ਟੀਕੋਣ ਤੋਂ ਕਾਫ਼ੀ ਜ਼ਿਆਦਾ ਮਾੜੇ ਰਹੇ ਨੇ। IMF ਦਾ ਮੰਨਣਾ ਹੈ ਕਿ ਈਰਾਨ ਅਮਰੀਕਾ ਜੰਗ ਨੇ ਪਾਕਿਸਤਾਨ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਹੋਰ ਮਹਿੰਗਾਈ ਵਧਾ ਦੇਣੀ ਹੈ, ਕਿਉਂਕਿ ਪਾਕਿਸਤਾਨ ਵੀ ਜ਼ਿਆਦਾਤਰ ਆਪਣਾ ਫਿਊਲ ਜਿਹੜਾ ਉਹ ਇੰਪੋਰਟ ਕਰਵਾਉਂਦਾ ਹੈ। 81% ਤਾਂ ਖਾੜੀ ਦੇਸ਼ਾਂ ਤੋਂ ਆਉਂਦਾ, ਜਦਕਿ ਰਿਮਿਟੈਂਸ ਯਾਨੀ ਕਿ ਦੂਸਰੇ ਦੇਸ਼ਾਂ ਤੋਂ ਆਉਣ ਵਾਲਾ ਜਿਹੜਾ ਧਨ ਹੁੰਦਾ, ਪੈਸਾ ਹੁੰਦਾ, ਉਸਦਾ 55% ਵੀ ਖਾੜੀ ਮੁਲਕਾਂ ਤੋਂ ਆਉਂਦਾ, ਜੋ ਕਿ ਪਾਕਿਸਤਾਨ ਦੀ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਅਹਿਮ ਸਰੋਤ ਹੈ। ਅਤੇ ਇਹੀ ਖਾੜੀ ਮੁਲਕ ਇਸ ਵਕਤ ਅਸਥਿਰਤਾ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ। ਔਰ IMF ਦੇ ਮੁਤਾਬਕ ਜੰਗ ਦਾ ਖਾੜੀ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਤੇ ਤਾਂ ਨਕਾਰਾਤਮਕ ਪ੍ਰਭਾਵ ਪਏਗਾ ਹੀ, ਪਰ ਇਸ ਦਰਮਿਆਨ ਉਹਨਾਂ ਦੇਸ਼ਾਂ ਦੇ ਉੱਤੇ, ਖਾਸ ਤੌਰ 'ਤੇ ਪਾਕਿਸਤਾਨੀ ਐਸੇ ਦੇਸ਼ਾਂ 'ਤੇ ਵੀ ਪ੍ਰਭਾਵ ਪਏਗਾ ਜਿਹੜੇ ਇਹਨਾਂ ਮੁਲਕਾਂ ਦੇ ਉੱਤੇ ਕਾਫ਼ੀ ਹੱਦ ਤੱਕ ਨਿਰਭਰ ਰਹਿੰਦੇ ਨੇ। ਵਿਦੇਸ਼ਾਂ ਤੋਂ ਭੇਜੀ ਜਾਣ ਵਾਲੀ ਧਨ ਰਾਸ਼ੀ ਪਾਕਿਸਤਾਨ ਦੇ ਬਾਹਰੀ ਭੁਗਤਾਨਾਂ ਦੇ ਲਈ ਵਿਦੇਸ਼ੀ ਮੁਦਰਾ ਦਾ ਸਭ ਤੋਂ ਅਹਿਮ ਸਰੋਤ ਹੁੰਦੀ ਹੈ, ਯਾਨੀ ਕਿ ਬਾਹਰੋਂ ਜਿੰਨਾ ਵੀ ਪੈਸਾ ਆਉਂਦਾ ਉਹ ਪਾਕਿਸਤਾਨ ਦੇ ਅੰਦਰੂਨੀ ਭੁਗਤਾਨ ਦੇ ਲਈ ਜਾਂ ਫਿਰ ਵਿਦੇਸ਼ੀ ਕਰਜ਼ਿਆਂ ਦੇ ਭੁਗਤਾਨ ਦੇ ਲਈ ਕਾਫ਼ੀ ਹੱਦ ਤੱਕ ਜ਼ਿੰਮੇਦਾਰ ਹੁੰਦਾ। ਉੱਥੇ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ 20 ਸਾਲ ਦੇ ਲਈ ਟਾਲਣ ਦੇ ਵਾਸਤੇ ਕੋਈ ਜਾਂ ਉਸਨੂੰ ਰੱਦ ਕਰਨ ਵਾਸਤੇ ਕੋਈ ਇਤਰਾਜ਼ ਤਾਂ ਨਹੀਂ ਹੈ। ਏਅਰਫੋਰਸ 1 ਜਹਾਜ਼ ਤੋਂ ਉਤਰਦਿਆਂ ਹੋਇਆਂ ਜਿਵੇਂ ਹੀ ਉਹ ਵਾਸ਼ਿੰਗਟਨ ਗਏ ਤਾਂ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਇਹ ਟਿੱਪਣੀ ਕੀਤੀ, ਪਰ ਕਿਹਾ ਕਿ ਈਰਾਨ ਕੋਈ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਦੇ ਦਿਨ ਇਹ ਵੀ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਵੀ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਹਮਾਇਤ ਕੀਤੀ ਹੈ। ਹਾਲਾਂਕਿ ਜਿਨਪਿੰਗ ਦਾ ਹਾਲੇ ਤੱਕ ਕੋਈ ਐਸਾ ਬਿਆਨ ਸਾਹਮਣੇ ਨਹੀਂ ਆਇਆ, ਪਰ ਚੀਨ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਟਰੰਪ ਦੇ ਅੰਦਾਜ਼ ਬਦਲੇ ਨਜ਼ਰ ਆ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਚੀਨ ਅਮਰੀਕਾ ਤੋਂ ਅਰਬਾਂ ਡਾਲਰ ਦਾ ਸੋਇਆਬੀਨ ਖਰੀਦੇਗਾ, ਜੋ ਕਿ ਅਮਰੀਕਾ ਦੇ ਕਿਸਾਨਾਂ ਦੇ ਲਈ ਚੰਗੀ ਖਬਰ ਹੈ। ਹੁਣ ਇਹ ਵੀ ਕਿਹਾ ਕਿ ਤਾਈਵਾਨ ਦੇ ਪ੍ਰਤੀ ਵੀ ਅਮਰੀਕਾ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ। ਤਾਈਵਾਨ ਨੂੰ ਅਮਰੀਕਾ ਹਥਿਆਰ ਮੁਹੱਈਆ ਕਰਵਾਉਂਦਾ ਰਹੇਗਾ, ਪਹਿਲਾਂ ਵੀ ਕਰਵਾਉਂਦਾ ਰਿਹਾ ਸੀ। ਇਸ ਦਰਮਿਆਨ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਈਏ ਤੇ ਨੈੱਟਫਲਿਕਸ ਤੋਂ ਅਮਰੀਕਾ ਦੇ ਵਿੱਚ ਟੈਕਸਾਸ ਦੇ ਅੰਦਰ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ ਗਿਆ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਸੂਬੇ ਟੈਕਸਾਸ ਦੇ ਵਿੱਚ ਬੱਚਿਆਂ ਅਤੇ ਬਾਲਗਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਡੇਟਾ ਇਕੱਠਾ ਕੀਤਾ ਜਾ ਰਿਹਾ ਨੈੱਟਫਲਿਕਸ ਦੇ ਦੁਆਰਾ, ਤਾਂ ਕਿ ਉਹਨਾਂ ਨੂੰ ਜੋੜੇ ਰੱਖਣ ਦੇ ਲਈ

ਜਾਣਕਾਰੀਆਂ ਰਿਕਾਰਡ ਇਕੱਠੇ ਕਰਕੇ ਜਿਹੜੀਆਂ ਰੱਖ ਰਹੀ ਹੈ, ਔਰ ਇਹ ਪਲੈਟਫਾਰਮ ਹਰ ਇੱਕ ਇੰਟਰੈਕਸ਼ਨ ਯੂਜ਼ਰ ਦੇ ਬਾਰੇ ਇੱਕ ਡੇਟਾ ਪੁਆਇੰਟ ਬਣ ਗਿਆ। ਨੈੱਟਫਲਿਕਸ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਹੈ ਕਿ ਉਹ ਇਹਨਾਂ ਨੂੰ ਅਦਾਲਤ 'ਚ ਚੁਣੌਤੀ ਦੇਵੇਗਾ। ਨੈੱਟਫਲਿਕਸ ਦੇ ਮੁਤਾਬਕ ਟੈਕਸਾਸ ਸੂਬੇ ਦੇ ਅਟਾਰਨੀ ਜਨਰਲ ਪੈਕਸਟਨ ਨੇ ਹਾਲਾਂਕਿ ਉਹਨਾਂ ਦੀ ਇੱਜ਼ਤ ਕਰਦੇ ਹਾਂ ਪਰ ਇਹ ਮੁਕੱਦਮਾ ਬੇਬੁਨਿਆਦ ਹੈ। ਨੈੱਟਫਲਿਕਸ ਆਪਣੇ ਮੈਂਬਰਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਗੰਭੀਰਤਾ ਦੇ ਨਾਲ ਲੈਂਦਾ। ਦੱਸ ਦਈਏ ਕਿ ਕੰਪਨੀ ਦੇ ਸਾਬਕਾ ਪ੍ਰਮੁੱਖ ਰੀਡ ਹੇਸਟਿੰਗਸ ਨੇ 2019 ਅਤੇ 2020 ਦੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਨੂੰ ਵੀ ਪਟੀਸ਼ਨ 'ਚ ਸ਼ਾਮਲ ਕੀਤਾ ਗਿਆ। ਨੈੱਟਫਲਿਕਸ ਦੇ ਕਦੇ ਚੀਫ ਹੁੰਦੇ ਸੀ ਰੀਡ ਹੇਸਟਿੰਗਸ, CEO ਹੁੰਦੇ ਸੀ, ਉਹਨਾਂ ਨੇ 2019 ਵਿੱਚ ਕਿਹਾ ਸੀ ਕਿ ਕੰਪਨੀ ਯੂਜ਼ਰ ਡੇਟਾ ਇਕੱਠਾ ਕਰ ਰਹੀ ਹੈ, ਹਾਲਾਂਕਿ ਕਮਾਈ ਨਹੀਂ ਕਰਦੀ ਪਰ ਅੱਗੇ ਤੋਂ ਕਰੇਗੀ, ਜਿਵੇਂ ਵਿਗਿਆਪਨ ਵੇਚਣ ਦੇ ਲਈ, ਯਾਨੀ ਕਿ ਉਹਨਾਂ ਕੰਪਨੀਆਂ ਨੂੰ ਡੇਟਾ ਦੇ ਸਕਦੀ ਹੈ ਕਿ ਕਿਸ ਕਿਸਮ ਦੇ ਉਹਨਾਂ ਦੇ ਯੂਜ਼ਰ ਨੇ। ਨੈੱਟਫਲਿਕਸ ਨੇ ਲੋਕਾਂ ਨੂੰ ਸਾਈਟ ਤੋਂ ਬਚਾਈ ਰੱਖਣ ਦੇ ਲਈ ਲੱਤ ਲਗਾਉਣ ਯਾਨੀ ਐਡਿਕਟਿਵ ਡਿਜ਼ਾਈਨਿੰਗ ਤਿਆਰ ਕੀਤੇ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਦੇ ਦਿਨ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਉੱਥੇ ਮਿਲੇ। ਮੋਦੀ ਅਤੇ ਅਲ ਨਾਹਯਾਨ ਦੀ ਬੈਠਕ ਦੇ ਦਰਮਿਆਨ ਖਾੜੀ ਦੇਸ਼ਾਂ ਦੇ ਬਾਰੇ ਚਰਚਾ ਕੀਤੀ ਗਈ। ਮੋਦੀ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨੇ, ਪਹਿਲਾ ਗੇੜ UAE ਹੈ, ਉਸ ਤੋਂ ਬਾਅਦ ਫਿਰ 4 ਯੂਰਪੀ ਦੇਸ਼ ਨੇ, ਅਖੀਰ ਦੇ ਵਿੱਚ ਮੋਦੀ ਦਾ ਫੇਵਰੇਟ ਇਟਲੀ ਵੀ ਹੋਏਗਾ। ਇਸ ਦਰਮਿਆਨ UAE ਦੇ ਰਾਸ਼ਟਰਪਤੀ ਦੇ ਨਾਲ ਬੈਠਕ 'ਚ ਸ਼ੁਰੂਆਤੀ ਟਿੱਪਣੀ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ UAE ਦੇ ਉੱਤੇ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ। ਹਾਲਾਂਕਿ ਈਰਾਨ ਦਾ ਨਾਮ ਨਹੀਂ ਲਿਆ ਗਿਆ। UAE ਦੇ ਵਿੱਚ ਅਮਰੀਕਾ ਦਾ ਇੱਕ ਵੱਡਾ ਫੌਜੀ ਅੱਡਾ ਹੈ। ਇਸ ਦਰਮਿਆਨ ਈਰਾਨ ਨੇ ਇੱਕ ਵਾਰ ਨਹੀਂ UAE ਨੂੰ ਨਿਸ਼ਾਨਾ ਬਣਾਇਆ। ਮੋਦੀ ਨੇ ਕਿਹਾ ਕਿ UAE ਨੂੰ ਜਿਵੇਂ ਨਿਸ਼ਾਨਾ ਬਣਾਇਆ ਗਿਆ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮੌਜੂਦਾ ਸਥਿਤੀ ਨੂੰ ਲੈ ਕੇ UAE ਨੇ ਬੜੇ ਚੰਗੇ ਸੰਤੁਲਿਤ ਤਰੀਕੇ ਦੇ ਨਾਲ ਇਸ ਨੂੰ ਸੰਭਾਲਿਆ ਹੋਇਆ। ਬਾਅਦ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਆ ਕਿ ਪ੍ਰਧਾਨ ਮੰਤਰੀ ਨੇ UAE ਦੇ ਉੱਤੇ ਹੋਏ ਹਮਲਿਆਂ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਹੈ ਅਤੇ ਨਾਲ ਹੀ UAE ਦੇ ਨਾਲ ਇੱਕ ਜੁੱਟਤਾ ਵੀ ਜਤਾਈ ਹੈ। ਪ੍ਰਧਾਨ ਮੰਤਰੀ ਨੇ ਹੌਰਮੁਜ਼ ਸਟ੍ਰੇਟ ਨੂੰ ਸੁਰੱਖਿਅਤ ਅਤੇ ਬਗੈਰ ਕਿਸੇ ਜਿਹੜੇ ਹਮਲੇ ਤੋਂ ਆਵਾਜਾਈ ਨੂੰ ਸੰਤੁਲਿਤ ਬਣਾਉਣ ਦੇ ਲਈ ਵੀ ਇੱਕ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੱਛਮ ਏਸ਼ੀਆ ਸੰਘਰਸ਼ ਪੂਰੀ ਦੁਨੀਆ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ਪੋਸਟ ਦੇ ਵਿੱਚ ਮੋਦੀ ਨੇ ਆਬੂਧਾਬੀ ਹਵਾਈ ਅੱਡੇ ਦੇ ਉੱਤੇ ਸਵਾਗਤ ਕਰਨ ਦੇ ਲਈ UAE ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ। ਦੱਸ ਦਈਏ ਕਿ UAE ਦੇ ਦੌਰੇ ਦੇ ਦਰਮਿਆਨ ਦੋਹਾਂ ਮੁਲਕਾਂ ਦੇ ਵਿੱਚ ਐਡਵਾਂਸ ਟੈਕਨੋਲੋਜੀ, ਮਿਲਟਰੀ ਅਭਿਆਸ ਜਿਹੜੇ ਹੁੰਦੇ ਨੇ, ਸਮੁੰਦਰੀ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਸੁਰੱਖਿਅਤ ਸੰਚਾਰ ਯਾਨੀ ਕਮਿਊਨੀਕੇਸ਼ਨ ਮੀਡੀਅਮਸ ਦੇ ਹੋਰ ਅੱਗੇ ਵਧਾਉਣ ਦੇ ਉੱਤੇ ਸਹਿਮਤੀ ਹੋ ਸਕਦੀ ਹੈ। ਮੋਦੀ ਦੀ ਯਾਤਰਾ ਮੋਟੇ ਤੌਰ ਦੇ ਉੱਤੇ UAE ਨੂੰ ਹਮਾਇਤ ਦੇਣ ਦੇ ਲਈ ਉਹ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਈਰਾਨ ਨੇ UAE ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ, ਚਾਹੇ ਮਿਜ਼ਾਈਲ ਹੋਣ ਚਾਹੇ ਡਰੋਨ ਹਮਲੇ ਹੋਣ। ਨਾਲ ਹੀ ਭਾਰਤ ਅਤੇ UAE ਦੇ ਦਰਮਿਆਨ $100 billion ਤੋਂ ਵੱਧ ਦਾ ਟਰੇਡ ਹੁੰਦਾ। UAE ਗਲਫ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਟ੍ਰੈਟੇਜਿਕ ਪਾਰਟਨਰ ਵੀ ਹੈ। ਇਸ ਤੋਂ ਇਲਾਵਾ UAE ਨੇ ਰਣਨੀਤਕ ਪੈਟਰੋਲੀਅਮ ਭੰਡਾਰ ਦੇ ਨਾਲ ਭਾਰਤ ਦੇ ਨਾਲ ਸਮਝੌਤੇ ਵੀ ਕੀਤੇ ਹੋਏ ਨੇ। ਮੌਜੂਦਾ ਸਮੇਂ 'ਚ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਭਾਰਤ ਦੇ ਅੰਦਰ ਅੰਡਰਗਰਾਊਂਡ ਭੰਡਾਰ ਤੇਲ ਰੱਖਣ ਵਾਲੀ ਇਕਲੌਤੀ ਵਿਦੇਸ਼ੀ ਕੰਪਨੀ ਵੀ ਹੈ। ਇਸ ਦਰਮਿਆਨ LPG ਦੀ ਸਪਲਾਈ ਦੇ ਉੱਤੇ ਵੀ ਸਮਝੌਤੇ ਕੀਤੇ ਗਏ ਨੇ। ਇਹ ਸਮਝੌਤਾ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ADNOC ਦੇ ਦਰਮਿਆਨ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ UAE OPEC ਕੰਟਰੀਜ਼ ਦੇ ਵਿੱਚੋਂ ਬਾਹਰ ਹੋ ਗਿਆ ਸੀ। ਭਾਰਤ ਦੀ ਘਰੇਲੂ ਜ਼ਰੂਰਤਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਹਿੱਸਾ ਉਹ UAE ਤੋਂ ਵੀ ਆਉਂਦਾ ਹੈ। ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਮੁਤਾਬਕ ਆਬੂਧਾਬੀ ਇਨਵੈਸਟਮੈਂਟ ਅਥਾਰਟੀ ਅਤੇ ਭਾਰਤ ਦੀ ਨੈਸ਼ਨਲ ਇਨਫਰਾਸਟ੍ਰਕਚਰ ਇਨਵੈਸਟਮੈਂਟ ਫੰਡ ਨੇ ਰਲ ਕੇ ਭਾਰਤ ਦੀ ਬੇਸਿਕ ਇਨਫਰਾਸਟ੍ਰਕਚਰ ਦੇ ਵਿੱਚ $1 billion ਦਾ ਨਿਵੇਸ਼ ਕਰਨ ਦੀ ਗੱਲ ਵੀ ਕਹੀ ਹੈ। ਉੱਥੇ ਸੁਪਰੀਮ ਕੋਰਟ ਨੇ ਕੁਝ ਟਿੱਪਣੀਆਂ ਦਿੱਤੀਆਂ ਨੇ ਔਰ ਉਹਨਾਂ ਟਿੱਪਣੀਆਂ ਨੂੰ ਕੱਲ੍ਹ ਦੇ ਦਿਨ ਅਲੱਗ ਅਲੱਗ ਖਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀ ਚਰਚਾ ਜ਼ਰੂਰ ਕਰਨੀ ਬਣਦੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਇੱਕ
ਵਕੀਲ ਨੂੰ ਫਟਕਾਰ ਲਗਾਈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਵਕੀਲ ਸੀਨੀਅਰ ਡੈਜ਼ੀਗਨੇਸ਼ਨ ਦੇ ਲਈ ਦਿੱਲੀ ਹਾਈ ਕੋਰਟ ਦੇ ਖਿਲਾਫ਼ ਬਾਰ ਬਾਰ ਪਟੀਸ਼ਨ ਦਾਇਰ ਕਰ ਰਿਹਾ ਸੀ। ਖੁਦ ਪੇਸ਼ ਹੁੰਦਿਆਂ ਹੋਇਆਂ ਵਕੀਲ ਨੇ ਦੱਸਿਆ ਕਿ ਤੀਸਰੀ ਵਾਰ ਹੈ ਜਦੋਂ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ। ਉਸਨੇ ਦਲੀਲ ਦਿੱਤੀ ਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਉਸ ਪਿਛਲੇ ਨਿਰਦੇਸ਼ ਦਾ ਪਾਲਣ ਕਰਨ ਦੇ ਵਿੱਚ ਅਸਫਲ ਰਿਹਾ, ਜਿਸ ਦੇ ਵਿੱਚ ਟਾਲ ਦਿੱਤੀ ਗਈ ਜਾਂ ਖਾਰਜ ਕਰ ਦਿੱਤੀਆਂ ਗਈਆਂ ਪਟੀਸ਼ਨਾਂ ਦੇ ਉੱਤੇ ਜਲਦ ਪੁਨਰ ਵਿਚਾਰ

0: ਕਰਨ ਦੇ ਲਈ ਕਿਹਾ ਗਿਆ ਸੀ। ਪਟੀਸ਼ਨ ਦੇ ਉੱਤੇ ਨਾਖੁਸ਼ੀ ਜ਼ਾਹਰ ਕਰਦੇ ਹੋਇਆਂ ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਪੂਰੀ ਦੁਨੀਆ ਸ਼ਾਇਦ ਸੀਨੀਅਰ ਸ਼ਬਦ ਦੇ ਨਾਲ ਬਿਲਕੁਲ ਵੀ ਸਹਿਮਤ ਨਾ ਹੋਵੇ, ਕਿਉਂਕਿ ਘੱਟੋ ਘੱਟ ਤੁਸੀਂ ਤਾਂ ਸੀਨੀਅਰ ਬਿਲਕੁਲ ਨਹੀਂ ਲੱਗਦੇ। ਇਸ ਦਰਮਿਆਨ ਜਸਟਿਸ ਚੀਫ ਜਸਟਿਸ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਮੁਕੱਦਮਾ ਹੈ? ਜੇਕਰ ਨਹੀਂ ਹੈ ਤਾਂ ਪਟੀਸ਼ਨਾਂ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਸੀਨੀਅਰ ਵਕੀਲ ਕਹਾਣਾ ਛੱਡ ਦਿਓ। ਲਾਈਵ ਲਾ ਦੇ ਮੁਤਾਬਕ CGI ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਵਕੀਲ ਦੇ ਨਾਲ ਸੀਨੀਅਰ ਜਿਹੜੀ ਇੱਕ ਡੈਜ਼ੀਗਨੇਸ਼ਨ ਹੈ ਉਹ ਨਹੀਂ ਲਗਾਈ ਜਾਣੀ ਚਾਹੀਦੀ। ਇਸ ਤੋਂ ਬਾਅਦ ਵਕੀਲ ਨੇ ਮਾਫ਼ੀ ਵੀ ਮੰਗੀ ਅਤੇ ਅਪੀਲ ਕੀਤੀ ਕਿ ਉਹ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਗੇ। CGI ਨੇ ਕਿਹਾ ਕਿ ਉਹ ਐਸੇ ਬਹੁਤ ਸਾਰੇ ਫਰਜ਼ੀ ਡਿਗਰੀਆਂ ਵਾਲੇ ਜਿਹੜੇ ਲੋਕ ਨੇ ਜਿਹੜੇ ਕੋਕਰੋਚ ਦੀ ਤਰ੍ਹਾਂ ਕੁਝ ਤਾਂ ਪੱਤਰਕਾਰ ਅਤੇ ਕੁਝ ਐਕਟਿਵਿਸਟ ਬਣ ਕੇ ਸਿਸਟਮ ਦੇ ਉੱਤੇ ਹਮਲਾ ਕਰਦੇ ਨੇ। ਇਸ ਦਰਮਿਆਨ ਸੁਪਰੀਮ ਕੋਰਟ ਨੇ ਜਿਹੜੇ ਫਰਜ਼ੀ ਡਿਗਰੀਆਂ ਦੀ ਇੱਕ ਸਮੱਸਿਆ ਉਸ ਨੂੰ ਕਾਫ਼ੀ ਗੰਭੀਰਤਾ ਦੇ ਨਾਲ ਲਿਆ। CGI ਸੂਰਿਆ ਕਾਂਤ ਨੇ ਟਿੱਪਣੀ ਕਰਦਿਆਂ ਇਹ ਕਿਹਾ ਕਿ ਵਕਾਲਤ ਦੇ ਪੇਸ਼ੇ 'ਚ ਜਿਹੜੇ ਲੋਕ LLB ਦੀ ਡਿਗਰੀ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਅਦਾਲਤਾਂ ਦੇ ਵਿੱਚ ਜਿਹੜਾ ਕੰਮਕਾਜ ਦਾ ਬੋਝ ਵਧਾਉਂਦੇ ਨੇ, ਉਸ ਦੀ ਜੇਕਰ ਲੋੜ ਪਈ ਤਾਂ ਅਦਾਲਤ CBI ਦੀ ਜਾਂਚ ਦੇ ਆਦੇਸ਼ ਵੀ ਦੇ ਸਕਦਾ। CGI ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਦੇ ਉੱਤੇ ਹਮਲਾ ਕਰਨ ਵਾਲੇ ਐਸੇ ਪੈਰਾਸਾਈਟਸ ਤੋਂ ਦੂਰ ਰਹਿਣਾ ਚਾਹੀਦਾ। ਪੈਰਾਸਾਈਟਸ ਯਾਨੀ ਕਿ ਕੀੜਿਆਂ ਤੋਂ। ਸੋ ਇਹਨਾਂ ਲੋਕਾਂ ਨੂੰ ਕੀੜਿਆਂ ਦੇ ਨਾਲ ਸੁਪਰੀਮ ਕੋਰਟ ਨੇ ਤੁਲਨਾ ਕੀਤੀ ਹੈ। ਖੈਰ, ਉੱਥੇ ਇੱਕ ਹੋਰ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਵਿਜੇ ਨੇ ਬਿਆਨ ਜਾਰੀ ਕਰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਕਿਹਾ ਹੈ ਕਿ ਕੇਂਦਰ ਸਰਕਾਰ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਤੋਂ ਪੈਟਰੋਲ ਦੀਆਂ ਕੀਮਤਾਂ ਵਧਾਉਣ ਦਾ ਜਿਹੜਾ ਹੁਕਮ ਹੈ ਉਹ ਵਾਪਸ ਲਵੇ। ਖਾਸ ਤੌਰ ਦੇ ਉੱਤੇ 3 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ 3 ਰੁਪਏ ਡੀਜ਼ਲ ਦਾ ਵਾਧਾ ਬਿਲਕੁਲ ਵੀ ਸਾਨੂੰ ਮਨਜ਼ੂਰ ਨਹੀਂ ਹੈ। ਜਦੋਂ ਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਨੇ ਤਾਂ ਤੇਲ ਕੰਪਨੀਆਂ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਦੀਆਂ ਨੇ? ਵਿਜੇ ਨੇ ਕਿਹਾ ਕਿ ਬਿਲਕੁਲ ਨਹੀਂ, ਇਸ ਦੀ ਬਜਾਏ ਉਹ ਕੰਪਨੀਆਂ ਮੁਨਾਫਾ ਖੁਦ ਰੱਖ ਲੈਂਦੀਆਂ ਨੇ। ਹੁਣ ਜਦੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋ ਗਈਆਂ ਨੇ ਤਾਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਪੈਟਰੋਲੀਅਮ ਉਤਪਾਦਾਂ 'ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ, ਕਿਉਂਕਿ ਇਸ ਦਾ ਗਰੀਬ, ਘੱਟ ਆਮਦਨੀ ਵਾਲੇ ਅਤੇ ਮੱਧ ਵਰਗੀ ਲੋਕਾਂ ਦੇ ਉੱਤੇ, ਇਸ ਤੋਂ ਇਲਾਵਾ ਮੀਡੀਅਮ ਸਕੇਲ ਇੰਡਸਟਰੀ ਦੇ ਉੱਤੇ ਬਹੁਤ ਭੈੜਾ ਪ੍ਰਭਾਵ ਪਏਗਾ। ਉੱਥੇ ਹੀ ਪੱਛਮ ਬੰਗਾਲ ਸਰਕਾਰ ਨੇ ਸ਼ੁੱਕਰਵਾਰ ਦੇ ਦਿਨ ਆਰਜੀਕਰ ਹਸਪਤਾਲ ਰੇਪ ਅਤੇ ਮਰਡਰ ਮਾਮਲੇ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕਥਿਤ ਗੜਬੜੀ, ਡਿਊਟੀ ਦੇ ਵਿੱਚ ਲਾਪਰਵਾਹੀ ਦੇ ਦੋਸ਼ ਦੇ ਵਿੱਚ 3 ਸੀਨੀਅਰ IPS ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਇਸ ਕਤਰੇ ਦੇ ਵਿੱਚ ਐਲਾਨ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲਕਾਤਾ ਪੁਲਿਸ ਦੇ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਦੇ ਖਿਲਾਫ ਡਿਪਾਰਟਮੈਂਟਲ ਜਾਂਚ ਜਿਹੜੀ ਹੈ ਉਹ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰਨ ਦਾ ਹੁਕਮ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ 3 ਅਧਿਕਾਰੀਆਂ ਦੇ ਉੱਤੇ ਮਾਮਲੇ ਦੀ ਗਲਤ ਤਰੀਕੇ ਦੇ ਨਾਲ ਜਾਂਚ ਕਰਨ, ਪੀੜਤਾ ਦੇ ਮਾਂ ਪਿਓ ਨੂੰ ਰਿਸ਼ਵਤ ਦੇ ਤੌਰ ਦੇ ਉੱਤੇ ਪੈਸੇ ਦੀ ਪੇਸ਼ਕਸ਼ ਕਰਨ ਅਤੇ ਅਗਸਤ 2024 ਦੇ ਵਿੱਚ ਇਸ ਨਾ ਸਹਿਣਯੋਗ ਅਪਰਾਧ ਦੇ ਮਾਮਲੇ ਦੇ ਵਿੱਚ ਬਗੈਰ ਇਜਾਜ਼ਤ ਪ੍ਰੈਸ ਕਾਨਫਰੰਸ ਕਰਨ ਦੇ ਦੋਸ਼ ਨੇ। ਚੇਤੇ ਕਰਵਾ ਦਈਏ, ਜੇਕਰ ਤੁਹਾਡੇ ਯਾਦ ਨਾ ਹੋਵੇ ਤਾਂ ਸਾਲ 2024 ਦੀ 9 ਅਗਸਤ ਨੂੰ ਇੱਕ 31 ਸਾਲ ਦੀ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਆਰਜੀਕਰ ਹਸਪਤਾਲ ਦੇ ਇੱਕ ਕਾਨਫਰੰਸ ਰੂਮ ਦੇ ਵਿੱਚ ਬਲਾਤਕਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਾਂਚ ਦੇ ਵਿੱਚ ਪਤਾ ਚੱਲਿਆ ਸੀ ਕਿ ਇਸ ਡਾਕਟਰ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਕੀਤਾ ਗਿਆ, ਉਸ ਤੋਂ ਬਾਅਦ ਇਸ ਦੇ ਮਾਂ ਪਿਓ ਨੂੰ ਵੀ ਪਰੇਸ਼ਾਨ ਕੀਤਾ ਗਿਆ। ਭਾਰਤ ਭਰ ਦੇ ਵਿੱਚ ਡਾਕਟਰਾਂ ਦੀ ਤਰਫ ਤੋਂ ਹੜਤਾਲਾਂ ਕੀਤੀਆਂ ਗਈਆਂ ਸੀ। ਡਾਕਟਰ ਸੇਫ ਨਹੀਂ ਨੇ ਹਸਪਤਾਲਾਂ 'ਚ ਇਸ ਕਿਸਮ ਦੀ ਗੱਲ ਕਹੀ ਗਈ ਸੀ। ਹਸਪਤਾਲ ਦੀ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਹੀ ਇੱਕ ਵਿਅਕਤੀ ਨੇ ਇਸ ਭੈੜੇ ਕਾਰੇ ਨੂੰ ਅੰਜਾਮ ਦਿੱਤਾ ਸੀ। ਉੱਥੇ ਹੀ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਦੇ ਉੱਤੇ ਕਥਿਤ ਤੌਰ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਅਦਾਲਤ ਦੀ ਤਰਫ ਤੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਆਇਦ ਕੀਤੇ ਗਏ ਨੇ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਅੰਮ੍ਰਿਤਪਾਲ ਸਿੰਘ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ NSA ਹਾਲ ਹੀ ਦੇ ਵਿੱਚ ਖਤਮ ਹੋਇਆ ਸੀ, ਪਰ ਹੁਣ ਉਹ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਸ ਨੂੰ ਹਾਲੇ ਵੀ ਡਿਬਰੂਗੜ੍ਹ ਦੀ ਜਿਹੜੀ ਆਸਾਮ ਦੇ ਵਿੱਚ ਜੇਲ੍ਹ ਆ ਉੱਥੇ ਰੱਖਿਆ ਗਿਆ, ਜਿੱਥੇ ਉਹ ਪਿਛਲੇ 3 ਸਾਲਾਂ ਤੋਂ ਬੰਦ ਵੀ ਹੈ। ਇਸ ਸੁਣਵਾਈ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅੰਮ੍ਰਿਤਪਾਲ ਸਿੰਘ ਸ਼ਾਮਲ ਵੀ ਹੋਏ। ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਉਸ ਨੂੰ ਅਜਨਾਲਾ ਥਾਣੇ ਦੇ ਨਾਲ ਜੁੜੇ ਕੇਸ ਦੇ ਵਿੱਚ ਡਿਸਚਾਰਜ ਕੀਤੇ ਜਾਣ ਦੇ ਲਈ ਅਰਜ਼ੀ ਪਾਈ ਗਈ ਸੀ। ਐਡੀਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਇਸ ਨੂੰ ਡਿਸਪੋਜ਼ ਕਰ ਦਿੱਤਾ ਗਿਆ। ਕਤਲ ਦੀ ਕੋਸ਼ਿਸ਼ ਯਾਨੀ IPC ਦੀ ਧਾਰਾ 307, ਸਰਕਾਰੀ ਨੌਕਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਯਾਨੀ IPC ਦੀ ਧਾਰਾ 333, ਸਰਕਾਰੀ ਨੌਕਰਾਂ ਨੂੰ ਡਿਊਟੀ ਦੇ ਵਿੱਚ ਵਿਘਨ ਪਾਉਣ ਸੈਕਸ਼ਨ 186 ਅਤੇ ਸੈਕਸ਼ਨ 332, 353, 506, 120A, 427, 148 ਅਤੇ 149 ਦੇ ਤਹਿਤ ਇਲਜ਼ਾਮ ਆਇਦ ਕੀਤੇ ਗਏ ਨੇ। ਹਾਲਾਂਕਿ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਸ ਮਾਮਲੇ 'ਚ ਲੱਗਿਆ ਆਰਮਜ਼ ਐਕਟ ਸੈਕਸ਼ਨ 201, ਸਬੂਤਾਂ ਨੂੰ ਗਾਇਬ ਕਰਨ ਬਾਰੇ ਇਹ ਐਕਟ ਹੁੰਦਾ, ਇਹ ਦੋ ਐਕਟ ਹਟਾ ਲਏ ਗਏ ਨੇ। ਅੰਮ੍ਰਿਤਪਾਲ ਸਿੰਘ ਦੇ ਵਕੀਲ ਦੀ ਤਰਫ ਤੋਂ ਦੱਸਿਆ ਗਿਆ ਕਿ ਹੁਣ ਉਹ ਹਾਈਕੋਰਟ ਦੇ ਵੱਲ ਰੁੱਖ ਕਰਨਗੇ। ਵਕੀਲ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ ਕੇਸ ਦੇ ਸਬੂਤਾਂ ਦੇ ਆਧਾਰ ਦੇ ਉੱਤੇ 16 ਮਈ ਨੂੰ ਹੋਣੀ ਹੈ। ਉੱਥੇ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਮ ਦੀ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਸੁਰਜੀਤ ਸਿੰਘ ਰਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੇ ਮਤਾ ਪਾਸ ਕਰਦਿਆਂ ਇਹ ਫੈਸਲਾ ਲਿਆ। ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਇੱਕ ਨਿੱਜੀ ਹੋਟਲ ਦੇ ਵਿੱਚ ਪਾਰਟੀ ਦੀ ਤਰਫ ਤੋਂ ਮੀਟਿੰਗ ਕੀਤੀ ਗਈ। ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਖੜਾ ਪਾਰਟੀ ਦੇ ਨਾਲ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਦੂਜੇ ਪਾਸੇ ਇਹ ਵੀ ਖਬਰ ਸਾਹਮਣੇ ਆਈ ਕਿ ਰਖੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੱਸ ਦੇਈਏ ਕਿ 2027 ਦੀਆਂ ਪੰਜਾਬ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਖੁਲਾਸਾ ਹੋਇਆ ਕਿ ਪੱਛਮ ਬੰਗਾਲ ਦੇ ਵਿੱਚ ਬਹੁਤ ਸਾਰੀਆਂ ਜਾਇਜ਼ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਇਸ ਕਰਕੇ ਸਾਨੂੰ ਵੀ ਚੌਕਸ ਰਹਿਣਾ ਹੋਏਗਾ। ਚੇਤੇ ਕਰਵਾ ਦਈਏ ਕਿ ਪੰਜਾਬ ਦੇ ਵਿੱਚ SIR ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਉਹ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਗੱਠਜੋੜ ਦੇ ਨੇਤਾ, ਵਿਰੋਧੀ ਧਿਰ ਦੇ ਨੇਤਾ ਜਿਹੜੇ ਐਂਗਸ ਟੇਲਰ ਨੇ, ਉਹਨਾਂ ਨੇ ਫੈਡਰਲ ਬਜਟ ਦੇ ਜਵਾਬ ਦੇ ਵਿੱਚ ਆਪਣੇ ਦਿੱਤੇ ਭਾਸ਼ਣ ਦੇ ਦਰਮਿਆਨ ਇਮੀਗ੍ਰੇਸ਼ਨ ਦੇ ਉੱਤੇ ਕੁਝ ਵੱਡੀਆਂ ਟਿੱਪਣੀਆਂ ਕੀਤੀਆਂ ਸੀ। ਉਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਡੈਰੀ ਫਾਰਮਰਸ ਦੇ ਨਾਲ ਜੁੜੀਆਂ ਹੋਈਆਂ ਐਸੋਸੀਏਸ਼ਨਸ ਨੇ ਆਸਟ੍ਰੇਲੀਆ ਭਰ ਦੇ ਵਿੱਚ, ਜਾਂ ਐਗਰੀਕਲਚਰ ਧੰਦੇ ਦੇ ਨਾਲ ਜੁੜੀਆਂ ਹੋਰ ਯੂਨੀਅਨਸ ਨੇ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਜਿਹੜੇ ਸਕਿਲਡ ਵਰਕਰਸ ਨੇ ਜਾਂ ਮਾਈਗ੍ਰੈਂਟਸ ਨੇ ਉਹ ਇਹਨਾਂ ਇੰਡਸਟਰੀਜ਼ ਦੇ ਲਈ ਲੋੜੀਂਦੇ ਨੇ, ਇਸ ਲਈ ਉਹਨਾਂ ਦੇ ਨੰਬਰਸ ਨੂੰ ਘੱਟ ਨਾ ਕੀਤਾ ਜਾਵੇ। ਹੁਣ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਯੂਨੀਵਰਸਿਟੀਆਂ ਦੀ ਤਰਫ ਤੋਂ ਵੀ ਇਤਰਾਜ਼ ਉਠਾਏ ਗਏ ਨੇ। ਯੂਨੀਵਰਸਿਟੀਆਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਨਾਲ ਯੂਨੀਵਰਸਿਟੀਆਂ ਦੀ ਆਮਦਨੀ, ਉਹਨਾਂ ਦੇ ਢਾਂਚੇ ਦੇ ਉੱਤੇ ਪੂਰਾ ਦਾ ਪੂਰਾ ਅਸਰ ਪਏਗਾ। ਦੱਸ ਦਈਏ ਕਿ ਐਂਗਸ ਟੇਲਰ ਨੇ ਕਿਹਾ ਸੀ ਕਿ ਮਾਈਗ੍ਰੈਂਟ ਨੰਬਰ ਨੂੰ 40% ਤੱਕ, ਜਿਹੜਾ ਮੌਜੂਦਾ ਇਸ ਵਕਤ ਇਸ ਵਿੱਤੀ ਵਰ੍ਹੇ ਦਾ ਨੰਬਰ ਹੈ, ਉਸ ਤੋਂ ਘੱਟ ਕਰਨਗੇ ਉਹ। ਇਸ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਘੱਟ ਕੀਤਾ ਜਾਏਗਾ, ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਵਰਕਿੰਗ ਵੀਜ਼ਾ ਹੋਲਡਰਸ ਨੂੰ। ਉੱਧਰ ਯੂਨੀਵਰਸਿਟੀਆਂ ਦੇ ਨਾਲ ਜੁੜਿਆ ਹੋਇਆ ਅਦਾਰਿਆਂ ਦੀ ਤਰਫ ਤੋਂ, ਅਲੱਗ ਅਲੱਗ ਯੂਨੀਵਰਸਿਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਨੈੱਟ ਓਵਰਸੀਜ਼ ਮਾਈਗ੍ਰੈਂਟਸ ਯਾਨੀ ਕਿ NOM ਜਿਹੜਾ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ 2023-24 ਦੇ ਵਿੱਚ 4,29,000 ਰਹੀ ਸੀ, ਮਾਫ ਕਰਨਾ 3,06,000 ਰਹੀ ਸੀ। ਜਦਕਿ ਲੇਬਰ ਨੇ ਆਪਣੇ ਬਜਟ ਦੇ ਵਿੱਚ ਇਹ ਵੀ ਦੱਸਿਆ ਕਿ 2025-26 'ਚ 2,95,000 ਹੈ ਅਤੇ ਅਗਲੇ ਸਾਲ 2,45,000 ਹੋਏਗੀ ਅਤੇ ਫਿਰ ਉਸ ਤੋਂ ਬਾਅਦ 2,25,000 ਹਰ ਸਾਲ ਹੋਏਗੀ। ਇਸ ਦਾ ਮਤਲਬ ਇਹ ਹੈ ਕਿ ਸਿੱਧਾ ਅਸਰ ਇਸ ਦਾ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਪਏਗਾ। ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਮੌਜੂਦਾ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਆਸਟ੍ਰੇਲੀਅਨ ਬਾਜ਼ਾਰ ਦਾ $55 ਬਿਲੀਅਨ ਦਾ ਹਿੱਸੇਦਾਰੀ ਪਾਉਂਦਾ ਹੈ, ਯਾਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਇਹ ਆਉਂਦੀ ਹੈ। ਯੂਨੀਵਰਸਿਟੀ ਸੈਕਟਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਦੇ ਨਾਲ ਨਾ ਸਿਰਫ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇੱਕ ਖੜੋਤ ਆਏਗੀ, ਬਲਕਿ ਯੂਨੀਵਰਸਿਟੀਆਂ ਦਾ ਇੱਕ ਜਿਹੜਾ ਇੱਕ ਕਿਸਮ ਦਾ ਇਨਫਰਾਸਟ੍ਰਕਚਰ ਹੈ ਉਸ ਦੇ ਉੱਤੇ ਵੀ ਇਸ ਦੇ ਅਸਰ ਮਾੜੇ ਅਸਰ ਪੈਣਗੇ। ਉੱਥੇ ਹੀ ਇੱਕ ਅਗਲੀ ਖਬਰ ਜਿਹੜੀ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ ਹੈ, ਜਿੱਥੇ MV ਹੌਂਡੀਸ ਕਰੂਜ਼ ਸ਼ਿਪ ਦੇ ਉੱਤੇ ਸਵਾਰ 4 ਆਸਟ੍ਰੇਲੀਅਨ ਨਾਗਰਿਕ, 1 ਪਰਮਾਨੈਂਟ ਰੈਜ਼ੀਡੈਂਟ ਅਤੇ 1 ਨਿਊਜ਼ੀਲੈਂਡ ਦਾ ਸਿਟੀਜ਼ਨ ਆਸਟ੍ਰੇਲੀਆ ਲਿਆਂਦੇ ਗਏ ਨੇ। ਦੱਸ ਦਈਏ ਕਿ ਇਹਨਾਂ 6 ਲੋਕਾਂ ਨੂੰ ਹੁਣ ਵੈਸਟਰਨ ਆਸਟ੍ਰੇਲੀਆ ਦੀ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਅਗਲੇ ਲਗਭਗ 3 ਹਫ਼ਤਿਆਂ ਤੋਂ ਵੀ ਵੱਧ ਸਮੇਂ 'ਚ ਇਹ ਬੁਲਜ਼ਬਰੁੱਕ ਸੈਂਟਰ ਫਾਰ ਨੈਸ਼ਨਲ ਰੈਜ਼ੀਲੀਅੰਸ ਦੇ ਵਿੱਚ ਪੁਲਿਸ ਦੀ ਅਗਵਾਈ ਦੇ ਜਾਂ ਪੁਲਿਸ ਦੀ ਨਿਗਰਾਨੀ ਦੇ ਤਹਿਤ ਉੱਥੇ ਕੁਆਰੰਟੀਨ ਰਹਿਣਗੇ। ਦੱਸ ਦਈਏ ਕਿ ਇਹਨਾਂ ਨੂੰ ਇੱਕ ਖਾਸ ਜਹਾਜ਼ ਦੇ ਰਾਹੀਂ ਅਤੇ ਪ੍ਰੋਟੈਕਟਿਵ ਗੀਅਰ ਪਹਿਨਾ ਕੇ ਉੱਥੋਂ ਇੱਕ ਬੱਸ ਦੇ ਵਿੱਚ, ਪਹਿਲਾਂ ਜਹਾਜ਼ ਤੋਂ ਬੱਸ 'ਚ ਉਤਾਰਿਆ ਗਿਆ, ਫਿਰ ਬੱਸ ਤੋਂ ਉੱਥੇ ਲਿਜਾਇਆ ਗਿਆ। ਉੱਧਰ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਸਾਰਿਆਂ ਦੀ ਸਿਹਤ ਹਾਲ ਫਿਲਹਾਲ ਠੀਕ ਦੱਸੀ ਜਾ ਰਹੀ ਹੈ, ਵਧੀਆ ਦੱਸੀ ਜਾ ਰਹੀ ਹੈ, ਪਰ ਫਿਰ ਵੀ ਇਹਨਾਂ ਨੂੰ ਕੁਆਰੰਟੀਨ ਉੱਥੇ ਕੀਤਾ ਜਾਏਗਾ। ਕੁਆਰੰਟੀਨ ਫੈਸਿਲਿਟੀ ਦੇ ਵਿੱਚ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ। ਔਰ ਇਸ ਦਰਮਿਆਨ ਡਿਪਾਰਟਮੈਂਟ ਆਫ ਐਗਰੀਕਲਚਰ ਅਤੇ ਫਿਸ਼ਰੀਜ਼ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਸ ਜਹਾਜ਼ ਨੂੰ ਵੀ ਡੀਕੰਟੈਮੀਨੇਟ ਕਰ ਦਿੱਤਾ ਗਿਆ। ਇਹ ਆਮ ਤੌਰ 'ਤੇ ਜਹਾਜ਼ ਰਿਪੈਟਰੀਏਸ਼ਨ ਫਲਾਈਟਸ ਦੇ ਵਾਸਤੇ ਵਰਤੇ ਜਾਂਦੇ ਨੇ, ਔਰ ਜਹਾਜ਼ ਨੂੰ ਸਾਫ਼ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਗੇ ਤੋਂ ਵੀ ਫਿਰ ਇਹਨਾਂ ਦੇ ਰਾਹੀਂ ਕੋਈ ਇਸ ਕਿਸਮ ਦੀ ਬਿਮਾਰੀ ਜਿਹੜੀ ਹੈ ਨਾ ਫੈਲੇ। WHO ਦੇ ਮੁਤਾਬਕ ਹੰਟਾ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਦੇ ਸੰਪਰਕ 'ਚ ਆਏ ਦੂਜਿਆਂ ਮਰੀਜ਼ਾਂ ਨੂੰ ਘੱਟੋ ਘੱਟ 42 ਦਿਨ ਦਾ ਕੁਆਰੰਟੀਨ ਕਰਨਾ ਹੁੰਦਾ ਹੈ। ਡੈਨੀਅਲ ਐਂਡਰਿਊਜ਼, ਜੇਕਰ ਇਹ ਨਾਮ ਨਹੀਂ ਭੁੱਲੇ ਹੋ ਤਾਂ ਕਿਸੇ ਵੀ ਵਿਕਟੋਰੀਆ ਵਾਸੀ ਤੋਂ ਪੁੱਛ ਲਿਓ, ਕਿਉਂਕਿ ਵਿਕਟੋਰੀਆ ਦੇ ਲੋਕ ਤਾਂ ਭਲੀ ਭਾਂਤ ਇਸ ਸ਼ਖਸ ਤੋਂ ਜਾਣੂ ਨੇ। ਕਿਸੇ ਸਮੇਂ 'ਤੇ ਵਿਕਟੋਰੀਆ ਦੇ ਪ੍ਰੀਮੀਅਰ ਰਹੇ ਸੀ, ਕਿਸੇ ਸਮੇਂ ਕੀ ਬਲਕਿ 3000 ਤੋਂ ਵੀ ਵਧੇਰੇ ਦਿਨਾਂ ਤੱਕ ਇੱਕ ਰਿਕਾਰਡ ਰਿਹਾ ਡੈਨੀਅਲ ਐਂਡਰਿਊਜ਼ ਦੇ ਨਾਂ, ਜਿਹੜੇ ਕਿ ਵਿਕਟੋਰੀਆ ਦੇ ਸਭ ਤੋਂ ਲੰਮੇ ਚਿਰ ਤੱਕ ਪ੍ਰੀਮੀਅਰ ਰਹੇ ਨੇ। ਹੁਣ ਤੁਸੀਂ ਸੋਚੋਗੇ ਕਿ ਆਖਿਰਕਾਰ ਉਹਨਾਂ ਦੇ ਨਾਲ ਜੁੜੀ ਕੀ ਖਬਰ ਸਾਹਮਣੇ ਆ ਗਈ, ਜਦੋਂ ਕਿ ਉਹ ਤਾਂ ਪ੍ਰੀਮੀਅਰ ਵੀ ਨਹੀਂ ਨੇ। ਮੌਜੂਦਾ ਪ੍ਰੀਮੀਅਰ ਤਾਂ ਬੀਬੀ ਜੈਸਿੰਟਾ ਐਲਨ ਨੇ, ਪਰ ਮੌਜੂਦਾ ਸਰਕਾਰ ਨੇ ਆਪਣੇ ਸਾਬਕਾ ਪ੍ਰੀਮੀਅਰ ਨੂੰ ਸ਼ਰਧਾਂਜਲੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਫੈਸਲਾ ਲਿਆ ਹੈ। ਦੱਸ ਦਈਏ ਕਿ ਮੈਰੀਡੀਅਨ ਸਕਲਪਚਰ ਨਾਮ ਦੀ ਇੱਕ ਕੰਪਨੀ ਦੀ ਤਰਫ ਤੋਂ ਇੱਕ ਠੇਕਾ ਦਿੱਤਾ ਗਿਆ 1,34,304 ਡਾਲਰ ਦਾ। ਇਹ ਇੱਕ ਬੁੱਤ ਬਣਾਇਆ ਜਾਏਗਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ। ਕਿੱਥੇ ਬਣੇਗਾ? ਮੈਲਬਨ ਦੇ ਟ੍ਰੈਜਰੀ ਗਾਰਡਨ ਦੇ ਵਿੱਚ। ਚੇਤੇ ਕਰਵਾ ਦਈਏ ਕਿ ਡੈਨੀਅਲ ਐਂਡਰਿਊ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਮਹਿਜ਼ ਉਹਨਾਂ 4 ਪ੍ਰੀਮੀਅਰਸ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਰਿਕਾਰਡ ਸਮੇਂ ਤੱਕ ਇਸ ਕੁਰਸੀ ਦੇ ਉੱਤੇ ਰਾਜ ਕੀਤਾ। ਹਾਲ ਫਿਲਹਾਲ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਸਰਕਾਰ ਦੇ ਇਸ ਫੈਸਲੇ ਦੀ ਵਿਰੋਧਤਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ $225,000 ਤੋਂ ਵੀ ਉੱਤੇ ਦੀ ਰਕਮ ਜਿਹੜੀ ਹੈ ਕਿਸੇ ਹੋਰ ਕੰਮ ਦੇ ਉੱਤੇ ਖਰਚ ਲਈ ਜਾਵੇ, ਪਰ ਵਿਕਟੋਰੀਆ ਸਰਕਾਰ ਨੂੰ ਇਹ ਕੰਮ ਜ਼ਰੂਰੀ ਲੱਗਦਾ। ਉੱਧਰ ਵਿਕਟੋਰੀਆ ਦੇ ਬਜਟ ਦੇ ਵਿੱਚ ਟ੍ਰੈਜਰ ਜੈਕਲਿਨ ਸਿਮਸ ਨੇ ਕਿਹਾ ਹੈ ਕਿ ਜਿਹੜਾ ਫੈਡਰਲ ਸਰਕਾਰ ਤੱਕ ਅਸੀਂ ਇੱਕ ਅਨੁਮਾਨ ਲਗਾ ਕੇ ਭੇਜਿਆ ਸੀ ਸਬਰਬਨ ਰੇਲ ਲੂਪ ਦਾ, ਉਹਦੇ ਵਿੱਚ ਫੈਡਰਲ ਸਰਕਾਰ ਨੇ ਹਾਲੇ ਵੀ ਇਸ SRL ਪ੍ਰੋਜੈਕਟ ਦੇ ਵਿੱਚ ਆਪਣੀ ਰਕਮ ਦੇਣ ਦੇ ਵਾਅਦੇ ਤੋਂ ਮੁਨਕਰ ਨਹੀਂ ਹੋਏ ਨੇ। ਲਗਭਗ $12 billion ਦੀ ਤਵੱਕੋ ਰੱਖ ਕੇ ਬੈਠਾ ਹੈ ਵਿਕਟੋਰੀਆ ਸੂਬਾ। ਵਿਕਟੋਰੀਆ ਸਟੇਟ ਨੂੰ ਲੱਗਦਾ ਹੈ ਕਿ ਇੰਨੀ ਰਕਮ ਫੈਡਰਲ ਸਰਕਾਰ ਦੇਵੇਗੀ, ਕਿਉਂਕਿ ਟੋਟਲ ਤਾਂ ਇਹ $34 billion ਦਾ ਪ੍ਰੋਜੈਕਟ ਹੈ। ਮਹਿਜ਼ 26 ਕਿਲੋਮੀਟਰ ਦੀ ਇਹ ਸਟਰੈਚ ਹੈ, ਟਨਲ ਸਟਰੈਚ ਹੈ, ਯਾਨੀ ਕਿ ਭੂਮੀਗਤ ਸਟਰੈਚ ਹੈ ਚੈਲਟਨਮ ਤੋਂ ਲੈ ਕੇ ਬੋਕਸਹਿਲ ਦੇ ਦਰਮਿਆਨ। ਔਰ ਇਹ ਸ਼ੁਰੂ ਵੀ 2030 ਤੋਂ ਪਹਿਲਾਂ ਨਹੀਂ ਹੋਣ ਲੱਗੀ। $35 billion ਦਾ ਖਰਚਾ, ਉਹਦੇ 'ਚੋਂ $12 billion ਫੈਡਰਲ ਸਰਕਾਰ ਦੇਵੇਗੀ ਜਾਂ ਨਹੀਂ ਦੇਵੇਗੀ, ਨਹੀਂ ਦਿੰਦੀ ਤਾਂ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੀ ਹੋਏਗਾ। ਉੱਥੇ ਇਸ ਵੀਕਐਂਡ ਦੇ ਦਰਮਿਆਨ ਬਹੁਤ ਕੁਝ ਹੋ ਰਿਹਾ, ਬੜੇ ਸਾਰੇ ਇਵੈਂਟ ਤੁਹਾਡੇ ਆਲੇ ਦੁਆਲੇ ਹੋਣਗੇ, ਪਰ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਗ੍ਰੈਂਡ ਫਾਈਨਲ ਹੈ। ਦੱਸ ਦਈਏ ਕਿ ਗਾਇਕੀ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਹ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਜਾਂ ਕੰਪੀਟੀਸ਼ਨ ਮੰਨਿਆ ਜਾਂਦਾ। ਯੂਰੋਵਿਜ਼ਨ ਦੇ ਵਿੱਚ ਆਸਟ੍ਰੇਲੀਆ ਨੂੰ 11 ਸਾਲ ਹੋ ਗਏ ਨੇ ਜਾਂਦਿਆਂ ਹੋਇਆਂ, ਐਤਕੀ ਤਾਂ ਫਿਨਾਲੇ ਦੇ ਵਿੱਚ ਗਈ ਹੈ ਡੈਲਟਾ ਗੁਡਰਮੈਨ। ਡੈਲਟਾ ਗੁਡਰਮ ਜਿਹੜੇ ਨੇ ਉਹ ਆਸਟ੍ਰੇਲੀਆ ਦੀ ਅਗਵਾਈ ਕਰ ਰਹੇ ਨੇ। ਡੈਲਟਾ ਤੋਂ ਹਾਲਾਂਕਿ ਇਹ ਸਵਾਲ ਪੁੱਛ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਫਲਸਤੀਨ ਨੂੰ ਸਪੋਰਟ ਕਰਦੇ ਨੇ ਜਾਂ ਇਜ਼ਰਾਈਲ ਨੂੰ, ਤਾਂ ਡੈਲਟਾ ਨੇ ਇੱਕ ਚੰਗਾ ਜਵਾਬ ਦਿੱਤਾ ਕਿ ਮੈਨੂੰ ਆਪਣੇ ਕੰਸਰਟ ਲਗਾਉਣ ਦਿਓ, ਉੱਥੇ ਤਾਂ ਹਰ ਕੋਈ ਆਊਗਾ। ਮਿਊਜ਼ਿਕ ਦੇ ਨਾਲ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ, ਅਤੇ ਮੈਂ ਹਰ ਕਿਸਮ ਦੇ ਗਾਣੇ ਵੀ ਗਾਵਾਂਗੀ। ਦੱਸ ਦਈਏ ਕਿ ਯੂਰੋਵਿਜ਼ਨ ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਦੁਨੀਆ ਭਰ ਤੋਂ ਜਿਹੜੇ ਗਾਇਕ ਨੇ ਉਹ ਇੱਥੇ ਪਹੁੰਚਦੇ ਨੇ। ਇਸ ਵਾਰ ਯੂਰੋਵਿਜ਼ਨ ਦੇ ਵਿੱਚ ਜਿਹੜਾ ਫਿਨਾਲੇ ਹੈ ਉਸ 'ਚ ਆਸਟ੍ਰੇਲੀਆ ਦਾ ਮੁਕਾਬਲਾ ਵੀ ਕਾਫੀ ਸਖਤ ਮੰਨਿਆ ਜਾ ਰਿਹਾ। ਆਈਸਲੈਂਡ, ਆਇਰਲੈਂਡ, ਨੈਦਰਲੈਂਡ, ਸਲੋਵੇਨੀਆ ਅਤੇ ਸਪੇਨ ਦੇ ਕੰਟੈਸਟੈਂਟਸ ਇੱਥੇ ਪਹੁੰਚੇ ਨੇ। ਵੈਸੇ ਇਸ ਵੀਕਐਂਡ ਦੇ, ਇਸ ਐਤਵਾਰ ਦੇ ਦਰਮਿਆਨ ਯੂਰੋਵੀਜ਼ਨ ਦਾ ਫਿਨਾਲੇ ਮੁਕਾਬਲਾ ਹੋਏਗਾ। ਉੱਥੇ ਹੀ ਆਈ ਪੀ ਐੱਲ ਦੇ ਨਾਲ ਜੁੜੀਆਂ ਹੋਈਆਂ ਅਪਡੇਟਸ ਅਸੀਂ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਂਝੀਆਂ ਕਰਾਂਗੇ। ਫਿਲਹਾਲ ਅੱਜ ਦੇ ਇਸ ਸ਼ਨੀਵਾਰ ਖਬਰਨਾਮੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ,
1: ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: JBCO Films leke aaye ne action, emotion ate full on entertainment. Punjabi feature film Shera.
4: 5 saal baad mudya Shera, te mudya vi kede haathan ch.
5: Starring Parmesh Verma, Sonal Chauhan, Yograj Singh, Manav Vij ate hor vi ugge kalakar.
6: Main utthon vi mud ke aaya jithon koi nahi mud ke aaya.
3: Written and directed by Savio Sandhu, produced by Anmol Sahni.
5: Hun vekhna na bhullyo 15 mai ton tuhade nedle cinema gharan vich Shera.
7: Ki hoya? ਇੰਨੀ ਟੈਨਸ਼ਨ ਕਿਉਂ ਲੈਂਦੀ ਹੋਈ ਹੈ
8: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
7: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
7: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
10: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.
3: Tension, ਮੇਰੀ tension.
4: ਕੀ ਹੋਇਆ?
3: ਇੱਥੇ immigration ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ, tension ਛੱਡੋ, phone ਚੱਕੋ, call ਕਰੋ VY immigration ਨੂੰ, ਜਿੱਥੇ immigration expert ਹਰਪਾਲ ਸਿੰਘ ਬਾਜਵਾ, employer sponsor, partner ਜਾਂ parents, ਜਾਂ visa, skilled migration, student visa, MRT ਜਾਂ RRT, appeals ਤੇ skills assessments ਦੇ ਮਾਹਿਰ ਬੈਠੇ ਨੇ। ਹੁਣੇ appointment ਲਈ call ਕਰੋ 0410-530-530
3: ਜਾਂ 90-77-97-33
4: ਜਾਂ email info@vyimmigration.com.au।
3: ਯਾਦ ਰੱਖੋ 9077-9733।
4: VY Immigration and Education Consultant,
3: ਹਰ ਕਦਮ ਤੁਹਾਡੇ ਨਾਲ।

0: ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
0: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332052।
3: हमारी लव स्टोरी
4: तो लेजेंडरी बन गई। लेजेंडरी लव स्टोरीज की ही तो एंडिंग ट्रेजिक होती है। फ्रॉम द मेकर्स ऑफ रॉकी और रानी की प्रेम कहानी धर्म प्रोडक्शंस प्रेजेंट्स चांद मेरा दिल। वॉच अनन्या पांडे एंड लक्ष्य इन चांद मेरा दिल कमिंग टू सिनेमाज ऑन May 22nd।
0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ?
5: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 04992525345 ਤੇ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
8: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਐ ਨਹੀਂ ਲੱਗਦਾ ਹੜਾਂ ਜਿਹਾ ਵਾਲਾ ਮਿਊਜ਼ਿਕ ਲੈਣ ਦਾ,
1: ਮੈਨੂੰ ਇਹ ਨਹੀਂ ਸਮਝ ਆ ਰਿਹਾ ਓਵਰ ਟਾਈਮ ਕਿਉਂ ਹੋ ਰਿਹਾ।
0: ਹਾਂਜੀ,
1: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
0: ਯਾਰ ਜਦੋਂ ਦੇ ਆਪਾਂ ਬਾਹਰ ਆਏ ਨਾ।
1: ਹਾਂਜੀ,
0: ਪਤਾ ਨੀ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲਣ
1: ਓਵਰ ਹੀ ਚੱਲਣਾ
0: ਪਿਆ ਹਨਾ। ਹਾਂ, ਨੀਂਦ ਲਈਏ ਤੂੰ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤੂੰ ਵੀ ਓਵਰ ਚੱਲ ਜਾਂਦਾ।
1: ਅੱਜ
0: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈਦੀ ਸੀ।
1: ਅੱਜ ਸਵੇਰੇ ਗੱਲ ਯਾਦ ਕੀਤੀ ਨਾ, ਕੋਈ ਮਿਲ ਗਿਆ ਦੀ ਇਹ ਫਿਰ ਤੋਂ। ਹਾਂ, ਇਹ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ। ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਹੈ ਇਹ ਲੋਕ, ਮਾਂ ਸ਼ਕਤੀ ਵਾ ਗਲਤ ਫਾਇਦਾ ਉਠਾ ਰਹੇ ਨਾ।
0: ਨਹੀਂ, ਸ਼ਕਤੀਆਂ ਦਾ ਗਲਤ ਫਾਇਦਾ ਕੀ, ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ। ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝੋ, ਲਾਈਵ ਬਿਠਾ ਲਿਆ ਤੇ ਚਲੋ ਸਾਨੂੰ ਦੱਸ ਦਿਓ ਮੈਸੇਜ ਕਰਕੇ। ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
1: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ ਕਿ ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
0: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15-20 ਮਿੰਟ ਬਾਅਦ ਪਤਾ ਲੱਗਾ
1: ਦੱਸਦੇ। ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
0: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਵਾ ਨਾ, ਉਹ ਮੁੜ ਕੇ ਉਹ ਗੱਲ ਹੋਣੀ ਆ ਬੱਦਲ ਥੱਕੇ ਆ।
1: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ, ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ। ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨਹੀਂ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
0: ਹਾਂ, ਵਧੀਆ ਗੱਲ ਕੀਤੀ, ਫੇਰ ਕਰ ਲਓ,
1: ਕਹਿੰਦਾ ਦੁਬਾਰਾ ਬੋਲ ਕੇ ਦਿਖਾਓ।
0: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ, ਆਵਾਜ਼ ਬੂਜ ਤੋਂ ਲੈ ਕੇ ਤੇ ਕਾਫੀ ਕੁਛ, ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
1: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰ ਹੀ ਕਰਨਾ ਨਾ।
0: ਇਹ ਥੋੜੇ ਛੇਤੀ ਸਾਡਾ ਖੈੜਾ ਛੁੱਟੇ। ਹਾਂ, ਚੈੱਕ ਹੋ ਜੇ ਨਾ।
1: ਹਾਂ, ਨਹੀਂ ਕੰਮ ਕਰਨਾ ਪੱਕੇ ਪੈਰੀ ਕਰਨਾ, ਮੈਂ ਕਹਿ ਰਿਹਾ ਸੀ। ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ, ਫਿਰ ਬਾਅਦ ਚੋਂ ਲੀਕ ਹੋ ਗਿਆ ਤੇ ਕੈਂਸਲ ਕਰਨਾ ਪਿਆ।
0: ਇਹ ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ। ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ।
1: ਦੇਖੋ ਨਾ, ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ, ਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
0: ਬਿਲਕੁਲ,
1: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ, ਕਿੰਨੀ ਵੱਡੀ ਗੱਲ ਆ। ਅੱਛਾ, ਮੇਜਰ ਪ੍ਰੋਬਲਮ ਪਤਾ ਕੀ ਹੈ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ 2021, 2024, 2026। ਪਿਛਲੇ 5 ਸਾਲਾਂ 'ਚ 3 ਵਾਰੀ ਇੱਕੋ ਹੀ ਹੁੰਦਾ, ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ। ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ। ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ,
0: ਤੇ ਕੱਲ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ। ਮੰਨ ਲਓ ਹੁਣ ਇੰਡੀਆ ਦੇ ਡਾਕਟਰਸ ਨੇ ਤੇ ਉਹਨਾਂ ਤੇ ਵੀ ਕੱਲ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਏ ਹੋ, ਕਿ ਤੁਹਾਡੇ ਲਿਆਓ ਤੁਹਾਡਾ ਵੀ ਟੈਸਟ ਫੇਰ ਲੈਂਦੇ। ਸੋ ਇਹ ਚੀਜ਼ਾਂ ਜਿਹੜੀਆਂ
1: ਇੰਟਰਨੈਸ਼ਨਲ ਐਂਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
0: ਥੋੜੀ ਜੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਆ। ਅਦਰਵਾਈਜ਼ ਸਾਡੇ ਲਈ ਵੀ ਇੱਕ ਖਬਰ ਹੀ ਆ, ਕੀ ਆ ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੀ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ, ਹੈ ਨਾ, ਜਿੱਥੇ ਉਹ ਫਲੈਂਗ ਨਾ ਜਾਂਦੀ ਹੋਵੇ,
1: ਉਸ ਇਹ ਗੱਲਾਂ ਵੀ ਹੈ ਨਾ,
0: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਕਾਮ ਜੀ ਗੱਲ ਆ। ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਤੇ ਆਪਾਂ ਉਸ ਸਿਸਟਮ ਚੋਂ ਲੰਘ ਕੇ ਆਏ ਆ, ਇਹਦੇ ਚ ਕਾਹਦਾ ਲਕਾਇਆ, ਸਾਰੇ ਹੀ ਆਪਾਂ ਉਸੇ ਸਿਸਟਮ ਚੋਂ ਲੰਘ ਕੇ ਆਏ ਆ। ਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਵਾਕਈ ਇਹਦਾ ਫਰਕ ਪੈਂਦਾ ਆ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ
1: ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ, ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ, ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹੈ ਨਾ, ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ, ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ, ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹੈ ਨਾ, ਤੂੰ ਚੀਟਿੰਗ ਕਰ ਦਿੱਤੀ, ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ, ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ, ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ। ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ, ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ, ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡਸੈਟ ਬਿਲਡਿੰਗ ਹੋ ਜਾਂਦੀ ਹੈ।
0: ਬੇਸਿਕਲੀ ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ। ਤੁਸੀਂ ਜਦੋਂ ਕੋਈ ਚੀਜ਼ ਸ਼ੋਰਟਕੱਟ ਮਾਰ ਕੇ ਕਰ ਲੈਂਦੇ ਹੋ, ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ, ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ। ਜਿੱਦਾਂ ਇਨਸਾਨ ਨੂੰ ਇਹ ਲੱਗਦਾ, ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤਾਂ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
1: ਸਹੀ ਗੱਲ,
0: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ, ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ। ਜਿਹੜੇ ਸਿਸਟਮ 'ਚ ਤੁਸੀਂ ਜਾਣਾ, ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ, ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈਕ ਕਰਦੇ ਹੀ ਆਪਾਂ। ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ 'ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ
1: ਵੀ ਚਲੋ ਠੀਕ ਹੈ, ਜੇ ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲਏ ਠੀਕ ਹੈ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ ਹੈ ਨਾ, ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ ਨਾ, ਬੀਇੰਗ ਅ ਡਾਕਟਰ, ਅਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਉਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਲਾਇਆ ਸੀਗਾ, ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
0: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ, ਅਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ, ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ, ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
1: ਬਿਲਕੁਲ ਹਾਂ, ਕੋਈ ਨਾ ਕੋਈ
0: ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ, ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ, ਹੈ ਨਾ। ਅਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ, ਜਾਂ ਤੁਸੀਂ ਜਾਣਦੇ ਹੁੰਦੇ ਹੋ, ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਅਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤਾਂ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ, ਯਾਰ ਇਹ ਡਾਕਟਰ ਬਣ ਗਿਆ,
1: ਇਹ ਡਾਕਟਰ ਬਣ ਗਿਆ। ਸਹੀ ਗੱਲ,
0: ਅਤੇ ਸੱਚ ਇਹ ਆ ਵੀ
1: ਖਰੀਦਣੀ ਬਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ, ਦੱਸੋ ਮੇਰਾ ਬੈਸਟ ਫਰੈਂਡ ਆ, ਉਹ ਡਾਕਟਰ ਆ ਹੈ ਨਾ, ਉਹ ਹੀ ਇਜ਼ ਅ ਗੁੱਡ ਡਾਕਟਰ, ਮੈਨੂੰ ਇਹ ਪਤਾ, ਕਿਉਂਕਿ ਹੈ ਨਾ ਟਾਟਾ ਮੈਮੋਰੀਅਲ ਸੈਂਟਰ 'ਚ ਹੈ ਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜ੍ਹਿਆ, ਇਹਦੀਆਂ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ, ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ, ਯਾਰ ਤੂੰ ਇੱਕ ਮੋਕਸਲਿਨ ਹੀ ਲੈ ਲਾ, ਤੈਨੂੰ ਸਵਾਹ ਪਤਾ ਹੈ, 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ, ਹੁਣ ਤੂੰ ਮੋਕਸਲਿਨ ਲੈ ਲਾ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ।
0: ਪਰ ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ, ਜਿੱਦਾਂ ਇਸ ਪੱਧਰ 'ਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਪਤਾ ਕੀ ਕਹਿੰਦੇ ਆ, ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤਾਂ ਉਹੀ ਕਰਨੀਆਂ ਹੁੰਦੀਆਂ ਰੋਜ਼, ਅਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤਾਂ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਅਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ। ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ ਉਨੀ ਇੱਕੀ ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਅਤੇ ਕਈਆਂ ਨੂੰ ਤਾਂ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ।
1: ਆਪਣੇ
0: ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ, ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਅਤੇ ਉਹ ਹੋਸਪਿਟਲ ਗਏ, ਅਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਅਤੇ ਦੱਸਿਓ, ਅਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤਾਂ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ ਅਤੇ ਜਾਂ ਜਿੰਨਾ ਵੀ, ਅਤੇ ਉਹ ਕਹਿੰਦੇ ਵੀ ਸਾਨੂੰ ਤਾਂ ਨਹੀਂ ਲੱਭਿਆ, ਉਹਨਾਂ ਇੱਥੇ ਡਾਇਗਨੋਸ ਕੀਤਾ ਵੀ ਨਹੀਂ, ਕੁਛ ਵੀ ਨਹੀਂ ਹੈਗਾ, ਮਤਲਬ ਇਹੋ ਜਿਹਾ ਤਾਂ ਕੁਛ ਨਹੀਂ ਪਿਆ। ਸੋ ਆਪਾਂ ਉਸ ਸਿਸਟਮ ਦੇ ਵਿੱਚੋਂ ਜਿੱਥੇ ਬੰਦੇ ਦੀ ਕੋਈ ਵੈਲਿਊ ਨਹੀਂ ਆ, ਗਾਜਰ ਮੂਲੀਆਂ
1: ਅਤੇ ਭਾਈ ਤਰਾਸਦੀ ਦੇਖੋ ਸਿਸਟਮ ਵੱਲੋਂ ਕਿ ਇਹ ਆਮ ਜਿਹੀ ਗੱਲ ਹੋ ਗਈ ਹੁਣ, ਹੈ ਨਾ, ਇਹ ਜੇ ਆਪਾਂ ਹੁਣ ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ, ਹਰ ਕਿਸੇ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹੈ ਨਾ, ਟ੍ਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ ਸਭ ਕੁਛ ਹੀ ਹਰ ਲੈਵਲ 'ਤੇ ਗਲਤ ਕੀਤਾ ਗਿਆ। ਤਾਂ ਤੁਸੀਂ ਜੇ ਦੇਖੋ ਅਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਅਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਹੈ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ। ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜਯਤੇ ਸ਼ੋ, ਹੈ ਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ। ਤੇ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ ਤੇ ਹੀ ਚੱਲ ਰਿਹਾ ਹੋਣਾ, ਕੁਛ ਖਾਸ ਫਰਕ ਆਇਆ ਨਹੀਂ ਹੋਣਾ।
0: 18 ਚੋਂ 17 ਬਹਾਲ ਹੋ ਗਏ ਹੁਣ।
1: ਹਾਂ, 17 ਬਹਾਲ ਹੋ ਗਏ ਹੋਣਾ। ਤੁਸੀਂ ਇਹ ਦੇਖੋ, ਇੰਨਾ ਵੱਡਾ ਮੁਲਕ, ਉਹ 'ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ

0: ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ, ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ, ਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉਦਾਂ ਹੀ ਜਾਣਾ ਸੀ,
1: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ ਦੀ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ, ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਹੈ, ਉਹੀ ਵਾਲੀ ਗੱਲ ਆ ਨਾ ਕਿ ਅਫੀਮ ਆ ਇਹ ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹੈ ਨਾ ਪੂਰਨ ਹੋਣੇ, ਉਸ ਤੋਂ ਬਾਅਦ ਨਹੀਂ ਹੋਣੇ, ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ, ਹੈ ਨਾ ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ, ਹੈ ਨਾ। ਖੈਰ ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ, ਅੱਛਾ ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਾਵਾਂਗੇ। ਪੂਰੇ ਦੋ ਘੰਟੇ ਬਾਅਦ ਇੱਕ ਤਾਂ ਇਹ ਜਦੋਂ ਐਲਾਨਿਆ, ਪੂਰੇ ਦੋ ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾਤੀ ਹੈ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
0: ਨਹੀਂ ਉਹ ਉਹਦੇ ਸੰਬੰਧ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼,
1: ਅੱਛਾ,
0: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
1: ਅੱਛਾ, ਅਤੇ ਉਹ ਬਿਲੀਅਨੇਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੰਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
0: ਹੈਗੀ ਤਾਂ ਹੈ ਹੀ, ਹਾਂ,
1: ਹੈ ਨਾ,
0: ਉਹ ਵਾਤਾਵਰਨ
1: ਵਾਤਾਵਰਨ ਵਾਲਾ, ਹੈ ਨਾ। ਤੋਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਲਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਹੈ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ ਕੀ ਕਹਿੰਦੇ ਨਾ ਆਪਾਂ ਪੈਰਾਡੋਕਸ, ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ, ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
0: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ, ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ਼ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, ਦਸ ਪੁਆਇੰਟ, ਠੀਕ, ਅਗਲੀ ਖਬਰ ਵੇਖੋ ਤੁਸੀਂ, ਹੈ ਨਾ, ਅੱਛਾ ਬੁਕਿੰਗ ਸਸਤੀ ਲੱਗੀ ਹੈ ਚਲੋ ਆਪਾਂ ਇਹ ਕਰਾਉਂਦੇ ਹਾਂ, ਇਹ ਰਾਤੋਂ ਰਾਤ 'ਤੇ ਨਹੀਂ ਹੋਇਆ ਹੋਊਗਾ, ਹੈ ਨਾ, ਇਹ ਹੌਲੀ ਹੌਲੀ। ਮੈਂ ਕਿਸੇ ਦਾ ਸੁਣ ਰਿਹਾ, ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ, ਉਹ ਕਹਿੰਦੇ ਸੀ ਵੀ ਇੱਕ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ, ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੀ ਸ਼ਾਇਦ ਜਾਂ ਕਿੱਥੇ ਦੀ, ਕਿ ਇੱਕ ਟਾਈਮ ਹੀ ਕਿ ਜਿਹੜੇ ਉਹਨਾਂ ਦੇ ਡਾਕਟਰ ਸੀ ਨਾ, ਉਹਨਾਂ ਨੂੰ ਸਜ਼ਾ ਹੁੰਦੀ ਸੀ ਜੇਕਰ ਉਹਨਾਂ ਦੇ ਰਾਜ ਦੇ ਵਿੱਚ ਕੋਈ ਬਿਮਾਰ ਹੋ ਜਾਵੇ ਤੇ। ਸੋ ਜਿਹੜੇ ਉਹ ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ, ਹੁਣ ਇਹ ਕਿਸੇ ਇੱਕ ਖਿੱਤੇ ਦੀ ਗੱਲ ਹੀ, ਕਿਸੇ ਇੱਕ ਦੇਸ਼ ਦੀ ਗੱਲ ਹੀ, ਕਿਸੇ ਇੱਕ ਰਾਜ ਦੀ ਗੱਲ ਹੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ, ਚੰਗੀ ਤਰ੍ਹਾਂ ਯਾਦ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਹੈ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
1: ਉਹਨੂੰ ਠੀਕ ਰੱਖਣ ਦੀ,
0: ਹਾਂ, ਕਿ ਤੂੰ ਡਾਕਟਰ ਹੈ, ਤੂੰ ਵੈਦ ਹੈ, ਤੂੰ ਹਕੀਮ ਹੈ, ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ, ਜ਼ਿੰਦਗੀ ਦਾ ਸਟੇਟਸ, ਜੋ ਵੀ ਮਤਲਬ ਜੋ ਵੀ ਆ, ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ, ਇਸ ਵਜ੍ਹਾ ਕਰਕੇ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ, ਯਾਰਾ ਚਾਹੀਦਾ ਵੀ ਇੱਦਾਂ ਹੀ ਆ,
1: ਹੋਣਾ ਇੱਦਾਂ ਹੀ ਚਾਹੀਦਾ।
0: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਹੈ ਅਤੇ ਫਿਰ ਆਪਾਂ ਜਿਹਦੇ ਕੋਲ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ, ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ,
1: ਬਿਲਕੁਲ,
0: ਵੀ ਆਹ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ, ਅਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
1: ਸੁਧਾਰਦੇ ਆ, ਜੋ ਹੋ ਸਕੇ
0: ਜੋ ਹੋ ਸਕਦਾ ਉਹ ਦੂਰ ਕਰਨਗੇ। ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਵਾ ਸਿਸਟਮ,
1: ਕਿਸ ਤਰ੍ਹਾਂ,
0: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ, ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਵੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ, ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ, ਹੈ ਨਾ, ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋ ਗਏ ਜਾਂ ਕਿੱਦਾਂ, ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਤੇ ਜਾਂ ਫਿਰ ਉਸ ਹੈ ਤੇ ਉਸੇ ਸਿਸਟਮ ਦੇ ਵਿੱਚੋਂ ਹੀ ਨਾ, ਚਾਹੇ ਖਾਣ ਪੀਣ ਦੇ ਕਰਕੇ

0: ਕਰਕੇ ਕਿਸੇ ਦਾ ਨੁਕਸਾਨ ਹੋਇਆ, ਚਾਹੇ ਉਹ ਬਹੁਤ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ, ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ, ਕਿਤੇ ਨਾ ਕਿਤੇ ਕਸੂਰ ਤੇ ਉਹ ਤੋਂ ਪਹਿਲਾਂ ਵਾਲਾ ਹੀ ਹੈ ਨਾ, ਉਹਦਾ ਆਪਣਾ ਬੰਦੇ ਦਾ ਤੇ ਕਿੰਨਾ ਕੁ ਉਹਦੇ ਚ ਕਸੂਰ ਹੈ। ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਹੈ, ਜਿੰਨੇ ਰੱਬ ਨੇ ਲਿਖੇ
1: ਬੰਦਾ ਜਦ ਤੱਕ ਪਹੁੰਚਦਾ, ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ, ਕਿ ਮੌਕੇ ਤੇ ਡਾਕਟਰ ਨਹੀਂ ਮਿਲਿਆ, ਮੌਕੇ ਤੇ ਫਸਟ ਏਡ ਨਹੀਂ ਮਿਲੀ, ਮੌਕੇ ਤੇ ਹਨਾ ਬੈੱਡ ਨਹੀਂ ਮਿਲਿਆ, ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ, ਪੇਮੈਂਟਸ ਕਰਕੇ ਕਿੰਨਾ ਹਨਾ ਆਉਂਦਾ ਕਿ ਲੋਕਾਂ ਨੂੰ
0: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ, ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ। ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ, ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ, ਹੈ ਨਾ। ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ।
1: ਫੈਕਟ ਹੈ, ਮੈਂ ਜਦੋਂ ਜਦ ਤੱਕ ਇੰਡੀਆ ਸੀਗਾ, ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ, ਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ, ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ, ਮੈਂ ਇਹ ਕਿਹਾ ਕਿ ਬਈ ਕਾਬਲੀਅਤ ਨਾ ਦੇਖੋ, ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ, ਕਿਉਂਕਿ ਕਾਬਲੀਅਤ ਤੋਂ ਉਸ ਲੈਵਲ ਦੀ ਹੈ, ਕੋਈ 90 ਹੋਏਗਾ, ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ, ਇੰਨੇ ਐਕਸਪੀਰੀਅੰਸ ਤੋਂ ਬਾਅਦ। ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਈ ਇਹ ਤਾਂ 2 ਲੱਖ ਦਾ ਗਾਹਕ ਹੈ ਜੀ, ਹੈ ਨਾ, ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ, ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ, ਹੈ ਨਾ, ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ, ਡਾਕਟਰੀ ਦੇ ਲੈਵਲ 'ਤੇ ਵੀ। ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ, ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ, ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ।
0: ਹਾਂ, ਟਾਰਗੇਟ ਜਿੱਦਾਂ ਪਿੱਛੇ ਜੇ ਆਪਣੇ ਇੱਕ ਮਿੱਤਰ ਨੇ ਉਹ ਦੱਸਦੇ ਸੀ, ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ, ਉਹ ਵਿਚਾਰਾ ਕਿਤੇ ਸੋਫਟ ਹਾਰਟ ਏਟ ਹੀ, ਵਧੀਆ ਪੜ੍ਹਿਆ ਲਿਖਿਆ, ਕਿਤੇ ਬੰਦਗੀ ਉਹਦੇ ਝਾਲੇ ਬਚੀ ਸੀ, ਅਤੇ ਉਹਨੇ ਜੋਬ ਛੱਡਤੀ ਉਹਨੇ, ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ, ਪ੍ਰੋਫੈਸ਼ਨਲ ਸੇਵਾ ਭਾਵਨਾ ਹੈਗੀ, ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ। ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਕਰ ਸਕਦਾ, ਮੈਨੂੰ ਟਾਰਗੇਟ ਦਿੱਤਾ ਗਿਆ ਵਾ, ਅਤੇ
1: ਇਹ ਸੱਚ ਹੈ ਭਾਅ ਜੀ,
0: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ। ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ, ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ, ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ, ਤੁਹਾਡੀ ਉਹ ਜ਼ਿੰਮੇਵਾਰੀ ਹੈ। ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ, ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ, ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ, ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੂੰ ਬਣਾ ਕੇ ਦੇਣੇ ਆ,
1: ਬਿਲਕੁਲ ਬਿਲਕੁਲ,
0: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ।
1: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ, ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ, ਹੈ ਨਾ, ਨੈਕਸਟ ਵੀਕ, ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ ਲੋੜਵੰਦ ਬੰਦਾ ਆਉਂਦਾ ਸੀ, ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ, ਹੈ ਨਾ, ਖਰਚਾ ਹੋਣਾ, ਅਤੇ ਉਹ ਦਰਾਜ਼ ਖੋਲ੍ਹਣਾ, ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ, ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ, ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ, ਮੇਰੇ ਕੋਲ ਸੇਮ ਪਈ ਹੋਈ ਲੈ ਜਾਓ। ਇਹ ਵੀ ਪਤਾ ਲੱਗ ਗਿਆ, ਅਤੇ ਅਲਟੀਮੇਟਲੀ ਹੀ ਜੁਆਇੰਡ ਆ ਚੈਰੀਟੇਬਲ ਹੋਸਪਿਟਲ। ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ, ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ। ਅੱਛਾ, ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਅ ਜੀ, ਉਹੀ ਮੇਰਾ ਫਰੈਂਡ ਹੈ ਨਾ, ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ, ਹੈ ਨਾ, ਹੀ ਬਿਕੇਮ ਅ ਡਾਕਟਰ। ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ, ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ, ਹੈ ਨਾ, ਜਿਹੜਾ ਵੀ ਮੇਰੇ ਸਾਹਮਣੇ ਆਇਆ, ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ, ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ। ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ, ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ, ਹੈ ਨਾ, ਕਿਸੇ ਨੂੰ ਜ਼ੁਕਾਮ ਹੈ, ਨੋਰਮਲ ਹੈ, ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ, ਜਿੰਨੀ ਮੈਂ ਦਵਾਈ ਲਿਖਣੀ ਹੈ ਉਹ ਬੇਸਲੈਸ, ਉਹਨੇ ਕੁਛ ਵਾਧਾ ਕਰਨਾ ਨਹੀਂ, ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ। ਹਾਂ, ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ ਹੈਲਪ ਕਰ ਦੇਗਾ, ਹੈ ਨਾ, ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ, ਜੇ ਗਰਾਰੇ ਨਾਲ ਵੀ ਸੈਟ ਹੋ ਜਾਏ ਕਿ ਸਟਾਰਟਿੰਗ, ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹੈ ਨਾ, ਦੇ ਡੋਂਟ ਗਿਵ ਯੂ ਪ੍ਰਿਸਕ੍ਰਿਪਸ਼ਨ,
0: ਕੋਸ਼ਿਸ਼ ਕਰਦੇ ਵੀ।
1: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ, ਹੈ ਨਾ, ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ, ਕਿ ਨੀਚੇ ਕੈਮਿਸਟ ਹੈ, ਪੂਰੀ ਫਾਰਮੇਸੀ ਹੈ, ਕਿ ਲਿਖੋ ਦਵਾਈ ਲਿਖੋ, ਕੁਝ ਗਲਤ ਨਹੀਂ ਕਰ ਰਹੇ ਹੋ, ਲੋਕਾਂ ਨੂੰ ਛੇਤੀ ਚਾਹੀਦਾ। ਰਿਲੀਫ ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ 27-28 ਸਾਲ ਦੀ ਉਮਰ 'ਚ ਮੈਂ ਆਇਆ ਮੇਰੀ ਐਂਟੀਬੋਡੀਜ਼ ਦੀ ਰੈਜ਼ਿਸਟੈਂਸ ਬਿਲਕੁਲ ਖਤਮ ਹੈ ਟੂ ਪੈਰਾਸੀਟਾਮੋਲ ਮੈਨੂੰ ਬੁਖਾਰ ਹੋਊਗਾ ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ ਕਿ ਰੈਜ਼ਿਸਟੈਂਸ ਆ
0: ਹਾਂ ਨਹੀਂ ਲੋਕਾਂ ਨੂੰ ਆਦਤ ਪੈ ਗਈ
1: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਮੰਨਦੀ ਫਿਰ ਐਂਟੀਬਾਇਓਟਿਕ ਦੀ ਵੀ ਟਾਈਮ ਤੇ ਆ ਕੇ ਰੈਜ਼ਿਸਟੈਂਸ ਖਤਮ ਹੋ ਜਾਣੀ ਆ ਫਿਰ ਬੰਦਾ ਹੀ ਕਰੇ ਕਈਆਂ ਦੀ ਖਤਮ ਹੋਈ ਹੁੰਦੀ ਆ ਸਿੱਧੇ ਡ੍ਰਿਪਾਂ ਤੇ ਲੱਗਦੇ ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ
0: ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਹੀ ਆਦਤ ਪਈ ਆ ਕਿ ਇਲਾਜ ਏਦਾਂ ਹੁੰਦਾ ਵਾ ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲਦੇ ਤੇ ਉਹ ਇਲਾਜ ਨਹੀਂ ਆ ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ
1: ਟੀਕਾ ਲੱਗੇ
0: ਗੋਲੀਆਂ ਦੇਵੇ
1: ਛੇ ਕੁ ਗੋਲੀਆਂ ਹੋਣ
0: ਹਾਂ ਸਵੇਰੇ ਸ਼ਾਮ ਦੁਪਹਿਰੇ ਤੇ ਫਿਰ ਕਵੇ ਵੀ ਤੀਸਰੇ ਦਿਨ ਫਿਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ ਫਿਰ ਉੱਥੇ ਤੇ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਣਾ ਪੂਰਤੀ ਕੀਤੀ ਆ ਅਸੀਂ ਪੈਸੇ ਹੁਣ ਤੁਸੀਂ ਦੂਰ ਕੀ ਜਾਣਾ ਪਾਪਾ ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ ਉਹਨੇ 1200 ਦੀ ਪਰਚੀ ਕੱਟਤੀ ਹੈ ਨਾ ਤੇ ਬਾਹਰ ਬੈਠਾ ਬੰਦਾ ਨਾ ਮਤਲਬ ਇੱਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਜਾਵੇ ਕੁਛ ਇੰਨੇ ਪੈਸੇ ਖਰਚੇ ਗਏ
1: ਅੱਛਾ ਬਾਹਰ ਬੈਠਾ ਨਹੀਂ ਹੁੰਦਾ ਬਾਹਰ ਬੈਠੇ ਟੈਂਸ਼ਨ ਹੁੰਦੀ ਹੈ ਜਦੋਂ ਆਵੇ ਨਾ ਕੁਛ ਨਹੀਂ ਨਿਕਲਿਆ ਫਿਰ ਬੰਦਾ ਅੰਦਰ ਮੈਂ ਪੈਸੇ ਬਰਬਾਦ ਕੀਤੇ ਯਾਰ ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲੈ ਕਿਸੇ ਪੱਖਾ
0: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ ਯਾਰ ਇੰਨੇ ਐਵੇਂ ਟੈਸਟ ਕਰਾਤਾ 12000 ਖਰਚਾ ਗਿਆ ਨਿਕਲਿਆ ਤੇ ਕੁਛ ਵੀ ਨਹੀਂ
1: ਕੁਛ ਵੀ ਨਹੀਂ ਨਿਕਲਿਆ
0: ਤੇ ਇਹ ਰਿਐਲਿਟੀ ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ ਤਾਂ ਹੀ ਗੱਲਬਾਤ ਚੱਲੀ ਤੇ ਉਹ ਕਹਿੰਦਾ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ ਕਰਾਤਾ ਨਾ ਨਾਲੇ ਮੇਰਾ ਟਾਈਮ ਖਰਾਬ ਹੋ ਗਿਆ
1: ਡਾਕਟਰ
0: ਇਹ ਤੇ ਸਾਡੀ ਉਹ ਬਣ ਗਈ ਆ ਖੈਰ ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋਜੂਗਾ ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 5,00,000 ਲੋਕ ਮਰਦੇ ਨੇ ਡਾਕਟਰ ਦੀਆਂ ਗਲਤੀਆਂ ਦੇ ਕਰਕੇ ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ ਜਾਂ ਫਿਰ ਗਲਤ ਡਾਇਗਨੋਜ਼ ਹੋਣ ਦੇ ਕਰਕੇ ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ ਭਾਵੇਂ ਤੁਸੀਂ ਇੱਥੇ ਹੋ ਭਾਵੇਂ ਦੁਨੀਆਂ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ ਸਾਈਕਲ ਲੈਣਾ ਅਤੇ ਉਹ ਵੀ ਆਪਾਂ ਰੇਟ ਇੱਧਰੋਂ ਉੱਧਰੋਂ ਪਤਾ ਕਰ ਲੈਂਦੇ ਹਾਂ ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ ਕ੍ਰਿਸ਼ਨ ਜੀ ਮੈਂ ਕੱਢ ਰਿਹਾ ਹਾਂ ਅੰਕੜੇ ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਤੇ UNSW ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ ਵੱਖ ਸੰਸਥਾਵਾਂ ਦੀਆਂ ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ ਮੌਤਾਂ ਦੀ ਦਰ 18,000 ਤੋਂ ਲੈ ਕੇ 54,000 ਲੋਕਾਂ ਦੀ ਆ ਆਸਟ੍ਰੇਲੀਆ ਦੇ ਵਿੱਚ ਸੋ ਇੰਨੇ ਲੋਕ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ ਅਤੇ ਲਗਭਗ 50,000 ਦੇ ਕਰੀਬ ਲੋਕ ਨੇ ਜਿਹੜੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ ਆ ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦੇਖਦਾ ਚਾਹੇ ਨਹੀਂ ਦੇਖਦਾ
1: ਪਰ ਠੀਕ ਨਹੀਂ ਹੋਣਾ
0: ਅੰਦਰੂਨੀ ਤੌਰ ਦੇ ਉੱਤੇ ਤੇ ਉਹ ਚੀਜ਼ ਸਾਹਮਣੇ ਆਉਂਦੀ ਆ ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ
1: ਮਾਈ ਗੋਡ ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ
0: ਹਾਂ ਨਹੀਂ ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ
1: ਪਰਸੈਂਟੇਜ
0: ਆ ਤੁਸੀਂ ਸੋਚੋ ਵੀ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕਿ
1: ਉਹ ਤਾਂ ਓਬਵੀਅਸ ਜੀ ਗੱਲ ਹੀ ਇਹ ਹੈ ਕਿ ਕਈ ਅੱਜ ਤੱਕ ਕਿਸੇ ਵੀ ਤਗੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕਰ ਕੀਤਾ ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5,00,000 ਹੀ ਜਾਂਦਾ ਮੈਨੂੰ ਤਾਂ ਲੱਗਦਾ ਈਜ਼ੀਲੀ 15-20,00,000
0: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ ਕੁਛ
1: ਆਪਾਂ ਕੋਟ ਨਹੀਂ ਕਰ ਸਕਦੇ ਗੱਲ ਸਹੀ ਤੁਹਾਡੀ ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ ਇੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ ਜੇ ਆਪਾਂ ਬਹੁਤ ਜ਼ਿਆਦਾ ਚਲ ਜਾਈਏ ਅੱਗੇ ਤੇ ਅੱਗੇ ਰੀਜਨਲ ਚਲ ਜਾਈਏ ਤੇ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ ਹਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
0: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
1: ਹਾਂ,
0: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਹਨੇ ਆ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ। ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਆ। ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛ ਗਿੱਛ ਤੁਹਾਡੀ ਹੋ ਸਕਦੀ ਆ। ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤੇ ਐਚ ਸੀ ਸੀ ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ, ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਤਾਂ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਜਾਂ ਨੁਕਸਾਨ ਦੀ ਭਰਪਾਈ ਆ ਉਹ ਜਾਂ ਫਿਰ ਮਾਨਸਿਕ ਪਰੇਸ਼ਾਨੀ, ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਇੱਕ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ ਨੋ ਵਿਨ ਨੋ ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹੀ ਕਮਾ ਕੇ ਜਾਂਦੇ ਆ। ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ, ਚੱਖਾਂਗੇ, ਆਪਾਂ ਲੜਾਂਗੇ। ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ, ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ, ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ।
1: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ ਸਾਲ ਲੜ ਰਿਹਾ, ਡੇਢ ਸਾਲ ਲੜ ਰਿਹਾ, ਕੁਛ ਲੈ ਗਿਆ।
0: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉੱਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ, ਜਿੱਦਾਂ ਮੇਰਾ ਘਰੇ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ, ਅਤੇ ਓਮਬਡਸਮੈਨ ਉੱਥੇ ਵੀ ਕੰਮ ਕਰਦਾ।
1: ਅੱਛਾ, ਠੀਕ
0: ਆ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ। ਪਰ ਜੇ ਤੁਸੀਂ
1: ਉਹ ਐਫੀਸ਼ੀਐਂਸੀ ਨਹੀਂ,
0: ਹਾਂ, ਅੜੇ ਰਹੋ, ਤੁਸੀਂ ਤੁਰੇ ਰਹੋ ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬ ਦੇਈ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕਵਾ ਕੇ ਕੁਛ ਕਰਵਾ ਲੈਂਦੇ ਹਾਂ ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਭੁਗਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੇ ਨਿਕਲ ਹੀ ਨਹੀਂ ਪਾਉਂਦੇ। ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧ ਜਾਂਦੀ ਆ, ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ। ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ, ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ। ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ ਉਹ ਆਪਾਂ ਇਸ ਸਿਨੈਰੀਓ 'ਚ ਵੇਖ ਸਕਦੇ ਹਾਂ। ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਇਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਹੈ, ਪੇਪਰ ਲੀਕ ਹੋਇਆ, ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ।
1: ਨਹੀਂ,
0: ਹਾਂਜੀ,
1: ਨਹੀਂ ਨਿਬੇੜਨਾ ਨਹੀਂ,
0: ਅੱਛਾ
1: ਹੋਰ ਗੱਲਾਂ ਕਰਨੀਆਂ।
0: ਅੱਛਾ,
1: ਨਹੀਂ ਕਰਨੀਆਂ, ਨਹੀਂ ਕਰਨੀਆਂ,
0: ਚਲੋ ਆਪਾਂ ਇੱਕ ਬ੍ਰੇਕ ਲੈ ਕੇ
1: ਬ੍ਰੇਕ ਲੈ ਕੇ
0: ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ। ਅਤੇ ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674
2: AM। ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने। बंसल लॉयर्स, तो हाडा भरोसा, साडा तजर्बा ते जित अपनी। कॉल 422-905-860 और विजिट bansallawyers.com.au।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business fleet ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set, Ford.
1: Tension, tension, ਨਿਰੀ tension.
2: ਕੀ ਹੋਇਆ?
1: ਇੱਥੇ immigration ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
2: ਕਾਕਾ ਜੀ, tension ਛੱਡੋ, phone ਚੱਕੋ, call ਕਰੋ VY immigration ਨੂੰ, ਜਿੱਥੇ immigration expert ਹਰਪਾਲ ਸਿੰਘ ਬਾਜਵਾ, employer sponsor, partner ਜਾਂ parents, ਜਾਂ visa, skilled migration, student visa, MRT ਜਾਂ RRT, appeals ਤੇ skills assessments ਦੇ ਮਾਹਿਰ ਬੈਠੇ ਨੇ। ਹੁਣੇ appointment ਲਈ call ਕਰੋ 0410-530-530
1: ਜਾਂ 90-77-97-33
2: ਜਾਂ email info@vyimmigration.com.au।
1: ਯਾਦ ਰੱਖੋ 9077-9733।
2: VY Immigration and Education Consultant,
1: ਹਰ ਕਦਮ ਤੁਹਾਡੇ ਨਾਲ।
3: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
5: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ। ਵੇਖਣ ਜ਼ਰੂਰ ਆਇਓ।

0: DCO Films leke aaye action, emotion ate full on entertainment. Punjabi feature film Shera.
1: 5 saal baad mudiya Shere. Te mudiya vi kede haath ch.
2: Starring Parmesh Verma, Sonal Chauhan, Yograj Singh, Manav Vij ate hor vi ugge kalakar.
3: Main utthon vi mud ke jithon koi nahi mud ke hunda.
0: Written and directed by Savio Sandhu, produced by Anmol Sahni.
2: Hun vekhna na bhullyo 15 mai ton tuhade nedle cinema ghara vich. Shera. ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चले हैं, और ये तीसरी दोस्त ही है ना?
6: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
7: क्रिएटिव इवेंट्स लेके आ रहे हैं साल दी सब तो इंतजार की गई संगीत मई शाम, हेरिटेज टूर 2026, डॉक्टर सत्येंद्र सरताज।
8: सतारा मई 2026 शाम 6 बजे,
7: मेलबर्न दी शान, रोड लेवर अरेना विच। स्पॉन्सरशिप दी इन्फॉर्मेशन लिए कॉल करो 0426809499। फॉर टिकट्स विजिट tiktek.com.au।

0: ਰੇਡੀਓ ਹਾਂਜੀ 1674 ਐਮ ਦੋਸਤੋ ਸਾਰਿਆਂ ਦਾ ਸਵਾਗਤ ਹੈ। ਅੱਜ ਦਿਨ ਸੋਮਵਾਰ ਦਾ ਅੱਜ ਦੁਪਹਿਰ ਦਾ ਸਮਾਂ ਆਫਟਰਨੂਨ ਹੋ ਚੁੱਕੀ ਆ। ਅੱਧਾ ਦਿਨ ਤੁਹਾਡੇ ਸਾਰਿਆਂ ਦਾ ਲੰਘਿਆ ਹੋਊਗਾ ਅਤੇ ਬੜਾ ਸੋਹਣਾ ਲੰਘਿਆ ਹੋਊਗਾ ਅਤੇ ਆਸ ਆ ਕਿ ਬਾਕੀ ਦਾ ਰਹਿੰਦਾ ਵੀ ਬੜਾ ਸੋਹਣਾ ਲੰਘੂਗਾ। ਮੈਂ ਬਲਕੀਰਤ ਸਿੰਘ ਤੁਹਾਡੇ ਨਾਲ ਅੱਜ ਸਾਂਝ ਪਾਵਾਂਗੇ ਇਮੀਗ੍ਰੇਸ਼ਨ ਦੀ ਅਪਡੇਟਸ ਦੇ ਉੱਤੇ। ਮੇਰੇ ਨਾਲ ਮਨੀਸ਼ਾ ਜੀ ਜੁੜ ਚੁੱਕੇ ਨੇ, ਡਿਜ਼ਾਇਰ ਮਾਈਗ੍ਰੇਸ਼ਨ ਤੋਂ ਆਏ ਨੇ। ਸਮੇਂ 'ਚੋਂ ਸਮਾਂ ਕੱਢ ਕੇ ਇਹਨਾਂ ਦਾ ਕੰਟੈਕਟ ਨੰਬਰ ਜਿਹੜਾ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਪਹਿਲਾਂ ਹੀ ਲੱਭ ਰਹੇ ਹੋ ਇਹਨਾਂ ਦਾ ਫੋਨ ਨੰਬਰ, ਅਤੇ ਉਹ ਆ ਜੀ 0482-6100000। ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਟੋਪਿਕ ਆ ਮਨੀਸ਼ਾ ਜੀ ਤੋਂ ਪੁੱਛਣਾ ਚਾਹੂੰਗਾ ਕਿ ਕੀ ਆ, ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਸਵਾਗਤ ਕਰੂੰਗਾ। ਬਹੁਤ ਬਹੁਤ ਸਵਾਗਤ ਤੁਹਾਡਾ ਮਨੀਸ਼ਾ ਜੀ।
1: ਥੈਂਕ ਯੂ ਬਲਕੀਰਤ, ਬਿਲਕੁਲ ਠੀਕ। ਅੱਜ ਦਾ ਟੋਪਿਕ ਬਹੁਤ ਹੀ ਸੈਂਸਿਟਿਵ ਅਤੇ ਇੰਪੋਰਟੈਂਟ ਟੋਪਿਕ ਹੈ ਕਿ 482 ਵੀਜ਼ਾ ਹੋਲਡਰਸ ਲਈ, 186 ਜਿਨ੍ਹਾਂ ਨੇ ਪਾਇਆ ਹੋਇਆ, 407 ਜਿਨ੍ਹਾਂ ਨੇ ਪਾਇਆ ਹੋਇਆ, ਉਹਨਾਂ ਲਈ ਕਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੈਕਐਂਡ ਤੇ, ਕਿੰਨਾ ਡਿਪਾਰਟਮੈਂਟ ਸਟ੍ਰਿਕਟਲੀ ਚੀਜ਼ਾਂ ਨੂੰ ਚੈੱਕ ਕਰ ਰਿਹਾ, ਅੱਜ ਦਾ ਟੋਪਿਕ ਸਾਰਾ ਉਹੀ ਹੋਏਗਾ। ਤੇ ਰੀਸੈਂਟ ਜਿਹੜੇ ਸਟੂਡੈਂਟ ਵੀਜ਼ਾ ਰਿਫਿਊਜ਼ਲਸ ਚ ਇਨਕਰੀਜ਼ ਹੋਇਆ ਹੈ ਉਹਦੇ ਰਿਲੇਟਡ ਅਸੀਂ ਗੱਲ ਕਰਾਂਗੇ।
0: ਜੀ ਬਿਲਕੁਲ, ਕਿਉਂਕਿ ਮੈਂ ਵੀ ਕਈ ਸਾਰਿਆਂ ਨੂੰ ਜਾਣਦਾ ਜਿਨ੍ਹਾਂ ਦੇ ਕੰਮਾਂ ਦੇ ਉੱਤੇ ਛਾਪੇ ਕਹਿ ਲਓ ਪੰਜਾਬੀ ਦੇ ਵਿੱਚ, ਆਪਾਂ ਤੈਨੂੰ ਇਹੋ ਕਹਿੰਦੇ ਹਾਂ ਵੀ ਛਾਪੇ ਪੈਣ ਡੇ ਆ ਕਿ ਚੈਕਿੰਗ ਹੋਣ ਡੀ ਆ ਵੀ ਕਿਹੜਾ ਕਿੱਥੇ ਕੰਮ ਕਰਦਾ ਅਤੇ ਕਿੱਦਾਂ ਕਰਦਾ ਵਾ, ਕਿੰਨਾ ਕੁ ਕਰਦਾ ਕਿੰਨਾ ਕੁ ਨਹੀਂ ਕਰਦਾ, ਕਿਹੜੇ ਤਰੀਕੇ ਨਾਲ ਕਰਦਾ ਵਾ, ਗਲਤ ਕਰਦਾ ਸਹੀ ਕਰਦਾ, ਜੈਨੂਅਨ ਆ ਜਾਂ ਨਹੀਂ ਜੈਨੂਅਨ, ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ। ਉਸ ਤੋਂ ਪਹਿਲਾਂ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਆਪਾਂ ਟਿਕਟੋਕ ਦੇ ਉੱਤੇ ਨਾਲ ਤੁਸੀਂ ਲਾਈਵ ਜਿਹੜਾ ਉਹ ਸਾਨੂੰ ਵੇਖ ਸਕਦੇ ਹੋ, ਸੁਣ ਸਕਦੇ ਹੋ ਟਿਕਟੋਕ ਦੇ ਉੱਤੇ। ਅੱਛਾ ਜੀ, ਕਈ ਸਾਰੇ ਜੁੜ ਵੀ ਗਏ ਨੇ ਸਾਡੇ ਨਾਲ, ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਮੈਸੇਜ ਵੀ ਆਉਣੇ ਸ਼ੁਰੂ ਹੋ ਗਏ ਨੇ, ਆਪਾਂ ਕੋਸ਼ਿਸ਼ ਕਰਾਂਗੇ ਜੇ ਮੈਸੇਜ ਸਾਡੇ ਕੋਲ ਟਾਈਮ ਰਿਹਾ ਤਾਂ ਆਪਾਂ ਲੈਂਦੇ ਤੁਹਾਡੇ ਅੱਗੇ ਜਾਂਦਿਆਂ ਜ਼ਰੂਰ ਲਵਾਂਗੇ। ਪਰ ਉਸ ਤੋਂ ਪਹਿਲਾਂ ਜਿਹੜੀ ਆਪਾਂ ਅੱਜ ਦੀ ਗੱਲਬਾਤ ਹੈ, ਜਿੱਦਾਂ ਮਨੀਸ਼ਾ ਜੀ ਨੇ ਦੱਸਿਆ ਕਿ 482 ਨੂੰ ਲੈ ਕੇ ਜਿਹੜੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਛਾਪੇਮਾਰੀ ਹੋ ਰਹੀ ਆ, ਉਹਦੇ ਬਾਰੇ ਕੀ ਆਪਾਂ ਕਿੱਦਾਂ ਬਚ ਸਕਦੇ ਹਾਂ, ਜਾਂ ਫਿਰ ਕਹਿ ਲਓ ਕਿ ਉਹਨੂੰ ਕਿਸ ਤਰੀਕੇ ਨਾਲ ਸਹੀ ਢੰਗ ਨਾਲ ਜਿਹੜਾ ਉਹ ਆਪਾਂ ਕੰਮ ਕਰੀਏ ਕਿ ਆਪਾਂ ਜਿਹੜਾ ਉਸ ਦਾ ਸ਼ਿਕਾਰ ਜਿਹੜਾ ਉਹ ਨਾ ਬਣ ਜਾਈਏ, ਆਪਾਂ ਫੜੇ ਨਾ ਜਾਈਏ, ਕਿਉਂਕਿ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਏ ਨਹੀਂ ਅਤੇ ਬੀ, ਬੀ ਨਹੀਂ ਅਤੇ ਸੀ, ਕੁਛ ਨਾ ਕੁਛ ਆਪਾਂ ਤਰੀਕੇ ਕਰਕੇ ਆਪਾਂ ਆਪਣੇ ਆਪ ਨੂੰ ਜਿਹੜਾ ਉਹ ਸੇਫ ਕਰਨ ਦੀ ਕੋਸ਼ਿਸ਼ ਤਾਂ ਕਰਦੇ ਹੀ ਹਾਂ। ਪਰ ਇਹ ਹੈ ਕਿ ਉਹਦੇ ਨਾਲ ਜੇ ਆਪਾਂ ਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੋਵੇ, ਜਾਣਕਾਰੀ ਹੋਵੇ ਕਿ ਕਿੱਦਾਂ ਕੀ ਵਰਕਆਊਟ ਹੋ ਰਿਹਾ, ਅਤੇ ਫਿਰ ਉਹਦੇ ਵਿੱਚ ਥੋੜ੍ਹਾ ਜਿਹਾ ਸੌਖਾ ਹੋ ਜਾਂਦਾ ਚੀਜ਼ਾਂ ਨੂੰ ਜਿਹੜਾ ਉਹ ਠੀਕ ਕਰਨਾ।
1: ਬਿਲਕੁਲ, ਸਭ ਤੋਂ ਪਹਿਲਾਂ ਮੈਂ ਦੱਸੂਗੀ ਕਿ ਜਿਹੜੇ ਇੰਪਲੋਇਸ ਤੇ ਵਿਜ਼ਿਟ ਹੋ ਰਿਹਾ
0: ਜੀ,
1: ਇਹ ਬਾਰਡਰ ਫੋਰਸ ਅਕੇਲੇ ਨਹੀਂ ਕਰ ਰਿਹਾ, ਇਹਦੇ ਨਾਲ ਵਰਕ ਸੇਫ ਵਾਲੇ, ਸ਼ੈਰਿਫ, ਏਟੀਓ ਵਾਲੇ ਕਿਸੇ ਵੀ ਤਰੀਕੇ ਨਾਲ ਕੰਬਾਈਨ ਹੋ ਕੇ ਵੀ ਕਰ ਰਹੇ ਹੈ।
0: ਓਕੇ,
1: ਤੇ ਸਭ ਤੋਂ ਸੈਂਸਿਟਿਵ ਜਿਹੜੇ ਓਕੂਪੇਸ਼ਨਸ ਹੈਗੇ ਹੈ, ਸਿਰਫ ਰੈਸਟੋਰੈਂਟ ਤੇ ਮੋਟਰ ਮਕੈਨਿਕ ਲਈ ਨਹੀਂ, ਇਹ ਕੈਬਨਿਟ ਫੈਕਟਰੀਜ਼ ਤੇ ਵੀ ਵਿਜ਼ਿਟ ਕਰ ਰਹੇ ਹੈ, ਹੋਰ ਵੀ ਜਿਹੜੇ ਇੰਪਲੋਇਜ਼ ਹੈ ਜਿਨ੍ਹਾਂ ਨੇ ਸਪੋਂਸਰ ਕੀਤਾ ਹੈ, ਜਿਨ੍ਹਾਂ ਦੇ ਫਿਜ਼ੀਕਲ ਲੋਕੇਸ਼ਨਸ ਹੈ ਉੱਥੇ ਵਿਜ਼ਿਟ ਕਰ ਰਹੇ ਹੈ, ਕੰਸਟਰਕਸ਼ਨ ਸਾਈਟਸ ਤੇ ਵਰਕ ਸੇਫ ਵਿਜ਼ਿਟ ਕਰ ਰਹੇ ਹੈ, ਤੇ ਉੱਥੇ ਜਿਹੜੇ ਵੀ ਲੋਕ ਕੰਮ ਕਰ ਰਹੇ ਹੈ ਉਹਨਾਂ ਨੂੰ ਚੈੱਕ ਕਰ ਰਹੇ ਹੈ ਕਿ ਉਹਨਾਂ ਕੋਲ ਕਿਹੜਾ ਵੀਜ਼ਾ ਹੈ, ਉਹਨਾਂ ਕੋਲ ਵਰਕ ਰਾਈਟਸ ਹੈ ਜਾਂ ਨਹੀਂ ਹੈ। ਐਂਡ ਜਦੋਂ ਵੀ ਕੋਈ ਵੀ ਜਗ੍ਹਾ 'ਤੇ ਵਿਜ਼ਿਟ ਕਰਦੇ ਹੈ ਤੇ ਇੱਕ ਇੱਕ ਬੰਦੇ ਦਾ ਨਾਮ, ਡੇਟ ਆਫ ਬਰਥ, ਉਹਦੀ ਡਿਟੇਲਸ ਲੈ ਕੇ ਤੇ ਉਹਦਾ ਸਟੇਟਸ ਲੀਗਲ ਜਾਂ ਅਨਲੋਫੁਲ ਸਾਰਾ ਕੁਝ ਚੈੱਕ ਕਰਦੇ ਹੈ। ਇਹਦੇ 'ਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸ਼ੈਫ ਤੇ ਕੁੱਕ ਦੀ, ਕਿਉਂਕਿ ਰੈਸਟੋਰੈਂਟਸ ਵਿੱਚ ਬਹੁਤ ਜ਼ਿਆਦਾ ਵਿਜ਼ਿਟਸ ਹੋਏ ਹੈ, ਔਰ ਉੱਥੇ ਜਾ ਕੇ ਵਾਟ ਦੇ ਆਰ ਟਰਾਇੰਗ ਟੂ ਡੂ ਇਜ਼ ਕਿ ਇਹ ਰੋਸਟਰਸ ਤੱਕ ਚੈੱਕ ਕਰ ਰਹੇ ਹੈ ਕਿ ਜਿੱਦਾਂ ਇਹਨਾਂ ਨੇ ਮੈਨੂੰ ਸਪੋਂਸਰ ਕੀਤਾ 482 ਤੇ ਮੈਨੂੰ 38-40 ਆਵਰਸ ਜਿਹੜਾ ਕਿ ਅਸੀਂ ਕੰਟਰੈਕਟ ਵਿੱਚ ਲਿਖਿਆ ਸੀ ਉਨੇ ਆਵਰਸ ਮਿਲ ਰਹੇ ਹੈ, ਔਰ ਮੇਰੇ ਨਾਲ ਮਤਲਬ ਮੈਨੂੰ ਐਕਸਪਲੋਇਟ ਤੇ ਨਹੀਂ ਕਰ ਰਹੇ ਸਪੋਂਸਰ ਕਰਕੇ, ਮੈਨੂੰ ਉਨੇ ਘੰਟੇ ਕੰਮ ਮਿਲ ਰਿਹਾ, ਕੰਟਰੈਕਟ ਤੇ ਜਿੰਨੀ ਸੈਲਰੀ ਲਿੱਤੀ ਸੀ 70,000 ਦਿੱਤੀ ਸੀ, 75,000 ਦਿੱਤੀ ਸੀ, ਉਹ ਸਾਨੂੰ ਦੇ ਰਹੇ ਹੈ ਕਿ ਨਹੀਂ ਦੇ ਰਹੇ ਹੈ। ਏਟੀਓ ਨਾਲ, ਸ਼ੈਰਿਫ ਨਾਲ, ਇਹਨਾਂ ਦੇ ਨਾਲ ਵਿਜ਼ਿਟ ਕਰਨ ਦਾ ਪਰਪਸ ਇਹ ਹੈਗਾ ਕਿ ਉੱਥੇ ਕੋਈ ਇਲੀਗਲ ਬੰਦਾ ਤਾਂ ਨਹੀਂ ਕੰਮ ਕਰ ਰਿਹਾ।
0: ਓਕੇ,
1: ਜੇ ਹੁਣ ਇਹ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਹਾਂ ਕੈਬਨਿਟ ਫੈਕਟਰੀ ਦੀ, ਉੱਥੇ ਇਹਨਾਂ ਨੇ ਵਿਜ਼ਿਟ ਕੀਤਾ ਅਤੇ ਉੱਥੇ ਇਹਨਾਂ ਨੇ ਪੂਰਾ ਫੈਕਟਰੀ ਚੈੱਕ ਕੀਤੀ, ਉਹਦੇ ਬਿਨਸ ਤੱਕ ਚੈੱਕ ਕੀਤੇ, ਬੈਕਯਾਰਡ, ਫਰੰਟ ਯਾਰਡ ਸਾਰਾ ਚੈੱਕ ਕੀਤਾ, ਫਿਰ ਉੱਥੇ ਹਰ ਇੱਕ ਜਿਹੜਾ ਵੀ ਬੰਦਾ ਕੰਮ ਕਰ ਰਿਹਾ ਸੀ ਉਹਦਾ ਨਾਮ, ਉਹਦਾ ਡੇਟ ਆਫ ਬਰਥ ਉਹ ਵੀ ਚੈੱਕ ਕੀਤਾ। ਉਸ ਰੈਸਟੋਰੈਂਟ ਤੇ ਕੋਈ, ਉਸ ਕੈਬਨਿਟ ਫੈਕਟਰੀ ਤੇ ਕੋਈ 482-186 ਨਹੀਂ ਸੀਗਾ, ਉੱਥੇ ਸਿਰਫ ਇੱਕ 407 ਪਿਆ ਹੋਇਆ ਸੀ ਜਿਹੜਾ ਹਲੇ ਗ੍ਰਾਂਟ ਵੀ ਨਹੀਂ ਹੋਇਆ ਸੀ। ਐਂਡ ਉਹ ਦੇਖਣਾ ਚਾਹੁੰਦੇ ਸੀਗੇ ਕਿ ਇਹ ਜਿਹੜੀ ਫੈਕਟਰੀ ਹੈ ਜੈਨੂਇਨ ਫੈਕਟਰੀ ਹੈ, ਇੰਪਲੋਇਰ ਜੈਨੂਇਨ ਹੈ, ਉਹ ਜਿਹਨੂੰ ਸਪੋਂਸਰ ਕੀਤਾ ਉਹ ਜੈਨੂਇਨ ਹੈ, ਇਹ ਬਹੁਤ ਸਾਰੇ ਇਸ ਚੀਜ਼ ਕਰਕੇ ਬਹੁਤ ਚੈਕਿੰਗ ਹੋਈ ਹੈ। ਮੋਟਰ ਮਕੈਨਿਕ ਤੇ ਵਰਕਸ਼ਾਪਸ ਤੇ ਵਿਜ਼ਿਟ ਹੋਈ ਹੈ ਬਹੁਤ ਜ਼ਿਆਦਾ, ਰੀਜਨਲ ਏਰੀਆਜ਼ ਤੇ ਹੋਰ ਵੀ ਜ਼ਿਆਦਾ ਯੂਨੋ ਸਟ੍ਰਿਕਨੈਸ ਹੈਗੀ ਹੈ, ਉੱਥੇ ਰਹਿਣ ਦੇ ਜਿਹੜੇ ਐਡਰੈਸ ਦਿਖਾ ਰਹੇ ਹੋ ਉਹ ਤੱਕ ਕਰੋਸ ਚੈੱਕ ਹੋ ਰਹੇ ਹੈ ਕਿ ਜੇ ਕਿਸੇ ਬੱਚੇ ਨੇ ਰੀਜਨਲ ਏਰੀਆ ਦਾ ਐਡਰੈਸ ਦਿਖਾਇਆ ਹੋਇਆ ਫੋਰ 1864482 ਔਰ ਫੈਕਟਰੀ ਵੀ ਜਾਂ ਕੋਈ ਵੀ ਰੈਸਟੋਰੈਂਟ ਵੀ ਰੀਜਨਲ ਏਰੀਆ ਦਾ ਹੈ ਤੇ ਉੱਥੇ ਵੀ ਜਾ ਕੇ ਉਹਨਾਂ ਦੇ ਘਰਾਂ ਤੱਕ ਦੀ ਇਹਨਾਂ ਨੇ ਦੇਖਿਆ ਕਿ ਉਹ ਜਿਹੜੀ ਲੀਜ਼ ਹੈ ਉਹ ਇਹਨਾਂ ਦੇ ਨਾਮ ਤੇ ਹੈ ਕਿ ਨਹੀਂ ਹੈ, ਜੇ ਨਹੀਂ ਹੈ ਤੇ ਉਹ ਉੱਥੇ ਰਹਿ ਰਹੇ ਹੈ ਕਿ ਨਹੀਂ ਰਹਿ ਰਹੇ ਹੈ। ਫਿਰ ਜਦੋਂ 482 ਤੇ ਇਹ ਕਿਸੇ ਰੈਸਟੋਰੈਂਟ ਤੇ ਅਸੀਂ ਵਾਪਸ ਆ ਜਾਂਦੇ ਹਾਂ, ਜੇ ਰੈਸਟੋਰੈਂਟ ਤੇ ਜਾ ਕੇ ਚੈਕਿੰਗ ਕਰਦੇ ਹੈ ਤੇ ਰੈਸਟੋਰੈਂਟ ਕਿੰਨਾ ਐਕਟਿਵ ਹੈ ਫਾਈਨੈਂਸ਼ੀਅਲੀ ਤੇ ਜਿਹੜਾ ATO ਹੈ ਉਹਨੇ ਚੈੱਕ ਕਰਨਾ ਹੈ ਕਿ ਜਿਹੜੇ ਫਾਈਨੈਂਸ਼ੀਅਲਸ ਹੈ ਉਹ ਰੈਸਟੋਰੈਂਟ ਇੰਨਾ ਕੇਪੇਬਲ ਹੈ। ਔਨ ਪੇਪਰ ਅਸੀਂ ਸਾਰਾ ਕੁਛ ਪ੍ਰੂਵ ਕਰਤਾ ਹੋਇਆ ਬਟ ਆਫਟਰ ਦੈਟ ਇਹ ਜੈਨੂਇਨ ਵੈਰੀਫਿਕੇਸ਼ਨ ਹੋ ਰਹੀ ਹੈ। ਇੰਪਲੋਇਰਸ ਨੂੰ ਇਹ ਕੁਐਸਚਨਸ ਪੁੱਛੇ ਜਾ ਰਹੇ ਹੈ ਕਿ ਤੁਸੀਂ ਕਿਉਂ ਇਸ ਇੰਪਲੋਈ ਨੂੰ ਸਪੋਂਸਰ ਕੀਤਾ, ਤੁਹਾਨੂੰ ਇਹਨੂੰ ਸਪੋਂਸਰ ਕਰਨ ਨਾਲ ਕੀ ਬੈਨੀਫਿਟ ਹੈ, ਤੁਸੀਂ ਤੁਹਾਨੂੰ ਇਹਨੂੰ ਕਿੱਦਾਂ ਮਿਲੇ ਹੋ, ਤੁਸੀਂ ਇਸ ਇੰਪਲੋਈ ਨੂੰ ਕਿੱਥੋਂ ਲੱਭਿਆ। ਤੋ ਉਹ ਕੀ ਦੇਖਣਾ ਚਾਹ ਰਹੇ ਹੈ ਕਿ ਤੁਸੀਂ ਲੋਫੁਲ ਤਰੀਕੇ ਨਾਲ ਜਿਹੜੇ ਬਿਜ਼ਨੈਸਿਸ ਹੈ ਉਹ ਤੁਹਾਨੂੰ ਸਪੋਂਸਰ ਕਰ ਰਹੇ ਹੈ ਕਿ ਨਹੀਂ ਕਰ ਰਹੇ, ਐਂਡ ਸਪੋਂਸਰ ਕਰਨ ਤੋਂ ਬਾਅਦ ਤੁਹਾਨੂੰ ਐਕਸਪਲੋਇਟ ਤਾਂ ਨਹੀਂ ਕਰ ਰਹੇ, ਮਿਸਯੂਜ਼ ਤਾਂ ਨਹੀਂ ਕਰ ਰਹੇ ਹੈ। ਜੇ ਤੁਸੀਂ 407 ਦੀ ਸਪੋਂਸਰਸ਼ਿਪ ਲਈ ਹੈ ਤਾਂ ਕੁਐਸਚਨ ਇਜ਼ ਕਿ ਇੰਪਲੋਇਰ ਤੋਂ ਕਰੋਸ ਚੈੱਕ ਕਰ ਸਕਦੇ ਹੈ ਕਿ ਦੱਸੋ ਟ੍ਰੇਨਿੰਗ ਪਲਾਨ ਕੀ ਸੀਗਾ, ਤੁਸੀਂ ਕਿੱਦਾਂ ਟ੍ਰੇਨਿੰਗ ਦਿਓਗੇ, ਤੁਸੀਂ ਕੀ ਕਰੋਗੇ। ਤੋ ਇੰਪਲੋਇਰਸ ਨੂੰ ਕਾਲਸ ਜਾ ਰਹੀਆਂ।
0: ਨਹੀਂ ਬਿਲਕੁਲ, ਕਿਉਂਕਿ ਜਿੱਥੋਂ ਤੱਕ ਜੇ ਆਪਾਂ ਪਿਛਲਾ ਥੋੜ੍ਹਾ ਜਿਹਾ ਜਿਹੜਾ ਉਹ ਨਿਚੋੜ ਕੱਢੀ ਹੈ ਤਾਂ ਉਹਦੇ ਵਿੱਚ ਇਹੀ ਗਾ ਕਿ ਇੰਪਲੋਇਰ ਨੂੰ ਥੋੜ੍ਹਾ ਜਿਹਾ ਸੈਕਿੰਡ ਸਟੈਪ ਹੀ, ਪਰ ਬੇਸਿਕਲੀ ਜਿਹੜਾ ਮੇਨ ਹੈ ਉਹ ਐਪਲੀਕੈਂਟ ਨੂੰ ਹੀ ਵੇਖਿਆ ਜਾਂਦਾ ਸੀ ਕਿ ਐਪਲੀਕੈਂਟ ਦਾ ਜਿਹੜਾ ਕੰਮ ਆ ਉਹ ਠੀਕ ਕਰਦਾ ਜੈਨੂਇਨ ਆ, ਅਤੇ ਫਿਰ ਐਪਲੀਕੈਂਟ ਦੀ ਜਿਹੜੀ ਕਹਿ ਲਓ ਕਿ ਕੰਡੀਸ਼ਨ ਸੀਗੀਆਂ ਉਹ ਸਾਰੀਆਂ ਵੇਖ ਕੇ ਅਤੇ ਉਹਨੂੰ ਜਿਹੜਾ ਉਹ ਜੋ ਵੀ ਉਹਦਾ ਡਿਸੀਜ਼ਨ ਸੀ ਉਹਨੂੰ ਦਿੱਤਾ ਜਾਂਦਾ ਸੀ। ਪਰ ਹੁਣ ਕਹਿ ਲਓ ਕਿ 2-4 ਸਟੈਪ ਹੋਰ ਜਿਹੜੇ ਉਹ ਅੱਗੇ ਗਏ ਨੇ ਕਿ ਜਿਹਦੇ ਵਿੱਚ ਹੁਣ ਇੰਪਲੋਇਰ ਇਨਕਲੂਡ ਹੈ, ਇਨਕਲੂਡ ਨਹੀਂ ਇੱਥੋਂ ਤੱਕ ਕਿ ਉਹਦੀ ਵੀ ਜਿਹੜੀ ਆ ਉਹ ਐਪਲੀਕੈਂਟ ਤੋਂ ਵੱਧ ਕੇ ਜਿਹੜੀ ਆ ਉਹ ਪੁੱਛ ਪੜਤਾਲ ਹੋ ਰਹੀ ਹੈ।
1: ਉਹ ਪਤਾ ਕਿਉਂ ਹੋ ਰਹੀ ਹੈ, ਕੋਈ ਵੀ ਇੰਪਲੋਇਰ ਜਦੋਂ ਤੁਹਾਨੂੰ ਸਪੋਂਸਰ ਕਰਦਾ 407-482-186 ਤੇ ਉਹਦੇ ਲਈ ਇੱਕ ਸਪੋਂਸਰਸ਼ਿਪ ਓਬਲੀਗੇਸ਼ਨਸ ਹੁੰਦੀਆਂ ਜੋ ਉਹਨੂੰ ਕੰਪਲਾਈ ਕਰਨੀ ਪੈਂਦੀਆਂ। ਸਪੋਂਸਰਸ਼ਿਪ ਓਬਲੀਗੇਸ਼ਨ ਦਾ ਮਤਲਬ ਇਹ ਹੁੰਦਾ ਕਿ ਉਹਨੇ ਜਿਹੜਾ ਇੰਪਲੋਇਰ ਹੈ ਉਹਨੇ ਆਪਣੇ ਇੰਪਲੋਈ ਨੂੰ ਨੋਮੀਨੇਟਿਡ ਸੈਲਰੀ ਤੋਂ ਘੱਟ ਤਨਖਾਹ ਨਹੀਂ ਦੇਣੀ। ਆਸਟ੍ਰੇਲੀਅਨ ਵਰਕਰ ਨੂੰ ਜਿੰਨੇ ਬੈਨੀਫਿਟਸ ਮਿਲ ਰਹੇ ਹੈ ਉਹ ਸਾਰੇ ਇਕੁਅਲੈਂਟ ਓਵਰਸੀਜ਼ ਵਰਕਰ ਨੂੰ ਵੀ ਮਿਲਣੇ ਚਾਹੀਦੇ ਹੈ, ਉਹਨੂੰ ਘੱਟ ਟ੍ਰੀਟ ਨਹੀਂ ਕਰਨਾ। ਫਿਰ ਉਹਨਾਂ ਦੀ ਇਹ ਵੀ ਹੈ ਕਿ ਉਹ ਓਵਰ ਟਾਈਮ ਜੇ ਕਰਾ ਰਹੇ ਹੈ ਤਾਂ ਓਵਰ ਪੇ ਕਰਨੀ, ਉਹਨੂੰ ਬੇਸਿਕ ਜਿਹੜੀ ਸਪੋਂਸਰਸ਼ਿਪ ਰਿਕੁਆਇਰਮੈਂਟਸ ਹੈ ਜੋ ਓਬਲੀਗੇਸ਼ਨਸ ਉਹਨਾਂ ਨੂੰ ਫੋਲੋ ਕਰਨੀ ਪੈਂਦੀ ਹੈ।
0: ਇਹ ਵੀ ਕਹਿ ਲਓ ਕਿ ਜਿੱਦਾਂ ਜਿਉਂ ਜਿਉਂ ਉਹਨਾਂ ਨੂੰ ਹੁਣ ਸਮਝ ਆ ਰਹੀ ਹੈ ਇਸ ਸਿਸਟਮ ਨੂੰ ਲੈ ਕੇ ਵੀ ਇਹ ਕਿੱਦਾਂ ਵਰਕਆਊਟ ਹੋ ਰਿਹਾ, ਫਿਰ ਤਿਉਂ ਤਿਉਂ ਉਹ ਵੀ ਅੱਗੇ ਵੱਧ ਰਹੇ ਨੇ ਆਪਣੀਆਂ ਜਿਹੜਾ
1: ਉਹ ਤੇ ਇਹ ਮੇਕ ਸ਼ੋਰ ਕਰ ਰਹੇ ਹਨ ਕਿ ਜੇ ਇੱਕ ਇੰਪਲੋਈ ਨੂੰ 40 ਘੰਟੇ ਦੇ ਲਈ ਉਹਨੇ ਸਪੋਂਸਰ ਕੀਤਾ ਹੈ ਤੇ ਕੰਮ ਉਹ 60 ਘੰਟੇ ਦਾ ਨਾ ਕਰਾਵੇ, ਇਹ ਤਾਂ ਉਹ ਇੰਪਲੋਈ ਦਾ ਵੀ ਦੇਖ ਰਹੇ ਹੈ ਕਿ ਇੰਪਲੋਈ ਦਾ ਮਿਸਯੂਜ਼ ਨਾ ਹੋਵੇ, ਉਹਨੂੰ ਐਕਸਪਲੋਇਟ ਨਾ ਕਰਨ, ਉਹਨੂੰ ਪ੍ਰੋਪਰ ਸੈਲਰੀ ਮਿਲੇ, ਉਹਨੂੰ ਉਹਦੀ ਪ੍ਰੋਪਰ ਸੁਪਰ ਜਾਏ, ਉਹਨੂੰ ਪ੍ਰੋਪਰ ਟੈਕਸ ਪੇ ਹੋਵੇ। ਤੇ ਸਪੋਂਸਰ ਦੀ ਓਬਲੀਗੇਸ਼ਨਸ ਯੂਨੋ ਜਦੋਂ ਜਾਂਦੇ ਹੈ, ਜੇ ਸਪੋਂਸਰ ਆਪਣੀ ਓਬਲੀਗੇਸ਼ਨਸ ਨਹੀਂ ਪੂਰੀ ਕਰ ਰਿਹਾ, ਔਨ ਦਾ ਸਪੋਟ ਕੈਂਸਲੇਸ਼ਨਸ ਹੈ, ਸਪੋਂਸਰ ਉਹਦੇ ਤੇ ਬਾਹਰ ਲੱਗ ਰਿਹਾ ਔਰ ਉਹ ਫਿਰ ਪੰਜ ਸਾਲ ਲਈ ਜਾਂ ਸ਼ਾਇਦ ਫੋਰ ਐਵਰ, ਵੀ ਡੋਂਟ ਨੋ, ਉਸੇ ਵੇਲੇ ਉਹਦੀ ਸਪੋਂਸਰਸ਼ਿਪ ਕੈਂਸਲ ਕਰਕੇ ਉਹਦੇ ਤੇ ਬਾਹਰ ਲਗਾ ਦਿੰਦੇ ਐਂਡ ਦੈਨ ਹੀ ਕੈਨ ਨਾਟ ਸਪੋਂਸਰ।
0: ਹਾਂਜੀ ਬਿਲਕੁਲ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਨਾ ਜਦੋਂ ਆਪਾਂ ਟੋਪਿਕ ਸਟਾਰਟ ਕੀਤਾ ਸੀ ਕਿ ਜਿਹਦੇ ਵਿੱਚ ਤੁਸੀਂ 3-4 ਨਾਮ ਲਏ ਸੀ, ਜਿਹਦੇ ਤੋਂ ਸਭ ਤੋਂ ਪਹਿਲਾਂ ਤੁਸੀਂ ਕਿਹਾ ਸੀ ਵੀ ATO ਜਿਹੜਾ ਵਾ ਉਹ ਨਾਲ ਵਿਜ਼ਿਟ ਕਰ ਰਿਹਾ, ਅਤੇ ਆਪਾਂ ਦੱਸ ਦਿੰਦੇ ਹਾਂ ਕਿ ਵੈਸੇ ਤਾਂ ਚਲੋ ਆਪਾਂ ਨੂੰ ਸਾਰੇ ਜਾਣੋ ਹੀ ਹੈ ਇਸ ਨੂੰ ਲੈ ਕੇ ਵੀ ਕਿਹੜੇ ਬੰਦੇ ਦਾ ਕੀ ਕੰਮ ਆ ਜਿਹੜੇ ਬੰਦੇ ਉੱਥੇ ਵਿਜ਼ਿਟ ਕਰ ਰਹੇ ਨੇ। ਉਹਦੇ ਵਿੱਚੋਂ ਸਭ ਤੋਂ ਪਹਿਲਾਂ ATO ਆਉਂਦਾ ਹੈ ਜੀ। ATO ਦਾ ਇਹ ਕੰਮ ਹੈ ਵੀ ਆਸਟ੍ਰੇਲੀਅਨ ਟੈਕਸਟੇਸ਼ਨ ਆਫਿਸ ਹੈ, ਜਿਹੜਾ ਟੈਕਸ ਨੂੰ ਲੈ ਕੇ ਤੁਸੀਂ ਸਮਝ ਗਏ ਹੋਗੇ ਕਿ ਜਿਹੜਾ ਆਪਣਾ ਟੈਕਸ ਹੈ ਉਹ ਆਪਾਂ ਟਾਈਮ ਸਿਰ ਤਾਰਿਆ ਕਿ ਨਹੀਂ,
1: ਜਾਂ ਇੰਪਲੋਈਜ਼ ਨੂੰ ਸੁਪਰ ਜਿੰਨਾ ਬੰਦਾ ਹੈ ਜਿੰਨਾ ਟੈਕਸ ਬੰਦਾ ਉਹ ਦੇ ਰਹੇ ਹੈ ਕਿ ਨਹੀਂ
0: ਦੇ ਰਹੇ। ਜੀ ਬਿਲਕੁਲ, ਕਿਉਂਕਿ ਟੈਕਸ ਪੱਖੀ ਜਿੰਨੀਆਂ ਵੀ ਸਾਰੀਆਂ ਰਿਸਪੋਂਸਿਬਿਲਟੀਜ਼ ਨੇ ਉਹ ਸਾਰੀਆਂ ATO ਲੁੱਕ ਆਫਟਰ ਕਰਦਾ।
1: ਬਿਜ਼ਨਸ ਦੀ ਫਾਈਨੈਂਸ਼ੀਅਲ ਕੈਪੇਬਿਲਿਟੀ ਹੈਗੀ ਹੈ ਕਿ ਉਹ 80,000 ਇੱਕ ਬੰਚੇ ਨੂੰ ਦੇ ਵੀ ਪਾਏ
0: ਕਿ ਉਹ ਇੰਨੀ ਭਰ ਰਿਹਾ ਉਹ ਖਰਚੇ ਕੱਢ ਕੇ।
1: ਯੈਸ ਬਿਲਕੁਲ
0: ਜੀ ਬਿਲਕੁਲ। ਤੇ ਉਸ ਤੋਂ ਨੈਕਸਟ ਤੁਸੀਂ ਗੱਲ ਕੀਤੀ ਸੀ ਕਿ ਸ਼ੈਰਿਫ, ਹੁਣ ਸ਼ੈਰਿਫ ਜਿਹੜਾ ਉਹ ਹਾਈਐਸਟ ਕਹਿ ਲਓ ਕਿ ਮੈਂ ਤੁਹਾਨੂੰ ਦੱਸ ਦਿੰਦਾ ਕਿ ਪ੍ਰੋਪਰਲੀ ਇਹ ਕੀ ਹੈ। ਸ਼ੈਰਿਫ ਹੈਗਾ ਜੀ ਸੁਪਰੀਮ ਕੋਰਟ ਆਫੀਸਰ ਆ, ਇੱਕ ਮੰਨ ਲਓ ਮੈਂ ਸੁਪਰੀਮ ਕੋਰਟ ਦਾ ਆਫੀਸਰ ਹਾਂ ਅਤੇ ਮੈਂ ਨਾਮ ਆ ਕਿ ਮੈਂ ਸ਼ੈਰਿਫ ਆਫੀਸਰ ਕਹਿ ਲਓ ਉਹਨੂੰ ਜਿੱਦਾਂ ਵੱਖਰੇ ਵੱਖਰੇ ਆਫੀਸਰ ਹੁੰਦੇ ਆ ਅਤੇ ਉਹ ਸੁਪਰੀਮ ਕੋਰਟ ਦਾ ਇੱਕ ਰਿਸਪੋਂਸੀਬਲ ਆਫੀਸਰ ਆ ਜਿਹਨੂੰ ਕਿ ਅਥੋਰਿਟੀ ਆ ਕਿ ਉਹ ਵਾਰੰਟ ਇਸ਼ੂ ਕਰ ਸਕਦਾ ਵਾ ਜੇ ਕਿਸੇ ਨੇ ਮੰਨ ਲਓ ਆਪਣੀ ਜਿਹੜੀ ਆ ਕੰਡੀਸ਼ਨਸ ਨੇ ਉਹ ਫੋਲੋ ਨਹੀਂ ਕੀਤੀਆਂ ਬਿਜ਼ਨਸ ਨੂੰ ਲੈ ਕੇ ਉਹ ਕੋਈ ਫਾਈਨ ਨਹੀਂ ਉਹਨੇ ਪੇ ਕੀਤਾ ਜਾਂ ਫਿਰ ਸਿਵਲ ਜਿੰਨੇ ਵੀ ਮੈਟਰਸ ਨੇ ਉਹਨਾਂ ਨੂੰ ਲੈ ਕੇ ਕ੍ਰਿਮੀਨਲ ਨੂੰ ਕਹਿ ਲਓ ਕੋਈ ਇਨਵੋਲਵ ਆ ਜਾਂ ਕੋਈ ਵੀ ਜਿਹੜਾ ਬ੍ਰੀਚ ਕਰ ਰਿਹਾ ਕੋਈ ਚੀਜ਼ ਉਹਦੇ ਲਈ ਉਹ ਰਿਸਪੋਂਸੀਬਲ ਆ ਕਿ ਉਹ ਖੜ੍ਹੇ ਪੈਰ ਔਨ ਦਾ ਸਪੋਰਟ ਉਹ ਜਿਹੜਾ ਉਹ ਤੁਹਾਡੇ ਤੇ ਉੱਤੇ ਵਾਰੰਟ ਇਸ਼ੂ ਕਰਕੇ ਅਤੇ ਤੁਹਾਡੀ ਪ੍ਰੋਪਰਟੀ ਜਿਹੜੀ ਆ ਉਹ ਸੀਜ਼ ਕਰ ਸਕਦਾ ਵਾ ਇੱਥੋਂ ਤੱਕ ਕਿ ਤੁਹਾਨੂੰ ਅਰੈਸਟ ਵੀ ਜਿਹੜਾ ਉਹ ਕਰ ਸਕਦਾ ਉਹਦੇ ਕੋਲ ਇਹ ਵੀ ਕੰਪਲਾਈਂਸ

0: ਚਾਹੁੰਦੇ ਹੋ ਐਜ਼ ਅ ਬਿਲਡਰ, ਐਜ਼ ਅ ਕੰਪਨੀ ਓਨਰ, ਐਜ਼ ਅ ਰੈਸਟੋਰੈਂਟ ਓਨਰ, ਤੇ ਤੁਸੀਂ ਮੇਕ ਸ਼ੋਰ ਕਰੋ ਤੁਸੀਂ ਆਪਣੇ ਏਜੰਟ ਤੋਂ ਸਪੋਂਸਰਸ਼ਿਪ ਓਬਲੀਗੇਸ਼ਨਸ ਪੂਰੀਆਂ ਸਮਝੋ, ਨਹੀਂ ਤੇ ਤੁਸੀਂ ਸਾਨੂੰ ਮਿਲ ਸਕਦੇ ਹੋ, ਅਸੀਂ ਤੁਹਾਨੂੰ ਐਕਸਪਲੇਨ ਕਰ ਸਕਦੇ ਹਾਂ। ਬਟ ਜੇ ਤੁਸੀਂ ਪਲਾਨ ਕਰ ਰਹੇ ਹੋ 4074821186 ਤੇ ਸਪੋਂਸਰ ਕਰਨ ਦਾ ਕਿਸੇ ਨੂੰ ਵੀ, ਯੂ ਮਸਟ ਬੀ ਅਵੇਅਰ ਕਿ ਤੁਹਾਡੀ ਸਪੋਂਸਰਸ਼ਿਪ ਓਬਲੀਗੇਸ਼ਨਸ ਕੀ ਹੈਗੀਆਂ।
1: ਜੀ ਬਿਲਕੁਲ, ਅਤੇ ਉਸ ਤੋਂ ਨੈਕਸਟ ਜਿਹੜੇ ਡਿਪਾਰਟਮੈਂਟ ਦੀ ਤੁਸੀਂ ਗੱਲ ਕੀਤੀ ਸੀ, ਆਸਟ੍ਰੇਲੀਅਨ ਬਾਰਡਰ ਫੋਰਸ ਹੀ ਆ ਜੀ, ਏ ਬੀ ਐਫ ਜਿਹਨੂੰ ਆਪਾਂ ਕਹਿ ਦਿੰਦੇ
0: ਹਾਂ
1: ਜੀ, ਇਹ ਸਾਰਿਆਂ ਨੂੰ ਸ਼ਾਇਦ ਪਤਾ ਹੀ ਹੋਊਗਾ ਕਿਉਂਕਿ ਆਪਾਂ ਜਦੋਂ ਏਅਰਪੋਰਟ ਤੋਂ ਅਕਸਰ ਹੀ ਆਉਂਦੇ ਜਾਂਦੇ ਹਾਂ ਅਤੇ ਇਹਨਾਂ ਦੇ ਆਫਿਸਰ ਤੁਹਾਨੂੰ ਉੱਥੇ ਖਲੋਤੇ ਮਿਲ ਜਾਂਦੇ ਆ, ਅਤੇ ਇਹ ਰਿਸਪੋਂਸੀਬਲ ਆ ਜੀ ਕੋਈ ਵੀ ਇਮੀਗ੍ਰੇਸ਼ਨ ਜਾਂ ਕਸਟਮ ਲਾਜ਼ ਨੂੰ ਲੈ ਕੇ ਬਾਰਡਰ ਸਿਕਿਉਰਟੀਜ਼ ਮੈਨੇਜ ਕਰਦੇ ਨੇ ਏਅਰਪੋਰਟ 'ਤੇ ਕਹਿ ਲਓ ਜਾਂ ਫਿਰ ਸੀ ਪੋਰਟਸ 'ਤੇ ਜਾਂ ਮਤਲਬ ਕਿਤੇ ਵੀ ਜਿੱਥੋਂ ਵੀ ਆਉਣ ਜਾਣ ਹੁੰਦਾ ਆ ਓਵਰਸੀਜ਼ ਦੇ ਦੇਸ਼ ਨੂੰ ਲੈ ਕੇ, ਉਹ ਆਸਟ੍ਰੇਲੀਅਨ ਬਾਰਡਰ ਫੋਰਸ ਦਾ ਕੰਮ ਆ। ਅਤੇ ਇਹ ਜਿਹੜੀ ਵੀ ਮੇਰੀ ਵੀਜ਼ਾ ਕੰਡੀਸ਼ਨ ਆ, ਮੈਂ ਕਿਹੜੇ ਵੀਜ਼ੇ 'ਤੇ ਹਾਂ, ਮੈਂ ਕਿੰਨਾ ਕੰਮ ਕਰ ਸਕਦਾ ਵਾਂ, ਮੈਂ ਕਿੱਥੇ ਕੰਮ ਕਰ ਸਕਦਾ, ਮੈਂ ਕਿੰਨਾ ਪੜ ਸਕਦਾ, ਇਹ ਚੀਜ਼ਾਂ ਦੀ ਇਹ ਰਿਸਪੋਂਸੀਬਲ।
0: ਇਹਦਾ ਇੱਕ ਐਗਜ਼ਾਮਪਲ ਦੇਖੋ, ਹੁਣ ਜੇ ਰੈਸਟੋਰੈਂਟ ਵਿਜ਼ਿਟ ਕਰਦੇ ਆ ਅਤੇ ਸ਼ੈਫ ਦਾ ਕਿਸੇ ਨੇ ਸਪੋਂਸਰਸ਼ਿਪ ਲਿੱਤੀ ਹੋਈ ਹੈ, ਹੁਣ ਸ਼ੈਫ ਦਾ ਕੰਮ ਹੈ ਕਿਚਨ 'ਚ ਬਹਿ ਕੇ ਖਾਣਾ ਬਣਾਉਣਾ, ਠੀਕ ਹੈ, ਉਹਦਾ ਕੰਮ ਖਾਣਾ ਸਰਵ ਕਰਨਾ ਨਹੀਂ ਹੈ। ਤੇ ਜੇ ਸ਼ੈਫ ਐਜ਼ ਅ ਫਰੰਟ ਸਟਾਫ ਕੰਮ ਕਰ ਰਿਹਾ, ਦੈਟ ਇਜ਼ ਬ੍ਰੀਚ ਆਫ ਕੰਡੀਸ਼ਨ।
1: ਉਹ ਫਿਰ ਵੇਟਰ,
0: ਉਹ ਨਹੀਂ, ਉਹ ਵੇਟਰ ਹੋ ਗਿਆ, ਉਹ ਫਰੰਟ ਸਟਾਫ ਹੋ ਗਿਆ। ਸ਼ੈਫ ਦਾ ਜਿਹੜਾ ਕੰਮ ਹੈ ਉਹ ਖਾਣਾ ਬਣਾਉਂਦਾ। ਜਦੋਂ ਅਸੀਂ 482 ਦੀ ਫਾਈਲ ਲਗਾਉਂਦੇ ਹਾਂ ਜਾਂ 186 ਦੀ, ਅਸੀਂ ਦੱਸਦੇ ਹਾਂ ਕਿ ਕਿਹੜਾ ਤੁਸੀਂ ਰੋਲ ਪਲੇ ਕਰੋਗੇ, ਉਹਦੇ ਵਿੱਚ ਪੂਰੀ ਲਿਸਟ ਅਸੀਂ ਲਿਖੀ ਦੀ ਹੈ ਕਿ ਕੰਮ ਤੁਸੀਂ ਕਰੋਗੇ। ਇਹਦਾ ਮਤਲਬ ਇਹ ਹੈਗਾ, ਡਿਊਟੀਜ਼ ਕੀ ਹੈ, ਪੋਜੀਸ਼ਨ ਕੀ ਹੈ, ਇਹਦਾ ਮਤਲਬ ਇਹ ਹੈਗਾ ਕਿ ਇੱਥੇ ਬਾਰਡਰ ਫੋਰਸ ਕੀ ਦੇਖਣਾ ਚਾਹੁੰਦੀ ਹੈ ਕਿ ਤੁਹਾਡਾ ਇੰਪਲੋਇਰ ਤੁਹਾਨੂੰ ਸਪੋਂਸਰ ਕਰਕੇ ਸਿਰਫ ਸ਼ੈਫ ਦਾ ਕੰਮ ਹੀ ਕਰਾ ਰਿਹਾ ਜਾਂ ਵੇਟਰ ਦਾ, ਕਲੀਨਰ ਦਾ, ਡਿਸ਼ਵਾਸ਼ਰ ਦਾ, ਸਾਰਾ ਕੰਮ ਕਰਾ ਰਿਹਾ। ਕਿਉਂਕਿ ਅਸੀਂ ਰੈਸਟੋਰੈਂਟ ਵਿੱਚ ਸਾਰੀਆਂ ਪੋਜੀਸ਼ਨਸ ਡਿਫਾਈਨ ਕਰਕੇ ਦੇਈਦੀ ਹੈ ਕਿ ਆਹ ਡਿਸ਼ਵਾਸ਼ਰ ਕਰੇਗਾ, ਇਹ ਬੰਦਾ ਕਿਚਨ ਹੈਂਡ ਕਰੇਗਾ, ਇਹ ਬੰਦਾ ਫਰੰਟ ਸਟਾਫ ਕਰੇਗਾ, ਇਹ ਬੰਦਾ ਸ਼ੈਫ ਹੈ।
1: ਹਾਂਜੀ, ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਨਾ, ਮੈਂ ਕਨੈਕਟ ਕਰ ਗਿਆ ਕਿਉਂਕਿ ਮੈਂ ਵੀ ਐਜ਼ ਅ ਸ਼ੈਫ ਹੀ ਪੀ ਆਰ ਲਈ ਹੈ, ਅਤੇ ਸਾਡੇ ਜਿਹੜੇ ਰੈਸਟੋਰੈਂਟ ਦੇ ਵਿੱਚ ਜਦੋਂ ਮੈਂ ਡਾਕੂਮੈਂਟ ਸਬਮਿਟ ਕੀਤੇ ਸੀ ਨਾ, ਅਤੇ ਉਹਨਾਂ ਨੇ ਪ੍ਰੋਪਰ ਇੱਕ ਪਲਾਨ ਮੰਗਿਆ ਸੀ ਜਿਹਦੇ ਵਿੱਚ ਆਪਾਂ ਇਹ ਦੱਸਿਆ ਸੀ ਕਿ ਸਾਡੇ ਰੈਸਟੋਰੈਂਟ ਦੇ ਵਿੱਚ ਦੋ ਵੇਟਰ ਨੇ, ਦੋ ਕਿਚਨ ਹੈਂਡ ਆ, ਹਨ ਇੱਕ ਸ਼ੈਫ ਆ, ਦੋ ਕੁੱਕ ਨੇ, ਮਤਲਬ ਇੱਦਾਂ ਸਾਰੇ ਉਹਨਾਂ ਨੇ ਫਰੰਟ ਸਟਾਫ ਦਾ ਵੀ ਦੱਸਿਆ ਸੀ। ਬਿਲਕੁਲ, ਮਤਲਬ ਉਹ ਤੁਸੀਂ ਦੱਸਿਆ ਹੁੰਦਾ ਵਾ, ਫਿਰ ਉਹ ਹੁਣ
0: ਕਿਉਂਕਿ
1: ਇਹ ਹੁੰਦਾ ਹੀਗਾ ਪਹਿਲਾਂ, ਮਤਲਬ ਹੁਣ
0: ਐਕਸਪਲੋਇਟੇਸ਼ਨ ਇਜ਼ ਵੈਰੀ ਕਾਮਨ, ਠੀਕ ਹੈ, ਬਟ ਦੇ ਆਰ ਇਹ ਸਾਡੀ ਹੀ ਸੇਫਟੀ ਲਈ ਕੰਮ ਕਰ ਰਹੇ ਹੈ, ਇਹ ਜੋ ਚੈਕਿੰਗ ਕਰ ਰਹੇ ਹੈ ਸਾਡੀ ਸਾਡੇ ਫੇਵਰ ਚ ਹੀ ਕਰ ਰਹੇ ਹੈ, ਤੇ ਅਸੀਂ ਦੇਖਣਾ ਹੈ ਕਿ ਅਸੀਂ ਇਸ ਚੀਜ਼ ਨੂੰ ਆਪਣੇ ਫੇਵਰ ਚ ਕਿੱਦਾਂ ਕਰਨਾ ਹੈ। ਜੇ ਤੁਹਾਡਾ 482 ਐਜ਼ ਅ ਸ਼ੈਫ ਅਪਰੂਵ ਹੋਇਆ ਤੇ ਰੈਸਟੋਰੈਂਟ ਦੇ ਟਾਈਮਿੰਗ ਹੈਗੇ 5 to 10, ਤੇ ਤੁਸੀਂ 5 to 10 ਆਫਕੋਰਸ ਤੁਸੀਂ ਐਜ਼ ਅ ਸ਼ੈਫ 3 ਵਜੇ ਜਾਓਗੇ ਜਾਂ 4 ਵਜੇ ਸ਼ੁਰੂ ਕਰੋਗੇ ਤੇ 1 ਘੰਟਾ ਬਾਅਦ ਫਿਨਿਸ਼ ਕਰੋਗੇ, ਉਨੇ ਆਵਰਸ ਤੁਸੀਂ ਉੱਥੇ ਹੋਣੇ ਚਾਹੀਦੇ ਹੋ। ਈਵਨ ਕੋ ਵਰਕਰਸ ਨੂੰ ਵੀ ਉਹ ਕੁਐਸ਼ਨਿੰਗ ਕਰਦੇ ਹੈ ਕਿ ਦੱਸੋ ਇਹ ਬੰਦਾ ਕੌਣ ਹੈ, ਇਹ ਇੱਥੇ ਕੰਮ ਕਰਦਾ, ਕਿੰਨੇ ਦਿਨ ਕਰਦਾ, ਕੀ ਟਾਈਮ, ਇਹਦਾ ਰੋਲ ਕੀ ਹੈਗਾ। ਤੋ ਇੰਨੀ ਸਟ੍ਰਿਕਟ ਬੇਸਿਸ ਤੇ ਉਹ ਕ੍ਰੋਸ ਚੈਕਿੰਗ ਹੋ ਰਹੀ ਹੈ।
1: ਹਾਂਜੀ ਬਿਲਕੁਲ, ਕਿਉਂਕਿ ਜਿੱਦਾਂ ਹੁਣ ਸਮੇਂ 'ਤੇ ਜਿਹੜੀ ਚੀਜ਼ ਹੋ ਰਹੀ ਹੋਵੇ ਉਹ ਹਮੇਸ਼ਾ ਹੀ ਆਪਾਂ ਨੂੰ ਐਂ ਲੱਗਦਾ ਕਿ ਸ਼ਾਇਦ ਇਹ ਨਹੀਂ ਹੋਣੀ ਚਾਹੀਦੀ, ਇਹਦੇ ਨਾਲ ਸਾਡਾ ਕੰਮ ਖਰਾਬ ਹੋ ਗਿਆ ਜਾਂ ਡਿਲੇਅ ਹੋ ਗਿਆ, ਮਤਲਬ ਕਿਸੇ ਦੀ ਕੋਈ ਚਲੋ ਪ੍ਰੋਬਲਮ ਹੋ ਸਕਦੀ ਹੈ, ਕਿਸੇ ਦਾ ਕੰਮ ਅੜਿਆ ਹੋ ਸਕਦਾ ਉਸ ਚੀਜ਼ ਨੂੰ ਲੈ ਕੇ ਜਾਂ ਕਿਸੇ ਦਾ ਨਹੀਂ ਹੋਇਆ ਉਸ ਚੀਜ਼ ਨੂੰ ਲੈ ਕੇ, ਕੈਂਸਲ ਹੋ ਗਿਆ, ਰਿਜੈਕਟ ਹੋ ਗਿਆ। ਪਰ ਕਿਤੇ ਨਾ ਕਿਤੇ ਆਪਾਂ ਇਹ ਚੀਜ਼ ਵੇਖ ਲਈਏ ਕਿ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਸ਼ਾਇਦ ਸਾਡੇ ਲਈ ਕਲੀਅਰ ਕਰਨ ਦੇ ਨੇ, ਜਿਹੜਾ ਹੁਣ ਆਪਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਜਾਂ ਆਪਾਂ ਕਹਿ ਦਿੰਦੇ ਹਾਂ ਕਿ ਸਾਨੂੰ ਜਿਹੜੇ ਉਹ ਪੈਸੇ ਪ੍ਰੋਪਰ ਨਹੀਂ ਮਿਲਦੇ, ਸਾਡੇ ਕੋਲ 5 ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਸਾਡੇ ਕੋਲ 4 ਬੰਦਿਆਂ ਦਾ ਕੰਮ ਕਰਾਇਆ ਜਾਂਦਾ, ਇੰਨੇ ਘੰਟੇ ਕਹਿ ਕੇ ਸਾਨੂੰ ਇੰਨੇ ਘੰਟੇ ਕੰਮ ਕਰਾਇਆ ਜਾਂਦਾ, ਜਿੰਨੀਆਂ ਵੀ ਇਹ ਚੀਜ਼ਾਂ ਨੇ ਨਾ, ਇਹ ਸਾਰੀਆਂ ਗਾਂ ਜਾ ਕੇ ਸਾਡੇ ਲਈ ਸ਼ਾਇਦ ਇਹ ਚੀਜ਼ ਦੇ ਨਾਲ ਸੌਖੀਆਂ ਹੋ ਜਾਣ, ਉਹ ਆਪਾਂ ਨੂੰ ਹਾਲੇ ਨਹੀਂ ਪਤਾ ਲੱਗਣਾ।
0: ਦੇਖੋ ਇਹ ਜੋ ਸਟ੍ਰਿਕਟਨੈਸ ਹੋਈ ਹੈ ਨਾ, ਇਹ ਜਿਹੜੇ ਸਾਡੇ ਪਾਸਟ ਵਿੱਚ ਕੇਸਿਸ ਹੋਏ ਆ ਉਹਨਾਂ ਕਰਕੇ ਹੀ ਹੋਈ ਹੈ। ਕੋਈ ਕੰਪਲੇਂਟਸ ਹੋਈਆਂ ਹੋਣਗੀਆਂ, ਕੋਈ ਚੈਕਿੰਗਸ ਹੋਈਆਂ ਹੋਣਗੀਆਂ, ਕੋਈ ਕਿਤੇ ਇੰਪਲੋਇਰਸ ਗਲਤ ਹੋਣਗੇ, ਕਿਤੇ ਇੰਪਲੋਇਸ ਗਲਤ ਹੋਣਗੇ, ਤੇ ਹੁਣ ਸਿਸਟਮ ਜੇ ਖਰਾਬ ਹੋਏਗਾ ਤੇ ਡਿਪਾਰਟਮੈਂਟ ਨੇ ਸਟੈਪ ਲੈਣਾ ਹੀ ਹੈ ਸਿਸਟਮ ਨੂੰ ਠੀਕ ਕਰਨ ਦਾ। ਉਹ ਕਿੱਦਾਂ ਸਟੈਪ ਲੈ ਰਹੇ ਹੈ, ਉਹਨੂੰ ਅਸੀਂ ਆਪਣੇ ਫੇਵਰ 'ਚ ਲੈ ਰਹੇ ਹਾਂ ਜਾਂ ਅਗੇਂਸਟ ਲੈ ਰਹੇ ਹਾਂ, ਦੈਟ ਵੀ ਡੋਂਟ ਨੋ। ਹੁਣ ਟਰੱਕ ਵਾਲਿਆਂ ਦੇ ਦੇਖੋ ਹੱਥ 'ਚ ਉਹ ਕੈਂਸਲੇਸ਼ਨ ਨੋਟਿਸ ਲੈ ਕੇ ਘੁੰਮ ਰਹੇ ਹੈ, ਉਹਨਾਂ ਨੇ ਤੁਹਾਡਾ ਉਸੇ ਵੇਲੇ ਲੋਗ ਬੁੱਕ ਚੈੱਕ ਕਰਨੀ ਹੈ, ਵੀਜ਼ਾ ਕੰਡੀਸ਼ਨ ਚੈੱਕ ਕਰਨੀ ਹੈ, ਜੇ ਤੁਸੀਂ ਕੰਡੀਸ਼ਨ ਬ੍ਰੀਚ ਕੀਤੀ ਹੈ ਵੀਜ਼ਾ ਕੈਂਸਲ, ਔਨ ਦਾ ਸਪੋਟ ਕੈਂਸਲੇਸ਼ਨ ਹੈ।
1: ਐਨ ਐਚ ਵੀ ਆਰ ਉਹ ਜਿਹੜਾ ਡਿਪਾਰਟਮੈਂਟ ਸਾਂਭਦੀ ਹੈ।
0: ਹਾਂਜੀ, ਤੇ ਉੱਥੇ ਵੀ ਬਾਰਡਰ ਫੋਰਸ ਵਾਲੇ ਵੀ ਹੁੰਦੇ ਆ। ਈਵਨ ਲੋਕਲ ਟਰੁਗਨੀਨਾ ਚ ਵੀ ਮੈਨੂੰ ਕਲਾਇੰਟ

0: ਨੇ ਦੱਸਿਆ ਮੈਮ ਅਸੀਂ ਲੋਕਲ ਟਰੱਕ ਚਲਾਉਂਦੇ ਹਾਂ, ਸਾਨੂੰ ਵੀ ਰੋਕ ਕੇ ਸਾਡੀ ਵੀ ਕ੍ਰੋਸ ਚੈਕਿੰਗ ਹੋਈ ਹੈ।
1: ਓਕੇ, ਜਿਹੜੇ ਇੱਥੇ ਸਿਟੀ ਸਿਟੀ 'ਚ ਰਹਿ ਕੇ ਲੋਕਲ
0: ਟਰੁਗਨੀ ਨਾ ਲੋਕਲ, ਮੈਂ ਤੁਹਾਨੂੰ ਦੱਸਦੀ ਪਈ ਹਾਂ, ਮਤਲਬ ਸਾਡੇ ਆਫਿਸ ਦੇ ਆਸ ਪਾਸ ਹੀ ਕਲਾਇੰਟ ਨੇ ਸਾਨੂੰ ਦੱਸਿਆ ਕਿ ਮੈਮ ਸਾਡੀ ਇੱਦਾਂ ਇੱਥੇ ਰੋਕ ਕੇ ਚੈਕਿੰਗ ਹੋਈ ਹੈ।
1: ਪਹਿਲਾਂ ਤਾਂ ਆਪਾਂ ਇੰਟਰਸਟੇਟ ਹੀ ਜ਼ਿਆਦਾ ਸੁਣਿਆ, ਪਹਿਲਾਂ ਸਿਰਫ ਰਾਜ ਜਿੱਥੇ
0: ਜਿਹੜੇ ਵੀ ਉਹ ਆਈ ਥਿੰਕ ਕੋਈ ਬੂਥ ਸੀ ਕੋਰਨਰ ਜਿੱਥੇ ਵੀ ਉਹ ਟਰੱਕ ਰੁਕਦੇ ਆ, ਪਤਾ ਨਹੀਂ ਦੱਸਦੇ ਆ ਕਿ ਮੈਮ ਸਿਡਨੀ ਜਾ ਰਹੀ ਹੈ,
1: ਬ੍ਰਿਜ ਕਹਿੰਦੇ ਉਹਨਾਂ ਨੂੰ, ਜਿਹੜੇ
0: ਜਿੰਨੇ ਵੀ ਉਹ ਆਉਂਦੇ ਕਹਿੰਦੇ ਉੱਥੇ ਖੜੇ ਹੁੰਦੇ ਆ। ਪਰ ਹੁਣ ਉਹ ਕਹਿ ਰਹੇ ਲੋਕਲ ਵੀ ਇਸ ਚੀਜ਼ ਦੀ ਚੈਕਿੰਗ ਹੋਈ ਹੈ, ਤੇ ਇਮੀਗ੍ਰੇਸ਼ਨ ਇਸ ਟਾਈਮ ਤੇ ਬਹੁਤ ਬਹੁਤ ਜ਼ਿਆਦਾ ਸਟ੍ਰਿਕਟ ਹੈਗੀ ਹੈ। ਐਂਡ ਮੇਰੀ ਐਡਵਾਈਸ ਇਹੀ ਹੈ ਕਿ ਇਸ ਟਾਈਮ ਤੇ ਜੇ ਤੁਸੀਂ 4074821186 ਇੰਪਲੋਇਰ ਰਿਲੇਟਡ ਕੁਛ ਵੀ ਕਰ ਰਹੇ ਹੋ ਨਾ, ਮੇਕ ਸ਼ੋਰ ਤੁਸੀਂ ਆਪਣੇ ਇੰਪਲੋਇਰ ਨਾਲ ਗੁੱਡ ਟਰਮਸ ਤੇ ਸੈਟਿੰਗ ਕਰੋ, ਤੇ ਬਿਲਕੁਲ ਇਸ ਚੀਜ਼ ਨੂੰ ਪੋਜ਼ਿਟਿਵ ਰੱਖੋ ਕਿ ਇਹ ਚੀਜ਼ ਤੁਹਾਡੇ ਫੇਵਰ 'ਚ ਹੀ ਕੰਮ ਕਰੇ, ਤੁਹਾਡੇ ਅਗੇਂਸਟ ਨਾ ਜਾਏ।
1: ਹਾਂਜੀ ਬਿਲਕੁਲ, ਕਿਉਂਕਿ ਨਾਲ ਦੀ ਨਾਲ ਇੱਕ ਹੋਰ ਡਿਪਾਰਟਮੈਂਟ ਹੈ ਜਿਹੜਾ ਤੁਸੀਂ ਦੱਸਿਆ ਕਿ ਉਹ ਵੀ ਨਾਲ ਜਾਂਦਾ, ਉਹ ਹਜੇ ਵਰਕ ਸੇਫ ਵਿਕਟੋਰੀਆ ਜਾਂ ਫਿਰ ਕਹਿ ਲਓ ਹਰ ਇੱਕ ਸਟੇਟ ਦਾ। ਇਹ ਮੈਂ ਤੁਹਾਨੂੰ ਗੱਲ ਦੱਸਦੀ
0: ਹਾਂ, ਹੁਣ ਕੰਸਟਰਕਸ਼ਨ ਵਾਲੇ ਆ, ਕਾਰਪੈਂਟਰ, ਪੇਂਟਰ, ਇਹ ਸਾਰੇ ਕਹਿੰਦੇ ਆ ਮੈਮ ਇਹ ਵੀ ਇਹਨਾਂ ਦੀ ਤਾਂ ਇੱਕ ਫਿਜ਼ੀਕਲ ਲੋਕੇਸ਼ਨ ਨਹੀਂ ਹੈ, ਇੱਥੇ ਤਾਂ ਰੈਂਡਮਲੀ ਵਰਕ ਸੇਫ ਜਾ ਰਹੀ ਹੈ,
1: ਕਿਉਂਕਿ ਅੱਜ ਕਿਤੇ ਕੰਮ ਕਰਨਾ,
0: ਕਿਉਂਕਿ ਵਿਜ਼ਿਟਰ ਵੀਜ਼ਾ ਤੇ ਜੇ ਕੋਈ ਕੰਮ ਕਰ ਰਿਹਾ ਤੇ ਬਹੁਤ ਈਜ਼ੀਲੀ ਉੱਥੇ ਉਹਨੂੰ ਫੜ ਸਕਦੇ ਆ।
1: ਤੇ ਇਹ ਵੀ ਇਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਵਾ ਵੀ ਕਿਹੜੇ ਕਿਹੜੇ ਕਿੱਤੇ ਨੇ ਜਿਹਦੇ ਵਿੱਚ ਕੰਮ ਕਰਦੇ ਹੋ ਸਕਦੇ ਨੇ।
0: ਯੈਸ, ਤੇ ਇਹ ਹੋਇਆ ਤੇ ਉਹ ਇਸ ਚੀਜ਼ ਨੂੰ ਵੀ ਪ੍ਰੀਵੈਂਟ ਕਰ ਰਹੇ ਹੈ, ਤੇ ਇਸ ਚੀਜ਼ ਨੂੰ ਅਸੀਂ ਪੋਜ਼ਿਟਿਵ ਲਈਏ ਤੇ ਅਸੀਂ ਆਪਣੇ ਆਪ ਨੂੰ ਸੇਫ ਕਰੀਏ ਐਜ਼ ਅ ਇੰਪਲੋਇਰ ਤੇ ਐਜ਼ ਅ ਇੰਪਲੋਈ, ਤੇ ਅਸੀਂ ਆਪਣਾ ਇਹ ਜਿਹੜੀ ਜਰਨੀ ਹੈ ਪੀ ਆਰ ਦੀ ਇਹਨੂੰ ਸਮੂਥ ਰੱਖੀਏ।
1: ਹਾਂਜੀ ਬਿਲਕੁਲ, ਕਿਉਂਕਿ ਇਸ ਗਲਤੀ ਕਰਕੇ ਨਾ ਕਿਤੇ ਆਪਾਂ ਜਿਹੜਾ ਉਹ ਆਪਣਾ ਕੰਮ ਖਰਾਬ ਕਰ ਲਈਏ ਜਾਂ ਪਿੱਛੇ ਰਹਿ ਜਾਈਏ, ਜੇ ਆਪਾਂ ਨੂੰ ਪਤਾ ਲੱਗ ਗਿਆ ਤੇ ਇਹਨੂੰ ਆਪਾਂ ਛੇਤੀ ਤੋਂ ਛੇਤੀ ਜਿਹੜਾ ਉਹ ਠੀਕ ਕਰੀਏ।
0: ਔਰ ਇਸ ਚੀਜ਼ ਨੂੰ ਅਸੀਂ ਬਚਾ ਵੀ ਸਕਦੇ ਹਾਂ। ਹੁਣ ਜਨਵਰੀ ਫੈਬਰੀ ਵਿੱਚ ਵੈਸਟਰਨ ਆਸਟ੍ਰੇਲੀਆ ਨੇ ਮੈਕਸੀਮਮ, ਆਈ ਡੋਂਟ ਥਿੰਕ ਸੋ ਇੱਕ ਵੀ ਬੰਦਾ ਹੋਏਗਾ ਜਿਹਨੂੰ ਇਨਵਾਈਟ ਨਹੀਂ ਆਇਆ ਹੋਏਗਾ, ਸਾਰੀ ਦੁਨੀਆ ਨੂੰ 491-190 ਦਾ ਇਨਵਾਈਟ ਆਇਆ
1: ਜੀ,
0: ਤੇ 55 ਪੁਆਇੰਟਸ ਤੋਂ ਇਨਵਾਈਟ ਆਏ ਹੈ ਸ਼ੁਰੂ ਹੋ ਗਏ। ਹਾਂ 15 ਪੁਆਇੰਟ
1: ਤੋਂ ਵੀ ਥੱਲੇ,
0: ਕਿਉਂਕਿ 15 ਸਟੇਟ ਤੇ ਮਿਲ ਗਏ ਨਾ, ਤੇ 70 ਹੋ ਗਏ, 55 ਤੋਂ ਸ਼ੁਰੂ ਹੋ ਜਾਓ ਤੇ ਇਨਵਾਈਟਸ ਆਏ ਹੈ, ਜਿਹੜਾ ਜਿਹਦੇ ਲਈ ਐਲੀਜੀਬਲ ਸੀਗਾ ਉਹਨੂੰ ਇਨਵਾਈਟ ਆਇਆ, ਤੇ ਉਹ ਚੀਜ਼ ਇੱਕ ਬੈਸਟ ਚੀਜ਼ ਹੈ ਕਿ ਅਸੀਂ ਇਸ ਚੀਜ਼ ਤੋਂ ਬਚ ਸਕੀਏ। ਕਈਆਂ ਦੀ ਏਜ ਹੋ ਗਈ ਹੈ ਜਿਨ੍ਹਾਂ ਦੇ ਪੁਆਇੰਟ ਨਹੀਂ ਬਣ ਸਕਦੇ, ਜਿਹੜੇ 40 ਤੋਂ ਅਬਵ ਹੈਗੇ ਹੈ ਜਿਨ੍ਹਾਂ ਦੇ ਪਾਰਟਨਰ ਦੇ ਪੁਆਇੰਟਸ ਨਹੀਂ ਬਣ ਸਕਦੇ, ਉਹਨਾਂ ਲਈ ਕੋਈ ਆਪਸ਼ਨ ਨਹੀਂ ਹੈ। ਬਟ ਜਿਹੜੇ ਬੱਚੇ ਯੰਗ ਹੈ, ਜਿਹੜੇ 7 ਈਚ ਲੈ ਸਕਦੇ ਹੈ ਪਰ ਕੰਮਾਂ ਕਰਕੇ ਲੈ ਨਹੀਂ ਰਹੇ ਹੈ, ਨਾਟੀ ਕਲੀਅਰ ਕਰ ਸਕਦੇ ਹੈ ਪਰ ਟੂ ਲੇਜ਼ੀ ਹੈ ਪੇਪਰ ਬੁੱਕ ਕਰਾਉਣ ਲਈ,
1: ਹਾਂ
0: $800 ਦਾ ਪੇਪਰ ਦੇ ਕੇ ਨਹੀਂ, ਉਹ $800 ਤੁਹਾਨੂੰ 5 ਪੁਆਇੰਟ ਦੇ ਰਿਹਾ ਜਿਹੜਾ ਜੋਬ ਰੈਡੀ 1 ਸਾਲ 'ਚ ਦਿੰਦਾ, ਤੇ ਯੂ ਸ਼ੁੱਡ ਬੀ ਥੈਂਕਫੁਲ ਕਿ ਤੁਹਾਡੇ ਕੋਲ ਇੱਦਾਂ ਦੀ ਓਪਰਚੁਨਿਟੀ ਹੈ। ਹੁਣ ਤੇ 65 ਤੇ ਸਾਰੇ ਇਨਵਾਈਟ ਆਏ ਹੈ, ਕਾਰਪੈਂਟਰ, ਟਾਇਲਰ, ਬ੍ਰਿਕ ਲੇਅਰ, ਸੋਲਿਡ ਪਲਾਸਟਰ, ਸਾਰਿਆਂ ਨੂੰ ਗਲੇਜ਼ੀਅਰ, ਸਾਰਿਆਂ ਨੂੰ ਇਨਵਾਈਟ ਆਏ ਹੈ। ਜੇ ਤੁਸੀਂ, ਤੁਹਾਨੂੰ ਪਤਾ ਹੈ ਤੁਹਾਡੇ 7 ਈਚ ਆਉਣੇ ਹੀ ਨਹੀਂ ਹੈ, ਚੁੱਪ ਕਰਕੇ 491 ਤੇ ਹੋ ਜਾਓ, ਆਪਣੇ ਏਜੰਟ ਨੂੰ ਕੰਸਲਟ ਕਰੋ, ਸਾਨੂੰ ਕੰਸਲਟ ਕਰੋ, ਬੈਸਟ ਡੇਟ ਪੁੱਛੋ ਤੇ ਮੂਵ ਹੋ ਜਾਓ, ਤੇ ਮਿਲਣਗੇ ਤੁਹਾਨੂੰ ਇਨਵਾਈਟਸ। ਬਹੁਤ ਇਨਵਾਈਟਸ ਆਏ ਹੈ, ਹਲੇ ਵੀ ਕੋਈ ਕਹਿੰਦਾ ਨਾ ਆਸਟ੍ਰੇਲੀਆ 'ਚ ਇਨਵੀਟੇਸ਼ਨ ਨਹੀਂ ਆ ਰਹੇ, ਪੀ ਆਰ ਨਹੀਂ ਆ ਰਹੀ, ਇਟਸ ਰੋਂਗ, ਕਿਉਂਕਿ ਵਿਕਟੋਰੀਆ, ਐਨ ਐਸ ਡਬਲਿਊ, ਤੈਸਬੇਨੀਆ ਔਰ ਵੈਸਟਰਨ ਆਸਟ੍ਰੇਲੀਆ ਇੰਕਲੂਡ ਕਰ ਦਿਓ ਇਹਦੇ 'ਚ 189 ਅਗਸਤ ਦਾ ਅਤੇ ਨਵੰਬਰ ਦਾ ਰਾਊਂਡ, ਇੰਨੇ ਇਨਵਾਈਟ ਆਏ ਹੈ, ਮੇਰੇ ਕੋਲ ਲਿਸਟ ਵਿੱਚ ਇੱਕ ਵੀ ਕਾਰਪੈਂਟਰ ਨਹੀਂ ਹੈ ਜਿਹੜਾ ਪੀ ਆਰ ਨਹੀਂ ਹੋਇਆ।
1: ਓਕੇ, ਮਤਲਬ ਕਾਰਪੈਂਟਰ ਦੇ ਹੀ ਕਿ ਬਾਕੀ ਹੈ,
0: ਪੇਂਟਰ, ਬ੍ਰਿਕ ਲੇਅਰ, ਟਾਇਲਰ ਸਾਰੇ ਨਿਕਲੇ। ਕੰਸਟਰਕਸ਼ਨ, ਯੈਸ, ਬਹੁਤ ਬਹੁਤ ਅੱਛੀ ਰਹੀ ਹੈ ਲਾਸਟ 1 ਸਾਲ ਤੋਂ, ਪਿਛਲੇ ਜੂਨ ਤੋਂ ਲੈ ਕੇ ਹੁਣ ਦੇਖੋ 15 ਮਈ ਦੇ ਆਸ ਪਾਸ, ਇੱਕ 15 ਜਾਂ 16 ਮਈ ਨੂੰ ਇੱਕ ਰਾਊਂਡ ਆਏਗਾ, ਅਤੇ ਅਸੀਂ ਹੋਪ ਕਰਦੇ ਹਾਂ ਤੁਹਾਡੇ ਸਾਰਿਆਂ ਦਾ ਇਨਵਾਈਟ ਆ ਜਾਏ। ਅਤੇ ਜੇ ਹਲੇ ਵੀ ਤੁਸੀਂ ਕਹਿ ਰਹੇ ਹੋ ਇਨਵਾਈਟ ਨਹੀਂ ਆ ਰਹੇ ਨਾ, ਇਨਵਾਈਟ ਤਾਂ ਆ ਰਹੇ ਹੈ ਔਰ ਬਹੁਤ ਆ ਰਹੇ ਹੈ।
1: ਓਕੇ, ਮਤਲਬ ਤੁਸੀਂ ਜਿਹੜਾ ਆਪਣੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਬਸ ਚੰਗੇ ਤਰੀਕੇ ਨਾਲ ਕਰੋ, ਇੱਕ ਵਾਰੀ ਵੇਖ ਚੱਕ ਲਓ ਕਿ ਸਹੀ ਵੇ ਨਾਲ ਕਰ ਰਹੇ ਹੋ।
0: ਪਈ ਹੋਏ EOI ਪਾ ਕੇ ਤਾਂ ਰੱਖੋ, ਅਪ ਟੂ ਡੇਟਡ EOI ਤੇ ਰੱਖੋ। ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੇ ਦੀ ਕਿ EOI ਨਹੀਂ ਪਾਈ ਹੁੰਦੀ। ਹੁਣ ਵੈਸਟਰਨ ਆਸਟ੍ਰੇਲੀਆ ਨੇ ਆਫਸ਼ੋਰ ਬੱਚਿਆਂ ਨੂੰ ਇਨਵੀਟੇਸ਼ਨਸ ਦਿੱਤੇ ਆ ਔਰ ਇੰਨੇ ਇਨਵੀਟੇਸ਼ਨਸ ਦਿੱਤੇ ਜਿਹਦੀ ਕੋਈ ਗਿਣਤੀ ਨਹੀਂ ਹੈ।
1: ਹੁਣ ਇਹ ਨਾ ਹੋਏ ਕਿ ਸਾਰੇ ਜਣੇ WA ਮੂਵ ਕਰ ਜਿਓ, ਪਹਿਲਾਂ ਆਪਣੀ ਓਕੂਪੇਸ਼ਨ ਤੇ ਆਪਣੇ ਰਿਕੁਆਇਰਮੈਂਟਸ ਵੇਖੋ ਤੇ ਫਿਰ ਮੂਵ ਕਰਿਓ।
0: ਯੈਸ, ਹਾਂ, ਮੂਵ ਉਹਨਾਂ ਨੇ ਬਿਨਾਂ ਉੱਥੇ ਰਹਿ ਰਿਹਾ, ਸਾਡੇ ਕਿੰਨੇ ਹੀ ਕਲਾਇੰਟਸ ਜਿਹੜੇ ਵਿਕਟੋਰੀਆ 'ਚ ਰਹਿ ਰਹੇ ਉਹਨਾਂ ਨੂੰ ਇਨਵਾਈਟ ਆਏ ਹੈ, ਐਜ਼ ਅ ਕਾਰਪੈਂਟਰ, ਐਜ਼ ਅ ਪੇਂਟਰ, ਐਜ਼ ਅ ਬ੍ਰਿਕ ਲੇਅਰ, ਬਹੁਤ ਇਨਵਾਈਟਸ ਆਏ। ਜਿਹੜੇ ਬੱਚੇ ਇੱਥੇ ਰਹਿ ਰਹੇ ਸੀ ਉਹ 60 ਪੁਆਇੰਟ ਤੇ ਵੀ 190 ਵੀ ਆਏ।
1: ਨਹੀਂ ਬਿਲਕੁਲ, ਕਿਉਂਕਿ ਇਹ ਗੁੱਡ ਨਿਊਜ਼ ਆ, ਕਿਤੇ ਨਾ ਕਿਤੇ ਹੋਪ ਆ ਬਾਕੀਆਂ ਦੇ ਲਈ ਵੀ ਕਿ ਭਾਵੇਂ ਜਿਹੜਾ ਤੁਹਾਡਾ ਜਿਹੜਾ ਓਕੂਪੇਸ਼ਨ ਹੈ ਉਹ ਨਹੀਂ ਵੀ ਚਲੋ ਉਸ ਲਿਸਟ 'ਚ ਹੈਗਾ ਸੀ, ਅਤੇ ਹੋਪਫੁਲੀ ਕਿ ਤੁਸੀਂ ਅੱਗੇ ਆ ਸਕਦਾ ਵਾ, ਜਾਂ ਜਿਹੜੀਆਂ ਦੂਜੀ ਆਪਸ਼ਨ ਤੁਸੀਂ ਦੱਸੀਆਂ 482 ਉਹਨੂੰ ਹੀ ਆਪਾਂ ਵਧੀਆ ਤਰੀਕੇ ਨਾਲ ਸਹੀ ਕੰਡੀਸ਼ਨ ਦੇ ਵਿੱਚ ਰਹਿ ਕੇ ਕਰ ਲਈਏ। ਜਿਹੜਾ ਤੁਸੀਂ ਦੱਸਿਆ ਕਿ ਇਹ ਚੀਜ਼ਾਂ ਹੋ ਰਹੀਆਂ ਨੇ, ਕਹਿ ਲਓ ਸਪੋਂਸਰ ਜਿਹੜਾ ਜਿਹਨੇ ਕਿਰਾਇਆ ਵਾ ਇੰਪਲੋਇਰ ਉਹਨੂੰ ਫੋਨ ਕਾਲ ਜਾ ਰਹੀਆਂ ਨੇ, ਉਹਦੇ ਕੋਲ ਜਿਹੜੇ ਕੁਸ਼ਚਨਿੰਗ ਕੀਤੀ ਜਾ ਰਹੀ ਆ, ਥਾਵਾਂ 'ਤੇ ਜਾ ਜਾ ਕੇ ਵਿਜ਼ਿਟ ਕੀਤਾ ਜਾ ਰਿਹਾ ਵਾ, ਐਪਲੀਕੈਂਟ ਨੂੰ ਚੈੱਕ ਕੀਤਾ ਜਾ ਰਿਹਾ ਵਾ ਕਿ ਸਹੀ ਆ ਕਿ ਨਹੀਂ, ਕਿ ਸਕੀਮ ਲਾਉਣ ਡਿਆ ਕਿ ਜੈਨੂਅਨ ਆ ਸਾਰਾ ਕੁਛ। ਜੇ ਇਸ ਸਭ ਨੂੰ ਜੇ ਆਪਾਂ ਮੰਨ ਲਓ ਐਜ਼ ਐਪਲੀਕੈਂਟ ਜੇ ਮੈਂ ਕੰਟਰੋਲ ਕਰਨਾ ਜਾਂ ਮੈਂ ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਵਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਜਿਹੜਾ ਮੈਂ ਵੇਖਾਂ ਅਤੇ ਇਹ ਸਿੱਧੀਆਂ ਰੱਖਾਂ ਮੈਂ, ਅਤੇ ਉਹ ਕਿਹੜੀਆਂ ਕਿਹੜੀਆਂ ਹੋਣਗੀਆਂ?
0: ਦੇਖੋ ਔਨ ਪੇਪਰਸ ਅਤੇ ਉਹਨੂੰ ਤੁਸੀਂ ਸਭ ਨੂੰ ਪਤਾ ਹੈ ਕਿ ਜਿੰਨੀ ਸੈਲਰੀ ਹੈ, ਜਿੰਨਾ ਟੈਕਸ ਹੈ, ਜਿੰਨਾ ਸੁਪਰ ਹੈ, ਜਾਣਾ ਚਾਹੀਦਾ, ਔਰ ਜਿੰਨਾ ਇੰਪਲੋਇਰ ਨੇ ਓਬਲੀਗੇਸ਼ਨ ਫੋਲੋ ਕਰਨੀ ਹੈ, ਜਿੰਨਾ ਉਹਨੇ ਸੈਲਰੀ ਦਿੱਤੀ ਸੀ ਉਨੀ ਸੈਲਰੀ ਜਾਣੀ ਚਾਹੀਦੀ ਹੈ, ਰੋਸਟਰਸ ਵਿੱਚ ਵਰਕਸ਼ਾਪ ਅਤੇ ਲਿਸਟ ਵਿੱਚ ਜਿਹੜਾ ਵੀ ਤੁਹਾਡਾ ਵਰਕ ਸਕੈਜੂਅਲ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਹੋਣਾ ਚਾਹੀਦਾ। ਸੋ ਇਟ ਵਰਕਸ ਬੋਥ ਵੇਜ਼। ਫਿਜ਼ੀਕਲੀ ਅਵੇਲੇਬਿਲਿਟੀ ਚੈੱਕ ਕਰਦੇ ਹੈ, ਕੋ ਵਰਕਰਸ ਨੂੰ ਜਾ ਕੇ ਪੁੱਛਦੇ ਹੈ, ਇੰਪਲੋਇਰਸ ਨੂੰ ਟ੍ਰੇਨਿੰਗ ਪਲਾਨ ਡਿਸਕਸ ਕਰਦੇ ਹੈ, ਜੈਨੂਇਨ ਪੋਜੀਸ਼ਨ ਡਿਸਕਸ ਕਰਦੇ ਹੈ, ਸਭ ਕੁਛ ਚੈੱਕ ਕਰ ਰਹੇ ਹੈ, ਅਤੇ ਤੁਹਾਨੂੰ ਐਜ਼ ਐਨ ਇੰਪਲੋਇਰ ਅਤੇ ਐਜ਼ ਐਨ ਇੰਪਲੋਈ ਤੁਹਾਨੂੰ ਸਭ ਕੁਛ ਪਤਾ ਹੋਣਾ ਚਾਹੀਦਾ ਤੁਹਾਡੀ ਫਾਈਲ 'ਚ ਕੀ ਗਿਆ। ਅੱਖਾਂ ਬੰਦ ਕਰਕੇ ਫਾਈਲ 'ਤੇ ਵਿਸ਼ਵਾਸ ਨਹੀਂ ਕਰਨਾ, ਯੂ ਮਸਟ ਕੋਂਟੈਕਟ ਅ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਜਿਹਨੇ ਤੁਹਾਡੀ ਫਾਈਲ ਕੀਤੀ ਹੈ, ਜਿਹਦੇ ਤੁਸੀਂ ਕੰਮ ਕਰਾ ਰਹੇ ਹੋ, ਉਹਨਾਂ ਨਾਲ ਬੈਠੋ, ਉਹਨਾਂ ਤੋਂ ਸਮਝੋ ਤੁਹਾਡੀ ਫਾਈਲ 'ਚ ਗਿਆ ਕੀ ਹੈ ਅਤੇ ਤੁਸੀਂ ਕਰਨਾ ਕੀ ਹੈ।
1: ਜੀ ਬਿਲਕੁਲ, ਕਿਉਂਕਿ ਉਹ ਇੱਕ ਮਾਈਂਡ ਸੇਕ ਵੀ ਹੁੰਦਾ ਨਾ ਕਿ ਤੁਸੀਂ ਆਪਣੇ ਆਪ ਨੂੰ ਕਲੀਅਰ ਰੱਖਣਾ ਕਿ ਬਾਅਦ 'ਚ ਤੁਸੀਂ ਜੇ ਮੰਨ ਲਓ ਵੀ ਕੁਛ ਨਹੀਂ ਹੋਇਆ ਫਿਰ ਤੁਸੀਂ ਉਹਨੂੰ ਬਲੇਮ ਕਰੋ, ਉਹਨੂੰ ਕਰੋ, ਇਹਦੀ ਗਲਤੀ, ਉਹਦੀ ਗਲਤੀ, ਇਹਦੇ ਨਾਲੋਂ ਚੰਗਾ ਪਹਿਲਾਂ ਹੀ ਆਪਾਂ ਸਾਰੀਆਂ ਚੀਜ਼ਾਂ ਕਲੀਅਰ ਕਰ ਲਈਏ। ਹੁਣ ਉਹਦੇ ਵਿੱਚ ਜੇ ਮੈਂ ਗਲਤ ਨਹੀਂ ਤਾਂ ਆਈ ਥਿੰਕ ਇੱਕ ਈਮੀ ਅਕਾਊਂਟ ਹੈ ਜਿਹੜਾ, ਉਹਦੇ ਵਿੱਚ ਵੀ ਆਪਣੀ ਫਾਈਲ ਪੈ ਜਾਂਦੀ ਹੈ ਨਾ, ਵੀਜ਼ਾ ਐਪਲੀਕੇਸ਼ਨ ਆਪਾਂ ਜੇ ਨਹੀਂ ਉਹ 'ਚ ਇੰਪੋਰਟ ਕਰ ਸਕਦੇ ਹਾਂ ਆਪਣਾ ਨੰਬਰ ਉੱਥੇ ਵੀਜ਼ਾ ਟ੍ਰਾਂਸੈਕਸ਼ਨ ਨੰਬਰ ਦੇ ਕੇ
0: ਇੰਪੋਰਟ ਕਰ ਸਕਦੇ ਹਾਂ, ਅਸੀਂ ਨੋਮੀਨੇਸ਼ਨ ਨਹੀਂ ਇੰਪੋਰਟ ਕਰ ਸਕਦੇ।
1: ਓਕੇ, ਮਤਲਬ ਜਿਹੜੀ ਚੀਜ਼ ਇੰਪੋਰਟ ਹੋ ਸਕਦੀ ਹੈ ਉਹ ਤੇ ਆਪਾਂ ਉੱਥੇ ਚੈੱਕ ਕਰ ਸਕਦੇ
0: ਹਾਂ। ਉਹਨੂੰ ਚੈੱਕ ਕਰੋ, ਤੁਸੀਂ ਇੰਪੋਰਟ ਕਰਕੇ ਦੇਖੋ ਕਿਹੜੇ ਡਾਕੂਮੈਂਟਸ ਅਪਲੋਡਡ ਹੈ, ਜਿਹੜੇ ਨਹੀਂ ਅਪਲੋਡਡ ਆਪਣੇ ਏਜੰਟ ਨੂੰ ਕਹੋ ਤੁਸੀਂ ਅਪਲੋਡ ਕਰ ਦਿਓ ਪਲੀਜ਼,
1: ਹੈ ਨਾ, ਉਹ ਨਾਲ ਨਾਲ ਤੁਸੀਂ ਵੀ ਧਿਆਨ ਰੱਖੋ ਅਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਤੁਸੀਂ ਧਿਆਨ ਰੱਖਣਾ ਵਾ ਕਿ ਤੁਸੀਂ ਜਿਹੜਾ ਉਹ ਕਿਤੇ ਇਹ ਨਾ ਹੋਵੇ ਕਿ ਕੰਮ ਸ਼ੁਰੂ ਕਰ ਲਓ ਅੱਧ 'ਚ ਕਰ ਲਓ ਅਤੇ ਮੁੜ ਕੇ ਉੱਥੇ ਕੋਈ ਇੱਦਾਂ ਦੀ ਮਿਸਹੈਪਨਿੰਗ ਹੋ ਜਾਵੇ ਕਿ ਜਿਹਦੇ ਕਰਕੇ ਤੁਹਾਡੇ ਜਿਹੜੇ ਪਿਛਲੇ ਮਹੀਨੇ ਉਹ ਵੀ ਕਿਉਂ ਖਰਾਬ ਹੋਣ, ਕਿਉਂਕਿ ਜੇ ਇੱਕ ਮੰਨ ਲਓ ਔਰਗਨਾਈਜੇਸ਼ਨ ਦੇ ਉੱਤੇ ਜਾਂ ਇੱਕ ਜਗ੍ਹਾ ਦੇ ਉੱਤੇ ਕੋਈ ਇੱਦਾਂ ਦੀ ਚੀਜ਼ ਹੁੰਦੀ ਹੈ ਅਤੇ ਉਹਦੇ ਨਾਲ ਫਿਰ ਜਿੰਨੇ ਵੀ ਬੰਦੇ ਉੱਥੇ ਕੰਮ ਕਰਨ ਡੇ ਉਹ ਸਾਰੇ ਇੰਪੈਕਟ ਹੁੰਦੇ ਆ।
0: ਬਿਲਕੁਲ ਹੁੰਦੇ,
1: ਉਹ ਲਾਗੇ ਚਾਗੇ ਵਾਲੇ ਹੋਰ ਵੀ ਹੋਣਗੇ, ਮੰਨ ਲਓ
0: ਫਿਊਚਰ ਅਪਕਮਿੰਗ ਵੀ ਹੋਣਗੇ, ਯੂ ਨੋ ਜਿੰਨੀ ਕੈਂਸਲੇਸ਼ਨਸ ਆਉਣਗੀਆਂ, ਜਿੰਨੇ ਬਾਰਸ ਲੱਗਣਗੇ, ਨੋਬਡੀ ਸ਼ੁੱਡ ਬੀ ਟਾਰਗੇਟਿਡ, ਅਤੇ ਇਹ ਹੋ ਰਿਹਾ। ਅਲੋਂਗ ਵਿਦ ਦਿਸ, ਸਟੂਡੈਂਟ ਵੀਜ਼ਾ ਰਿਫਿਊਜ਼ਲਸ ਬਹੁਤ ਹਾਈ ਸਕੇਲ 'ਤੇ ਆ ਰਹੀ ਹੈ
1: ਅਤੇ
0: ਅਨਨੈਸੈਸਰੀ ਰਿਫਿਊਜ਼ਲਸ ਆ ਰਹੀ ਹੈ, ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਸਟੂਡੈਂਟ ਵੀਜ਼ਾ ਚਲੋ ਜੇ ਜੈਨੂਇਨਲੀ ਸਟੱਡੀ ਕਰ ਰਹੇ ਹੋ ਤਾਂ ਕਰਨੀ ਹੀ ਪੈਣੀ ਹੈ, ਔਰ ਉਹਦੇ ਵਿੱਚ ਕੀ ਹੋ ਰਿਹਾ, ਫੰਡਸ ਨੂੰ ਲੈ ਕੇ ਰਿਫਿਊਜ਼ਲਸ ਆ ਰਹੇ ਹੈ, ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਵੀ ਹੈਗੀਆਂ, ਔਰ ਜੀ ਟੀ ਬੇਸ 'ਤੇ ਬਹੁਤ ਜ਼ਿਆਦਾ ਰਿਫਿਊਜ਼ਲਸ ਆ ਰਹੀ ਹੈ।
1: ਅਤੇ
0: ਇਹਦੇ ਵਿੱਚ ਤੁਸੀਂ ਇੱਕ ਚੀਜ਼ ਕਰ ਸਕਦੇ ਹੋ, ਤੁਸੀਂ ਜੀ ਟੀ ਆਪਣੀ ਜ਼ਰੂਰ ਪੜ੍ਹੋ, ਜਦੋਂ ਵੀ ਤੁਸੀਂ ਸਟੂਡੈਂਟ ਵੀਜ਼ਾ ਲਗਵਾਉਂਦੇ ਹੋ ਤੁਸੀਂ ਏਜੰਟ 'ਤੇ ਨਹੀਂ ਛੱਡਣਾ ਕਿ ਜੀ ਟੀ ਪਾ ਦਿਉ, ਤੁਸੀਂ ਸਾਰੇ ਇੰਨੇ ਪੜ੍ਹੇ ਲਿਖੇ ਹੋ ਕਿ ਜੋ ਵੀ ਤੁਹਾਡੀ ਸਟੇਟਮੈਂਟ ਬਣ ਕੇ ਆਏਗੀ ਉਹਨੂੰ ਜ਼ਰੂਰ ਥੋਰਲੀ ਰੀਡ ਕਰੋ, ਉਹਦੇ ਵਿੱਚ ਕੋਈ ਗਲਤੀ ਹੈ ਦੱਸੋ ਆਪਣੇ ਏਜੰਟ ਨੂੰ, ਉਹ ਕਰੈਕਟ ਕਰਨਗੇ। ਵੈਸੇ ਬਾਏ ਦੇਖੋ ਲੀਗਲੀ ਤਾਂ ਤੁਸੀਂ ਹੀ ਜੀ ਟੀ ਲਿਖਣੀ ਹੁੰਦੀ ਹੈ, ਪਰ ਬਹੁਤ ਬੱਚੇ ਕਹਿ ਦਿੰਦੇ ਨਹੀਂ ਮੈਮ ਤੁਸੀਂ ਲਿਖ ਦਿਉ, ਜਾਂ ਆਪਣੇ ਏਜੰਟ ਨੂੰ ਤੁਸੀਂ ਕਹਿ ਦਿੰਦੇ ਹੋ, ਉਸ ਚੀਜ਼ 'ਤੇ ਦੇਖੋ ਅੱਧੀ ਇਨਫੋਰਮੇਸ਼ਨ ਹਮੇਸ਼ਾ ਕ੍ਰੋਸ ਹੋ ਸਕਦੀ ਹੈ, ਅਤੇ ਇਟਸ ਬੈਟਰ ਕਿ ਤੁਸੀਂ ਲਿਖੋ, ਆਪ ਲਿਖੋ ਔਰ ਉਹਨੂੰ ਥੋਰਲੀ ਰੀਡ ਕਰੋ, ਉਹਨੂੰ ਚੈੱਕ ਕਰਵਾਓ ਆਪਣੇ ਏਜੰਟ ਤੋਂ, ਤੁਸੀਂ ਉਹਦੇ ਵਿੱਚ ਜੈਨੂਇਨਲੀ ਦੱਸੋ ਇੱਥੇ ਤੁਸੀਂ ਕਿਉਂ ਪੜ੍ਹਨਾ ਚਾਹੁੰਦੇ ਹੋ, ਤੁਸੀਂ ਕਿਉਂ ਵਾਪਸ ਜਾਓਗੇ, ਤੁਹਾਡੇ ਇੰਡੀਆ ਵਿੱਚ ਕੀ ਸਰਕਮਸਟਾਂਸਿਸ ਹੈ, ਇਸ ਕੋਰਸ ਦਾ ਤੁਹਾਨੂੰ ਇੰਡੀਆ ਵਿੱਚ ਕੀ ਫਾਇਦਾ ਹੋਏਗਾ, ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਜਿੱਥੋਂ ਦੇ ਵੀ ਤੁਸੀਂ ਹੈਗੇ ਹੋ, ਅਤੇ ਉਹ ਬੇਸਿਕਲੀ ਜੀ ਟੀ ਜਾਂ ਉਹ ਸਟੇਟਮੈਂਟ ਜੀ ਐੱਸ ਟੀ ਉਹਦੇ 'ਚੋਂ ਇਹੀ ਦੇਖਣਾ ਚਾਹੁੰਦੇ ਕਿ ਜਿਹੜਾ ਵੀ ਸਟੂਡੈਂਟ ਆਇਆ ਹੈ ਉਹ ਵਾਪਿਸ ਜੈਨੂਇਨ ਸਟੂਡੈਂਟ ਹੈ, ਉਹ ਪੜ੍ਹਾਈ ਕਰਕੇ ਵਾਪਿਸ ਜਾਣ ਲਈ ਆਇਆ ਹੈ ਜਾਂ ਉਹ ਇੱਥੇ ਬਸਣ ਆਇਆ। ਅਤੇ ਅਸੀਂ ਜੇ ਇਹ ਚੀਜ਼ ਸੈਟਿਸਫਾਈ ਕਰ ਦਿੰਦੇ ਹਾਂ ਕਿ ਅਸੀਂ ਵਾਪਿਸ ਜਾਣਾ ਹੈ, ਸਾਡੀ ਉੱਥੇ ਫੈਮਿਲੀ ਹੈ, ਸਾਡਾ ਉੱਥੇ ਬਿਜ਼ਨਸ ਹੈ ਜਾਂ ਜੋ ਵੀ ਤੁਹਾਡਾ ਹੈ, ਔਰ ਤੁਸੀਂ ਆਪਣੀ ਜੈਨੂਇਨ ਇੰਟੈਂਸ਼ਨ ਕਿ ਮੈਂ ਇੱਥੇ ਪੜ੍ਹਨ ਹੀ, ਮੈਂ ਐਕਚੁਅਲ 'ਚ ਕੁਛ ਪੜ੍ਹਨ, ਕੁਛ ਸਿੱਖਣ, ਕੁਛ ਲਰਨ ਕਰਨ ਆਇਆ, ਯੂ ਆਰ ਫਾਈਨ। ਅਤੇ ਜੇ ਰਿਫਿਊਜ਼ਲ ਤਾਂ ਵੀ ਆ ਗਿਆ ਹੈ, ਅਨਨੈਸੈਸਰੀ ਫੰਡਸ ਨੂੰ ਲੈ ਕੇ ਬਹੁਤ ਹੀ ਅਨਜਸਟੀਫਾਈਡ ਰਿਫਿਊਜ਼ਲਸ ਆਏ ਹੈ, ਅਤੇ ਏ ਆਰ ਟੀ ਵਿੱਚ ਇਹ ਕੇਸਿਸ ਬਹੁਤ ਈਜ਼ੀਲੀ ਨਿਕਲ ਜਾਂਦੇ ਹੈ, ਅਤੇ ਤੁਹਾਨੂੰ ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਹੈ. ਡੂ ਨੋਟ ਪਲੇ ਵਿਦ ਯੋਰ ਏ ਆਰ ਟੀ. ਮੈਂ ਬੜੇ ਕੇਸਿਸ ਦੇਖੇ ਹੈ ਕਿ ਬੱਚੇ ਏ ਆਰ ਟੀ ਨਹੀਂ ਪਾਉਣਾ ਚਾਹੁੰਦੇ ਔਰ ਅਨਨੈਸੈਸਰੀ ਇੱਧਰ ਉੱਧਰ ਘੁੰਮਣਾ ਚਾਹੁੰਦੇ ਹੈ. ਡੋਂਟ ਡੂ ਦੈਟ. ਜੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੈ, ਇਟਸ ਰਿਕੁਐਸਟ ਕਾਇੰਡਲੀ ਲੋਜ ਯੋਰ ਏ ਆਰ ਟੀ. ਸਟੂਡੈਂਟ ਵੀਜ਼ਾ ਦੀ ਜਿਹੜੀ ਰਿਫਿਊਜ਼ਲ ਹੈ, ਇਹਦੀ ਏ ਆਰ ਟੀ ਬਹੁਤ ਆਰਾਮ ਨਾਲ ਵਿਨ ਹੋ ਜਾਣੀ ਹੈ. ਜੇ ਤੁਸੀਂ ਬੋਲਣ, ਜੇ ਤੁਸੀਂ ਥੋੜ੍ਹਾ ਜਿਹਾ ਵੀ ਪਰੂਵ ਕਰ ਸਕਦੇ ਹੋ ਕਿ ਵਾਈ ਯੂ ਆਰ ਅ ਜੈਨੂਇਨ ਸਟੂਡੈਂਟ. 28 ਦਿਨਾਂ ਦੇ ਅੰਦਰ ਹੀ ਏ ਆਰ ਟੀ ਪੈਂਦੀ ਹੈ, ਕੋਈ ਐਕਸਟੈਂਸ਼ਨ ਨਹੀਂ ਹੈ ਇਹਦੀ. ਤੁਹਾਨੂੰ 20 ਦਿਨਾਂ ਦੇ ਅੰਦਰ ਇਹ ਪਾ ਦੇਣੀ ਚਾਹੀਦੀ ਹੈ, ਔਰ ਸਿੰਪਲ ਸਿਰਫ 3580 ਇਹਦੀ ਫੀਸ ਹੈ. ਸਿਰਫ ਨਹੀਂ ਆਏ ਨੂੰ ਮੇਰੇ ਇਹ ਵੀ ਫੀਸ ਜ਼ਿਆਦਾ ਹੈ, ਪਰ ਦਿਸ ਵਿਲ ਗਿਵ ਯੂ ਅ ਰਾਈਟ ਕਿ ਤੁਸੀਂ ਇੱਥੇ ਰਹੋ ਅਤੇ ਆਪਣੀ ਅਪੀਲ ਨੂੰ ਵਿਨ ਕਰ ਸਕੋ. ਯੈਸ, ਏ ਆਰ ਟੀ 'ਤੇ ਟਾਈਮ ਲੱਗਦਾ ਹੈ, ਖੁੱਲ੍ਹਣ 'ਤੇ ਵੀ ਟਾਈਮ ਲੱਗਦਾ ਹੈ, ਸਾਰਾ ਕੁਛ ਹੁੰਦਾ, ਪਰ ਤੁਹਾਡਾ ਬ੍ਰਿਜਿੰਗ ਵੀਜ਼ਾ ਏ ਜੋ ਵੀ ਤੁਸੀਂ ਜਾਂ ਸੀ ਜੋ ਵੀ ਤੁਹਾਨੂੰ ਮਿਲਿਆ ਸੀ ਐਟ ਦਾ ਟਾਈਮ ਆਫ ਐਪਲੀਕੇਸ਼ਨ, ਉਹ ਆਟੋਮੈਟਿਕਲੀ ਇਨਡੈਫੀਨਿਟ ਹੋ ਜਾਏਗਾ. ਮਤਲਬ ਜਦੋਂ ਤੱਕ ਤੁਹਾਡੀ ਏ ਆਰ ਟੀ ਦਾ ਡਿਸੀਜਨ ਆ ਕੇ ਡਿਪਾਰਟਮੈਂਟ ਦੁਬਾਰਾ ਡਿਸੀਜਨ ਨਹੀਂ ਦਿੰਦਾ, ਤੁਹਾਡੇ ਕੋਲ ਬ੍ਰਿਜਿੰਗ ਵੀਜ਼ਾ ਏ ਰਹੇਗਾ ਐਕਟਿਵ, ਤੇ ਜੇ ਸੀ ਸੀਗਾ ਤੇ ਸੀ ਰਹੇਗਾ, ਔਰ ਜੇ ਏ ਹੈ ਤੇ ਤੁਸੀਂ ਬੀ ਲੈ ਕੇ ਟਰੈਵਲ ਵੀ ਕਰ ਸਕਦੇ ਹੋ.
1: ਜੀ ਬਿਲਕੁਲ. ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜੀ ਟੀ ਜਿਹੜੀ ਉਹ ਆਪ ਬਣਾਓ, ਉਹਦੇ ਵਿੱਚ ਇਹ ਹੋ ਜਾਂਦਾ ਕਿ ਮੰਨ ਲਓ ਇੱਕ ਤੇ ਹੁਣ ਜੇ ਇੱਕੋ ਬੰਦੇ ਨੇ ਬਣਾਉਣੀ ਆ ਤੇ ਫਿਰ ਉਹ ਕਿਤੇ ਨਾ ਕਿਤੇ ਉਹ ਹੋ ਸਕਦਾ ਕਿ ਸੇਮ ਵੀ ਹੋ ਸਕਦੀਆਂ, ਹਨਾ, ਦੋ ਚਾਰ ਸੇਮ ਹੋ ਜਾਣ ਕਿਸੇ ਵੇਲੇ, ਚਲੋ ਬਣ ਜਾਂਦੀ ਨਹੀਂ ਪਤਾ ਲੱਗਦਾ. ਪਰ ਜੇ ਹਰ ਇੱਕ ਬੰਦਾ ਆਪ ਬਣਾ ਕੇ ਦਊਗਾ ਤੇ ਉਹਦੇ ਲਈ ਕੀ ਆ, ਤੁਹਾਡਾ ਥੋੜਾ ਜਿਹਾ ਸਮਾਂ ਜਿਹੜਾ ਉਹ ਜ਼ਰੂਰ ਲੱਗੂਗਾ, ਪਰ ਉਹ ਹਰ ਇੱਕ ਬੰਦੇ ਦੀ ਡਿਫਰੈਂਟ ਹੋਊਗੀ, ਜੈਨੂਇਨ ਹੋਊਗੀ. ਹੁਣ ਮੇਰੀਆਂ ਕੰਡੀਸ਼ਨਸ ਕੁਛ ਹੋਰ ਹੋਣਗੀਆਂ, ਹੁਣ ਮੈਂ ਹੋ ਸਕਦਾ ਉਹ 'ਚ ਚਾਰ ਲਾਈਨਾਂ ਕੋਈ ਇੱਦਾਂ ਦੀਆਂ ਲਿਖਦਾ ਕਿ ਜਿਹੜੀਆਂ ਸਿਰਫ ਮੈਂ ਹੀ ਲਿਖ ਸਕਦਾ ਹੋਵਾਂ, ਹੋਰ ਕਿਸੇ ਦੇ ਨਹੀਂ ਦਿਮਾਗ 'ਚ ਆਉਂਦੀਆਂ. ਹੁਣ ਤੁਸੀਂ ਹੋ ਸਕਦਾ ਦੋ ਲਾਈਨਾਂ ਇੱਦਾਂ ਦੀਆਂ ਲਿਖ ਦਿਓ ਕਿ ਜਿਹੜੀਆਂ ਤੁਸੀਂ ਲਿਖ ਸਕਦੇ ਹੋ, ਜਾਂ ਤੁਹਾਡੇ ਘਰ ਦੇ ਸਰਕਮਸਟਾਂਸ ਹੋ ਗਏ, ਤੁਹਾਡੀ ਕੰਡੀਸ਼ਨ ਹੋ ਗਈ, ਕੁਝ ਵੀ ਜਿਹੜੀਆਂ ਜਿਹਦੇ ਵਿੱਚੋਂ ਤੁਹਾਨੂੰ ਆਪਣਾ ਜਿਹਾਪਨ ਝਲਕਦਾ ਬੰਦੇ ਨੂੰ, ਜਿਹੜੀ ਚੀਜ਼ ਫੇਕ ਨਹੀਂ ਲੱਗਦੀ ਤੇ ਉਹ ਆਬਵੀਅਸਲੀ ਉਹ ਰੀਅਲ ਹੀ ਹੋਗੀ, ਉਹ ਗਲਤ ਕਿੱਦਾਂ ਹੋ ਸਕਦੀ? ਉਹਨੂੰ ਕੋਈ ਰਿਫਿਊਜ਼ ਨਹੀਂ ਕਰ ਸਕਦਾ.
0: ਔਰ ਉਸ ਕੇਸ 'ਚ ਰਿਫਿਊਜ਼ਲ ਆ ਵੀ ਜਾਂਦਾ ਤੇ ਉਹ ਮੇਨਲੀ ਐਪਲੀਕੈਂਟ ਬੋਲਦਾ, ਤੇ ਐਪਲੀਕੈਂਟ ਇੰਨਾ ਕੌਨਫੀਡੈਂਟ ਹੋਏਗਾ ਕਿਉਂਕਿ ਉਹਨੂੰ ਪਤਾ ਹੋਏਗਾ ਜੀ ਟੀ 'ਚ ਉਹਨੇ ਕੀ ਲਿਖਿਆ ਹੋਇਆ, ਤੇ ਬੜੇ ਆਰਾਮ ਨਾਲ ਫਾਈਟ ਕਰਕੇ ਤੁਸੀਂ ਏ ਆਰ ਟੀ ਨੂੰ ਜਿੱਤ ਸਕਦੇ ਹੋ.
1: ਹਾਂਜੀ ਬਿਲਕੁਲ. ਹੋਰ ਕੋਈ ਗੱਲਬਾਤ ਆਪਣੀ ਰਹਿ ਗਈ ਹੋਵੇ ਲਈਏ ਫਿਰ ਜਾਂਚ ਜੀ. ਥੈਂਕ ਯੂ. ਤੁਹਾਡੇ ਬਹੁਤ ਸਾਰੇ ਮੈਸੇਜ ਨੇ, ਮਾਫ਼ੀ ਚਾਹਾਂਗੇ, ਸਮਾਂ ਜਿਹੜਾ ਉਹ ਸਾਡੇ ਕੋਲ ਨਹੀਂ ਆ. ਹੁਣ ਇੱਧਰ ਇੱਕ ਜਿਹੜਾ ਮੈਸੇਜ ਬਾਰ ਬਾਰ ਆਇਆ, ਮੈਂ ਉਹ ਜ਼ਰੂਰ ਤੁਹਾਨੂੰ ਪੁੱਛ ਲੈਂਦਾ ਵਾਂ. ਕਹਿੰਦੇ ਨੇ ਕਿ 189 ਦਾ ਕੋਈ ਰਾਊਂਡ ਉਹ ਰਿਸਪੈਕਟ ਕਰ ਸਕਦੇ?
0: 15 ਜਾਂ 16 ਮਈ ਨੂੰ ਹਾਈਲੀ ਐਕਸਪੈਕਟਡ ਇੱਕ ਰਾਊਂਡ ਹੈਗਾ.
1: ਓਕੇ ਜੀ, ਮਤਲਬ ਆਉਣ ਵਾਲੇ ਕੋਈ 5-6 ਦਿਨਾਂ ਦੇ ਵਿੱਚ.
0: ਹਾਂਜੀ, ਪਲੀਜ਼ ਆਪਣੀ ਈ ਓ ਆਈਜ਼ ਅਪਡੇਟ ਰੱਖੋ. ਮੇਕ ਸ਼ੋਰ ਤੁਹਾਡੀ ਈ ਓ ਆਈ 2 ਸਾਲ ਲਈ ਵੈਲਿਡ ਹੁੰਦੀ ਹੈ, ਉਹਦੇ ਵਿੱਚ ਤੁਹਾਡੇ ਪੁਆਇੰਟਸ ਅਪ ਟੂ ਡੇਟ ਹੈ, ਤੁਹਾਡਾ ਵਰਕ ਐਕਸਪੀਰੀਅੰਸ ਦੇ ਐਕਸਟਰਾ ਪੁਆਇੰਟਸ ਕਲੇਮ ਨਹੀਂ ਹੋਏ, ਅਤੇ ਤੁਹਾਡਾ ਜਿਹੜਾ ਪਾਰਟਨਰ ਹੈ ਉਹ ਐਡਿਡ ਹੈ ਜਾਂ ਜੋ ਵੀ ਤੁਹਾਡਾ ਸਟੇਟਸ ਹੈ, ਮੈਰਿਡ ਅਨਮੈਰਿਡ, ਅਤੇ ਇਹ ਸਾਰੀ ਚੀਜ਼ਾਂ ਦਾ ਖਿਆਲ ਰੱਖੋ. ਜੇ ਤੁਸੀਂ ਈ ਓ ਆਈ ਲੌਂਚ ਕਰਵਾਉਣੀ ਹੈ, ਵੀ ਡੂ ਇਟ. Everybody can do it and you can do it yourself.
1: Ji.
0: But we can lodge it without any cost. EOI da koi oh nahi hai.
1: Ji bilkul. Te hun apan jehdi oh ijazat lene aa tade kolon, dhanwad tuhi sanu jehda oh sunya wa apne samay cho sama kadd ke, te dhanwad Manisha ji tada vi tuhi aaye te sade srotiyan tak jehdi oh tuhi jankari pahunchai. Te tuhi vi je appointment banauna chahunde ho, Manisha ji na bana sakde ho. 0482-610-000 'ਤੇ ਤੁਸੀਂ ਕਾਲ ਕਰਨੀ ਆ, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ. ਈਮੇਲ ਜਿਹੜੀ ਉਹ ਇਹਨਾਂ ਦੀ ਵੈਬਸਾਈਟ ਦੇ ਉੱਤੋਂ ਤੁਸੀਂ ਜਾ ਕੇ ਲੈ ਸਕਦੇ ਹੋ. ਡਿਜ਼ਾਇਰ ਮਾਈਗ੍ਰੇਸ਼ਨ ਜਦੋਂ ਤੁਸੀਂ ਲਿਖੋਗੇ ਤਾਂ ਤੁਹਾਨੂੰ ਸਭ ਤੋਂ ਉੱਤੇ ਹੀ ਇਹ ਮਿਲ ਜੂਗੀ, ਅਤੇ ਉਹਦੇ ਉੱਤੋਂ ਜੋ ਕੰਟੈਕਟ ਚਾਹੀਦਾ ਉਹ ਵੀ ਲੈ ਸਕਦੇ ਹੋ. ਈਮੇਲ ਚਾਹੀਦੀ ਉਹ ਲੈ ਸਕਦੇ ਹੋ. ਅਪੁਆਇੰਟਮੈਂਟ ਬੁੱਕ ਕਰਾਉਣੀ ਉੱਥੋਂ ਵੀ ਆਈ ਥਿੰਕ ਤੁਸੀਂ ਜਿਹੜੀ ਉਹ ਵੈਬਸਾਈਟ ਤੋਂ ਤੁਸੀਂ ਕਰਾ ਸਕਦੇ ਹੋ. ਸਿਟੀ ਦੇ ਵਿੱਚ ਇਹਨਾਂ ਦਾ ਆਫਿਸ ਆ, ਟਰਗਨੀਨਾ ਦੇ ਵਿੱਚ ਇਹਨਾਂ ਦਾ ਆਫਿਸ ਆ, ਸੈਂਟ ਆਲਬਨਸ ਇਹਨਾਂ ਦਾ ਆਫਿਸ ਆ, 3-3 ਇਹਨਾਂ ਦੇ ਦਫ਼ਤਰ ਨੇ ਨੇੜਲੇ, ਤੁਸੀਂ ਉਹ ਵੀ ਜਾ ਕੇ ਵਿਜ਼ਿਟ ਕਰ ਸਕਦੇ ਹੋ. ਅਤੇ ਹੁਣ ਤੁਹਾਡੇ ਕੋਈ ਇਜਾਜ਼ਤ ਲੈਂਦੇ ਹਾਂ, ਰੱਖਿਓ ਆਪਣਾ ਖਿਆਲ, ਸੁਣਦੇ ਰਹੋ ਰੇਡੀਓ ਹਾਂਜੀ 1674. ਥੈਂਕ ਯੂ ਮਨੀਸ਼ਾ ਜੀ.
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ. ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ. ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ. ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ, ਪੁਆਇੰਟ ਪੁਆਇੰਟ ਕੁੱਕ ਕਾਲ 0493536042
3: ਜਵਾਕਾਂ ਦੀ ਐਕਟਿੰਗ ਹੈ ਕਮਾਲ ਪਵੇਗਾ ਹੁਣ ਧਮਾਲ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
5: ਸੂਰਜ ਦੇਵਤਾ
4: ਕੀ ਮਤਲਬ
5: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
4: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
2: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ ਰੇਂਜਰ ਸੁਪਰ ਡਿਊਟੀ ਐਵਰੇਸਟ ਤੇ ਸਦਾਬਹਾਰ ਮਸਟੈਂਗ ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ ਚੈਟਸਟਨ ਫੋਰਡ ਰੈਡੀ ਸੈਟ ਫੋਰਡ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
2: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8665 ਔਰ ਵਿਜ਼ਿਟ tireforce.com.au।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
5: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਮੈਂ ਦੋਸਤੋ, ਤੁਸੀਂ ਇਸ ਟਾਈਮ ਸਾਨੂੰ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਅਤੇ ਰੇਡੀਓ ਦੇ ਉੱਤੇ ਤੁਸੀਂ ਹੋ ਸਕਦਾ ਕਿ ਸੁਣ ਰਹੇ ਹੋ ਇਸ ਟਾਈਮ। ਅੱਜ ਦੇ ਦਿਨ ਤੁਹਾਡੇ ਲਈ ਇੱਕ ਬੜੀ ਅਹਿਮ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ। ਇੱਕ ਬੜੀ ਖੂਬਸੂਰਤ ਇੱਕ ਕਿਤਾਬ ਪਿਛਲੇ ਦਿਨ ਹੀ ਛਪੀ ਆ। ਮਾਣ ਵਾਲੀ ਗੱਲ ਇਹ ਆ ਕਿ ਇੱਥੇ ਮੈਲਬਨ ਦੇ ਵਿੱਚ ਇਹ ਕਿਤਾਬ ਲਿਖੀ ਗਈ ਅਤੇ ਛਪਾਈ ਗਈ, ਅਤੇ ਤੁਹਾਡੇ ਲਈ ਇਹ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਉਪਲਬਧ ਹੈ, ਇਸ ਕਿਤਾਬ ਦੇ ਵਿੱਚ ਕੀ ਹੈ, ਇਹ ਜ਼ਰੂਰੀ ਇਸ ਕਰਕੇ ਵੀ ਹੈ ਕਿਉਂਕਿ ਇਸ ਦੇ ਪਿੱਛੇ ਬੜੀਆਂ ਮਾਣਮੱਤੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਲੰਮਾ ਚੌੜਾ ਤਜਰਬਾ ਇੱਥੇ ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਦੇ ਖੇਤਰ ਦੇ ਵਿੱਚ, ਟਾਊਨ ਪਲੈਨਿੰਗ ਦੇ ਖੇਤਰ ਦੇ ਵਿੱਚ। ਪ੍ਰੋਫੈਸਰ ਹਰਜਿੰਦਰ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਨੇ, ਬਾਕੀ ਆਪਾਂ ਇਹਨਾਂ ਦੇ ਕੋਲੋਂ ਜਾਣਦੇ ਹਾਂ। ਸਰ ਸਤਿ ਸ਼੍ਰੀ ਅਕਾਲ, ਥੈਂਕ ਯੂ
1: ਜੀ। ਸਤਿ ਸ਼੍ਰੀ ਅਕਾਲ,
0: ਥੈਂਕ ਯੂ ਤੁਹਾਡਾ ਸਮਾਂ ਕੱਢਣ ਦੇ ਲਈ।
1: ਤੁਹਾਡਾ ਧੰਨਵਾਦ, ਤੁਸੀਂ ਬੁਲਾਇਆ, ਮਿਹਰਬਾਨੀ ਤੁਹਾਡੀ।
0: ਥੈਂਕ ਯੂ ਸਰ। ਸਰ ਪਿਛਲੇ ਦਿਨੀ ਕਿਤਾਬ ਤੁਸੀਂ ਲੋਕ ਅਰਪਿਤ ਕੀਤੀ ਹੈ, ਕੀ ਹੁਣ ਤੱਕ ਦਾ ਲੇਖਾ ਜੋਖਾ ਰਿਹਾ? ਮੈਨੂੰ ਪਤਾ ਲੱਗਾ ਵੀ ਦੁਬਾਰਾ ਛਪਾਉਣੀ ਪੈ ਗਈ ਹੈ ਕਿਤਾਬ, ਇੰਨੀ ਜ਼ਿਆਦਾ ਪਸੰਦ ਕੀਤੀ ਗਈ।
1: ਹਾਂਜੀ, ਇਹ ਕਿਤਾਬ ਦਾ ਨਾਂ ਹੈਗਾ ਜੀ
0: ਜੀਵਨ
1: ਜਾਚ, ਅਤੇ ਇਹ ਜਿਹੜੀ ਕਿਤਾਬ ਆ ਇਹਦੇ ਵਿੱਚ ਵਿਚਾਰ, ਪਹਿਲਾ ਜਿਹੜਾ ਇਹਦਾ ਸੈਕਸ਼ਨ ਹੈ ਉਹਦੇ ਵਿੱਚ ਵਿਚਾਰ ਨੇ, ਜਿਹੜੇ ਵਿਚਾਰ ਨੇ ਉਹ ਰੂਹਾਨੀਅਤ ਦੇ ਡਿਫਰੈਂਟ ਜਿਹੜੇ ਆਸਪੈਕਟ ਨੇ ਉਹਨਾਂ ਦੇ ਨਾਲ ਰਿਲੇਟਡ ਨੇ, ਅਤੇ ਉਹ ਵਿਚਾਰ ਸਾਡੇ ਗਿਆਨੀ ਰਘਵੀਰ ਸਿੰਘ ਜੀ ਸੀਗੇ ਇੱਥੇ, ਉਹਨਾਂ ਦੇ ਨੇ। ਅਤੇ ਸੈਕਿੰਡ ਪਾਰਟ ਆ ਜਿਹੜਾ ਕਿਤਾਬ ਦਾ, ਉਹਦੇ ਵਿੱਚ ਉਹਨਾਂ ਦਾ ਜੀਵਨ ਵੀ ਆ ਅਤੇ ਜੋ ਮੇਰੇ ਨਾਲ ਉਹਨਾਂ ਦੀ ਇੰਟਰੈਕਸ਼ਨ ਹੋਈ ਕੋਈ 14-15 ਸਾਲਾਂ ਦੇ ਦੌਰਾਨ, ਉਹ ਉਹਦੇ ਵਿੱਚੋਂ ਕੁਛ ਅੰਸ਼ ਉਹਦੇ ਵਿੱਚ ਨੇ।
0: ਸੋ ਜਿੱਦਾਂ ਇਹ ਕਿਤਾਬ ਦਾ ਨਾਂ ਹੀ ਦੱਸਦਾ ਜੀਵਨ ਜਾਚ, ਯਾਨੀ ਕਿ ਜੀਵਨ ਜੀਣ ਦਾ ਚੱਜ, ਕਿੱਦਾਂ ਆਪਾਂ ਜੀਵਨ ਜੀਣਾ, ਕੀ ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਉਹਨਾਂ ਸਵਾਲਾਂ ਦੇ ਹੱਲ। ਸੋ ਇੱਦਾਂ ਦਾ ਹੀ ਕੁਛ ਕਿਤਾਬ 'ਚ?
1: ਹਾਂਜੀ, ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਜੀ ਕਿ ਕਿਉਂਕਿ ਅਸੀਂ ਜਿਹੜੀ ਜ਼ਿੰਦਗੀ ਅਸੀਂ ਜਿਉਂਦੇ ਹਾਂ ਉਹ ਜ਼ਿੰਦਗੀ ਅਸੀਂ ਇੱਕ ਸੁਚੱਜੀ ਸਾਵੇਂ ਪੱਧਰੀ ਚੰਗੀ ਜ਼ਿੰਦਗੀ ਕਿੱਦਾਂ ਜਿਉਂ ਸਕਦੇ ਹਾਂ, ਅਤੇ ਸਾਡੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਉਸਾਰੂ ਹੋ ਸਕਦੀ ਆ, ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਵਿਚਾਰ ਉਸ ਚੀਜ਼ ਦੇ ਨਾਲ ਸੰਬੰਧਿਤ ਨੇ। ਔਰ ਬਹੁਤੇ ਜਿਹੜੇ ਵਿਚਾਰ ਨੇ ਉਹ ਬੰਦੇ ਨੂੰ ਆਪਾਂ ਜਾਣਨ ਦੇ ਲਈ ਕਿ ਉਹ ਆਪਣੇ ਅੰਦਰ ਝਾਤੀ ਮਾਰੇ, ਆਪਣੇ ਮਨ ਦੀ ਪੱਤਰੀ ਆ ਜਿਹੜੀ ਉਹ ਰੋਜ਼ ਪੜ੍ਹੇ ਅਤੇ ਸੋਚੇ ਅਤੇ ਉਹਦੇ ਬਾਰੇ ਜ਼ਿਆਦਾ, ਅਤੇ ਬਾਕੀ ਇਹ ਆ ਵੀ ਜਿਹੜੀ ਜੋ ਆਪਣੇ ਗੁਰੂਆਂ ਨੇ ਗੁਰਬਾਣੀ ਜਿਸ ਤਰ੍ਹਾਂ ਦੱਸਦੇ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ, ਉਹ ਸਾਰੇ ਜਿਹੜੇ ਵਿਚਾਰ ਨੇ, ਜਿਸ ਤਰ੍ਹਾਂ ਕਿ ਜ਼ਿੰਦਗੀ ਦਾ ਮਕਸਦ ਕੀ ਆ ਅਤੇ ਸੱਚ ਕੀ ਆ, ਰੂਹ ਕੀ ਆ, ਮੁਹੱਬਤ ਕੀ ਆ, ਨਾਮ ਕੀ ਆ, ਇਹ ਵਗੈਰਾ ਇਸ ਤਰ੍ਹਾਂ ਦੇ, ਔਰ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਸੰਬੰਧ ਆ, ਇਸ ਤਰ੍ਹਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਅਤੇ ਇਸ ਤਰ੍ਹਾਂ ਦੇ ਵਿਚਾਰ ਨੇ
0: ਇਸ ਕਿਤਾਬ 'ਚੋਂ ਮਿਲਣਗੇ।
1: ਹਾਂਜੀ।
0: ਅੱਛਾ, ਤੁਸੀਂ ਜ਼ਿਕਰ ਕੀਤਾ ਗਿਆ ਨਹੀਂ ਰਘਵੀਰ ਸਿੰਘ ਜੀ ਦਾ, ਉਹਨਾਂ ਦੇ ਵਿਚਾਰ ਤੁਸੀਂ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਸਾਡੇ ਸਰੋਤਿਆਂ ਨੂੰ?
1: ਹਾਂਜੀ, ਉਹ ਇਸ ਤਰ੍ਹਾਂ ਜੀ ਕਿ ਮੇਰਾ ਉਹਨਾਂ ਨਾਲ ਮੇਲ 96 ਦੇ ਵਿੱਚ ਜਦੋਂ ਮੈਂ ਇੱਥੇ ਮਾਈਗ੍ਰੇਟ ਹੋ ਕੇ ਆਇਆ ਉਸ ਤੋਂ ਥੋੜ੍ਹਾ ਦੇਰ ਬਾਅਦ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸੀਗੇ ਅਤੇ ਬਾਕੀ ਇਹ ਆ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਪਰਮਾਰਥ ਦੇ ਨਾਲ, ਪਰਮਾਤਮਾ ਨਾਲ ਜੁੜਨ ਦਾ ਉਹਨਾਂ ਦਾ ਬਹੁਤ ਖਿਆਲ ਸੀ, ਉਹਨਾਂ ਦੀ ਤੀਬਰ ਇੱਛਾ ਸੀ। ਅਤੇ ਇੱਕ ਦਫ਼ਾ ਮਤਲਬ ਜਿਹੜਾ ਵੀ ਕੋਈ ਸੰਤ ਮਹਾਤਮਾ ਜਾਂ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਉਹ ਉਸ ਪਾਸੇ ਚੱਲ ਪੈਂਦੇ ਸੀ। ਅਤੇ ਜਦੋਂ 20-22 ਸਾਲ ਦੀ ਉਹਨਾਂ ਦੀ ਉਮਰ ਹੋਈ ਤਾਂ ਉਸ ਵੇਲੇ ਉਹਨਾਂ ਦਾ ਮੇਲ ਆ ਜਿਹੜਾ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਹੋਇਆ, ਉੱਥੋਂ ਉਹਨਾਂ ਨਾਲ ਉਹਨਾਂ ਦੇ ਸੰਗ ਰਹੇ ਅਤੇ ਉੱਥੋਂ ਆਪਣਾ ਜਿਹੜਾ ਜੀਵਨ ਆ ਉਹਨਾਂ ਦੇ ਨਾਲ, ਉਹਨਾਂ ਨੇ ਕਾਫੀ ਜੰਗਲਾਂ ਦੇ ਵਿੱਚ ਵੀ ਰਹਿ ਬਿਤਾਇਆ। ਉਸ ਤੋਂ ਬਾਅਦ ਫਿਰ ਉਹ ਸਿੰਗਾਪੁਰ ਆਏ, ਸਿੰਗਾਪੁਰ ਤੋਂ 15-10 ਸਾਲ ਉੱਥੇ ਰਹੇ, 15 ਸਾਲ। ਉਸ ਤੋਂ ਬਾਅਦ ਫਿਰ ਉਹ ਮੈਲਬਰਨ ਦੇ ਵਿੱਚ ਆਪਣਾ ਉਹਨਾਂ ਦਾ ਉਹਨਾਂ ਦੇ ਬੇਟੇ ਨੇ ਇੱਥੇ ਪ੍ਰਿਤਪਾਲ ਸਿੰਘ
0: ਜੀ,
1: ਅਤੇ ਉਹ ਬਰੈਕਪੁਰਨ ਗੁਰਦੁਆਰੇ ਜਦੋਂ ਬਣਿਆ ਤਾਂ ਉਹਦੇ ਵਿੱਚ ਉਹਨਾਂ ਨੇ ਕਾਫੀ ਰੋਲ ਪਲੇ ਕੀਤਾ ਸੀਗਾ, ਉਹਦੇ ਪ੍ਰਧਾਨ ਵੀ ਉਹ ਰਹੇ ਸੀਗੇ ਅਤੇ ਉਹ ਫਿਰ ਪਰਿਵਾਰ ਦੇ ਨਾਲ ਬਲੈਕਪੁਰਨ ਦੇ ਵਿੱਚ ਉਹ ਰਹੇ ਅਤੇ ਮੈਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਗੁਰਦੁਆਰੇ ਐਤਵਾਰ ਨੂੰ ਅਤੇ ਜਾਂ ਕਈ ਦਫ਼ਾ ਸ਼ਨਿਚਰਵਾਰ ਨੂੰ ਉਹਨਾਂ ਦੇ ਘਰ ਵੀ ਮਿਲਦਾ ਸਾਂ ਅਤੇ ਉਹਨਾਂ ਨਾਲ ਜਦੋਂ ਵਿਚਾਰ ਵਟਾਂਦਰਾ ਹੁੰਦਾ ਸੀ ਤਾਂ ਮੈਨੂੰ ਬਹੁਤ ਉਹਨਾਂ ਦੇ ਵਿਚਾਰਾਂ ਦੀ ਖਿੱਚ ਪੈਂਦੀ ਸੀ ਅਤੇ ਫਿਰ ਮੈਂ ਉਹਨਾਂ ਦੇ ਵਿਚਾਰਾਂ ਨੂੰ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਸ਼ਾਮ ਨੂੰ ਸੌਣ ਤੋਂ ਪਹਿਲਾਂ ਮੈਂ ਕਹਿ ਲਓ ਵੀ ਹਰ ਹਫ਼ਤੇ ਮੁਲਾਕਾਤ ਤੋਂ ਬਾਅਦ ਮੈਂ ਜੋ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹ ਫਿਰ ਮੈਂ ਲਿਖਦਾ ਸਾਂ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੇਰਾ ਵਿਚਾਰ ਬਣਿਆ ਕਿ ਕਿਤਾਬ ਦਾ ਰੂਪ ਦਿੱਤਾ ਜਾਵੇ
0: ਜੀ।
1: ਪਰ ਉਹਨਾਂ ਨੇ ਮੈਨੂੰ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ ਕਿ ਕਿਤਾਬ ਛਾਪੀ ਜਾਵੇ ਕਿਉਂਕਿ ਉਹ ਲੁੱਕ ਛਿਪੇ ਹੀ ਰਹਿਣਾ ਚਾਹੁੰਦੇ ਸੀਗੇ
0: ਜੀ।
1: ਪਰ ਫਿਰ ਮੈਂ ਨਾਨਕਸਰ ਉੱਥੇ ਜਿਹੜੇ ਮਹਾਂਪੁਰਖ ਨੇ ਬਾਬਾ ਹਰਭਜਨ ਸਿੰਘ ਸੀ ਉਹਨਾਂ ਤੋਂ ਇਜਾਜ਼ਤ ਲੈ ਕੇ ਕਿਤਾਬ ਦਾ ਰੂਪ ਦਿੱਤਾ। ਉਹ ਇੱਕ ਕਿਤਾਬ ਆ ਜਿਹੜੀ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਆ
0: ਜੀ
1: ਅਤੇ ਉਹਨਾਂ ਨੇ ਬੜੀ ਮਿਹਨਤ ਅਤੇ ਬੜੇ ਪਿਆਰ ਦੇ ਨਾਲ ਬੜੀ ਰੂਹ ਦੇ ਨਾਲ ਇਹ ਕਿਤਾਬ ਛਾਪੀ ਹੈ। ਪਹਿਲਾਂ ਅਸੀਂ 500 ਦੇ ਕਰੀਬ ਕਿਤਾਬ ਛਪਵਾਈ ਸੀ ਪਰ ਉਹ ਵੀ ਫਿਰ ਥੋੜ੍ਹੀ ਪੈ ਗਈ ਅਤੇ ਪੰਜਾਬ ਦੀ ਕਾਲਜ ਦੀ ਹਰ ਲਾਇਬ੍ਰੇਰੀ ਵਿੱਚ, ਪੰਜਾਬ ਦੀ ਹਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਅਤੇ ਪੰਜਾਬ ਦੀਆਂ ਕੋਈ 325 ਜਿਹੜੀਆਂ ਪੇਂਡੂ ਲਾਇਬ੍ਰੇਰੀਆਂ ਨੇ ਉਹਨਾਂ ਦੇ ਵਿੱਚ ਕਿਤਾਬ ਪਹੁੰਚ ਗਈ ਆ
0: ਜੀ।
1: ਬਾਕੀ ਇੱਥੇ ਮੈਲਬਰਨ ਦੇ ਵਿੱਚ ਵੀ ਕਾਫੀ ਲੋਕਾਂ ਨੇ, ਅਸੀਂ ਇੱਕ ਫੰਕਸ਼ਨ ਕੀਤਾ ਸੀਗਾ ਉਸ ਫੰਕਸ਼ਨ ਦੇ ਦੌਰਾਨ ਵੀ ਕਾਫੀ ਲੋਕਾਂ ਨੇ ਉਹ ਕਿਤਾਬ ਆ ਜਿਹੜੀ ਉਹ ਲੈ ਕੇ ਪੜ੍ਹ ਰਹੇ ਨੇ
0: ਜੀ। ਅਤੇ ਕੀ ਕਿੰਨੇ ਕੁ ਦੀ ਕਿਤਾਬ ਆ ਅਤੇ ਜੇ ਹੁਣ ਕੋਈ ਲੈਣਾ ਚਾਹੇ ਤਾਂ ਫਿਰ ਕਿੱਥੋਂ ਲਵੇ?
1: ਕਿਤਾਬ ਆਸਟ੍ਰੇਲੀਅਨ $10 ਦੀ ਆ, ਬੜੀ ਉਹ ਤਾਂ ਕੋਸਟ ਵੀ ਅਸੀਂ ਕਵਰ ਨਹੀਂ ਕਰਦੀ ਪਰ ਅਸੀਂ $10 ਇਸ ਕਰਕੇ ਰੱਖੀ ਆ ਵੀ ਤਾਂ ਕਿ ਇੱਕ ਜੈਨੂਅਨ ਜਿਹੜਾ ਬੰਦਾ ਰੀਡਰ ਆ
0: ਬੁੱਕ ਹੋਵੇ ਕਿਸੇ,
1: ਹਾਂ ਉਹੀ ਕਿਤਾਬ ਨੂੰ ਲਵੇ ਅਤੇ ਪੜ੍ਹੇ
0: ਜੀ। ਅਤੇ ਕਿੱਥੋਂ ਲੈ ਸਕਦੇ ਹਾਂ ਆਪਾਂ
1: ਇਹ ਕਿਤਾਬ? ਇਸ ਤਰ੍ਹਾਂ ਜੀ ਕਿ ਮੇਰੇ ਕੋਲ ਵੀ ਮੇਰੇ ਤੋਂ ਲਈ ਜਾ ਸਕਦੀ ਹੈ
0: ਜੀ,
1: ਬਾਕੀ ਅਸੀਂ ਤੁਹਾਨੂੰ ਵੀ ਕਿਤਾਬਾਂ ਦਾ ਕੁਛ ਸੈੱਟ ਦੇ ਦਾਂਗੇ, ਤੁਹਾਡੇ ਕੋਲੋਂ ਵੀ ਲਈਆਂ ਜਾ ਸਕਦੀਆਂ,
0: ਇੱਥੋਂ ਰੇਡੀਓ ਤੋਂ ਪਿੱਕ ਕਰ ਸਕਦੇ?
1: ਹਾਂਜੀ ਬਿਲਕੁਲ। ਅਤੇ ਬਾਕੀ ਕੋਈ ਕੰਟੈਕਟ ਕਰੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ
0: ਤੁਹਾਡੇ
1: ਰਾਹੀਂ,
0: ਤੁਹਾਡਾ ਨੰਬਰ ਇੱਥੇ ਥੱਲੇ ਗੱਲਬਾਤ ਦੇ ਪਾ ਦਈਏ।
1: ਮੇਰਾ ਖਿਆਲ ਆ ਤੁਸੀਂ ਅਜੇ ਆਪਣਾ ਨੰਬਰ ਦਿਓ
0: ਜੀ, ਸਮਝਿਆ ਜੀ, ਠੀਕ ਹੈ ਜੀ।
1: ਹਾਂਜੀ ਕਿਤਾਬ ਪਹੁੰਚ ਜਾਏਗੀ ਤੁਹਾਡੇ ਕੋਲ
0: ਜੀ, ਸੋ ਸਾਡੇ ਤੱਕ ਕੋਈ ਈਮੇਲ ਕਰ ਦੇ ਜਾਂ ਮੈਸੇਜ ਕਰ।
1: ਹਾਂਜੀ ਹਾਂਜੀ
0: ਸਰ, ਬਹੁਤ ਸਾਰੀ ਇਹਦੇ ਵਿੱਚ ਮੈਂ ਮੋਟੀ ਮੋਟੀ ਜਿਹੀ ਝਾਤ ਮਾਰੀ ਆ, ਬੜੀਆਂ ਹਰ ਰੋਜ਼ ਜਿਹੜੀਆਂ ਬੰਦੇ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬੰਦਾ ਖੁਸ਼ ਕਿੱਦਾਂ ਰਹਿ ਸਕਦਾ, ਖਾਸ ਤੌਰ ਦੇ ਉੱਤੇ ਪਰਦੇਸਾਂ ਦੇ ਵਿੱਚ ਆਪਾਂ ਇੱਕ ਐਵੇਂ ਅਜੀਬ ਜਿਹਾ ਭਾਰ ਜਿਹਾ ਆਪਾਂ ਮਹਿਸੂਸ ਕਰਦੇ ਹਾਂ ਵੀ ਫਿਰ ਆਪਾਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਇਸ ਭਾਰ ਦੇ ਥੱਲੋਂ ਛੇਤੀ ਕਿਤਿਆਂ ਆਪਾਂ ਨਿਕਲ ਜਾਈਏ, ਰਾਤੋਂ ਦਿਨ ਨਾ ਚੜ੍ਹੇ, ਅਗਲੇ ਦਿਨ ਫਿਰ ਇੱਕ ਨਵਾਂ ਭਾਰ ਆਪਾਂ ਲੱਦ ਕੇ ਤੋਰਦੇ ਹਾਂ। ਬਹੁਤ ਸਾਰਾ ਕੁਛ ਤਾਂ ਮੈਂ ਚਾਹੂੰਗਾ ਕਿ ਹੁਣ ਕਿਤਾਬ 'ਚੋਂ ਹੀ ਸਾਰੇ ਜਾਣੇ ਪੜ੍ਹਨ। ਤੁਸੀਂ ਵੀ ਇੱਥੇ ਉੱਥੇ ਵੀ ਲੰਮਾ ਸਮਾਂ ਤੁਸੀਂ ਵਿਚ ਰਹੇ ਹੋ, ਇੱਥੇ ਵੀ ਹੁਣ ਲੰਮਾ ਸਮਾਂ ਹੋ ਗਿਆ ਵਾ ਤੁਹਾਨੂੰ, ਤੁਸੀਂ ਵੀ ਉਹ ਮਹਿਸੂਸ ਕਰਦੇ ਹੋਵੋਗੇ, ਕਿੱਦਾਂ ਮੈਨੇਜ ਕਰ ਸਕਦੇ ਹਾਂ?
1: ਦੇਖੋ ਇਹਦੇ ਵਿੱਚ ਇਹ ਆ ਜੀ, ਪਹਿਲੀ ਗੱਲ ਤਾਂ ਹੈ ਵੀ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹ ਕਰੋ, ਅਤੇ ਦੂਸਰੀ ਗੱਲ ਇਹ ਹੈ ਵੀ ਉਸਾਰੂ ਸੋਚ ਰੱਖੋ ਆਪਣੀ
0: ਜੀ,
1: ਕਿਉਂਕਿ ਜਿਹੜਾ ਪੋਜ਼ਿਟਿਵ ਰਹਿਣਾ ਉਸਾਰੂ ਸੋਚ ਰੱਖਣੀ ਹੈ ਇਹ ਬਹੁਤ ਜ਼ਰੂਰੀ ਆ, ਅਤੇ ਜਿਹੜੀ ਨੈਗੇਟਿਵਿਟੀ ਆ ਕਿਸੇ ਵੀ ਕਿਸਮ ਦੀ ਉਹ ਬੰਦੇ ਨੂੰ ਖਰਾਬ ਕਰਦੀ ਹੈ, ਤੁਹਾਨੂੰ ਵੀ ਖਰਾਬ ਕਰਦੀ ਹੈ ਜੇ ਆਪਾਂ ਉਹ ਰੱਖੀਏ। ਕਈ ਲੋਕ

0: ਅਸੀਂ ਉਹ ਇੰਪਰੂਵ ਕਰੀਏ, ਲੋਕਾਂ ਨੂੰ ਚ ਵਿਚਰੀਏ, ਸਿੱਖੀਏ। ਅਤੇ ਅਸੀਂ ਹੁਣ ਜਿਸ ਤਰ੍ਹਾਂ ਮੈਂ ਆਪਣੀ ਪੱਗ ਦੇ ਨਾਲ 15-16 ਥਾਵਾਂ 'ਤੇ ਇੱਥੇ ਨੌਕਰੀਆਂ ਕੀਤੀਆਂ ਔਰ ਵਧੀਆ ਨੌਕਰੀ ਕੀਤੀ ਹੈ, ਅਤੇ ਮੈਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਲੱਗੀ ਕਿ ਇੱਥੇ ਰੇਸਿਜ਼ਮ ਆ। ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਦਾ। ਅਸੀਂ ਇੱਕ ਫੰਕਸ਼ਨ ਕੀਤਾ ਸੀਗਾ, ਉਸ ਫੰਕਸ਼ਨ ਦੇ ਉੱਤੇ ਮੈਂ ਇਹੀ ਗੱਲ ਕਹੀ ਸੀਗੀ ਵੀ ਆਪਾਂ ਇੱਕ ਦੂਸਰੇ ਤੋਂ ਮਦਦ ਜਿੰਨੀ ਕਰ ਸਕਦੇ ਹਾਂ ਕਰਦੇ ਹਾਂ, ਵੀ ਇਹ ਬੜੀ ਬੜੀ ਸੋਹਣੀ ਸੁਸਾਇਟੀ ਆ, ਬੜੀ ਚੰਗੀ ਸੁਸਾਇਟੀ ਆ, ਆਸਟ੍ਰੇਲੀਅਨ ਸੁਸਾਇਟੀ ਆ, ਇਹ ਬੜੀ ਐਕਸੈਪਟਿੰਗ ਆ, ਨਾਟ ਓਨਲੀ ਐਕਸੈਪਟਿੰਗ ਇਹ ਰਿਸਪੈਕਟਿੰਗ ਵੀ ਆ। ਤਾਂ ਮੈਨੂੰ ਇੱਕ ਸੱਜਣ ਮਿਲਿਆ, ਉਹਨਾਂ ਨੇ ਕਿਹਾ ਜੀ ਨਹੀਂ ਜੀ ਤੁਸੀਂ ਗੱਲ ਤਾਂ ਕਰਦੇ ਹੋ ਪਰ ਬੜੇ ਰੇਸਿਸਟ ਨੇ, ਮੇਰੀ ਵਾਈਫ ਆ ਜਿਹੜੀ ਉਹਨੂੰ ਤਾਂ 4 ਹੋ ਗਏ ਜੋਬ ਅਪਲਾਈ ਕਰਦੇ ਨੂੰ, ਉਹਨੂੰ ਤਾਂ ਨੌਕਰੀ ਵੀ ਨਹੀਂ ਮਿਲੀ। ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਆਪਣਾ ਸੀ ਵੀ ਦੀ ਕਾਪੀ ਮੈਨੂੰ ਭੇਜ ਦਿਓ, ਜਾਂ ਜਿਸ ਤਰ੍ਹਾਂ ਤੁਸੀਂ ਅਪਲਾਈ ਕਰਦੇ ਹੋ ਉਹਦਾ ਕੋਈ ਸੈਂਪਲ ਐਪਲੀਕੇਸ਼ਨ ਜਿਹੜੀ ਤੁਸੀਂ ਤਿਆਰ ਕੀਤੀ ਉਹਨੂੰ ਭੇਜ ਦਿਓ, ਅਤੇ ਮੈਂ ਤੁਹਾਨੂੰ ਜਿੰਨੀ ਫੀਡਬੈਕ ਦੇ ਦਿਆਂਗਾ ਜਾਂ ਜਿੰਨਾ ਮੈਂ ਕਰ ਸਕਦਾ ਕਰਾਂਗਾ। ਤਾਂ ਜੋ ਉਹਨਾਂ ਨੇ ਮੈਨੂੰ ਭੇਜਿਆ ਮੈਂ ਉਹ ਦੇਖਿਆ, ਤਾਂ ਉਹ ਦੇਖ ਕੇ ਜੇ ਮੈਂ ਵੀ ਕੋਈ ਨੌਕਰੀ ਦੇਣੀ ਹੁੰਦੀ ਤਾਂ ਸ਼ਾਇਦ ਮੈਂ ਬਣਾ ਦਿੰਦਾ, ਕਿਉਂਕਿ ਉਹਦੇ ਵਿੱਚ ਦੱਸਿਆ ਹੀ ਕੁਛ ਨਹੀਂ ਸੀ। ਠੀਕ ਆ, ਅਤੇ ਉਹ ਖੈਰ ਮੈਂ ਥੋੜ੍ਹਾ ਜਿਹਾ ਟਾਈਮ ਲਾਇਆ, ਮੈਂ ਉਹਨਾਂ ਦਾ ਕਵਰਿੰਗ ਲੈਟਰ ਜਾਂ ਉਹਨਾਂ ਦਾ ਸੀ ਵੀ ਸੀ ਜਾਂ ਸਿਲੈਕਸ਼ਨ ਕ੍ਰਾਈਟੇਰੀਆ ਸੀ ਉਹ ਵੀ ਸਾਰਾ ਉਹਨਾਂ ਨੂੰ ਬਣਾ ਕੇ ਦਿੱਤਾ, ਅਤੇ ਜਦੋਂ ਉਹਦਾ ਪੁਜੀਸ਼ਨ ਆਈ ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਇੰਟਰਵਿਊ ਆਈ
1: ਜੀ
0: 4 ਬਾਅਦ ਪਹਿਲੀ ਇੰਟਰਵਿਊ ਆਈ
1: ਜੀ।
0: ਇੰਟਰਵਿਊ ਆਈ ਅਤੇ ਇੰਟਰਵਿਊ ਤੋਂ ਫਿਰ ਉਹ ਮੇਰੇ ਕੋਲ ਆਏ ਅਤੇ ਮੈਂ ਉਹਨਾਂ ਨੂੰ ਸਾਰਾ ਇੰਟਰਵਿਊ ਦੀ ਤਿਆਰੀ ਕਰਵਾਈ ਵੀ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕੁਛ ਪਰਸਨਲ ਕੁਸ਼ਚਨ ਹੁੰਦੇ ਨੇ ਤੁਹਾਡੀ ਸ਼ਖਸੀਅਤ ਬਾਰੇ, ਕੁਛ ਪ੍ਰੋਫੈਸ਼ਨ ਦੇ ਬਾਰੇ ਹੁੰਦੇ ਨੇ, ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਚਲੋ ਉਹਨਾਂ ਤਿਆਰੀ ਕੀਤੀ, ਉਹਨਾਂ ਨੌਕਰੀ ਮਿਲ ਗਈ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕਈ ਦਫ਼ਾ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ ਜਾਂ ਸਾਨੂੰ ਪ੍ਰੈਜੈਂਟ ਕਰਨ ਦਾ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜੈਂਟ ਕਰਨਾ ਦੂਸਰਿਆਂ ਲਈ, ਅਤੇ ਅਸੀਂ ਮੌਕਾ ਸਾਨੂੰ ਨਹੀਂ ਮਿਲਦਾ। ਇਹ ਨਹੀਂ ਕਿ ਅਸੀਂ ਬਲੇਮ ਗੇਮ ਕਰੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡੇ ਨਾਲ ਇਹ ਗੱਲ ਹੋਈ ਹੈ। ਸੋ ਗੱਲ ਤਾਂ ਮੁੱਕਦੀ ਹੈ ਵੀ ਸਾਨੂੰ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਲਰਨ ਕਰੀਏ, ਅਸੀਂ ਹਰ ਇੱਕ ਤੋਂ ਹੀ ਲਰਨ ਕਰ ਸਕਦੇ ਹਾਂ। ਅਸੀਂ ਸੜਕ 'ਤੇ ਜਾਂਦੇ ਹਾਂ, ਸੜਕ ਪਾਰ ਕਰਦੇ ਹਾਂ, ਅਸੀਂ ਉਦੋਂ ਵੀ ਬੜਾ ਕੁਛ ਸਿੱਖਦੇ ਕਰਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ ਸਿੱਖਦੇ ਹਾਂ। ਅਤੇ ਸੋ ਇਸ ਕਰਕੇ ਬਾਕੀ ਜਿਹੜੀ ਵੀ ਚੀਜ਼, ਜਿਹੜੇ ਵੀ ਲਾਈਨ 'ਚ ਕੋਈ ਬੰਦਾ ਜਾਣਾ ਚਾਹੁੰਦਾ, ਜਿਹੜਾ ਤੁਹਾਡੀ ਆਤਮਾ ਅਤੇ ਮਨ ਕਹਿੰਦਾ ਨਾ ਵੀ ਮੈਂ ਇਸ ਲਾਈਨ 'ਚ ਜਾਣਾ, ਉਹਦੇ ਲਈ ਕੋਸ਼ਿਸ਼ ਕਰੋ। ਅਤੇ ਦੂਸਰਾ ਇਹ ਹੈ ਵੀ ਜਿਸ ਤਰ੍ਹਾਂ ਦੇ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਆ ਉਹ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਕਿਹਦੀ, ਉਹ ਉਸੇ ਲਈ ਆਪਣੀ ਤਿਆਰੀ ਕਰੋ। ਸੋ ਸਿੱਖੋ, ਪ੍ਰਪੇਅਰ ਕਰੋ, ਅਤੇ ਮੇਰਾ ਖਿਆਲ ਆ ਵੀ ਜਿਹੜੀ ਕਾਮਯਾਬੀ ਆ ਉਹ ਬੰਦੇ ਨੂੰ ਮਿਲਦੀ ਆ। ਬਾਕੀ ਪੰਜਾਬੀ ਆਪਾਂ ਜਦੋਂ ਆਪਾਂ ਸਮੁੰਦਰ ਪਾਰ ਕਰਕੇ ਇੱਥੇ ਪਹੁੰਚ ਗਏ ਹਾਂ, ਇੱਥੇ ਵੀ ਕਾਮਯਾਬ ਹੋਵਾਂਗੇ। ਅਤੇ ਇਸ ਕਰਕੇ ਉਸਾਰੂ ਸੋਚ ਬਹੁਤ ਜ਼ਰੂਰੀ ਆ।
1: ਸਰ ਕਈ ਲੋਕ ਇਹ ਵੀ ਕਹਿ ਦਿੰਦੇ ਕਿ ਇਸ ਪਰ ਧਰਤੀ ਦੇ ਉੱਤੇ ਹੀ ਪ੍ਰੈਸ਼ਰ ਆ, ਇਹ ਮਨ ਦੇ ਉੱਤੇ ਬੋਝ ਆ ਜਾਂਦਾ, ਉੱਥੇ ਜਦੋਂ ਆਪਾਂ ਉਤਰਦੇ ਹਾਂ ਜਾਂਦੇ ਹਾਂ ਰਿਲੈਕਸ ਹੋ ਜਾਈਦਾ, ਜਦੋਂ ਆਏ ਹਾਂ ਉਦੋਂ ਵੀ ਬੜੇ ਰਿਲੈਕਸ ਹਾਂ, ਇਸ ਧਰਤੀ ਦੇ ਵਿੱਚ ਹੀ ਸਟ੍ਰੈਸ ਆ।
0: ਨਹੀਂ, ਇਸ ਤਰ੍ਹਾਂ ਦੀ ਕੋਈ ਦੇਖੋ ਗੱਲ ਨਹੀਂ ਹੈ, ਧਰਤੀ ਤਾਂ ਸਾਰੀ ਇੱਕੋ ਹੀ ਆ, ਬਲਕਿ ਇੱਕ ਧਰਤੀ ਨੇ ਪਰਮਾਤਮਾ ਨੇ ਪਤਾ ਹੀ ਕਿੰਨੀਆਂ ਕੁ ਧਰਤੀਆਂ ਬਣਾਈਆਂ ਨੇ, ਅਤੇ ਬਾਕੀ ਬੰਦਾ ਇਹ ਸਮਝ ਸਾਰੀ ਧਰਤੀ ਵੀ ਆਪਣੀ ਆ। ਠੀਕ ਹੈ ਨਾ। ਅਤੇ ਦੂਸਰਾ ਇਹ ਆ ਵੀ ਹੁਣ ਤਾਂ ਜਦੋਂ ਅਸੀਂ ਮਾਈਗ੍ਰੇਟ ਕੀਤਾ 30 ਪਹਿਲਾਂ, ਉਦੋਂ ਤਾਂ ਫੋਨ ਵੀ $2 ਮਿੰਟ ਦਾ ਹੁੰਦਾ ਸੀ, ਅਤੇ ਇੰਨਾ ਨਹੀਂ ਸੀ ਹੁੰਦਾ ਕਿ ਅਸੀਂ 5 ਮਿੰਟ ਵੀ ਗੱਲ ਕਰੀਏ, ਸਟ੍ਰੈਸ ਉਦੋਂ ਜ਼ਰੂਰ ਹੁੰਦਾ ਸੀਗਾ। ਅਤੇ ਹੁਣ ਤਾਂ ਫੋਨ ਨੇ, ਵੀਡੀਓ ਕਾਲਸ ਨੇ, ਕੋਈ ਐਸੀ ਗੱਲ ਨਹੀਂ, ਜੇ ਤੁਸੀਂ ਪਿੱਛੇ ਵੀ ਗੱਲ ਕਰਨੀ ਹੈ ਭੈਣਾਂ ਭਰਾਵਾਂ ਨਾਲ, ਪਰਿਵਾਰ ਨਾਲ ਗੱਲਬਾਤ ਕਰਨੀ ਆ, ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ ਆ। ਦੂਸਰਾ ਇਹ ਆਪਣੀ ਕਮਿਊਨਿਟੀ ਹੁਣ ਇੰਨੀ ਇੱਥੇ ਵੱਡੀ ਆ, ਅਤੇ ਹਰ ਤਰ੍ਹਾਂ ਦਾ ਬੰਦਾ, ਹਰ ਪ੍ਰੋਫੈਸ਼ਨ ਦਾ ਬੰਦਾ ਤੁਹਾਨੂੰ ਮਿਲ ਜਾਂਦਾ, ਤੁਸੀਂ ਉਹਨੂੰ ਮਿਲ ਕੇ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣਾ ਤਿਆਰੀ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਬਿਜ਼ਨਸ ਜਾਣਾ, ਨੌਕਰੀ 'ਚ ਜਾਣਾ ਜਾਂ ਕੋਈ ਸੈਲਫ ਇੰਪਲੋਇਡ ਕੋਈ ਵੀ ਗੱਲ ਕਰਨੀ ਹੈ, ਤੁਸੀਂ ਯਾਨੀ ਮੌਕੇ ਇੱਥੇ ਬਹੁਤ ਨੇ।
1: ਸੋ ਆਪਣੇ ਆਪਾਂ ਕਈ ਵਾਰੀ ਆਊਟਪੁੱਟ ਪਹਿਲਾਂ ਹੀ ਤੈਅ ਕੀਤੀ ਹੁੰਦੀ ਵੀ ਆਹ ਜਵਾਬ ਮੈਨੂੰ ਅੱਗੋਂ ਮਿਲ ਜਾਣਾ, ਅਤੇ ਗੱਲ ਆਪਾਂ ਕਰਦੇ ਨਹੀਂ ਉਹ ਸੋਚ ਕੇ, ਗੱਲ ਤੋਰਦੇ ਹੀ ਨਹੀਂ ਆਪਾਂ ਉਸ ਪਾਸੇ ਨੂੰ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜੀਵਨ ਜਾਚ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ, ਸਿੱਖ ਸਕਦੇ ਹੋ, ਅਤੇ

0: ਕੇ ਅਤੇ ਆਪਣੀ ਫੀਡਬੈਕ ਵੀ ਦੇ ਸਕਦੇ ਹੋ। ਸਰ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ ਅਤੇ ਫਿਰ ਦੁਬਾਰਾ ਕਿਸੇ ਦਿਨ ਫਿਰ ਆਉਣ ਦਾ ਵਾਅਦਾ ਅਸੀਂ ਚਾਹਾਂਗੇ ਕਿ ਕਰਕੇ ਜਾਓ ਅਤੇ ਫਿਰ ਹੋਰ ਵਧੇਰੇ ਅਤੇ ਖੁੱਲ੍ਹੇ ਸਮੇਂ ਲਈ ਗੱਲਾਂ ਬਾਤਾਂ ਹੋਣ।
1: ਧੰਨਵਾਦ ਤੁਹਾਡਾ, ਜ਼ਰੂਰ ਆਵਾਂਗੇ। ਥੈਂਕ ਯੂ
0: ਜੀ। ਸੋ ਦੋਸਤੋ, ਸਨ ਸਾਡੇ ਨਾਲ ਪ੍ਰੋਫੈਸਰ ਹਰਜਿੰਦਰ ਸਿੰਘ ਜੀ ਅਤੇ ਕਿਤਾਬ ਜੀਵਨ ਜਾਚ ਕਰੀ ਪੜ੍ਹਿਓ, ਬਹੁਤ ਵੱਡੀ ਕੋਈ ਕਿਤਾਬ ਨਹੀਂ ਆ, ਬੜੀ ਛੋਟੀ ਜਿਹੀ ਕਿਤਾਬ ਆ ਅਤੇ ਤੁਸੀਂ ਇੱਕ ਵਾਰੀ ਪੜ੍ਹਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਮਜ਼ਾ ਦਊਗੀ। ਅਤੇ ਮੈਂ ਜਿੱਦਾਂ ਬਾਹਰ ਗੱਲ ਕਰ ਰਿਹਾ ਸੀ ਪ੍ਰੋਫੈਸਰ ਸਾਹਿਬ ਦੇ ਨਾਲ, ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਵਿਚਾਰ ਜਿਹੜਾ ਦੋ ਚਾਰ ਲਾਈਨਾਂ ਦਾ ਹੀ ਆ, ਕਈ ਦੋ ਲਾਈਨਾਂ ਦੇ ਹੀ ਆ, ਉਹ ਤੁਸੀਂ ਪੜ੍ਹੋ, ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਵਾਚੋ, ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਕਰੋ ਉਹਨਾਂ ਨੂੰ ਲੈ ਕੇ ਆਉਣ ਦੀ, ਅਤੇ ਫਿਰ ਭਾਵੇਂ ਅਗਲੇ 'ਤੇ ਵੱਧ ਜਾਓ। ਬੜਾ ਸੌਖਾ ਜਿਹਾ ਤਰੀਕਾ, ਬੜੀ ਸੌਖੀ ਜਿਹੀ ਪ੍ਰੈਕਟਿਸ ਹੈ, ਅਤੇ ਬਾਕੀ ਇੱਕ ਵਾਰੀ ਕਿਤਾਬ ਪੜ੍ਹ ਕੇ ਆਪਣੀ ਫੀਡਬੈਕ ਹੈ ਜ਼ਰੂਰ ਦੇ ਦਿਓ। ਤੁਸੀਂ ਕਿੱਦਾਂ ਲੈ ਸਕਦੇ ਹੋ ਤੁਸੀਂ, ਉਹ ਤੁਸੀਂ ਇਸ ਦੇ ਥੱਲੇ ਕਮੈਂਟ ਵੀ ਪਾ ਦਿਓਗੇ ਗੱਲਬਾਤ ਦੇ, ਅਤੇ ਆਪਾਂ ਤਾਂ ਵੀ ਤੁਹਾਡੇ ਤੱਕ ਪਹੁੰਚ ਕਰ ਲਵਾਂਗੇ। ਇਜਾਜ਼ਤ ਚਾਹੁੰਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੰਗਾ ਸੁਣਦੇ ਰਹੋ, ਚੰਗਾ ਪੜ੍ਹਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
4: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
3: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
3: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
5: 0433-280-252। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: हमारे समाज में टीचर बहुत महत्वपूर्ण होते हैं। वे कई लोगों को प्रेरित प्रोत्साहित करते हैं और उनके जीवन में वास्तविक प्रभाव डाल रहे हैं। यहाँ विक्टोरिया में विभिन्न पृष्ठभूमियों से संबंधित टीचरों का होना महत्वपूर्ण है और इससे विद्यार्थियों की शिक्षा में लाभ मिल सकता है। यदि आप या आपका कोई जानकार यहाँ विक्टोरिया में टीचर बनना चाहता है तो कई प्रकार के टीचिंग कोर्स उपलब्ध हैं। आप स्कॉलरशिप के लिए भी पात्र हो सकते हैं ताकि आपको हाई स्कूल टीचर बनने में सहायता मिल सके। टीचिंग में करियर बनाएं। इससे जुड़ी और अधिक जानकारी का पता लगाने के लिए टीच द फ्यूचर सर्च करें। विक्टोरिया सरकार मेलबर्न द्वारा प्राधिकृत।

0: ready, set, go! Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ। Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available। ਆਓ ਤੇ ਆਪਣੀ ਨਵੀਂ Ford ਦਾ test drive ਕਰੋ, business plate ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ। Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service। Chadston Ford, ready, set,
1: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
3: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ।
4: ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
5: ਅਰੇ ਬੋਲੋ ਪੱਪੂ ਦੇ ਪਾਪਾ।
6: ਇਸ 8 ਮਈ ਨੂੰ ਸਿਨੇਮਾ ਵਿੱਚ

ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।

ਪੰਜਾਬ ਦੀ ਧਰਤੀ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ, ਯੋਧਿਆਂ ਤੇ ਸੂਰ ਵੀਰਾਂ ਦੀ ਧਰਤੀ ਹੈ। ਪੰਜਾਬ ਦੇ ਗੀਤਾਂ ਦੇ ਬੋਲ ਤੇ ਪੰਜਾਬ ਦੇ ਢੋਲ ਤੇ ਸਾਰੀ ਦੁਨੀਆ ਨੱਚਦੀ ਹੈ। ਪੰਜਾਬ ਦੀਆਂ ਸਿਫਤਾਂ ਸਰਬਜੀਤ ਚੀਮਾ ਹੈ ਇਉਂ ਕਰਿਆ ਬਈ।

0: ਕਲਮਾਂ ਦੇ ਲਾਇਸੈਂਸ ਨਹੀਂ ਹੁੰਦੇ।
1: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ।

0: ਵਰਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗ ਨਿਨਾ ਵਿੱਚ

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
2: ਸੂਰਜ ਦੇਵਤਾ
1: ਕੀ ਮਤਲਬ?
2: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
1: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
2: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: Diablo.
1: It's in the Quintessence production.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
4: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
4: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ। ਹਾਂਜੀ ਹਾਂਜੀ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
2: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਵਰਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿੱਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲੂਸ਼ਨ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
3: ਹਾਂਜੀ ਰੇਡੀਓ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552।

ਸਹਿਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚ ਨਾ ਹੋਵੀ ਜੇ ਸੋਚੀ ਲਹਵਾਰ ਚੁੱਪੈ ਚੁੱਪ ਨਾ ਹੋਵੀ ਜੇ ਲਾਇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਨ ਪਾਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ ਹੁਕਮੈ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਕੁਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਹਨ ਲਿਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਚ ਮਲ ਪੱਖ ਖਾਏ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾਹ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਉ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ,

ਆਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ ਅਠਾਰਾਂ ਕਹਿਣ ਕਿਤੇਬਾਂ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕੇਹਾ ਸੋ ਕਰ ਕੇਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ।

ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾ ਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸੇਈ ਤੁਨਰੂ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੋ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿੱਧ ਅਵਰਾ।

ਹਤ ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ।

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸਤੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾ ਪਤ ਪਵੜਿਆ ਚੜਿਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ, ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਕਾੜਤ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ।

0: ਸਾਚ ਕਹੁ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ ਕਹੁ ਲੈ ਪਾਇਨ ਪੂਤਰਿਓ ਸਿਰ ਕਹੁ ਲੈ ਲਿੰਗ ਲੈ ਢਲਕਾਇਓ ਕਹੁ ਲਿਖਿਓ ਹਰ ਅਵਾਚੀ ਦਿਸ਼ਾ ਮੈਂ ਕਹੁ ਪੁਛਾ ਕੋ ਸੀਸ ਨਵਾਇਓ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮਰਤਾਨ ਕੋ ਪੂਜਨ ਤਾਯੋ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ
1: ਕਵਿਓ ਬਾਜ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਇੱਛਾ ਨਿੰਜ ਕਰਦੈ ਕਰੀਐ ਸਭ ਬੈਰਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਔਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੇ ਉਬਰੀਐ ਮਰਨ ਕਾਲ ਕਾ ਤ੍ਰਾਸ ਨ ਵਰੀਐ ਪੂਜੋ ਸਦਾ ਹਮਾਰੇ ਪੱਛਾ ਸਿਰਿਆ ਸਤੁਜੋ ਕਰਿਓ ਰੱਛਾ ਰਾਖ ਲਿਓ।

0: ਛੋਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਪਰਮ ਪੂਲੇ

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਸੱਚੈ ਜਿਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

हर के लोगा मैं तो मत का

ਉਹ ਫਿਰ ਵਾਪਸ ਨਹੀਂ ਮੁੜਦੇ, ਉਸ ਜਗ੍ਹਾ ਤੇ ਪਹੁੰਚ ਜਾਂਦੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇੱਕਮਿੱਕ ਹੋ ਜਾਂਦੇ। ਔਰ ਇੱਕਮਿੱਕ ਵੀ ਇਸ ਤਰ੍ਹਾਂ ਜਿਵੇਂ ਪਾਣੀ ਪਾਣੀ ਵਿੱਚ ਮਿਲ ਜਾਏ ਤਾਂ ਉਹਨੂੰ ਵਾਪਸ ਕੱਢਿਆ ਨਹੀਂ ਜਾ ਸਕਦਾ, ਪਾਣੀ ਪਾਣੀ ਵਿੱਚ ਮਿਕਸ ਹੋ ਜਾਏ ਤਾਂ ਉਸ ਪਾਣੀ ਨੂੰ ਫਿਰ ਅਲੱਗ ਨਹੀਂ ਕੀਤਾ ਜਾ ਸਕਦਾ, ਉਹ ਪਾਣੀ ਵੀ ਉਹਦਾ ਰੂਪ ਹੋ ਜਾਂਦਾ। ਇੰਨਾ ਰੱਬ ਦੇ ਪਿਆਰੇ ਉਸ ਅਵਸਥਾ ਤੇ ਪਹੁੰਚ ਕੇ ਉਹਦਾ ਰੂਪ ਹੋ ਜਾਂਦੇ। ਸਾਧ ਸੰਗਤ ਗੁਰਮਤਿ ਨੇ ਕੁਝ ਸਟੇਜਾਂ ਮੰਨੀਆਂ ਨੇ ਜਿਹਨੂੰ ਦੂਜੇ ਮਤ ਵੀ ਸੂਫੀ ਮਤ, ਇਸਲਾਮ ਮਤ ਔਰ ਸਨਾਤਨੀ ਮਤ ਵਿੱਚ ਵੀ ਉਹ ਚੀਜ਼ਾਂ ਲੋਕ ਮੰਨਦੇ ਨੇ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਉਹਨਾਂ ਅਵਸਥਾਵਾਂ ਦਾ, ਉਹਨਾਂ ਸਟੇਜਾਂ ਦਾ ਜ਼ਿਕਰ ਕੀਤਾ। ਬਹੁਤਾਤ ਵਿੱਚ ਸੰਸਾਰ ਦੇ ਆਪਾਂ ਲੋਕ ਪਹਿਲੀਆਂ ਚਾਰ ਸਟੇਜਾਂ ਤੱਕ ਰਹਿ ਜਾਂਦੇ, ਲੱਖਾਂ ਕਰੋੜਾਂ ਵਿੱਚੋਂ ਕੋਈ ਵਿਰਲੇ ਜਗਿਆਸੂ ਉਸ ਤੋਂ ਅਗਲੀ ਸਟੇਜ ਵਿੱਚ ਪਹੁੰਚ ਜਾਂਦੇ। ਉਹ ਅਵਸਥਾ ਫਿਰ ਪੰਜਵੀਂ ਛੇਵੀਂ ਸੱਤਵੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਉਹਨਾਂ ਅਵਸਥਾਵਾਂ ਦਾ ਜ਼ਿਕਰ ਕੀਤਾ। ਆਪਾਂ ਉਹਦੀ ਵਿਚਾਰ ਵਿੱਚ ਜੁੜਨਾ, ਸੰਖੇਪ ਰੂਪ ਵਿੱਚ ਇਸ ਚੀਜ਼ ਨੂੰ ਬੁੱਝਣਾ ਕਿ ਭਾਉ ਕੀ ਹੈ, ਭਗਤੀ ਕੀ ਹੈ, ਹਰੀ ਦਾ ਜਨਮ ਕਦੋਂ ਉਹਦਾ ਰੂਪ ਹੋ ਜਾਂਦਾ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਆਪੋ ਆਪਣੀ ਸੁਰਤੀ ਕਾਗਰ ਕਰਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ। ਬਾਬਾ ਸੱਤਾ ਬਲਵੰਡ ਜੀ ਲਿਖਦੇ ਨੇ, ਦੁਨੀਆਂ ਦੇ ਲੋਕੋ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪ੍ਰੇਮ ਕਰਕੇ ਭਾਉ ਕਰਕੇ ਸੇਵਿਆ ਸਿਮਰਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਪ੍ਰੇਮ ਕਰਕੇ ਯਾਦ ਕੀਤਾ, ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਨੂੰ ਭਵਜਲ ਤੋਂ ਪਾਰ ਕਰ ਦਿੱਤਾ। ਸੰਸਾਰ ਦੀਆਂ ਲੋੜਾਂ, ਦੁਨਿਆਵੀ ਵਸਤੂਆਂ, ਸੰਸਾਰ ਦੇ ਹੋਰ ਕੰਮ ਕਾਰ, ਇਹ ਚੀਜ਼ਾਂ ਬਹੁਤ ਛੋਟੀਆਂ। ਜਿਹਨੇ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰਿਆ ਭਾਈ, ਉਹ ਭਵਜਲੋਂ ਪਾਰ ਹੋ ਗਏ। ਇਸ ਲਈ ਆਪਾਂ ਅਰਦਾਸ ਕਰਨੀ, ਕੱਲੀਆਂ ਲੋੜਾਂ ਤੱਕ ਨਾ ਰਹਿ ਜਾਈਏ, ਕੱਲੇ ਦੁਨਿਆਵੀ ਪਦਾਰਥਾਂ ਤੱਕ ਨਾ ਰਹਿ ਜਾਈਏ, ਕੱਲੇ ਸੰਸਾਰ ਦੇ ਦੇਸ਼ਾਂ ਵਿਦੇਸ਼ਾਂ ਦੇ ਵੀਜ਼ਿਆਂ ਤੱਕ ਨਾ ਰਹਿ ਜਾਈਏ ਕਿ ਮਹਾਰਾਜ ਆਹ ਮੇਰੀ ਮੰਗ ਪੂਰੀ ਕਰ ਦਿਓ, ਆਹ ਅਰਦਾਸ ਪੂਰੀ ਕਰ ਦਿਓ। ਠੀਕ ਹੈ, ਆਪਾਂ ਦੁਨਿਆਵੀ ਅਰਦਾਸਾਂ ਕਰਕੇ ਹੀ ਪਹਿਲਾਂ ਗੁਰੂ ਕੋਲ ਆਉਂਦੇ, ਦੁਨਿਆਵੀ ਲੋੜਾਂ ਕਰਕੇ ਹੀ ਲੋਕ ਪਹਿਲਾਂ ਗੁਰੂ ਕੋਲ ਆਉਂਦੇ ਨੇ। ਪਰ ਗੁਰਮਤਿ ਵਿਚਾਰ ਸਮਝਣ ਸਮਝਾਉਣ ਦਾ ਮਕਸਦ ਹੀ ਕਥਾ ਦਾ ਇਹ ਹੈ ਕਿ ਜੋ ਸਾਨੂੰ ਸਤਿਗੁਰੂ ਸਮਝਾਉਂਦੇ, ਭਾਈ ਪਦਾਰਥਾਂ ਤੱਕ ਨਾ ਰਹਿ ਜਾਈ, ਪਰਮੇਸ਼ਰ ਤੱਕ ਪਹੁੰਚਣਾ ਹੈ, ਸੰਸਾਰ ਤੱਕ ਨਾ ਰਹਿ ਜਾਈ। ਤੂੰ ਸਰੀਰ ਸੰਸਾਰ ਵਿੱਚ ਰੱਖਿਆ, ਹੁਣ ਸੁਰਤੀ ਦੀ ਯਾਤਰਾ ਸ਼ੁਰੂ ਕਰ, ਸੰਸਾਰ ਤੋਂ ਨਿਰੰਕਾਰ ਤੱਕ ਪਹੁੰਚ। ਕਿਉਂਕਿ ਜੇ ਤੂੰ ਸੰਸਾਰ ਤੱਕ ਰਹਿ ਗਿਆ ਫਿਰ ਜੰਮ ਜੰਮ ਮਰੇ, ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ, ਭਾਈ ਇਹ ਸੰਸਾਰ ਦੇ ਦੁੱਖਾਂ ਵਿੱਚ ਫਿਰ ਜਨਮ ਲੈਣਾ ਪਏਗਾ। ਇਸ ਲਈ ਸੰਸਾਰ ਸਰੀਰ ਕਰਕੇ ਸੰਸਾਰ ਦੀਆਂ ਲੋੜਾਂ ਨੇ, ਪਰ ਸੁਰਤੀ ਕਰਕੇ ਨਿਰੰਕਾਰ ਨਾਲ ਜੁੜ, ਤੂੰ ਭਵਜਲੋਂ ਪਾਰ ਹੋ ਜਾ। ਉਹਦੇ ਲਈ ਵੀ ਅਰਦਾਸ ਆਪਾਂ ਕਰਨੀ, ਇੱਕ ਵਾਰ ਸੁਰਤ ਜੋੜ ਕੇ ਆਪਾਂ ਯਾਦ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇੰਨੀ ਸੌਖੀ ਭਗਤੀ ਕਿ ਪ੍ਰੇਮ ਭਾਵਨਾ ਕਰਕੇ ਜਪ ਲਈਏ ਧੰਨ ਗੁਰੂ ਰਾਮਦਾਸ। ਆਖੋ ਧੰਨ ਗੁਰੂ, ਫਿਰ ਆਖੋ ਧੰਨ ਗੁਰੂ ਰਾਮਦਾਸ। ਇੱਕ ਵਾਰ ਸਾਰੇ ਪੜ੍ਹੋ, ਫਿਰ ਸ਼ਬਦ ਦੀ ਵਿਚਾਰ ਵਿੱਚ ਜੁੜੀਏ। ਮਿਲ ਕੇ ਪਿਆਰ ਨਾਲ ਸੁਰਤ ਟਕਾ ਕੇ ਕਹੋ, ਤੁਹਾਡੇ ਮਨ ਦਾ ਤੁਹਾਨੂੰ ਪਤਾ, ਮੇਰੇ ਮਨ ਦਾ ਮੈਨੂੰ ਪਤਾ। ਆਪੋ ਆਪਣੇ ਮਨ ਨੂੰ ਇਕਾਗਰ ਕਰਕੇ ਕਹੀਏ।

ਆਖੋ ਸਤਨਾਮ ਸ੍ਰੀ ਵਾਰ ਵਾਰ ਜਪਦੇ ਰਿਹਾ ਕਰੋ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਾਜ ਉਹਦੇ ਨਾਲ ਸੁਰ ਤੇ ਕਾਕਰ ਰਹਿੰਦੀ ਫਿਰ ਆਖੋ ਸਤਨਾਮ ਸ੍ਰੀ ਜੋ ਜਨ ਭਾਓ ਭਗਤ ਕਛ ਜਨ ਤਾਕੋ ਅਚਰਜ ਕਾਹੋ ਕਹਿੰਦੇ ਭਾਈ ਜਿਨ੍ਹਾਂ ਨੇ ਜਿਸ ਜਨ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭਾਓ ਭਗਤੀ ਕਰਕੇ ਜਾਣਿਆ ਸਿਮਰਿਆ ਹੈ ਉਹਨਾਂ ਦੀ ਕਹਾਣੀ ਅਚਰਜ ਜਾਣੋ ਔਰ ਇਸ ਗੱਲ ਤੋਂ ਹੈਰਾਨ ਨਾ ਹੋਵੋ ਇਹ ਸੱਚਾਈ ਹੈ ਇਹ ਰਿਐਲਿਟੀ ਹੈ ਕੋਈ ਇਸ ਗੱਲ ਉੱਤੇ ਸ਼ੱਕ ਨਾ ਕਰੇ ਕਿ ਭਾਈ ਇਹ ਕਿਵੇਂ ਹੋ ਸਕਦਾ ਇਹ ਕਿਵੇਂ ਹੋ ਸਕਦਾ ਕਿਹੜੀ ਗੱਲ ਕਿ ਜਨ ਤੇ ਉਹ ਪਿਆਰਾ ਰੱਬ ਇੱਕ ਹੋ ਜਾਂਦੇ ਰੱਬ ਵਿੱਚ ਤੇ ਰੱਬ ਦੇ ਜਨ ਵਿੱਚ ਕੋਈ ਭੇਤ ਨਹੀਂ ਰਹਿੰਦਾ ਰੱਬ ਦਾ ਭਗਤ ਤੇ ਰੱਬ ਇੱਕ ਹੋ ਜਾਂਦੇ ਇੱਥੋਂ ਤੱਕ ਹਜ਼ੂਰ ਨੇ ਕਿਹਾ ਸੰਤ ਤੁਜੀ ਤਨ ਸੰਗਤ ਪ੍ਰਾਣ ਹੇ ਅਕਾਲ ਪੁਰਖ ਵਾਹਿਗੁਰੂ ਜੀ ਤੇਰਾ ਕਿਸੇ ਨੇ ਤਨ ਨਹੀਂ ਵੇਖਿਆ ਕਿਉਂਕਿ ਰੱਬ ਜਿਹੜਾ ਉਹ ਆਕਾਰ ਤੋਂ ਰਹਿਤ ਨਿਰੰਕਾਰ ਹੈ ਪਰ ਜੇ ਕਿਸੇ ਨੇ ਨਿਰੰਕਾਰ ਨੂੰ ਵੇਖਣਾ ਹੋਵੇ ਤਾਂ ਉਹਦੀ ਝਲਕ ਉਹਦੇ ਭਗਤਾਂ ਵਿੱਚੋਂ ਪੈਂਦੀ ਉਹਦੀ ਝਲਕ ਉਹਦੇ ਪਿਆਰੇ ਜਨ ਵਿੱਚੋਂ ਪੈਂਦੀ ਇਸ ਲਈ ਦੁਨੀਆਂ ਦੇ ਲੋਕੋ ਇਹ ਅਚਰਜ ਗੱਲ ਹੈ ਪਰ ਇਸ ਗੱਲ ਤੋਂ

ਫਿਰ ਉਦਾਹਰਨ ਦੇ ਕੇ ਕਹਿੰਦੇ ਭਾਈ ਇਸ ਤਰ੍ਹਾਂ ਹੋ ਗਿਆ ਕਿ ਜਿਵੇਂ ਜਲ ਜਲ ਵਿੱਚ ਪੈ ਗਿਆ ਤੇ ਪੈਸ ਨਾ ਨਿਕਸਿਓ, ਹੁਣ ਉਹ ਪਾਣੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਪਾਣੀ ਪਾਣੀ ਵਿੱਚ ਮਿਲ ਜਾਏ ਉਹਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਤਿਉਂ ਢੁਰ ਮਿਲਿਓ ਜਲਾਹੋ। ਇਸ ਤਰ੍ਹਾਂ ਇਹ ਜਿਹਨੂੰ ਅਖੌਤੀ ਤੌਰ ਤੇ ਲੋਕ ਨੀਚ ਜੁਲਾਹਾ ਕਹਿੰਦੇ, ਭਾਈ ਇਹ ਜੁਲਾਹਾ ਕਹਿੰਦੇ ਹੁਣ ਰੱਬ ਦਾ ਰੂਪ ਹੋ ਗਿਆ, ਜਿਵੇਂ ਪਾਣੀ ਪਾਣੀ ਵਿੱਚ ਮਿਲਿਆ ਇੱਕ ਹੋਇਆ, ਏਦਾਂ ਇਹ ਕਬੀਰ ਵੀ ਰੱਬ ਦਾ ਰੂਪ ਹੋ ਗਿਆ। ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਨੀ। ਉਹ ਅਵਸਥਾ ਕਦੋਂ ਸ਼ੁਰੂ ਹੁੰਦੀ ਹੈ? ਜਿੱਥੇ ਜਨ ਤੇ ਰੱਬ ਇੱਕ ਹੋ ਜਾਂਦੇ, ਜਿੱਥੇ ਭਗਤ ਤੇ ਅਕਾਲ ਪੁਰਖ ਰੱਬ ਵਿੱਚ ਕੋਈ ਭੇਤ ਨਹੀਂ ਰਹਿੰਦਾ, ਜਿੱਥੇ ਰੱਬ ਨੂੰ ਕਹਿਣਾ ਪੈਂਦਾ ਕਿ ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨੂੰ ਛੁੱਟੇ ਮੋਹੇ, ਇੱਕ ਸਮੇਂ ਮੋਕੋਂਗੇ ਬੰਦੇ ਤੋਫਨ ਮੋਕੇ ਜਵਾਬ ਨਾ ਹੋਏ। ਉਹ ਅਵਸਥਾ ਕਦੋਂ ਸ਼ੁਰੂ ਹੁੰਦੀ? ਜਦੋਂ ਗੁਰੂ ਨੂੰ ਕਹਿਣਾ ਪੈਂਦਾ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁੰਟ ਕੱਢੇ ਲੱਦੋ ਵਾਰੇ, ਭਾਈ ਗੁਰਸਿੱਖਾਂ ਵਿੱਚ ਗੁਰੂ ਵਰਤ ਰਿਹਾ। ਉਹ ਅਵਸਥਾ ਕਦੋਂ ਸ਼ੁਰੂ ਹੁੰਦੀ ਕਿ ਸਿੱਖ ਵਿੱਚ ਗੁਰੂ ਵਰਤਣ ਲੱਗ ਪੈਂਦਾ, ਜਨ ਵਿੱਚ ਰੱਬ ਵਰਤਣ ਲੱਗ ਪੈਂਦਾ, ਭਗਤ ਵਿੱਚ ਪਰਮੇਸ਼ਰ ਵਰਤਣ ਲੱਗ ਪੈਂਦਾ, ਇੱਕ ਰੂਪ ਹੋ ਜਾਂਦੇ? ਇਹਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ। ਪਹਿਲੀਆਂ ਚਾਰ ਸਟੇਜਾਂ, ਚਾਰ ਅਵਸਥਾਵਾਂ ਸੰਸਾਰੀ ਨੇ, ਔਰ ਅਸੀਂ ਸੰਸਾਰੀ ਲੋਕ ਉਹਦੇ ਵਿੱਚ ਹੀ ਘੁੰਮਦੇ ਰਹਿੰਦੇ, ਵਾਰ ਵਾਰ ਉਹਦੇ ਵਿੱਚ ਹੀ ਸਾਰਾ ਜੀਵਨ ਲੰਘ ਜਾਂਦਾ। ਬੰਦਾ ਜਵਾਨੀ ਤੋਂ ਬੁਢਾਪਾ ਬੁਢੇਪੇ ਵਿੱਚ ਸੋਚ ਸੋਚ ਕੇ ਉਹਨਾਂ ਚਾਰ ਚੀਜ਼ਾਂ ਵਿੱਚ ਢੁਰ ਢੁਰ ਕੇ ਝੁਰ ਝੁਰ ਕੇ ਦੁਖੀ ਹੋ ਕੇ ਮਰ ਜਾਂਦਾ, ਔਰ ਫਿਰ ਬੰਦੇ ਨੂੰ ਦੁਬਾਰਾ ਜਨਮ ਲੈਣਾ ਪੈਂਦਾ। ਇਹਨੂੰ ਹਜ਼ੂਰ ਕਹਿੰਦੇ ਭਾਈ ਅਸਾ ਮਨਸਾ ਮੁੱਕਦੀ ਨਹੀਂ ਹੈ, ਇਹਨੂੰ ਫਿਰ ਦੁਬਾਰਾ ਧਰਤੀ ਤੇ ਆਉਣਾ ਪੈਂਦਾ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ। ਉਹ ਚਾਰ ਸਟੇਜਾਂ ਫਿਰ ਵਾਸ਼ਨਾਵਾਂ ਤੱਕ ਰਹਿ ਜਾਂਦੀਆਂ। ਉਹਨਾਂ ਵਿੱਚੋਂ ਸਭ ਤੋਂ ਪਹਿਲੀ ਅਵਸਥਾ, ਪਹਿਲੀ ਸਟੇਜ ਸੰਸਾਰਕ ਤੌਰ ਤੇ ਭਾਉ ਦੀ ਪ੍ਰੇਮ ਦੀ ਇਹ ਹੈ ਕਿ ਬਾਹਰੀ ਚੀਜ਼ਾਂ ਉੱਤੇ ਮਨੁੱਖ ਜਿਹੜਾ ਸਭ ਤੋਂ ਪਹਿਲਾਂ ਅਟਰੈਕਟ ਹੁੰਦਾ, ਮਨੁੱਖ ਦੇ ਮਨ ਦੇ ਅੰਦਰ ਅਟਰੈਕਸ਼ਨ ਪੈਦਾ ਹੁੰਦੀ, ਕਿਸੇ ਚੀਜ਼ ਦੀ ਦਿਲਕਸ਼ ਖਿੱਚ ਪੈਦਾ ਹੁੰਦੀ, ਕਿਹਾ ਚੀਜ਼ ਮੈਨੂੰ ਚੰਗੀ ਲੱਗ ਰਹੀ ਹੈ, ਭਾਵੇਂ ਕਿਸੇ ਘਰ ਦੀ ਖਿੱਚ ਪੈਦਾ ਹੋ ਗਈ, ਪਦਾਰਥ ਦੀ ਖਿੱਚ ਪੈਦਾ ਹੋ ਗਈ, ਦੁਨਿਆਵੀ ਚੀਜ਼ਾਂ ਦੀ ਦਿਲ ਖਿੱਚ ਪੈਦਾ ਹੋ ਗਈ, ਕਿਹਾ ਮੈਨੂੰ ਚਾਹੀਦਾ, ਫਿਰ ਬੰਦਾ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕਰਨਾ, ਦੂਜਿਆਂ ਵਾਂਗ ਅਮੀਰ ਹੋਣਾ, ਦੂਜਿਆਂ ਵਾਲੀਆਂ ਚੀਜ਼ਾਂ ਮੇਰੇ ਕੋਲ ਹੋਣ, ਜਾਂ ਬਾਹਰੀ ਪਦਾਰਥ ਕਿਸੇ ਚੀਜ਼ ਨਾਲ, ਸ਼ਹਿਰ ਨਾਲ, ਬੰਦੇ ਦਾ ਬੰਦੇ ਨਾਲ ਅਟਰੈਕਸ਼ਨ ਪੈਦਾ ਹੋ ਜਾਂਦੀ। ਉਹਦੀ ਸੁਰਤ ਵਾਰ ਵਾਰ, ਜਿੱਥੇ ਅਟਰੈਕਸ਼ਨ ਹੋਵੇ ਵਾਰ ਵਾਰ ਸੁਰਤ ਉੱਥੇ ਜਾਂਦੀ, ਜਿਹੜੀ ਚੀਜ਼ ਅਟਰੈਕਟ ਕਰ ਗਈ ਮਨ ਨੂੰ ਵਾਰ ਵਾਰ ਅਟਰੈਕਸ਼ਨ ਕਰਕੇ ਸੁਰਤੀ ਬੰਦੇ ਦੀ ਉਹਦੇ ਚੀਜ਼ ਦੇ ਆਲੇ ਦੁਆਲੇ ਘੁੰਮਦੀ ਰਹਿੰਦੀ, ਔਰ ਫਿਰ ਕੀ ਹੁੰਦਾ, ਕਈ ਵਾਰ ਖੁੱਲੀਆਂ ਅੱਖਾਂ ਨਾਲ ਉਹਨੂੰ ਵੇਖਣਾ ਚਾਹੁੰਦੇ ਔਰ ਬੰਦ ਅੱਖਾਂ ਨਾਲ ਸੁਪਨੇ ਵਿੱਚ ਉਹ ਆਪਣੇ ਆਪ ਫਿਰਾਉਣ ਲੱਗ ਪੈਂਦਾ। ਦੁਨਿਆਵੀ ਚੀਜ਼ਾਂ, ਸੰਸਾਰੀ ਪਦਾਰਥ ਤੱਕ ਕੇ ਚੀਜ਼ਾਂ ਰਹਿੰਦੀਆਂ, ਪਦਾਰਥਾਂ ਦੇ ਸੁਪਨੇ ਆਉਂਦੇ, ਮਾਇਆ ਦੇ ਸੁਪਨੇ ਆਉਂਦੇ। ਪਰਵਾਨਾ ਸਾਹਿਬ ਨੇ ਇੱਕ ਗਾਥਾ ਬਹੁਤ ਪਿਆਰੀ ਲਿਖੀ ਇੱਕ ਪੁਸਤਕ ਵਿੱਚ, ਉਹ ਕਹਿੰਦੇ ਭਾਈ ਕਿਸੇ ਨੂੰ ਨਾ ਰੋਜ਼ ਮਾਇਆ ਦੇ ਸੁਪਨੇ ਆਉਣ, ਮਾਇਆ ਦੇ ਢੇਰ ਲੱਗੇ ਹੋਣ, ਜਦੋਂ ਚੱਕਣ ਲੱਗੇ ਤਾਂ ਬਹੁਤ ਹਨੇਰੀ ਝੱਖੜ ਚੱਲ ਪਏ, ਤਾਂ ਫਿਰ ਉਹ ਮਾਇਆ ਦੇ ਮਗਰ ਭੱਜਦਾ, ਠੇਡਾ ਖਾ ਕੇ ਡਿੱਗ ਪੈਂਦਾ, ਨੀਂਦ ਤੋਂ ਜਹਾਬ ਖੁੱਲਦੀ ਹੈ, ਫਿਰ ਪਤਾ ਲੱਗਦਾ ਸੁਪਨਾ ਸੀ। ਤੁਹਾਨੂੰ ਵਾਰ ਵਾਰ ਦੂਜੇ ਚੌਥੇ ਰੋਜ਼ ਮਾਇਆ ਦੇ ਸੁਪਨੇ ਆਉਣ, ਕਿਉਂਕਿ ਮਨ ਅਟਰੈਕਸ਼ਨ ਉੱਧਰ ਚਲੀ ਗਈ ਸੁਰਤੀ ਦੀ। ਉਹਨੇ ਕਿਸੇ ਸਾਧੂ ਕੋਲ ਗਿਆ ਤੇ ਬੇਨਤੀ ਕਰਕੇ ਕਹਿੰਦਾ ਮਹਾਰਾਜ ਮੈਨੂੰ ਰੋਜ਼ ਮਾਇਆ ਦੇ ਸੁਪਨੇ ਆਉਂਦੇ, ਢੇਰ ਲੱਗੇ ਮਾਇਆ ਦੇ ਦਿਸਦੇ, ਵੈਗ ਭਰੇ ਹੋਏ ਮਾਇਆ ਦੇ ਦਿਸਦੇ, ਜਦੋਂ ਮੈਂ ਚੁੱਕਣ ਲੱਗਦਾ ਤੇਜ਼ ਝੱਖੜ ਹਨੇਰੀ ਆ ਜਾਂਦਾ, ਹਵਾ ਚੱਲਦੀ ਹਨੇਰੀ ਚੱਲਦੀ ਮਾਇਆ ਉੱਡ ਜਾਂਦੀ, ਮੈਂ ਮਗਰ ਭੱਜਦਾ, ਫਿਰ ਮੈਂ ਠੋਕਰ ਖਾ ਕੇ ਡਿੱਗ ਪੈਂਦਾ, ਜਾਗ ਖੁੱਲਦੀ ਤਾਂ ਪਤਾ ਲੱਗਦਾ ਸੁਪਨਾ ਹੈ। ਤਾਂ ਸਾਧੂ ਕਹਿੰਦਾ ਕੋਈ ਨੀ ਭਾਈ, ਤੇਰੀ ਅਰਦਾਸ ਬੇਨਤੀ ਕਰਦੇ, ਤੈਨੂੰ ਜੁਗਤ ਦੱਸ ਦਿੰਦੇ ਆ, ਅੱਜ ਤੋਂ ਬਾਅਦ ਤੈਨੂੰ ਸੁਪਨੇ ਨਹੀਂ ਆਉਣਗੇ ਮਾਇਆ ਦੇ। ਹੁਣ ਉਹ ਬੰਦਾ ਪਤਾ ਕੀ ਕਹਿੰਦਾ, ਉਹ ਕਹਿੰਦਾ ਨਹੀਂ ਜੀ ਨਹੀਂ, ਇਹ ਅਰਦਾਸ ਨਾ ਕਰਿਓ, ਨਾ ਨਾ ਨਾ, ਇਹ ਅਰਦਾਸ ਨਾ ਕਰਿਓ ਕਿ ਮੈਨੂੰ ਸੁਪਨੇ ਨਾ ਆਉਣ, ਸੁਪਨਾ ਤਾਂ ਆਵੇ ਪਰ ਹਨੇਰੀ ਨਾ ਚੱਲੇ, ਹਵਾ ਨਾ ਚੱਲੇ, ਭਾਵ ਮਾਇਆ ਨਾ ਉੜੇ। ਕਿਉਂ ਭਾਈ? ਸਾਡੀ ਅਟਰੈਕਸ਼ਨ ਉਹਦੇ ਵੱਲ ਹੈ, ਕਈ ਚੀਜ਼ਾਂ ਪਤਾ ਹੈ ਮੈਨੂੰ ਮਿਲਣੀਆਂ ਨਹੀਂ, ਫਿਰ ਵੀ ਮਨ ਦੀ ਅਟਰੈਕਸ਼ਨ ਉਹਦੇ ਵੱਲ ਚਲੀ ਜਾਂਦੀ। ਉਸ ਤੋਂ ਬਾਅਦ ਫਿਰ ਮਨ ਦੇ ਅੰਦਰ ਦੂਜੀ ਇੱਕ ਅਵਸਥਾ ਹੋਰ ਚੱਲ ਪੈਂਦੀ, ਸੰਸਾਰੀ ਪਦਾਰਥਾਂ ਦੀ ਆਪਾਂ ਗੱਲ ਕਰ ਰਹੇ, ਫਿਰ ਅਟਰੈਕਸ਼ਨ ਪੈਦਾ ਹੋ ਜਾਂਦੀ, ਉਹਦੇ ਨਾਲ ਮੋਹ ਪੈਦਾ ਹੋ ਜਾਂਦਾ, ਉਹਦੇ ਨਾਲ ਲਗਾਵ ਪੈਦਾ ਹੋ ਜਾਂਦਾ, ਉਹ ਚੀਜ਼ ਨਾਲ ਇੰਨਾ ਲਗਾਓ, ਇੰਨਾ ਮੋਹ ਤੁਹਾਡਾ ਪੈਦਾ ਹੋ ਗਿਆ, ਇੰਨੀ ਖਿੱਚ ਉਹਦੇ ਅੰਦਰੋਂ ਤੁਹਾਡੇ ਅੰਦਰ ਬਣ ਜਾਂਦੀ ਹੈ, ਫਿਰ ਐਂ ਲੱਗਦਾ ਵੀ ਉਹ ਚੀਜ਼ ਮੇਰੇ ਕੋਲ ਹੀ ਹੋਣੀ ਚਾਹੀਦੀ।
ਜਿਹੜੇ ਬੰਦੇ ਨਾਲ ਇਹ ਅਫੈਕਸ਼ਨ ਪੈਦਾ ਹੋ ਜਾਂਦੀ ਤਾਂ ਫਿਰ ਲੱਗਦਾ ਵੀ ਉਹ ਮੇਰੇ ਨਾਲ ਹੀ ਗੱਲ ਕਰੇ, ਕਿਸੇ ਹੋਰ ਨਾਲ ਗੱਲ ਕਰੇ ਤਾਂ ਵੀ ਗੁੱਸਾ ਆਉਂਦਾ, ਕਿਸੇ ਹੋਰ ਕੋਲ ਖੜਾ ਹੋਵੇ ਤਾਂ ਵੀ ਤੁਹਾਨੂੰ ਕ੍ਰੋਧ ਆਉਂਦਾ ਕਿ ਇਹ ਚੀਜ਼ਾਂ ਮੇਰੇ ਕੋਲ ਚਾਹੀਦੀਆਂ। ਇਹ ਮਨ ਦੀ ਸੰਸਾਰ ਦੀ ਅਵਸਥਾ ਹੈ ਔਰ ਇਹਨਾਂ ਚੀਜ਼ਾਂ ਤੋਂ ਲੋਕਾਂ ਵਿੱਚ ਕਲੇਸ਼ ਪੈਦਾ ਹੁੰਦੇ, ਇਹਨਾਂ ਚੀਜ਼ਾਂ ਤੋਂ ਲੋਕਾਂ ਦੇ ਅੰਦਰ ਕਈ ਵਾਰ ਬੈਰ ਵਿਰੋਧ ਪੈਦਾ ਹੋ ਜਾਂਦੇ ਕਿ ਜਿਹੜੀ ਚੀਜ਼ ਨੂੰ ਮੈਂ ਚਾਹੁੰਦਾ ਉਹ ਕਿਸੇ ਦੂਜੇ ਕੋਲ ਨਹੀਂ ਹੋਣੀ ਚਾਹੀਦੀ। ਤਾਂ ਫਿਰ ਸੰਸਾਰੀ ਤੀਸਰੀ ਅਵਸਥਾ ਇਹ ਹੈ ਅਟੈਚਮੈਂਟ, ਉਹਦੇ ਨਾਲ ਬਹੁਤ ਗਹਿਰੀ ਅਟੈਚਮੈਂਟ ਬਣ ਜਾਂਦੀ। ਆਪਾਂ ਚਾਹੁੰਦੇ ਹੁਣ ਮੇਰੇ ਦਾਇਰੇ ਤੋਂ ਚੀਜ਼ ਬਾਹਰ ਨਹੀਂ ਜਾਣੀ ਚਾਹੀਦੀ, ਇਹ ਮੇਰੇ ਕੋਲ ਹੀ ਹੋਣੀ ਚਾਹੀਦੀ ਹੈ, ਭਾਵੇਂ ਉਹ ਮਾਇਆ ਨਾਲ ਅਟ੍ਰੈਕਸ਼ਨ ਬਣ ਜਾਏ। ਇਹੋ ਜਿਹੇ ਰਾਜੇ ਇਸ ਧਰਤੀ ਤੇ ਹੋਏ ਜਿਨ੍ਹਾਂ ਦੀ ਅਟੈਚਮੈਂਟ ਇੰਨੀ ਗਹਿਰੀ ਮਾਇਆ ਨਾਲ ਬਣੀ ਕਿ ਉਹਨੇ ਕਿਹਾ ਕਿਸੇ ਕੋਲ ਪੈਸਾ ਨਹੀਂ ਹੋਣਾ ਚਾਹੀਦਾ, 40 ਗੰਜ ਉਹਨੇ ਮਾਇਆ ਦੇ ਜੋੜ ਲਏ। ਇੱਥੋਂ ਤੱਕ ਲੋਕ ਕਹਿੰਦੇ ਨੇ ਉਹ ਸਾਖੀ ਵਿੱਚ ਲਿਖਿਆ ਹੋਇਆ ਭਾਈ ਉਹਨੇ ਕਬਰਾਂ ਪੁੱਟ ਕੇ ਮੁਰਦਿਆਂ ਦੇ ਮੂੰਹ ਵਿੱਚੋਂ ਵੀ ਪੈਸੇ ਕੱਢ ਲਏ ਕਿ ਮੇਰੇ ਰਾਜ ਵਿੱਚ ਕਿਸੇ ਕੋਲ ਦਮੜਾ ਨਹੀਂ ਹੋਣਾ ਚਾਹੀਦਾ। ਉਹ ਅਟੈਚਮੈਂਟ ਉਹ ਅਫੈਕਸ਼ਨ ਉਹ ਹੈ ਜਿਹਦੇ ਚ ਮਨ ਚੋਂ ਆਉਂਦਾ ਵੀ ਇਹ ਚੀਜ਼ ਹੋਰ ਨਹੀਂ ਕਿਸੇ ਕੋਲ, ਮੇਰੇ ਕੋਲ ਚਾਹੀਦੀ ਹੈ, ਹੋਰ ਕਿਸੇ ਨਾਲ ਕੋਈ ਗੱਲ ਨਾ ਕਰੇ, ਫਿਰ ਵੈਰ ਵਿਰੋਧ ਪੈਦਾ ਹੁੰਦਾ। ਔਰ ਦੂਜੀ ਤੀਸਰੀ ਅਵਸਥਾ ਫਿਰ ਇਹ ਪੈਦਾ ਹੁੰਦੀ ਕਿ ਉਹਦੇ ਨਾਲ ਵੈਰ ਵਿਰੋਧ ਪੈਦਾ ਹੋਣ ਲੱਗ ਪੈਂਦਾ। ਜੇ ਕਿਸੇ ਹੋਰ ਕੋਲ ਉਹ ਚੀਜ਼ ਦਿਸੇ ਤਾਂ ਫਿਰ ਉਹਦੇ ਨਾਲ ਤੁਹਾਡੀ ਜੈਲਸੀ ਪੈਦਾ ਹੋਏਗੀ, ਈਰਖਾ ਪੈਦਾ ਹੋਏਗੀ। ਇਹ ਸੰਸਾਰ ਦੀਆਂ ਚੀਜ਼ਾਂ ਨਾਲ ਮਨ ਦਾ ਮੋਹ ਹੈ, ਸੁਰਤੀ ਦੀ ਬਾਹਰੋਂ ਅਟ੍ਰੈਕਸ਼ਨ ਹੈ। ਚੌਥੀ ਅਵਸਥਾ ਜਦੋਂ ਤੁਹਾਡੇ ਹੋਰ ਨੇੜੇ ਆ ਜਾਂਦੀ ਜਿਹਦੇ ਨਾਲ ਆਪਣੀ ਅਟੈਚਮੈਂਟ ਬਣਦੀ, ਫਿਰ ਉਹਦੇ ਉੱਤੇ ਟਰੱਸਟ ਪੈਦਾ ਹੁੰਦਾ। ਟਰੱਸਟ ਦਾ ਅਰਥ ਹੈ ਵਿਸ਼ਵਾਸ, ਤੁਸੀਂ ਉਸ ਤੋਂ ਇਲਾਵਾ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਕਰਦੇ। ਮਨ ਚਾਹੁੰਦਾ ਵੀ ਜੋ ਉਹ ਕਹਿ ਰਿਹਾ ਉਹੀ ਸੱਚ ਹੈ, ਜੋ ਉਹ ਹੈ ਉਹੀ ਸੱਚ ਹੈ। ਕਈ ਵਾਰ ਉਹਨਾਂ ਚੀਜ਼ਾਂ ਲਈ ਲੋਕੀ ਆਪਣੇ ਮਾਂ ਪਿਓ ਭੈਣ ਭਰਾ ਰਿਸ਼ਤੇ ਵੀ ਭੁੱਲ ਜਾਂਦੇ ਕਿਉਂਕਿ ਟਰੱਸਟ ਹੀ ਉਹਦੇ ਉੱਤੇ ਪੈਦਾ ਹੋ ਗਿਆ। ਇਹਨੂੰ ਹਜ਼ੂਰ ਕਹਿੰਦੇ ਕੈ ਸ਼ਰਮ ਕਰ ਗੱਡੀ ਗੱਡ ਹੈ, ਕੈ ਸੁਪਨੇ ਦਾਮ ਨਾ ਛੱਡ ਹੈ। ਭਾਈ ਇਹ ਚੀਜ਼ਾਂ ਇੰਨੀ ਫਿਰ ਗਹਿਰੀ ਅਟੈਚਮੈਂਟ ਹੋ ਜਾਂਦੀ, ਉਹਦੇ ਉੱਤੇ ਟਰੱਸਟ ਪੈਦਾ ਹੋ ਜਾਂਦਾ, ਲੋਕੀ ਉਹਦੇ ਤੇ ਵਿਸ਼ਵਾਸ ਕਰਨ ਲੱਗ ਪੈਂਦੇ। ਔਰ ਵੱਡੇ ਵੱਡੇ ਲੋਕ ਕਈ ਵਾਰ ਆਪਣੀ ਸਾਰੀ ਮਾਇਆ ਉਹ ਚੀਜ਼ ਤੇ ਲੁਟਾ ਦਿੰਦੇ ਜਿਹਦੇ ਨਾਲ ਅਟੈਚਮੈਂਟ ਹੋ ਜਾਏ, ਆਪਣੀ ਜਾਇਦਾਦ ਜ਼ਮੀਨ ਜਾਇਦਾਦ ਪੈਸਾ ਧਨ ਦੌਲਤ ਲੁਟਾ ਦਿੰਦੇ। ਲੋਕੀ ਕੰਗਾਲ ਹੋ ਜਾਂਦੇ ਉਹਨਾਂ ਚੀਜ਼ਾਂ ਦੇ ਪਿੱਛੇ। ਮੈਂ ਬੰਦੇ ਜ਼ਮੀਨਾਂ ਵੇਚਦੇ ਵੇਖੇ ਇਸ ਅਟੈਚਮੈਂਟ ਵਿੱਚ, ਭਾਵੇਂ ਉਹ ਬਾਹਰੀ ਪਦਾਰਥ ਕਿਸੇ ਸਰੀਰ ਨਾਲ ਅਟੈਚਮੈਂਟ ਹੈ ਤੇ ਭਾਵੇਂ ਉਹ ਕਿਸੇ ਨਸ਼ੇ ਨਾਲ ਅਟੈਚਮੈਂਟ ਹੈ, ਲੋਕ ਫਿਰ ਜ਼ਮੀਨਾਂ ਜਾਇਦਾਦ ਪੈਸਾ ਵੇਚ ਦਿੰਦੇ, ਸੰਸਾਰੀ ਤੌਰ ਤੇ ਘਰ ਦੀਆਂ ਚੀਜ਼ਾਂ ਵੇਚਣ ਲੱਗ ਪੈਂਦੇ ਕਿਉਂਕਿ ਅਟੈਚਮੈਂਟ ਇੰਨੀ ਗਹਿਰੀ ਹੋ ਗਈ। ਔਰ ਉਹ ਚੀਜ਼ ਉੱਤੇ ਟਰੱਸਟ ਹੈ ਕਿ ਇਹੀ ਸੱਚ ਹੈ ਬਸ, ਹੋਰ ਨਹੀਂ ਕੁਝ ਵੀ। ਫਿਰ ਇਹ ਚਾਰ ਅਵਸਥਾਵਾਂ ਵਿੱਚ ਇੱਕ ਘਟਨਾ ਹੋਰ ਘਟਦੀ, ਉਹ ਕੀ? ਕਦੇ ਨਾ ਕਦੇ ਟਰੱਸਟ ਟੁੱਟਦਾ, ਉਹ ਭਰੋਸਾ ਟੁੱਟਦਾ ਕਿਉਂਕਿ ਉਹ ਕੱਚਾ ਹੈ ਭਾਈ, ਸੰਸਾਰੀ ਹੈ, ਪਦਾਰਥ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ, ਕੋਈ ਵੀ ਚੀਜ਼ ਆਪਣੀ ਜਗ੍ਹਾ ਤੇ ਸਥਿਰ ਨਹੀਂ। ਆਪਣਾ ਚਿਹਰਾ ਕਦੇ 5 ਸਾਲ ਪਹਿਲੇ ਵਾਲੀ ਫੋਟੋ ਕੱਢ ਕੇ ਵੇਖਿਓ ਤੇ ਹੁਣ ਆਪਣਾ ਚਿਹਰਾ ਸ਼ੀਸ਼ੇ ਚ ਵੇਖਿਓ, ਆਪਾਂ 5 ਸਾਲਾਂ ਵਿੱਚ ਚੇਂਜ ਹੋ ਗਏ। ਹਰ ਇੱਕ ਚੀਜ਼ ਆਪਣੀ ਜਗ੍ਹਾ ਤੋਂ ਹਿਲਦੀ, ਪਦਾਰਥ ਆਪਣੀ ਜਗ੍ਹਾ ਤੋਂ, ਸੰਸਾਰ ਮਾਇਆ ਪਦਾਰਥ ਸੰਸਾਰ ਦਾ ਮੋਹ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ, ਟਰੱਸਟ ਟੁੱਟਦਾ, ਫਿਰ ਲੋਕੀ ਪਾਗਲਾਂ ਦੀ ਤਰ੍ਹਾਂ ਹੋ ਜਾਂਦੇ। ਜਾਂ ਤਾਂ ਵੈਰ ਪੈਦਾ ਹੁੰਦਾ ਵੀ ਉਹਨੇ ਮੇਰਾ ਦਿਲ ਤੋੜਤਾ, ਮੇਰਾ ਵਿਸ਼ਵਾਸ ਤੋੜਤਾ, ਜਾਂ ਫਿਰ ਵੈਰ ਵਿਰੋਧ ਦੇ ਨਾਲ ਨਾਲ ਦੂਜਾ ਇਹ ਹੈ ਕਿ ਮਨ ਦੇ ਅੰਦਰ ਇਸ ਤਰ੍ਹਾਂ ਦਾ ਵੈਰ ਵਿਰੋਧ ਪੈਦਾ ਹੁੰਦਾ, ਲੋਕ ਕਤਲ ਕਰਨ ਤੱਕ ਚਲੇ ਜਾਂਦੇ। ਫਿਰ ਇੱਕ ਚੀਜ਼ ਹੋਰ ਹੈ, ਉਹ ਸਦਮਾ ਕਈ ਵਾਰ ਜਦੋਂ ਟਰੱਸਟ ਟੁੱਟਦਾ ਨਾ ਜੀ, ਫਿਰ ਦੁਨਿਆਵੀ ਤੌਰ ਤੇ ਵੇਖਿਓ ਲੋਕ ਮੈਂਟਲੀ ਅਪਸੈਟ ਹੋ ਜਾਂਦੇ ਕਿ ਉਹਨਾਂ ਨੂੰ ਕਿਸੇ ਨੇ ਧੋਖਾ ਦੇ ਦਿੱਤਾ ਜੀ, ਕੋਈ ਚੀਜ਼ ਉਹਨਾਂ ਨੇ ਧੋਖਾ ਕਰ ਗਈ, ਭਾਵੇਂ ਮਾਇਆ ਦਾ ਧੋਖਾ ਹੋ ਗਿਆ, ਭਾਵੇਂ ਕੋਈ ਬਾਹਰੀ ਕਿਸੇ ਬੰਦੇ ਨੇ ਧੋਖਾ ਦੇ ਦਿੱਤਾ। ਉਹ ਲੋਕ ਮਾਨਸਿਕ ਤੌਰ ਤੇ ਫਿਰ ਪਰੇਸ਼ਾਨ ਹੋ ਜਾਂਦੇ, ਮੈਂਟਲੀ ਅਪਸੈਟ ਹੋ ਜਾਂਦੇ, ਔਰ ਫਿਰ ਉਹਨਾਂ ਵਿੱਚੋਂ ਕੁਝ ਲੋਕ ਫਿਰ ਵਾਪਸ ਯਾਤਰਾ ਸ਼ੁਰੂ ਕਰ ਦਿੰਦੇ। ਫਿਰ ਕੋਈ ਸਰੀਰ ਇੱਦਾਂ ਦੇ ਬੰਦੇ ਮਿਲ ਪੈਂਦੇ ਜਿਨ੍ਹਾਂ ਨਾਲ ਫਿਰ ਉਹਨਾਂ ਦੀ ਅਟੈਚਮੈਂਟ ਹੋ ਜਾਂਦੀ, ਫਿਰ ਉਹਨਾਂ ਦੀ ਅਟ੍ਰੈਕਸ਼ਨ ਵੱਧ ਜਾਂਦੀ, ਫਿਰ ਉਹ ਕਹਾਣੀ ਸ਼ੁਰੂ ਹੁੰਦੀ, ਫਿਰ ਧੋਖਾ ਹੁੰਦਾ। ਇਸ ਤਰ੍ਹਾਂ ਸੰਸਾਰ ਵਿੱਚੋਂ ਬੰਦਾ ਕਦੇ ਅੱਗੇ ਕਦੇ ਪਿੱਛੇ, ਉਹ ਚਾਰ ਅਵਸਥਾਵਾਂ ਵਿੱਚ ਹੀ ਲੋਕ ਘਿਰੇ ਰਹਿੰਦੇ, ਇਸ ਤੋਂ ਅੱਗੇ ਨਹੀਂ ਤੁਰਦੇ। ਹੁਣ ਉਸ ਤੋਂ ਅਗਲੀ 5ਵੀਂ ਅਵਸਥਾ ਦੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕੀਤੀ, ਉਹ ਗੁਰਮਤ ਹੈ। ਹੁਣ ਸੰਸਾਰ ਤੋਂ ਨਿਰੰਕਾਰ ਵਾਲੀ 5ਵੀਂ ਅਵਸਥਾ ਉਹ ਕੀ ਹੈ? ਉਸ ਪ੍ਰੇਮ ਵਿੱਚੋਂ ਪਹਿਲੀਆਂ 4 ਪ੍ਰੇਮ ਦੀਆਂ ਅਵਸਥਾਵਾਂ ਸੀ, ਮਾਇਆ ਨੂੰ ਪ੍ਰੇਮ ਕੀਤਾ, ਪਦਾਰਥਾਂ ਨੂੰ ਪ੍ਰੇਮ ਕੀਤਾ, ਕਿਸੇ ਸਰੀਰ ਨੂੰ ਪ੍ਰੇਮ ਕੀਤਾ, ਜ਼ਮੀਨ ਜਾਇਦਾਦ ਨੂੰ ਪ੍ਰੇਮ ਕੀਤਾ, ਉਹ 4 ਅਵਸਥਾਵਾਂ ਤੱਕ ਰਹਿ ਗਏ।
पंजवीं अवस्था फिर प्रेम चो पैदा हुंदी इबादत बंदगी रब दा सिमरन प्रेयर। एक चीज मैं भी बड़ा हैरान होया, तुसी भी हैरान होवोगे, बंदगी कल्ला बह के सिमरन करना ही बंदगी नहीं है, रब अगे अरदास करोगे वह भी बंदगी हो रही है। बंदगी प्रेयर जड़ी है वह अकाल पुरख वाहगुरु की इबादत सिमरन बंदगी सिमरन भी करोगे उहदे विच भी रब अगे प्रेयर हो रही है, अरदास हो रही। इबादत बंदगी जड़ी वह पंजवीं अवस्था है और संसार तो बिल्कुल अलग हो एक नंबर ते है गुरमति। उन्होंने हजूर ने कहा वह इबादत फिर परमात्मा वल तोर दी, फिर संसार के रिश्ते झूठे लगन लग पेंदे और इस अवस्था विचों लखां चों कोई एक अद्धा अगे जांदा है, फिर हजूर ने कहा वापस नहीं मुड़दा। इबादत वाली अवस्था तो वापस नहीं मुड़ेगा, क्यों? उस अवस्था विच उस बंदगी वाली इबादत वाली सिमरन वाली प्रेयर अरदास वाली जिहड़ी अवस्था रब नाल शुरू हुंदी, संसार तो निरंकार तक की फिर यात्रा शुरू हो जाती। उहदे विच एक चीज समझ आउंदी है, भाणा हुक्म। फिर बंदा हर चीज नूं समझण लग पैंदा कि हुक्म अंदर सब को वार, हुक्म न को घाटा पै गया, बीमार नहीं होया, माया के घाटे पै गए, मेंटली अपसैट नहीं होया, कोई बंदा बाहरों धोखा दे गया, वेवफाई कर गया, पागल नहीं होया, बैर नहीं, विरोध नहीं किया, उन्हूं समझ आ गई नहीं रब की इबादत करनी। फिर समझ आउंदी कि जग रचना सब झूठ है, भाई तां झूठ सी हुण सच शुरू होया कि हुक्म अंदर सब को वाहर हुक्म ना कोई। हुण समझ आई गल कि सब कुछ उहदे हुक्म विच है, खसमे सोई भावदा, खसमे दा जिस भाणा भावे भाई उही खसम नूं चंगा लगदा जिहनूं रब दा हुक्म चंगा लगन लग जाए। चक्कर लगे चक्करी जे चले खसमे भाए, हुरमत तिसनु अगलियो वजो पी दूणा खाए। फिर वह इबादत बंदगी वाले रस्ते हुक्म भाणे दे रस्ते तुरद, रब दा फिर चक्कर बन के काम करदा, उहदी हुरमत वधदी, उहदी सोभा वधदी, उहदी नाम दी कमाई वधनी शुरू हुंदी। उत्तों फिर अगली छेवीं अवस्था शुरू हुंदी जनून। अंदर भगती दा ऐसा जनून पैदा हुंदा है कि वह फिर अगे पिछे नहीं वेखदा। जदों जनून अगली अवस्था विच सुरत जांदी, जनून वाली अवस्था च जिथे होर नहीं कुछ वेखदा, इको चीज सुरती विच आउंदी, भावे भला कहो भावे बुरा कहो हम तन दियो है टार। जनून ऐसा कि अब हम चली ठाकुर पे हार, जब हम शरण प्रभु की आई राख प्रभु भावे मार। ऐसा जनून कि जो गुर कहे सोई पल मनो, जिड़ी गल गुरु ने कही बस वो मन ली। अगे संसार ते ट्रस्ट करदा सी, हुण गुरु ते विश्वास हो, जो गुर कहे सोई पल मनो। बड़ी आश्चर्य कथा, हर हर कथा निराली। कैसी भाई? गुरु ने कह दिता भाई मन जाए, सिखी ते सिखी नहीं डगदी। जिहड़ी घर विच कबरां बना के पूज रहे हां, पहलां उत्तों पासे होना पैणा, पहलां उहनूं पासे कर। गुरु दा हुक्म मन के जाके कबर ढाती, अपने विहड़े विचों कबर पट दिती। सात संगत हुण अपने मन च सोचियो, आपां तां किसे दा वहम भरम दा इक धागा बन्निया होवे ना, धागा तोड़न लग्गिया डर लगदा जे धागा वड तां बिमारी ना हो जाए। मैं एक सज्जन नूं बाहर कहा भाई आ धागा क्यों बन्निया, कहिंदा भाई साहिब जी मैं बिमार रहिंदा। मैं वे इह धागा जे तूं गुरु दा सिख है कड़ा पाया होया फिर गुरु ते विश्वास रख। कहिंदा नहीं जी इहना शुगर कंट्रोल रहिंदी है, इहदे नाल धरन नहीं पैंदी। मैं उन्हें कहा भी जे तू गुरु का सिख है फिर धागा वढ़ दे। कहना भाई साहब जे मैं बीमार हो गया। इहदा मतलब जिस गुरु का कड़ा पैंदे आ, जिस गुरु की बाणी पढ़ते हो उस गुरु ते विश्वास नहीं। एक छोटा जिहा धागा वढ़न लग्या भी दिल डरद, एक छोटी जी गल गुरु की मन के दूजे पासे तुरन लग्या भी दिल डरद। कैसा जनून होएगा भाई मन साहब के अंदर जाके बेड़े विचों कबर पट्टती नहीं पुजना। लोगों विरोध किया, रिश्तेदार रुस गए, फिर कुदरत की खेड घर विच मझां मरन लग पई, लोकी मेड़े मारन लग पे, तू कबर ढाई है तां तेरियां मझां मर गई। सब कोई छड के गुरु अर्जन साहब महाराज के चरणा च आ गए। पातशाह ने कहा भाई मंझ सेवा कर, सेवा करन लग पे। फिर पुछदे भाई मंझ प्रशादा कितों छक ने, महाराज गुरु के लंगर विचों। कहदे जिन्नी सेवा करदा उन्ना छक लैंदे। फिर सात संगत जनून वेखो कैसा, जो गुर कहे सोई पल मनो।
ਜਿੱਦਣ ਇਹ ਜਨੂਨ 100% ਸ਼ਿਖਰ ਤੇ ਚਲਾ ਗਿਆ ਉਦਣ ਵਸਤਾ ਸ਼ੁਰੂ ਹੋਈ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਜਿੱਦਣ ਜਨੂਨ ਵਿੱਚ ਭਾਈ ਮੰਝ ਉਸ ਅਵਸਥਾ ਨੂੰ ਟੱਚ ਕਰ ਗਏ ਉਦਣ ਗੁਰੂ ਅਰਜਨ ਸਾਹਿਬ ਨੇ ਪੈਰਾਂ ਚ ਜੋੜਾ ਨਹੀਂ ਪਾਇਆ ਨੰਗੇ ਪੈਰੀ ਇਸ ਸਥਾਨ ਤੋਂ ਹਜ਼ੂਰ ਚੱਲ ਕੇ ਗਏ ਭਾਈ ਮੰਝ ਆ ਜਾ ਵਾਹ ਰਾਜਾ ਹੁਣ ਖੂਹ ਚੋਂ ਖੂਹ ਚੋਂ ਡਿੱਗੇ ਹੋਏ ਨੂੰ ਹਜ਼ੂਰ ਆਪ ਬਾਹਰ ਕਢਵਾਉਂਦੇ ਜਿਹੜਾ ਸਿੱਖ ਪਹਿਲਾਂ ਗੁਰੂ ਦੇ ਪੈਰਾਂ ਚ ਮੱਥਾ ਟੇਕ ਕੇ ਹੁਕਮ ਮੰਨਦੇ ਅੱਜ ਉਹੀ ਉਹ ਗੁਰੂ ਘੁੱਟ ਕੇ ਗਲ ਨਾਲ ਲਾਉਂਦਾ ਭਾਈ ਮੰਝ ਫਿਰ ਉਸ ਜਨੂਨ ਤੋਂ ਬਾਅਦ ਪਤਾ ਕੀ ਕਹੇ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ ਜਾ ਭਾਈ ਮੰਝ ਤੋਂ ਗੁਰੂ ਨਾਨਕ ਦੇ ਘਰ ਦਾ ਜਹਾਜ਼ ਹੋਇਆ ਤੇਰੀ ਸੰਗਤ ਕਰਕੇ ਡੁੱਬੇ ਹੋਏ ਵੀ ਤਰਜਿਆ ਕਰਨਗੇ ਪਰ ਸਾਧ ਸੰਗਤ ਉਹਦੇ ਵਾਸਤੇ ਜਨੂਨ ਵੇਖੋ ਕਿੰਨੇ ਇਹ ਨੀ ਆਪਾਂ ਤੋਂ ਛੋਟੀ ਜਿਹੀ ਆਦਤ ਛੱਡਣ ਨੂੰ ਤਿਆਰ ਨੀ ਮਾੜੀ ਜਿਹੀ ਆਦਤ ਆਪਾਂ ਨੂੰ ਪੈ ਗਈ ਉਹ ਨੀ ਛੱਡਦੇ ਬਿਮਾਰ ਨਾ ਹੋ ਜਾਈਏ ਆਹ ਨਾ ਹੋ ਜਾਈਏ ਆਹ ਨਾ ਹੋ ਜਾਏ ਗੁਰੂ ਤੇ ਭਰੋਸਾ ਰੱਖਣਾ ਪੈਂਦਾ ਜੋ ਗੁਰ ਕਹੇ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਇਹ ਛੇਵੀਂ ਵਸਤਾ ਜਨੂਨ ਹੈ ਉਸ ਜਨੂਨ ਵਿੱਚ ਫਿਰ ਕੋਈ ਚੀਜ਼ ਸਮਝ ਨਹੀਂ ਆਉਂਦੀ ਇੱਕੋ ਚੀਜ਼ ਹੈ ਕਿ ਜੇ ਸੁੱਖ ਦੇ ਤਾਂ ਤੁਜੇ ਆਰਾਧੀ ਦੁੱਖ ਵਿੱਚ ਵੀ ਨਹੀਂ ਛੱਡਿਆ ਫਿਰ ਪੜੋ ਜੇ ਸੁੱਖ

0: ਮਨਾਈ। ਇਹ ਹੈ ਜਨੂੰਨ, ਦੁੱਖ ਵਿੱਚ ਵੀ ਸੁੱਖ ਆ, ਵਾਹਿਗੁਰੂ ਘਾਟੇ ਵਿੱਚ ਵੀ ਵਾਧਾ ਹੀ ਹੈ। ਰੁੱਸ ਨਹੀਂ ਜਾਂਦੇ ਕਿ ਨਹੀਂ ਮਹਾਰਾਜ ਆਹ ਨਹੀਂ ਦਿੱਤਾ, ਮੈਨੂੰ ਆਹ ਨਹੀਂ ਦਿੱਤਾ, ਮੈਂ ਇੰਨੀ ਸੇਵਾ ਕਰਦਾ, ਜੇ ਲੰਗਰ ਚੋਂ ਪ੍ਰਸ਼ਾਦਾ ਛਕ ਲਿਆ ਫਿਰ ਕੀ ਹੋ ਗਿਆ। ਆਪਣੇ ਮਨ ਚ ਝਾਤ ਮਾਰ ਦਿਓ, ਅਸੀਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਰੁੱਸ ਜਾਂਦੇ ਗੁਰਦੁਆਰਿਆਂ। ਇੱਕ ਸੱਜਣ ਕਹਿੰਦਾ ਭਾਈ ਸਾਹਿਬ, ਮੈਂ ਕਿਸੇ ਨੂੰ ਲੰਗਰ ਕਹਿ ਦਿੱਤਾ, ਭਾਈ ਸਾਹਿਬ ਜੀ ਤੁਸੀਂ ਦਾਲ ਵਰਤਾਉਣ ਲੱਗੇ ਹੋ, ਮਾੜੇ ਜਿਹੇ ਹੱਥ ਸੁੱਚੇ ਕਰ ਰਹੋ। ਕਹਿੰਦਾ ਮੋਹਰਿਓ ਬਾਲਟੀ ਰੱਖ ਕੇ ਕਹਿੰਦਾ ਨਾ ਭਰਾਵਾ, ਸੇਵਾ ਹੀ ਨਹੀਂ ਕਰਨੀ। ਇੰਨਾ ਅੰਦਰ ਗੁੱਸਾ ਆਇਆ ਆਪਣੇ, ਜੇ ਸੇਵਾ ਆਧਾਰ ਦਾ ਹੁਕਮ ਗੁਰੂ ਦਾ ਹੁਕਮ ਸਮਝ ਕੇ ਮੰਨਣ ਲੱਗ ਜਾਓ ਤਾਂ ਸੱਜਣੋ ਤੁਹਾਨੂੰ ਸੇਵਾ ਕਰਦਿਆਂ ਗੁਰੂ ਮਿਲ ਜਾਂਦਾ। ਮੇਰਾ ਵਿਸ਼ਵਾਸ ਹੈ ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਆਉਂਦੇ ਹੋ ਅੱਜ ਵੀ, ਔਰ ਸਾਧ ਸੰਗਤ ਕਈ ਵਾਰ ਤਿੰਨ ਤਿੰਨ ਘੰਟੇ ਲਾਈਨ ਵਿੱਚ ਲੱਗਣਾ ਪੈਂਦਾ। ਇਹ ਉਹ ਦਰ ਹੈ ਜਿੱਥੇ ਤੁਹਾਡੀ ਸਰੀਰਕ ਅਵਸਥਾ ਜਾਂ ਬੱਚਿਆਂ ਕਰਕੇ ਜਾਂ ਬੁਢੇਪੇ ਕਰਕੇ ਲਾਈਨ ਵਿੱਚ ਲੱਗਣ ਦੇ ਯੋਗ ਨਹੀਂ। ਤੁਸੀਂ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਭਾਵਨਾ ਨਾਲ ਯਾਦ ਕਰੋ, ਪਰ ਕਰਮਾਂ ਵਿੱਚ ਹਰ ਜਗ੍ਹਾ ਤੇ ਵੇਖੋ, ਥਾਂ ਥਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਨੇ, ਭਾਵਨਾ ਕਰਕੇ ਪਰਕਰਮਾਂ ਵਿੱਚ ਹੀ ਮੱਥਾ ਟੇਕ ਲਓ। ਮੇਰਾ ਵਿਸ਼ਵਾਸ ਹੈ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਉੱਥੇ ਮਿਲ ਪੈਣਗੇ, ਤਾਂ ਪ੍ਰਕਾਸ਼ ਕੀਤਾ ਹੋਇਆ ਪ੍ਰਕਰਮਾਂ ਵਿੱਚ। ਹੋਰ ਐਵੇਂ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕੀਤੇ ਹੋਏ ਸਿੱਖਾਂ ਤੈਨੂੰ ਮਹਿਸੂਸ ਹੋਵੇ ਕਿ ਬਾਹਰ ਵੀ ਗੁਰੂ ਮੌਜੂਦ ਹੈ। ਕਹਿਣ ਤੋਂ ਭਾਵ ਇਹ ਹੈ ਆਪਾਂ ਗੁਰੂ ਨੂੰ ਲੱਭਣਾ, ਪਹਿਲਾਂ ਗੁਰਸਿੱਖਾਂ ਦੀ ਗੱਲ ਮੰਨਣੀ ਪਏਗੀ, ਪਹਿਲਾਂ ਗੁਰਸਿੱਖਾਂ ਦਾ ਹੁਕਮ ਮੰਨਣਾ ਪੈਂਦਾ। ਕਿਉਂ? ਗੁਰਸਿੱਖਾਂ ਅੰਦਰ ਸਤਿਗੁਰ ਵਰਤ ਹੈ। ਅੱਜ ਹਜ਼ੂਰ ਕਹਿੰਦੇ ਭਾਈ ਇਹ ਅਸਚਰਜ ਵਾਲੀ ਗੱਲ, ਹੈਰਾਨ ਨਾ ਹੋਇਓ, ਰੱਬ ਦਾ ਜਨ ਤੇ ਰੱਬ ਇੱਕ ਹੋ ਜਾਂਦੇ ਨੇ। ਕਿਵੇਂ? ਜਿਵੇਂ ਜਲ ਜਲ ਵਿੱਚ ਮਿਲ ਕੇ ਪਾਣੀ ਤੇ ਪਾਣੀ ਇੱਕ ਹੈ, ਵੱਖ ਨਹੀਂ ਕੀਤਾ ਜਾ ਸਕਦਾ, ਏਦਾਂ ਭਗਤ ਤੇ ਰੱਬ ਨੂੰ ਵੱਖ ਨਹੀਂ ਕੀਤਾ ਜਾ ਸਕਦਾ, ਇੱਕ ਹੋ ਜਾਂਦੇ। ਇਹ ਬੜੀ ਅਸਚਰਜ ਗੱਲ, ਪਰ ਇਹਦੇ ਤੇ ਹੈਰਾਨ ਨਾ ਹੋਇਓ।
1: ਹਰ ਕੇ ਲੋਕਾ ਮੈਂ ਤਾਉ ਮਤ ਕਾ ਭੋਰਾ।
0: ਆਖੋ ਸਤਨਾਮ ਸ੍ਰੀ। ਐਡੀ ਵੱਡੀ ਗੱਲ ਕਹਿ ਕੇ ਨਾ ਕਿ ਜਿਉ ਜਲ ਜਲ ਮੈਂ ਪੈਸਨਾ ਨਿਕਸੋ, ਤਿਉ ਢੁਰ ਮਿਲਿਓ ਜੁਲਾਹੋ। ਐਡੀ ਵੱਡੀ ਗੱਲ ਕਹਿ ਕੇ ਫਿਰ ਇਕਦਮ ਨਿਮਰਤਾ ਵੇਖੋ ਕਿੰਨੀ। ਕਹਿੰਦੇ ਹਰ ਕੇ ਲੋਕਾ ਮੈਂ ਤਾਉ ਮਤ ਕਾ ਭੋਰਾ। ਉਹ ਰੱਬ ਦੇ ਲੋਕ ਪਿਆਰਿਓ, ਮੈਂ ਤਾਂ ਬਹੁਤ ਥੋੜੀ ਮਤ ਵਾਲਾ। ਇਹ ਨਹੀਂ ਕਿ ਮੈਂ ਰੱਬ ਰੂਪ ਹੋ ਗਿਆ ਹੁਣ ਮੈਂ ਹੰਕਾਰੀ। ਇੱਥੇ ਮਾਫ਼ ਕਰਿਓ, ਇਹ ਚੀਜ਼ ਦੀ ਕਥਾ ਸੁਣ ਕੇ ਕਿਤੇ ਆਪਾਂ ਐਵੇਂ ਇਹਨਾਂ ਅਧੂਰੇ ਬੰਦੇ ਫੀਲਿੰਗ ਲੈਣ ਲੱਗ ਪੈਂਦੇ, ਖਰਿਓ ਮੈਂ ਵੀ ਰੱਬ ਹੋ ਗਿਆ। ਨਹੀਂ, ਆਹ ਚੀਜ਼ ਵੇਖੋ, ਜਿਹੜੇ ਰੱਬ ਦਾ ਰੂਪ ਹੋਏ ਉਹਨਾਂ ਦੀ ਨਿਸ਼ਾਨੀ ਇਹ ਹੈ, ਮਤ ਹੁੰਦੀ ਹੋਏ ਇਹ ਅਣ ਤਨ ਤਾਣ ਹੁੰਦੇ ਹੋਏ ਨਿਤਣ ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ, ਸਭ ਨਾ ਮੈਂ ਸੱਚਾ ਧਣੀ। ਅੱਜ ਹਜ਼ੂਰ ਕੀ ਕਹਿੰਦੇ? ਪਹਿਲਾਂ ਕਿਹਾ ਮੈਂ ਜਲ ਜਲ ਵਿੱਚ ਮਿਲਿਆ, ਰੱਬ ਤੇ ਮੈਂ ਇੱਕ ਹੋ ਗਏ, ਹੁਣ ਨਾਲ ਹੀ ਕਹਿੰਦੇ ਹੋ ਰੱਬ ਦੇ ਲੋਕੋ ਪਿਆਰਿਓ, ਮੈਂ ਤਾਂ ਬਹੁਤ ਥੋੜੀ ਮਤ ਵਾਲਾ। ਇੱਕਦਮ ਨਿਮਰਤਾ ਵਿੱਚ ਕਿ ਮੈਂ ਕੋਈ ਬਹੁਤ ਮਤ ਵਾਲਾ ਨਹੀਂ, ਐਵੇਂ ਇਸ ਚੀਜ਼ ਦਾ ਅਹੰਕਾਰ ਕਰਾਂ, ਮੈਂ ਤਾਂ ਬਹੁਤ ਥੋੜੀ ਮਤ, ਭੋਰੀ ਮਤ ਵਾਲਾ।
1: ਜਾਓ ਤਾਂ ਨਕਾਸ਼ੀ ਤਦ ਹੈ ਕਬੀਰਾ, ਰਮਈਆ ਕਹਾ ਨਿਹੋਰਾ।
0: ਪਰ ਇੱਕ ਚੀਜ਼ ਹੈ, ਜੇ ਕੰਛੀ ਛੱਡ ਕੇ ਤਜੇ ਕਬੀਰਾ ਰਮਈਆ ਕਹਾ ਨਿਹੋਰਾ। ਕਹਿੰਦੇ ਜੇ ਕੰਛੀ ਦੇ ਵਿੱਚ ਹੀ ਮਰਿਆ ਮੁਕਤੀ ਮਿਲਣੀ ਹੈ, ਫਿਰ ਰੱਬ ਦਾ ਕਾਹਦਾ ਉਪਕਾਰ ਹੋਇਆ ਜੀ? ਜਿਹੜਾ ਕੰਛੀ ਵਿੱਚ ਸਰੀਰ ਛੱਡਿਆ ਕੇ ਉਹ ਮੁਕਤ, ਕਹਿੰਦੇ ਜੇ ਮੈਂ ਕੰਛੀ ਵਿੱਚ ਹੀ ਮਰ ਕੇ ਮੁਕਤੀ ਲੈਣੀ ਹੈ ਤਾਂ ਫਿਰ ਰੱਬ ਦਾ ਕਾਹਦਾ ਉਪਕਾਰ ਹੋਇਆ? ਮੈਂ ਤਾਂ ਪੰਛੀ ਛੱਡ ਕੇ ਮੱਘ ਹਰਾ ਗਿਆ। ਇਹ ਰੱਬ ਦਾ ਪਰ ਉਪਕਾਰ ਹੈ ਕਿ ਉਹ ਤਲਰੱਠੀ ਧਰਤੀ ਤੇ ਮਰਨ ਵਾਲਿਆਂ ਨੂੰ ਵੀ ਮੁਕਤ ਕਰ ਦਿੰਦਾ ਜਦੋਂ ਉਪਕਾਰ ਕਰਦਾ। ਇਸ ਲਈ ਭਾਈ ਇਹ ਰੱਬ ਦੀ ਵਡਿਆਈ ਹੈ। ਸਤਿਗੁਰ ਜੀ ਵਿਸ਼ਰਾਮ ਦੇ ਕੇ ਹੁਣ ਬਖਸ਼ਿਸ਼ ਕਰ ਰਹੇ ਹਨ।
1: ਕਹਿਤ ਕਬੀਰ ਸੁਣੋ ਰੇ ਲੋਈ, ਭਰਮ ਨਾ ਭੁੱਲੋ ਕੋਈ।
0: ਕਹਿੰਦੇ ਇਹ ਸੰਸਾਰ ਦੇ ਲੋਕੋ, ਇੱਥੇ ਲੋਈ ਦਾ ਅਰਥ ਹੈ ਸੰਸਾਰ ਦੇ ਲੋਕੋ, ਦੁਨੀਆਂ ਦੇ ਲੋਕੋ, ਇਹ ਲੋਕਾਈ ਸੰਸਾਰ ਦੇ ਲੋਕੋ, ਭਰਮ ਨਾ ਭੁੱਲੋ ਕੋਈ, ਕੋਈ ਵੀ ਇਸ ਭਰਮ ਭੁਲੇਖੇ ਵਿੱਚ ਨਾ ਭੁੱਲ ਜਾਇਓ।
1: ਕਿਆ ਕਾਸ਼ੀ ਕਿਆ ਊਖਰ ਮਗਹਰ, ਰਾਮ ਹਿਰਦੈ ਜਾਉ ਹੋਈ।
0: ਭਾਈ ਕਾਹਦੀ ਕੰਛੀ ਤੇ ਕਾਹਦੀ ਕਲੱਠੀ ਧਰਤੀ ਊਖਰ ਮਗਹਰ, ਮੁਕਤ ਤਾਂ ਉਹ ਆ ਕੌਣ, ਰਾਮ ਹਿਰਦੈ ਜਾਉ ਹੋਈ। ਜਿਹਦੇ ਹਿਰਦੇ ਵਿੱਚ ਰੱਬ ਦਾ ਨਾਮ ਹੈ ਉਹ ਕਿਤੇ ਵੀ ਮਰ ਜਾਏ ਉਹਨੇ ਮੁਕਤ ਹੋਣਾ। ਉਹਦੇ ਵਾਸਤੇ ਧਰਤੀ ਦੀ ਲੋੜ ਨਹੀਂ, ਵੀ ਉੱਥੇ ਮਰੋਂਗੇ ਮੁਕਤ ਹੋਵੋਗੇ, ਉੱਥੇ ਜਾਵੋਗੇ ਨਰਕ ਚ ਪੈ ਜਾਓਗੇ, ਇਹ ਉਹਨਾਂ ਦੀ ਸਨਾਤਨੀ ਮਤ ਦੀ ਧਾਰਨਾ ਹੈ ਕਿ ਮੱਘ ਹਰ ਮਰਨ ਵਾਲਾ ਗਧੇ ਦੀ ਜੂਨ ਚ ਪੈਂਦਾ। ਕਬੀਰ ਸਾਹਿਬ ਨੇ ਭਰਮ ਦੂਰ ਕਰਨ ਲਈ ਅੰਤ ਵੇਲੇ ਮੱਘ ਹਰ ਜਾ ਕੇ ਵੱਸਦਾ। ਕਹਿੰਦੇ ਭਾਈ ਇਹ ਭਰਮ ਚ ਨਾ ਪਿਓ, ਮੈਂ ਮੱਘ ਹਰ ਵੀ ਮਰਾਂਗਾ ਤਾਂ ਵੀ ਮੁਕਤ ਹੋਵਾਂਗਾ। ਪਤਾ ਕਿਉਂ? ਇਹ ਮੇਰੇ ਰੱਬ ਦਾ ਪਰਉਪਕਾਰ ਹੈ, ਨਾਮ ਜਪ ਕੇ ਹਿਰਦੇ ਵਿੱਚੋਂ ਵਸਿਆ ਰੱਬ, ਰੱਬ ਤੇ ਕਬੀਰ ਇੱਕ ਹੋ ਗਏ। ਜਿਹਦੇ ਹਿਰਦੇ ਚ ਰਾਮ ਵਸਿਆ ਉਹ ਕਿਤੇ ਵੀ ਸਰੀਰ ਛੱਡਦਾ ਮੁਕਤ ਹੈ, ਉਹਨੂੰ ਧਰਤੀ ਨਾਲ ਕੋਈ ਮਤਲਬ ਨਹੀਂ ਹੈ ਕਿ ਫਲਾਨੀ ਜਗ੍ਹਾ ਤੇ ਮੁਕਦਾ। ਇਹ ਭਰਮ ਸਾਡੇ ਅੰਦਰੋਂ ਦੂਰ ਹੋਣਾ ਚਾਹੀਦਾ। ਭਾਈ ਜਿੱਥੇ ਨਾਮ ਜਪੋਗੇ ਉਹੀ ਧਰਤੀ ਪਵਿੱਤਰ। ਲਿਖ ਕੇ ਦੇ ਦਿੱਤਾ, ਤੁਸੀਂ ਆਪਣੇ ਘਰ ਚ ਨਾਮ ਜਪਣ ਲੱਗ ਜਾਓ।

ਤੁਹਾਡੇ ਘਰ ਕੋਠੀ ਮਕਾਨ ਵਿੱਚੋਂ ਰੱਬ ਦੇ ਨਾਮ ਦੀ ਮਹਿਕ ਆਉਣ ਲੱਗ ਪੈਣੀ। ਇਸ ਲਈ ਜਿੱਥੇ ਨਾਮ ਜਪੋ ਉਹੀ ਧਰਤੀ ਪਵਿੱਤਰ। ਹਾਂ, ਇਹਨਾਂ ਸਥਾਨਾਂ ਤੇ ਤਾਂ ਈਦ ਹੈ ਭਾਈ, ਇੱਥੇ ਭਗਤੀ ਬੰਦਗੀ ਕਿਣਕਾ ਵਸਿਆ ਹੋਇਆ। ਇਸ ਧਰਤੀ ਵਿੱਚ ਜਰੇ ਜਰੇ ਵਿੱਚ ਬੰਦਗੀ ਵਸੀ ਹੈ। ਕਿਤੇ ਤੇਰੇ ਅੰਦਰੋਂ ਕਿਣਕਾ ਭਗਤੀ ਦਾ ਸ਼ੁਰੂ ਹੋ ਜਾਏ, ਤੇਰੇ ਅੰਦਰੋਂ ਸ਼ਰਧਾ ਪ੍ਰੇਮ ਪੈਦਾ ਹੋ ਜਾਏ, ਫਿਰ ਤੂੰ ਘਰ ਜਾ ਕੇ ਨਾਮ ਜਪ। ਜਦੋਂ ਨਾਮ ਜਪੇਗਾ ਤੇਰਾ ਹਿਰਦਾ ਘਰ ਵੀ ਪਵਿੱਤਰ, ਬਾਹਰੀ ਘਰ ਵੀ ਪਵਿੱਤਰ। ਇਸ ਲਈ ਨਾਮ ਇੰਨਾ ਵੱਡਾ ਹੈ, ਜਪਣ ਵਾਲਾ ਜਿੱਥੇ ਵੀ ਰਵੇ ਭਾਈ ਉਸੇ ਧਰਤੀ ਉੱਤੇ ਮੁਕਤ ਹੈ। ਸਤਿਗੁਰੂ ਜੀ ਨੇ ਇਹ ਭਰਮ ਆਪਣਾ ਦੂਰ ਕੀਤਾ, ਕਿਸੇ ਭਰਮ ਵਿੱਚ ਨਹੀਂ ਪੈਣਾ। ਕਿਹਾ ਦਿਨ ਚੰਗਾ ਹੈ ਮਾੜਾ ਹੈ, ਮੰਗਲਵਾਰ ਮੰਗਲੀਕ ਹੈ ਜੀ, ਸ਼ਨੀਵਾਰ ਕੇਸ ਨਹੀਂ ਧੋਣੇ ਜੀ, ਵੀਰਵਾਰ ਆਹ ਨਹੀਂ ਕਰਨਾ ਜੀ, ਇਹ ਚੀਜ਼ਾਂ ਤੋਂ ਭਾਈ ਬੇਨਤੀ ਇਹਨਾਂ ਭਰਮਾਂ ਤੋਂ ਦੂਰ ਹੋ। ਅੱਜ ਵੀ ਲੋਕ ਇਹਨਾਂ ਭਰਮ ਵਿੱਚ ਹੈ ਕਿ ਵੀਰਵਾਰ ਨਹੀਂ ਕੇਸ ਧੋਣੇ ਜੀ, ਸ਼ਨੀਵਾਰ ਨਹੀਂ ਧੋਣੇ ਜੀ ਕੇਸ, ਮੰਗਲਵਾਰ ਮੰਗਲੀਕ ਹੈ ਜੀ, ਸੋਮਵਾਰ ਆਹ ਕੁਝ ਹੈ। ਕੋਈ ਮੰਗਲੀਕ ਨਹੀਂ, ਸਾਰੇ ਦਿਨ ਸੋਹਣੇ। ਕੱਲ ਹੀ ਤੁਸੀਂ ਸੁਣਿਆ ਕਿ ਮਹਾਂ ਦਿਵਸ ਮੂਰਤ ਭਲੇ, ਪੜ੍ਹੋ।

0: ਸਤਨਾਮ ਸ੍ਰੀ ਕਹਿੰਦੇ ਭਾਈ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਜਿਹਦਾ ਪਰਲਾ ਪਾਸਾ ਨਹੀਂ ਪਾਇਆ ਜਾ ਸਕਦਾ, ਜਿਹਦੇ ਬਾਰੇ ਜਾਣਿਆ ਨਹੀਂ ਜਾ ਸਕਦਾ, ਉੱਚੀ ਜਗ੍ਹਾ ਤੇ ਵਿਰਾਜਮਾਨ ਹੈ।
1: ਆਪੇ ਥਾਪ ਉਥਾਪੇ ਸਾਜੇ,
0: ਕਹਿੰਦੇ ਫਿਰ ਉਹ ਇੰਨਾ ਉੱਚਾ ਹੈ, ਉਹਨੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਥਾਪਿਆ ਹੋਇਆ। ਉਥਾਪੇ ਦਾ ਅਰਥ ਨਾਸ਼ ਕਰਦਾ ਹੈ, ਆਪ ਹੀ ਪੈਦਾ ਕਰਨ ਵਾਲਾ, ਆਪੇ ਨਾਸ਼ ਕਰਨ ਵਾਲਾ ਪਾਰ ਬ੍ਰਹਮ ਹੈ।
1: ਪ੍ਰਭ ਕੀ ਸ਼ਰਨ ਗਹਿਤ ਸੁਖ ਪਾਈਐ, ਕਿਛ ਭਾਉ ਨਾ ਵਿਆਪੈ ਬਾਲਕਾ।
0: ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਪ੍ਰਭੂ ਦੀ ਸ਼ਰਨ ਵਿਚ ਪਿਆ, ਕਿਸੇ ਤਰ੍ਹਾਂ ਦਾ ਭਾਉ ਨਹੀਂ ਵਿਆਪਦਾ ਮਾਇਆ ਦਾ, ਭਾਈ ਕਿਸੇ ਤਰ੍ਹਾਂ ਦਾ ਡਰ ਨਹੀਂ ਰਹਿੰਦਾ, ਦੁਨਿਆਵੀ ਜਮਾਂ ਦਾ, ਮੋਹ ਮਾਇਆ ਦਾ, ਬੰਧਨਾਂ ਦਾ, ਵਿਕਾਰਾਂ ਦਾ, ਸਾਰੇ ਬੰਧਨ ਵਿਕਾਰ ਡਰ ਭੈ ਮੁੱਕ ਜਾਂਦੇ ਜਦੋਂ ਉਹਦੀ ਸ਼ਰਨ ਵਿਚ ਆ ਜਾਈਏ, ਜਿਹੜਾ ਸਭ ਤੋਂ ਵੱਡਾ, ਜਿਹੜਾ ਆਪੇ ਥਾਪ ਥਾਪਣ ਵਾਲਾ ਹੈ।
1: ਗਰਭ ਅਗਨ ਮਹਿ ਜਿਨਹੇ ਉਬਾਰਿਆ,
0: ਕਹਿੰਦੇ ਫਿਰ ਉਹ ਰੱਬ ਅਕਾਲ ਪੁਰਖ ਵਾਹਿਗੁਰੂ ਜਿਹਨੇ ਮਾਤਾ ਦੇ ਗਰਭ ਵਿਚ ਆਪਾਂ ਨੂੰ ਉਭਾਰਿਆ, ਭਾਵ ਹੱਦ ਦੇ ਕੇ ਰੱਖਿਆ। ਕਦੇ ਚੀਜ਼ ਗੰਭੀਰ ਹੋ ਕੇ ਸੋਚਿਓ, ਭਾਈ ਕਿਹੜੀ ਚੀਜ਼ ਹੈ ਜਿਹੜੀ ਰੱਬ ਨੇ ਇੰਨੀ ਕਿਰਪਾ ਕੀਤੀ ਹੈ ਕਿ ਮਾਸ ਦਾ ਨਿੱਕਾ ਜਿਹਾ ਲੁਥੜਾ, ਬਸ ਇੱਕ ਦੁਨਿਆਵੀ ਤੌਰ ਤੇ ਬੈਕਟੀਰੀਆ ਤੋਂ ਫੈਲਦਾ ਮਾਸ ਦਾ ਲੁਥੜਾ ਬਣਿਆ, ਉਹਦੇ ਤੋਂ ਕਿਵੇਂ ਅੰਗ ਪੈਰ ਬਣ ਗਏ, ਆਪਣੀ ਅੱਖਾਂ ਕਿਵੇਂ ਬਣਾਤੀਆਂ ਰੱਬ ਨੇ, ਕਿਵੇਂ ਆਪਣਾ ਨੱਕ ਹੱਥ ਪੈਰ ਰੱਬ ਨੇ ਘੜ ਦਿੱਤੇ, ਉਹ ਕਿੰਨਾ ਵੱਡਾ ਥੱਪਣ ਵਾਲਾ ਹੈ, ਕਿੰਨਾ ਘਾੜਾ ਹੈ ਅਕਾਲ ਪੁਰਖ ਵਾਹਿਗੁਰੂ। ਕਹਿੰਦੇ ਭਾਈ ਉਹ ਮਾਤਾ ਦੇ ਗਰਭ ਵਿਚ ਕਿਵੇਂ ਰੱਖਦਾ ਹੈ।
1: ਰਕਤ ਕਿਰਮ ਮਹਿ ਨਹੀਂ ਸੰਘਾਰਿਆ,
0: ਅੱਛਾ ਬੜੇ ਕਮਾਲ ਦੀ ਗੱਲ ਹੈ ਵੀ ਜਦੋਂ ਆਪਾਂ ਬਲੱਡ ਟੈਸਟ ਦਿੰਦੇ ਨਾ ਤੇ ਉਹਦੇ ਵਿਚ ਉਹ ਵੇਖਦੇ ਸੈੱਲ, ਕਈ ਵਾਰ ਕਹਿੰਦੇ ਨਾ ਵਾਈਟ ਸੈੱਲ ਘੱਟ ਵੱਧ ਗਏ ਜੀ, ਰੈਡ ਸੈੱਲ ਵੱਧ ਘੱਟ ਗਏ, ਇਹਦਾ ਮਤਲਬ ਬਲੱਡ ਵਿਚ ਸੈੱਲ ਹੈ। ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਨ ਕੇ ਕਿਰਮ ਕਹਿੰਦੇ, ਮਾਤਾ ਦੇ ਰਕਤ ਵਿਚ ਕਿਰਮ ਤੋਂ ਵੇਖੋ ਕਿਵੇਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾੜੇ ਸੈੱਲਾਂ ਤੋਂ ਭਾਵ ਜਿਹੜੇ ਮਾੜੇ ਬੈਕਟੀਰੀਆ ਹੁੰਦਾ ਉਤੋਂ ਕਿਵੇਂ ਬਚਾਇਆ ਹੋਇਆ। ਕਈ ਵਾਰ ਮਾਂ ਨੂੰ ਬਲੱਡ ਵਿਚ ਬੁਖਾਰ ਚੜਿਆ ਹੋਇਆ, ਉਹਨੂੰ ਟਾਈਫਾਇਡ ਹੋ ਜਾਂਦਾ, ਉਹਨੂੰ ਕਈ ਬਲੱਡ ਕੋਈ ਬਿਮਾਰੀ ਟੈਸਟ ਕਰਨੀ ਬਲੱਡ ਤੋਂ ਕਰਦੇ। ਅੱਛਾ ਉਹ ਬੱਚਾ ਜਿਹੜਾ ਮਾਤ ਰਕਤ ਕਰਨੀਆਂ ਮਾਂ ਦੇ ਰਕਤ ਤੋਂ ਲਹੂ ਤੋਂ ਬਣਦਾ। ਕਹਿੰਦੇ ਫਿਰ ਕਮਾਲ ਦੀ ਗੱਲ ਵੀ ਉਹ ਮਾੜੀਆਂ ਚੀਜ਼ਾਂ ਤੋਂ ਰੱਬ ਨੇ ਕਿਵੇਂ ਬਚਾਇਆ ਹੋਇਆ, ਭਾਵ ਜਿਹੜਾ ਟਾਈਫਾਇਡ ਮਾਂ ਨੂੰ ਹੋ ਜਾਂਦਾ ਉਹ ਬੱਚੇ ਨੂੰ ਨਹੀਂ ਉਦੋਂ ਹੁੰਦਾ, ਕਿਵੇਂ ਰੱਬ ਉਹਨੂੰ ਬਚਾ ਕੇ ਰੱਖਦਾ ਹੈ।
1: ਆਪਣਾ ਸਿਮਰਨ ਦੇ ਪ੍ਰਤ ਪਾਲਿਆ, ਉਹ ਸਗਲ ਘਟਾ ਕਾ ਮਾਲਕਾ।
0: ਕਹਿੰਦੇ ਇੱਕੋ ਚੀਜ਼ ਨਾਲ ਵੱਜਦਾ, ਉਹ ਕਾਹਦੇ ਨਾਲ, ਆਪਣਾ ਸਿਮਰਨ ਦੇ ਪ੍ਰਤ ਪਾਲਿਆ। ਉੱਥੇ ਜਿਹੜਾ ਉਹ ਮਾਸ ਦਾ ਲੋਥੜਾ ਸੁਰਤੀ ਭਾਈ ਨਾ ਰੱਬ ਨੇ ਵਿੱਚ ਆਤਮਾ, ਉਹ ਇੱਕੋ ਚੀਜ਼ ਨਾਲ ਵੱਜਦਾ, ਵਾਹਿਗੁਰੂ ਵਾਹਿਗੁਰੂ, ਉਹਦੇ ਸਿਮਰਨ ਨਾਲ। ਮਾਤ ਗਰਮ ਨੇ ਆਪਣ ਸਿਮਰਨ ਦੇ ਤੈ ਤੁਮ ਰੱਖਣ ਹਾਰੇ, ਬਸ ਉਹਦੇ ਨਾਲ ਬਚਿਆ ਰਹਿੰਦਾ। ਜਿੰਨੀਆਂ ਕੋ ਮਾੜੀਆਂ ਚੀਜ਼ਾਂ ਕੋਈ ਚੀਜ਼ ਹੋਵੇ ਉਹਦੇ ਉੱਤੇ ਅਸਰ ਨਹੀਂ ਹੁੰਦੀ, ਉਹ ਸਗਲ ਘਟਾ ਕਾ ਮਾਲਕਾ, ਸਾਰੇ ਸਰੀਰਾਂ ਘਟਣ ਦਾ ਆਪ ਮਾਲਕ ਹੈ।
1: ਚਰਨ ਕਮਲ ਸ਼ਰਨ ਆਈ ਆਇਆ,
0: ਜਿਹੜੇ ਜਨ ਰੱਬ ਦੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ

0: ਜਨਮ ਮਰਨ ਦਾ ਦੁੱਖ ਰੱਬ ਨਿਬੇੜ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਜਪ ਹਰ ਹਰ ਪਉ ਨਹੀਂ ਕਾਲ ਕਾ, ਨਾਮ ਜਪਦੇ ਨੇ ਸੰਗਤ ਵਿਚ ਫਿਰ ਉਹਨਾਂ ਨੂੰ ਕਾਲ ਦਾ ਕੋਈ ਭਉ ਨਹੀਂ ਲੱਗਦਾ, ਕੋਈ ਡਰ ਨਹੀਂ ਲੱਗਦਾ। ਭਾਈ ਇਸ ਤਰ੍ਹਾਂ ਦੀਆਂ ਰੂਹਾਂ ਅੱਜ ਵੀ, ਕੱਲ ਵੀ ਮੈਨੂੰ ਇੱਕ ਸਿੰਘ ਮਿਲਿਆ, ਬੜਾ ਚੜ੍ਹਦੀ ਕਲਵਲ, ਐਮ ਆਮ ਘਰੋਂ ਗਰੀਬ ਜਿਹਾ ਵਿਚਾਰਾ, ਦਿਹਾੜੀ ਕਰਨ ਵਾਲਾ, ਸਾਦਾ ਕੰਮ ਕਰਦਾ। ਉਹ ਕਹਿੰਦਾ ਭਾਈ ਸਾਹਿਬ ਉਦਾਂ ਹੁਣ ਡਰ ਡੁਰ ਨਹੀਂ, ਕਹਿੰਦਾ ਮੌਤ ਦਾ ਤਾਂ ਜਮਾ ਹੀ ਨਹੀਂ ਨਾ ਹੈ। ਦੇਖੋ ਸਾਧ ਸੰਗਤ, ਇੱਕ ਆਮ ਦਿਹਾੜੀ ਕਰਨ ਵਾਲਾ ਬੰਦਾ, ਗ੍ਰਿਸਤੀ ਬੰਦਾ, ਬੱਚਿਆਂ ਵਾਲਾ, ਨਾਮ ਬਾਣੀ ਦਾ ਅਭਿਆਸ ਵੇਖੋ ਕਿੰਨਾ ਵੱਡਾ। ਕਹਿੰਦਾ ਜੀ ਡਰ ਡੁਰ ਨਹੀਂ ਹੁਣ ਭਾਈ ਸਾਹਿਬ ਲੱਗਦਾ, ਮੌਤ ਦਾ ਤਾਂ ਜਮਾ ਹੀ ਨਹੀਂ ਹੈ। ਅੱਜ ਹਜ਼ੂਰ ਬਖਸ਼ਿਸ਼ ਕਰਦੇ, ਸੱਚ ਹੈ ਭਾਈ, ਜਪਣ ਵਾਲਿਆਂ ਨੂੰ ਕਾਲ ਦਾ ਡਰ ਨਹੀਂ ਰਹਿੰਦਾ।
1: ਸਮਰੱਥ ਅਕਥ ਅਗੋਚਰ ਦੇਵਾ,
0: ਕਿਉਂਕਿ ਉਹਨਾਂ ਨੂੰ ਵਿਸ਼ਵਾਸ ਆ ਜਾਂਦਾ ਕਿ ਭਾਈ ਦੁਨੀਆਂ ਤੋਂ ਇੱਕ ਦਿਨ ਜਾਣਾ ਹੀ ਹੈ। ਸਭ ਕੁਝ ਕਰਨ ਵਾਲਾ ਸਮਰੱਥ ਅਕਾਲ ਪੁਰਖ ਹੈ, ਉਹੀ ਸਭ ਕੁਝ ਅਗੋਚਰ ਭਾਵ, ਜਿਹਨੂੰ ਇਹਨਾਂ ਇੰਦਰੀਆਂ ਨਾਲ ਵੇਖਿਆ ਨਹੀਂ ਜਾ ਸਕਦਾ। ਜਦੋਂ ਆਪਾਂ ਨਹੀਂ ਸੀ ਤਾਂ ਵੀ ਦੁਨੀਆਂ ਚੱਲਦੀ ਸੀ, ਜੇ ਆਪਾਂ ਤਾਂ ਵੀ ਚੱਲੀ ਜਾਣੀ, ਨਹੀਂ ਵੀ ਰਵਾਂਗੇ ਤਾਂ ਵੀ ਚੱਲੀ ਜਾਣੀ ਹੈ। ਇਹ ਸੰਸਾਰ ਚ ਕੋਈ ਚੀਜ਼ ਨਹੀਂ ਰੁਕਣੀ। ਕਈ ਵਾਰ ਸਾਧ ਸੰਗਤ ਬਿਨਾਂ ਮਾਂ ਪਿਓ ਤੋਂ ਬੱਚੇ ਪਲਦੇ ਔਰ ਵੱਡੇ ਹੋ ਕੇ ਬੜੀਆਂ ਤਰੱਕੀਆਂ ਕਰ ਜਾਂਦੇ। ਇੱਕ ਬੀਬੀ ਦੇ ਘਰ ਵਾਲਾ ਗੁਜ਼ਰ ਗਿਆ, ਬਹੁਤ ਸਾਲ ਹੋ ਗਏ, ਅਜੇ ਬੱਚੇ ਦਾ ਜਨਮ ਨਹੀਂ ਸੀ ਹੋਇਆ, ਗਰਭ ਵਿੱਚ ਸੀ, 2 ਮਹੀਨਿਆਂ ਬਾਅਦ ਬੱਚੇ ਦਾ ਜਨਮ ਹੋਇਆ। ਉਹਨੂੰ 6 ਮਹੀਨੇ ਸਾਲ ਪਹਿਲਾਂ ਬੱਚੇ ਨੂੰ ਪਾਲਦਿਆਂ ਲੱਗ ਗਿਆ, ਫਿਰ ਘਰਦੇ ਕਹਿਣ ਲੱਗ ਪਏ ਬੇਟੇ ਤੈਨੂੰ ਕਿਤੇ ਹੋਰ ਵਿਆਹ ਦੇਈਏ। ਉਹ ਕਹਿੰਦੀ ਨਹੀਂ, ਜੇ ਰੱਬ ਨੇ ਸੁੱਖ ਦੇਣਾ ਹੁੰਦਾ ਉਹਦੇ ਨਾਲ ਹੀ ਦੇ ਦੇਣਾ ਸੀ, ਮੈਂ ਬੱਚੇ ਦੇ ਸਿਰ ਤੇ ਉਮਰ ਕੱਢਾਂਗੀ। ਉਹ ਬੀਬੀ ਨੇ ਉਮਰ ਕੱਢੀ, ਬੱਚੇ ਨੂੰ ਪਾਲਿਆ ਮਿਹਨਤ ਕਰ ਕਰਕੇ, ਔਰ ਸਾਧ ਸੰਗਤ ਅੱਜ ਬਹੁਤ ਵੱਡੀ ਪੋਸਟ ਉੱਤੇ ਉਹਦਾ ਬੱਚਾ। ਅੱਜ ਉਹੀ ਉਹ ਬੀਬੀ ਅਮੈਰੀਕਾ ਘੁੰਮਦੀ ਹੈ। ਇਹ ਸੰਸਾਰ ਵਿੱਚ ਵਿਸ਼ਵਾਸ ਰੱਖਣਾ ਪੈਂਦਾ ਰੱਬ ਤੇ, ਰੱਬ ਆਪਣੇ ਆਪ ਸਭ ਕੁਝ ਕਰਦਾ। ਅੱਜ ਹਜ਼ੂਰ ਕਹਿੰਦੇ ਸਮਰੱਥ ਕਥ ਅਗੋਚਰ ਦੇਵਾ, ਉਹ ਕਾਲ ਪੁਰਖ ਵਾਹਿਗੁਰੂ ਸਰਵ ਕਲਾ ਸਮਰੱਥ
1: ਜੀ ਜੰਤ ਸਭ ਤਾਂ ਕੀ ਸੇਵਾ,
0: ਕਹਿੰਦੇ ਸਾਰੇ ਜੀਵ ਜੰਤੋ ਦੀ ਸੇਵਾ ਵਿੱਚ ਉਹ ਸਭ ਦੀ ਸੇਵਾ ਕਰ ਰਿਹਾ, ਸਭ ਨੂੰ ਪ੍ਰਤਪਾਲ ਰਿਹਾ, ਸਭ ਉਹਦੇ ਹੁਕਮ ਵਿੱਚ ਹਨ।
1: ਅੰਡਜ ਜੇਰਜ ਸੇਤਜ ਉਤਭੁਜ ਬਹੁ ਪ੍ਰਕਾਰੀ ਪਾਲਕਾ,
0: ਕਹਿੰਦੇ ਫਿਰ ਵੇਖੋ ਕਿੰਨਾ ਵੱਡਾ, ਕੱਲਾ ਸਾਨੂੰ ਥੋੜੀ ਪਾਲਦਾ, ਜੇਰਜ ਖਾਣੀ ਵਾਲਿਆਂ ਨੂੰ, ਉਹ ਅੰਡਿਆਂ ਚੋਂ ਪੈਦਾ ਹੋਣ ਵਾਲੇ ਅੰਡਜ ਜੀਵਾਂ ਨੂੰ ਪਾਲਦਾ। ਜੇਰਜ ਖਾਣੀ ਵਿੱਚ ਆਪਾਂ ਆ ਜਾਂਦੇ, ਚਾਰ ਪਾਏ ਪਸ਼ੂ ਵੀ ਆਉਂਦੇ ਨੇ। ਸੇਤਜ ਜਿਹੜੇ ਜੀਵ ਪਸੀਨੇ ਤੋਂ, ਗਰਮੀ ਤੋਂ, ਹੁੰਮਸ ਤੋਂ ਪੈਦਾ ਹੁੰਦੇ, ਰੱਬ ਉਹਨਾਂ ਨੂੰ ਵੀ ਪਾਲਦਾ। ਉਤਭੁਜ ਜਿਹੜੀਆਂ ਧਰਤੀ ਵਿੱਚੋਂ ਚੀਜ਼ਾਂ ਪੈਦਾ ਹੁੰਦੀਆਂ, ਕਣਕ, ਬਨਸਪਤੀ, ਹੋਰ ਦਰਖਤ, ਰੱਬ ਉਹਨਾਂ ਨੂੰ ਵੀ ਪਾਲਦਾ। ਚੌਵਾਂ ਖਾਣੀਆਂ ਵਿੱਚ ਸਭ ਨੂੰ ਪਾਲਦਾ ਹੈ, ਸਭ ਦਾ ਹੀ ਪ੍ਰਤਪਾਲਕ ਹੈ।
1: ਕਿਸੇ ਪ੍ਰਾਪਤ ਹੋਏ ਨਿਧਾਨਾ,
0: ਕਹਿੰਦੇ ਭਾਈ ਰੱਬ ਦੇ ਨਾਮ ਦਾ ਖਜ਼ਾਨਾ ਉਹਨੂੰ ਪ੍ਰਾਪਤ ਹੁੰਦਾ ਹੈ।
1: ਰਾਮ ਨਾਮ ਰਸ ਅੰਤਰ ਮਾਨਾ,
0: ਜਿਨ੍ਹਾਂ ਨੇ ਰੱਬ ਦੇ ਨਾਮ ਦਾ ਰਸ ਅੰਤਰ ਆਤਮੇ ਹਿਰਦੇ ਵਿੱਚ ਮਾਣਿਆ ਹੈ, ਜਿਨ੍ਹਾਂ ਨੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਰਸ ਮਾਣਿਆ। ਇਸ ਲਈ ਸਾਧ ਸੰਗਤ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ, ਭਾਵੇਂ 2 ਮਿੰਟ 4 ਮਿੰਟ ਬੈਠਿਆ ਕਰੋ, ਸੁਰਤ ਟਕਾ ਕੇ ਜ਼ਰੂਰ ਜਪੋ ਐਨ ਵਾਹਿਗੁਰੂ ਵਾਹਿਗੁਰੂ, ਅੰਤਰ ਆਤਮੇ ਰਸ ਨੂੰ ਮਾਣਨਾ। ਇੱਕ ਵਾਰ ਮਾਣੋ 2 ਮਿੰਟ ਵਾਸਤੇ।

ਜੀ ਮੈਨੂੰ ਪਤਾ ਹੈ ਤੁਸੀਂ ਸਾਰੀ ਰਾਤ ਜਾਗਦੇ ਰਹੇ ਹੋ, ਜਿਹੜੀਆਂ ਸੰਗਤਾਂ ਦਰਬਾਰ ਸਾਹਿਬ ਆਉਂਦੀਆਂ ਨਾ ਸਾਰੀ ਸਾਰੀ ਰਾਤ ਹੀ ਜਾਗਦੀਆਂ, ਘੰਟਾ ਦੋ ਘੰਟੇ ਸੁਣਦੇ ਫਿਰ ਲਾਈਨ ਚ ਲੱਗ ਜਾਂਦੇ ਜਾ ਕੇ ਦਰਸ਼ਨ ਕਰੀਏ ਦਰਸ਼ਨ ਕਰੀਏ, ਤੰਗ ਹੈ। ਮੈਨੂੰ ਪਤਾ ਤੁਸੀਂ ਰਾਤ ਜਾਗਦੇ ਰਹੇ ਹੋ, ਥੱਕ ਜਾਂਦੇ ਹੋ, ਪਰ ਇੱਕ ਗੱਲ ਸੱਚ ਹੈ ਵੀ ਜਿੰਨੀ ਦੇਰ ਬੱਚਾ ਉੱਚੀ ਉੱਚੀ ਰੋਵੇ ਨਾ ਮਾਂ ਵੀ ਦੁੱਧ ਨਹੀਂ ਦਿੰਦੀ, ਉਹ ਵੀ ਉਦੋਂ ਹੀ ਵੇਖਦੀ ਹੈ ਹੁਣ ਉੱਚੀ ਰੋਂਦਾ ਹੁਣ ਇਹਨੂੰ ਜ਼ਿਆਦਾ ਭੁੱਖ ਹੈ। ਐ ਅੰਦਰੋਂ ਉੱਚੀ ਕਹੋ ਇੱਕ ਵਾਰ ਕਰ ਕੇ

0: ਸਤਨਾਮ ਸ੍ਰੀ ਨਾਨਕ ਕੀ ਬੇਨਤੀਆ ਕਰ ਕਿਰਪਾ ਦੀਜੇ ਨਾਮ। ਅੱਜ ਹਜ਼ੂਰ ਕਹਿੰਦੇ ਰਾਮ ਨਾਮ ਅੰਤਰ ਰਸ ਮਨ, ਜਿਨ੍ਹਾਂ ਦੇ ਅੰਦਰ ਰੱਬ ਦੇ ਨਾਮ ਦਾ ਰਸ ਮਾਣਿਆ ਭਾਈ ਉਹਨਾਂ ਨੂੰ ਖਜ਼ਾਨਾ ਪ੍ਰਾਪਤ ਹੋ ਗਿਆ।
1: ਕਰ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲ ਕਾ,
0: ਕਹਿੰਦੇ ਭਾਈ ਉਹਨਾਂ ਨੂੰ ਰੱਬ ਨੇ ਕਰ ਗਹਿ ਲੀਨੇ ਹੱਥ ਨਾਲ ਪਕੜ ਕੇ ਕੀ ਕੀਤਾ, ਕਰ ਗਹਿ ਲੀਨੇ ਅੰਧ ਕੂਪ ਤੇ ਮੋਹ ਮਾਇਆ ਤੋਂ ਕੱਢ ਲਿਆ, ਖੂਹ ਚੋਂ ਕੱਢ ਲਿਆ ਸੰਸਾਰ ਦੀ ਮਾਇਆ ਦੇ ਖੂਹ ਚੋਂ, ਫਿਰ ਵਿਰਲੇ ਕਈ ਸਾਲ ਕਾ। ਸਾਲ ਕਰ ਦੱਸ ਸੰਤ ਜਨ ਕਹਿੰਦੇ ਉਹ ਵਿਰਲੇ ਹੀ ਸੰਤ ਜਨ ਹਨ।
1: ਆਦ ਅੰਤ ਮੱਧ ਪ੍ਰਭ ਸੋਈ,
0: ਗੁਰੂ ਅਕਾਲ ਪੁਰਖ ਵਾਹਿਗੁਰੂ ਤੇ ਵਿਸ਼ਵਾਸ ਹੋ ਜਾਂਦਾ ਹੈ ਕਿ ਉਹ ਆਦ ਵਿੱਚ ਵੀ ਆਪ ਹੈ, ਮੱਧ ਵਿੱਚ ਵੀ ਆਪ ਹੈ, ਅੰਤ ਵੀ ਭਾਈ ਉਹੀ ਹੈ।
1: ਆਪੇ ਕਰਤਾ ਕਰੇ ਸੋ ਹੋਈ,
0: ਫਿਰ ਉਹ ਜਿਨ੍ਹਾਂ ਨੂੰ ਰੱਬ ਨੇ ਕਰ ਗਏ ਲੀਨੇ ਅੰਧ ਕੋਪ ਤੇ ਨਾ, ਜਿਹੜੇ ਵਿਰਲੇ ਕਈ ਸਾਲ ਕਾ ਭਾਵ ਉਹ ਵਿਰਲੇ ਸੰਤ ਜਨ, ਉਹਨਾਂ ਨੂੰ ਕੀ ਵਿਸ਼ਵਾਸ ਹੋਇਆ, ਆਪੇ ਕਰਤਾ ਕਰੇ ਸੋ ਹੋਈ, ਆਪੇ ਵਾਹਿਗੁਰੂ ਕਰਤਾ ਕਰਨ ਹਾਰ ਕਰ ਰਿਹਾ ਹੈ।
1: ਭ੍ਰਮ ਭਾਉ ਮਿਟਿਆ ਸਾਧ ਸੰਗ ਤੇ ਦਾਲਦ ਨਾ ਕੋਈ ਘਾਲ ਕਾ,
0: ਕਹਿੰਦੇ ਉਹਨਾਂ ਦੇ ਅੰਦਰੋਂ ਭਰਮ ਮਿਟ ਗਏ, ਭਾਉ ਮਿਟ ਗਿਆ, ਸਾਧ ਸੰਗਤ ਵਿੱਚ ਜੁੜਨ ਕਰਕੇ। ਆਪਾਂ ਸੰਗਤ ਵਿੱਚ ਜੁੜਦੇ ਹਾਂ ਅਰਦਾਸ ਕਰਿਓ ਭਰਮ ਭਾਉ ਮਿਟ ਜਾਣ, ਪਰ ਇੱਕੋ ਚੀਜ਼ ਨਾਲ ਮਿਟਣੇ ਲਿਖ ਕੇ ਦਿੱਤਾ। ਅੱਜ ਭਰਮ ਭਾਉ ਦੀ ਗੱਲ ਆਈ ਤੇ ਸਾਨੂੰ ਜਵਾਬ ਮਿਲੇਗਾ ਬਾਣੀ ਚੋਂ ਕਿਵੇਂ ਮਿਟਣਗੇ ਮਹਾਰਾਜ ਭਰਮ ਭਾਉ। ਕਹਿੰਦੇ ਤਜੋ ਸਿਆਣ ਬਸਰ ਜੈਨੋ ਪੜੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੂਖ ਭਰਨ ਪਾ ਜਾਏ। ਭਰਮ ਭਾਉ ਮਿਟਿਆ ਸਾਧ ਸੰਗਤ ਦਾਲ ਨਾ ਕੋਈ ਘਾਲਕ, ਘਾਲਕਾ ਦਾ ਅਰਥ ਹੁੰਦਾ ਘਾਇਲ ਕਰਨ। ਕਹਿੰਦੇ ਕਿਸੇ ਤਰ੍ਹਾਂ ਦੇ ਵਿਕਾਰ ਤੈਨੂੰ ਘਾਇਲ ਨਹੀਂ ਕਰਨਗੇ, ਮਾਰ ਨਹੀਂ ਸਕਣਗੇ।
1: ਉਤਮ ਬਾਣੀ ਗਾਓ ਗੋਪਾਲਾ,
0: ਹੇ ਭਾਈ ਗੁਰਮੁਖ ਪਿਆਰਿਓ ਅਕਾਲ ਪੁਰਖ ਵਾਹਿਗੁਰੂ ਦੀ ਉੱਤਮ ਬਾਣੀ ਗੋਪਾਲ ਦੇ ਗੁਣ ਗਾਓ।
1: ਸਾਧ ਸੰਗਤ ਕੀ ਮੰਗੋ ਰਵਾਲਾ,
0: ਦੂਜੀ ਗੱਲ ਸੰਗਤ ਵਿੱਚ ਆ ਕੇ ਸਾਧ ਸੰਗਤ ਦੀ ਚਰਨ ਧੂੜ ਮੰਗੋ, ਰਵਾਲ ਮੰਗੋ, ਭਾਵ ਨਿਮਰਤਾ ਰੱਖਣੀ ਮਨ ਚ, ਸੰਗਤ ਵਿੱਚ ਆ ਕੇ ਚਰਨ ਧੂੜ ਮੰਗਣੀ ਹੈ, ਇਹਦੇ ਨਾਲ ਹੀ ਨਾਮ ਟਿਕਦਾ ਭਾਵ ਨਿਮਰਤਾ ਚਾਹੀਦੀ ਹੈ। ਦੋ ਚੀਜ਼ਾਂ ਸੱਚਖੰਡ ਚੋਂ ਲਿਆ ਕੇ ਗੁਰੂ ਨਾਨਕ ਸਾਹਿਬ ਨੇ ਦਿੱਤੀਆਂ, ਬਾਬਾ ਪੈਂਦਾ ਸੱਚਖੰਡ ਕੀ ਦਿੱਤਾ ਨੌਨਿਦ ਨਾਮ, ਤੇ ਅਗਲਾ ਗਰੀਬੀ ਭਾਈ ਨਿਮਰਤਾ, ਦੋਵੇਂ ਗੱਲਾਂ। ਭਾਈ ਸੰਗਤ ਦੀ ਚਰਨ ਧੂੜ ਮੰਗੋ।
1: ਬਾਸਨ ਮੇਟਨ ਬਾਸਨ ਹੋਈ ਐ ਕਲਮਲ ਸਗਲੇ ਜਾਲ ਕਾ,
0: ਕਹਿੰਦੇ ਫਿਰ ਕਹਾਲਕੁਰ ਵਾਹਿਗੁਰੂ ਨੇ ਕਿਰਪਾ ਕਰਨੀ, ਵਾਸ਼ਨਾਵਾਂ ਮਿਟ ਜਾਣੀਆਂ, ਤੈਨੂੰ ਕਹਾਲਕ ਤੋਂ ਰਹਿਤ ਕਰ ਦੇਣਾ, ਵਾਸ਼ਨਾਵਾਂ ਤੋਂ ਰਹਿਤ ਕਰ ਦੇਣਾ, ਹਰ ਤਰ੍ਹਾਂ ਦੇ ਜਹਾਲ ਚੋਂ ਬਚਾ ਲੈਣਾ ਹੈ।
1: ਸੰਤਾਂ ਕੀ ਇਹ ਰੀਤ ਨਿਰਾਲੀ,
0: ਕਹਿੰਦੇ ਵੱਖਰੀ ਗੱਲ ਵੇਖੋ ਭਾਈ, ਸੰਤ ਜਨਾਂ ਦੀ ਰੀਤ ਨਿਰਾਲੀ ਹੈ। ਸੰਤਾਂ ਕੀ ਇਹ ਰੀਤ ਨਿਰਾਲੀ, ਇਹ ਬੜੀ ਨਿਰਾਲੀ ਰੀਤ ਵੱਖਰੀ ਹੈ, ਕਿਹੜੀ ਜੀ?
1: ਪਾਰ ਬ੍ਰਹਮ ਕਰ ਦੇਖਹਿ ਨਾਲੀ,
0: ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਨੂੰ ਆਪਣੇ ਨਾਲ ਜਾਣਦੇ, ਹਰ ਵਕਤ ਉਹ ਮੈਨੂੰ ਵੇਖ ਰਿਹਾ, ਉਹ ਮੈਨੂੰ ਵੇਖ ਰਿਹਾ, ਉਹ ਮੈਨੂੰ ਵੇਖ ਰਿਹਾ, ਪਹਿਲਾਂ ਗੱਲ ਪੱਕੀ ਕਰ ਲੈਂਦੇ ਸੁਰਤ ਵਿੱਚ, ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਵੇਖ ਰਿਹਾ। ਇੱਕ ਦਿਨ ਫਿਰ ਆਉਂਦਾ ਉਹ ਰੱਬ ਨੂੰ ਵੀ ਵੇਖ ਲੈਂਦੇ, ਆਖੋ ਵਾਹਿਗੁਰੂ ਪਹਿਲਾਂ ਸੁਰਤੀ ਚ ਪੱਕਾ ਕਰਦੇ ਰੱਬ ਮੈਨੂੰ ਵੇਖਦਾ, ਇੱਕ ਦਿਨ ਉਹ ਵੀ ਰੱਬ ਨੂੰ ਵੇਖ ਲੈਂਦੇ। ਕਦੋਂ? ਜਦੋਂ ਨਿਰਮਲ ਹੋ ਜਾਂਦੇ ਅੰਦਰੋਂ, ਔਰ ਜਦੋਂ ਤੁਹਾਨੂੰ ਕੋਈ ਵੇਖ ਰਿਹਾ ਹੋਵੇ ਗਲਤੀ ਦੀ ਗੁੰਜਾਇਸ਼ ਘੱਟ ਜਾਂਦੀ ਹੈ, ਪਾਪ ਪਤਾ ਕਦੋਂ ਜਨਮ ਲੈਂਦਾ, ਜਦੋਂ ਪੜਦਾ ਪੈ ਜਾਏ, ਕਿਹੜਾ ਕੋਈ ਵੇਖਦਾ। ਰੱਬ ਨੇ ਸੰਤਾਂ ਦੀ ਰੀਤ ਨਿਰਾਲੀ ਹੈ, 24 ਘੰਟੇ 24 ਅਵਰ 8 ਪਹਿਰ ਰੱਬ ਮੈਨੂੰ ਵੇਖ ਰਿਹਾ, ਰੱਬ ਮੈਨੂੰ ਵੇਖ ਰਿਹਾ। ਨਿਰਮਲ ਹੋ ਜਾਂਦੇ ਇੱਕ ਦਿਨ।

0: ਸਾਥ ਸਾਥ ਉਹਨੂੰ ਜਪਦੇ ਫਿਰ ਸਿਮਰਦੇ ਉਹਨੂੰ ਸਿਮਰਨ ਲੱਗਿਆਂ ਆਲਸ ਨਹੀਂ ਕਰਦੇ।
1: ਰਹਿ ਦੇਖਾ ਤਹ ਅੰਤਰ ਜਾਮੀ
0: ਭਾਈ ਗੁਰਮੁਖ ਪਿਆਰੇ ਉਹਨਾਂ ਸੰਤ ਜਨਾਂ ਦੀ ਤਰ੍ਹਾਂ ਇਹ ਸਮਝੋ ਕਿ ਜੈ ਦੇਖਾ ਤੇ ਅੰਤਰ ਜਾਮੀ ਜਿੱਧਰ ਵੇਖੋਗੇ ਉਹ ਅੰਤਰ ਜਾਮੀ ਆਪ ਹੈ।
1: ਨਿਮਕ ਨਾ ਵਿਸਰਹੋ ਪ੍ਰਭ ਮੇਰੇ ਸਵਾਮੀ
0: ਅਰਦਾਸ ਕਰੋ ਕਿ ਅੱਖ ਝਮਕਣ ਜਿੰਨਾ ਸਮਾਂ ਨਿਮਖ ਵਾਹਿਗੁਰੂ ਤੋਂ ਮੈਨੂੰ ਨਾ ਵਿਸਰੇ।
1: ਸਿਮਰ ਸਿਮਰ ਜੀਵ ਤੇਰੇ ਦਾਸਾ ਬਨ ਜਲ ਪੂਰਨ ਥਾਲਕਾ
0: ਅਰਦਾਸ ਕਰੋ ਮਹਾਰਾਜ ਅੱਖ ਝਮਕਣ ਜਿੰਨਾ ਸਮਾਂ ਮਹੀਨਾ ਤੋਂ ਵਿਸਰੇ ਐਸਾ ਸਿਮਰਨ ਬਖਸ਼ੋ ਕਿ ਸਿਮਰ ਸਿਮਰ ਜੀਵ ਤੇਰੇ ਵਾਹਿਗੁਰੂ ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਜੀਂਦੇ ਔਰ ਕੀ ਵਿਸ਼ਵਾਸ ਹੁੰਦਾ ਜਲ ਬਨ ਜਲ ਪੂਰਨ ਥਾਲਕਾ ਥਲ ਕਰਦਾ ਥਲ ਜਲ ਜੰਗਲ ਬਨ ਔਰ ਥਲ ਇਹ ਸਾਰੇ ਥਾਵਾਂ ਉੱਤੇ ਤਿੰਨ ਚੀਜ਼ਾਂ ਆਈਆਂ ਬਨ ਜਲ ਤੇ ਅੱਗੇ ਪੂਰਨ ਥਾਲਕਾ ਦਾ ਅਰਥ ਥਲ ਸਭ ਥਾਵਾਂ ਤੇ ਉਹ ਆਪ ਹੈ।
1: ਤੱਤੀ ਵਾਓ ਨਾ ਤਾਕਉ ਲਾਗੈ
0: ਜਦੋਂ ਇਹ ਵਿਸ਼ਵਾਸ ਆ ਜਾਏ ਫਿਰ ਇਹ ਵੀ ਸੱਚ ਹੈ ਕਿ ਉਹਨੂੰ ਤੱਤੀ ਵਾਓ ਉਹ ਰੱਬ ਨਹੀਂ ਲੱਗਣ ਦਿੰਦਾ।
1: ਸਿਮਰਤ ਨਾਮ ਅਨ ਦਿਨ ਜਾਗੈ
0: ਕਿਉਂਕਿ ਉਹ ਵਾਹਿਗੁਰੂ ਵਾਹਿਗੁਰੂ ਸਿਮਰਦਿਆਂ ਨਾਮ ਜਪਦਿਆਂ ਦਿਨ ਰਾਤ ਜਾਗਦੇ ਹਨ ਭਾਈ ਬੇਹੋਸ਼ੀ ਵਿੱਚ ਨਹੀਂ ਰਹਿੰਦੇ ਉਹਨਾਂ ਨੂੰ ਜਾਗਰਤ ਅਵਸਥਾ ਰਹਿੰਦੀ ਕਿ ਹਾਂ ਰੱਬ ਮੈਨੂੰ ਵੇਖ ਰਿਹਾ ਰੱਬ ਮੇਰੇ ਨਾਲ ਹੈ ਰੱਬ ਮੇਰੇ ਨਾਲ ਹੈ ਗੁਰ ਕਾ ਬਚਨ ਵਸੈ ਜੀ ਨਾਲ ਵਿਸ਼ਵਾਸ ਰਹਿੰਦਾ।
1: ਆਨੰਦ ਵਿਨੋਦ ਕਰੇ ਹਰ ਸਿਮਰਨ ਤਿਸ ਮਾਇਆ ਸੰਗ ਨਾ ਤਾਲਕਾ
0: ਕਹਿੰਦੇ ਭਾਈ ਫਿਰ ਉਹ ਆਨੰਦ ਦੀ ਅਵਸਥਾ ਵਿੱਚ ਚਲੇ ਜਾਂਦੇ ਆਨੰਦ ਵਿੱਚ ਰਹਿੰਦੇ ਹਰ ਵਕਤ ਥੋੜਾ ਹੋਵੇ ਤਾਂ ਵੀ ਰੱਜੇ ਨੇ ਉਹਨਾਂ ਨੂੰ ਕੋਈ ਪਰਵਾਹ ਨਹੀਂ ਕੋਈ ਸੋਨਾ ਚੜਾ ਜਾਏ ਤਾਂ ਵੀ ਕੋਈ ਅਸਰ ਨਹੀਂ ਜੇ ਉਹ ਖਾਲੀ ਰਹਿਣ ਤਾਂ ਵੀ ਕੋਈ ਅਸਰ ਨਹੀਂ ਉਹ ਆਨੰਦ ਵਿਨੋਦ ਵਿੱਚ ਰਹਿੰਦੇ ਕੀ ਮਿਲਦਾ ਅੱਗੇ ਉਹਨਾਂ ਨੂੰ ਮਾਇਆ ਸੰਗਨ ਤਾਲਕਾ ਦਾ ਅਰਥ ਤਾਲੁਕਾ ਦਾ ਅਰਥ ਹੈ ਤਾਲੁਕਾਤ ਉਹਨਾਂ ਦਾ ਮਾਇਆ ਨਾਲ ਕੋਈ ਤਾਲੁਕਾਤ ਨਹੀਂ ਕੋਈ ਸੰਪਰਕ ਨਹੀਂ ਕੋਈ ਸੰਬੰਧ ਨਹੀਂ ਪਦਾਰਥ ਦੁਨਿਆਵੀ ਚੀਜ਼ਾਂ ਨਾਲ ਕੋਈ ਤਾਲੁਕਾਤ ਨਹੀਂ ਹੈ।
1: ਰੋਗ ਸੋਗ ਦੁੱਖ ਤਿਸ ਨਾਹੀ
0: ਕਹਿੰਦੇ ਭਾਈ ਨਾ ਉਹ ਰੱਬ ਦੇ ਪਿਆਰੇ

0: संगत वे जुड़ के रब की कीर्ति गाउंदे, कल्ले बैठे भी आए संगत है भाई रब की कीर्ति गाउंदे। जदों उन्हां कोल बैठोगे रब दीआं गल्लां होणगीआं, तुहाडी जायदाद नहीं पुछणगे, तुहाडा कारोबार नहीं पुछणगे, तुहाडी माया नहीं पुछणगे, रब दीआं गल्लां करनगे। साध संगत हर कीर्तन गाही वो रब दे प्यारे कीर्ति करदे हन।
1: अपना नाम देह प्रभ प्रीतम सुन बेनंती खालका।
0: बस उन्हां दी इक्को अरदास रहिंदी, संगत नूं भी यही गल कहिंदे कि अरदास करो भाई अपना नाम देह प्रभ प्रीतम सुन बेनंती खालका। सारी सृष्टि दे पालनहार खालक वाहिगुरु बेनती सुनो अपना नाम दो जी।
1: नाम रतन तेरा है प्यारे।
0: कहें भाई ओ फिर विश्वास नाल रब नूं कहिंदे हे रब जी वाहिगुरु तेरा नाम रतन है, कीमती है, सब तो अनमोल है।
1: रंग रत्ते तेरे दास अपारे।
0: रब दे प्यारे दास तेरे दास जन जेड़े उस कीमती रतन रब दे रंग विच रत्ते रहिंदे हन।
1: तेरे रंग रत्ते तुद जेहे विरले केई भालका।
0: कहिंदे हे अकाल पुरख वाहिगुरु इस तरह तेरे रत्ते हुए जेड़े जनो विरले ने, फिर विरले ने नहीं ते माया नाल रत्ते हुए ने। गड्डियां चढ़ा जाओ उन्हां नूं होर ਉਹ ਬੜੇ ਖੁਸ਼ ਹੁੰਦੇ ਤੁਹਾਨੂੰ ਸਰੋਪੇ ਡਬਲ ਦੇਣਗੇ ਭਾਈ ਜੇ ਕੋ 10 ਰੁਪਏ ਚੜਾਵੇ ਫੇਰ ਨੀ ਇਹੋ ਜੇ ਸਾਧੂਆਂ ਨੇ ਮੈਂ ਜ਼ਿੰਦਗੀ ਦਰਸ਼ਨ ਕੀਤੇ ਨੇ ਤੁਸੀਂ ਵੀ ਕੀਤੇ ਹੋਣਗੇ ਗੱਡੀਆਂ ਮੋੜ ਦੇ ਸੰਤ ਮੈਂ ਵੇਖਿਓ ਕਹਿੰਦੇ ਭਾਈ ਇਹਦੀ ਕੀ ਲੋੜ ਹੈ ਇੱਥੇ ਸੰਗਤ ਦੀ ਸੇਵਾ ਕਰੋ ਕੋਈ ਲੰਗਰ ਚੱਕ ਕਿਸੇ ਲੋੜਵੰਦ ਨੂੰ ਦਿਓ ਅਸੀਂ ਕੀ ਕਰਨੀਆਂ ਗੱਡੀਆਂ ਤਾਂ ਉਹ ਬੰਦਾ ਕਹਿੰਦੇ ਜੀ ਨਹੀਂ ਅਸੀਂ ਬੜੀ ਸ਼ਰਧਾ ਨਾਲ ਲਿਆਂਦੀ ਹੈ ਮਹਾਰਾਜ ਮੋੜੋ ਨਾ ਤਾਂ ਮੇਰੇ ਬੈਠਿਆਂ ਫਿਰ ਉਹ ਮਹਾਂਪੁਰਸ਼ ਬੋਲੇ ਹੱਸ ਕੇ ਕਹਿੰਦੇ ਭਾਈ ਜੇ ਗੱਡੀ ਮੋੜਤੀ ਨਾ ਇਹਨੀ ਬਾਹਰ ਜਾ ਕੇ ਕਹਿਣਾ ਵੀ ਸੰਤ ਹੰਕਾਰੀ ਲੱਗਦਾ ਕਹਿੰਦੇ ਕਿੱਧਰ ਜਾਈਏ ਭਾਈ ਦੁਨੀਆਂ ਨੂੰ ਦੋਵੇਂ ਪਾਸੇ ਦਿੰਦੇ ਆ ਕਹਿੰਦੇ ਚਲੋ ਐਂ ਕਰੋ ਪਰਚੀ ਲਿਖੋ ਕਾਗਜ਼ ਤੇ ਦੋ ਪਰਚੀਆਂ ਲਿਖਾਈਆਂ ਇੱਕ ਤੇ ਲਿਖਿਆ ਸੇਵਾ ਪ੍ਰਵਾਨ ਹੈ ਗੱਡੀ ਅਸਥਾਨ ਤੇ ਰਹੇਗੀ ਦੂਜੀ ਤੇ ਕਹਿੰਦੇ ਲਿਖੋ ਸੇਵਾ ਪ੍ਰਵਾਨ ਹੈ ਦੋਵੇਂ ਪਾਸੇ ਸੇਵਾ ਪ੍ਰਵਾਨ ਸਾਧੂ ਏਦਾਂ ਦਾ ਸੇਵਾ ਪ੍ਰਵਾਨ ਹੈ ਗੱਡੀ ਪਰਿਵਾਰ ਕੋਲ ਰਹੇਗੀ ਕਹਿੰਦੇ ਦੋਵੇਂ ਪਰਚੀਆਂ ਲੈ ਜਾਓ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਵੀ ਜਾਇਓਗੇ ਨੀ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਕਰਕੇ ਕਿ ਮਹਾਰਾਜ ਹੁਕਮ ਦਿਓ ਜਿਹੜੀ ਪਰਚੀ ਗੁਰੂ ਸਾਹਿਬ ਵੱਲ ਹੋਵੇ ਚੱਕ ਲਿਆਇਓ ਇੱਕੋ ਜਿਹੀਆਂ ਪਰਚੀਆਂ ਲਿਖਵਾਈਆਂ ਵੀ ਉਹਨਾਂ ਕੋਲੋਂ ਪੰਜ ਸਿੰਘ ਇਕੱਲੇ ਅਰਦਾਸ ਕੀਤੀ ਪਰਚੀ ਚੁੱਕ ਕੇ ਲਿਆਂਦੀ ਜਦੋਂ ਉਹਨਾਂ ਕੋਲ ਗਏ ਦੂਰੋਂ ਹੱਸਦੇ ਕਹਿੰਦੇ ਹੁਣ ਗੁਰੂ ਦੀ ਗੱਲ ਤਾਂ ਮੰਨੋਗੇ ਭਾਈ ਪਰਚੀ ਖੋਲੀ ਉੱਤੇ ਲਿਖਿਆ ਸੇਵਾ ਪ੍ਰਵਾਨ ਹੈ ਗੱਡੀ ਪਰਿਵਾਰ ਕੋਲ ਰਹੇਗੀ ਹੱਸ ਪਏ ਕਹਿੰਦੇ ਹੁਣ ਠੀਕ ਹੈ ਤੁਹਾਨੂੰ ਕਿਹਾ ਸੀ ਭਾਈ ਲੋੜ ਨੀ ਇੱਥੇ ਕਹਿੰਦੇ ਭਾਈ ਧਿਆਨ ਨਾਲ ਚਲਾਇਓ ਕਹਿਣ ਤੋਂ ਭਾਵ ਸਾਧੂ ਏਦਾਂ ਦੇ ਮੌਜੂਦ ਹੈ ਭਾਈ ਜਿਹੜੇ ਗੱਡੀਆਂ ਮੋੜ ਦਿੰਦੇ ਉਹ ਵੀ ਮੌਜੂਦ ਹੈ ਜਿਹੜੇ ਕਹਿੰਦੇ ਵੱਡੀ ਲਿਆਓ ਉਹ ਵੀ ਮੌਜੂਦ ਹੈ ਸਤਿਗੁਰੂ ਕਿਰਪਾ ਨਜ਼ਰ ਕਰਨ ਅੱਜ ਹਜ਼ੂਰ ਉਹਨਾਂ ਦੀ ਗੱਲ ਕਰਦੇ ਵਿਰਲੇ ਕਈ ਭਾਲਕ ਤੇਰੇ ਰੱਤੇ ਹੋਏ ਵਿਰਲੇ ਹਨ ਜੀ
1: ਤਿੰਨ ਕੀ ਧੂੜ ਮੰਗੈ ਮਨ ਮੇਰਾ
0: ਆਹ ਗੱਲ ਹੁਣ ਕੀਮਤੀ ਹੈ ਇਹੋ ਜਿਹੇ ਰੱਤਿਆਂ ਦੀ ਮੰਗ ਤਿੰਨ ਕੀ ਧੂੜ ਮੰਗੈ ਮਨ ਮੇਰਾ ਰੋਜ਼ ਮੰਗਣਾ ਤੁਹਾਡੇ ਨਿਤਨੇਮ ਦੀ ਸਮਾਪਤੀ ਇੱਥੇ ਹੋਣੀ ਹੈ ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਸੁਖ ਮੰਗੈ ਮੁਖ ਕਰ ਸੰਤਨ ਕੀ ਬੋਲੋ ਬੱਜ ਕੇ ਮੁਖ ਕਰ ਸੰਤਨ ਕੀ ਧੂੜੇ ਨਿਤਨੇਮ ਦੀ ਸਮਾਪਤੀ ਇੱਥੇ ਹੈ ਪਰ ਕਿਹਨਾਂ ਦੀ ਜਿਹੜੇ ਵਿਰਲੇ ਕਈ ਭਾਲਕਾ ਉਹਨਾਂ ਦੀ ਤਿੰਨ ਕੀ ਧੂੜ ਮੰਗੇ ਮਨ ਮੇਰਾ ਉਹਨਾਂ ਦੀ ਚਰਨ ਧੂੜ ਮੰਗਦਾ ਹੈ
1: ਜਿਨ ਵਿਸਰੈ ਨਾਹੀ ਕਾਹੂ ਬੇਰਾ
0: ਜਿਹਨਾਂ ਨੂੰ ਕਿਸੇ ਵੇਲੇ ਵੀ ਵਾਹਿਗੁਰੂ ਨਹੀਂ ਵਿਸਰਦਾ ਉਹਨਾਂ ਦੀ ਚਰਨ ਧੂੜ ਮੰਗੋ
1: ਤਿੰਨ ਕੈ ਸੰਗ ਪਰਮ ਪਦ ਪਾਈ ਸਦਾ ਸੰਗੀ ਹਰ ਨਾਲ ਕਾ
0: ਭਾਈ ਉਹਨਾਂ ਦੀ ਸੰਗਤ ਕਰਕੇ ਪਰਮ ਪਦਵੀ ਲੈ ਜਾਓਗੇ ਤੁਸੀਂ ਦੁਨਿਆਵੀ ਨਹੀਂ ਰਹੋਗੇ ਬੜੀ ਪਰਮ ਪਦਵੀ ਉੱਚੀ ਪਾ ਜਾਓਗੇ ਸਦਾ ਸੰਗੀ ਹਰ ਨਾਲ ਕਾ ਉਹ ਤੁਹਾਡੇ ਨਾਲ ਰਹਿਣਗੇ ਸਦਾ ਜਿਉਂਦੇ ਨਹੀਂ ਮਰਨ ਤੋਂ ਬਾਅਦ ਵੀ ਨਾਲ ਰਹਿਣਗੇ ਮਰਨ ਤੋਂ ਬਾਅਦ ਵੀ ਟੂੰਡ ਸੱਜਣ ਸੰਤ ਪੱਕਿਆਂ ਓਏ ਜਵੰਦੇ ਵਿਛੜਿਓ ਮੋਇਆ ਨਾ ਜਾਹੀ ਛੋੜ ਉਹ ਜਿਹੜੇ ਵਿਰਲੇ ਰਤੜੇ ਰੱਤੇ ਹੋਏ ਉਹ ਦਰਗਾਹ ਤੱਕ ਨਾਲ ਜਾਂਦੇ ਹਨ
1: ਸਾਜਨ ਮੀਤ ਪਿਆਰਾ ਸੋਈ
0: ਕਹਿੰਦੇ ਉਹਨਾਂ ਨੂੰ ਰੱਬ ਦਾ ਪਿਆਰਾ ਉਹ ਸਾਜਨ ਵਾਹਿਗੁਰੂ ਕਾਲ ਪੁਰਖ ਸਦਾ ਹੀ ਮੀਤ ਪਿਆਰਾ ਹੈ
1: ਏਕ ਦ੍ਰਿੜਾਏ ਦੁਰਮਤ ਖੋਈ
0: ਇੱਕ ਕਾਲ ਪੁਰਖ ਵਾਹਿਗੁਰੂ ਨੂੰ ਦ੍ਰਿੜ ਕਰੋ ਫਿਰ ਦੁਰਮਤ ਨਾਸ਼ ਹੋ ਜਾਏਗੀ
1: ਕਾਮ ਕ੍ਰੋਧ ਅਹੰਕਾਰ ਤਜਾਏ ਤਿਸ ਜਨ ਕਾ ਉਪਦੇਸ਼ ਨਿਰਮਾਲ ਕਾ
0: ਕਹਿੰਦੇ ਫਿਰ ਇਸ ਤਰ੍ਹਾਂ ਇੱਕ ਨੂੰ ਦ੍ਰਿੜ ਕਰਨ ਨਾਲ ਕਾਮ ਕ੍ਰੋਧ ਅਹੰਕਾਰ ਦੀ ਮੈਲ ਉੱਤਰ ਜਾਂਦੀ ਇੱਕ ਇੱਕ ਨਿਰਮਲ ਉਪਦੇਸ਼ ਦ੍ਰਿੜ ਹੋ ਜਾਂਦਾ ਹੈ।
1: ਤੁਧ ਬਿਨ ਨਾਹੀ ਕੋਈ ਮੇਰਾ।
0: ਮਹਾਰਾਜ ਫਿਰ ਇਹਦਾ ਅਰਥ ਕੀ ਹੋਇਆ? ਜੇ ਕਿਸੇ ਨੂੰ ਕੋਈ ਨਿਰਮਲ ਹੋ ਗਿਆ, ਉਪਦੇਸ਼ ਦ੍ਰਿੜ ਹੋ ਗਿਆ, ਅਵਸਥਾ ਕੀ ਹੈ, ਕਿਵੇਂ ਪਤਾ ਲੱਗਦੇ ਉਹ ਬੰਦੇ ਨੂੰ ਦ੍ਰਿੜ ਹੋ ਗਿਆ? ਕਹਿੰਦੇ ਆਹ ਚੀਜ਼ ਅਵਸਥਾ ਹੈ। ਉਹ ਫਿਰ ਸਦਾ ਕਹੇਗਾ ਤੁਧ ਬਿਨ ਨਾਹੀ ਕੋਈ ਮੇਰਾ। ਹੋਰ ਕਿਸੇ ਕੋਲ ਨੀ ਜਾ ਕੇ ਰੋਂਦਾ, ਆਪਣੇ ਗੁਰੂ ਕੋਲ ਰੋਂਦਾ। ਹੋਰ ਨੀ ਕਿਸੇ ਅੱਗੇ ਝੋਲੀ ਅੱਡਦਾ, ਹਰ ਗੱਲ ਚ ਕਹਿੰਦਾ ਤੇ ਤੋਂ ਬਗੈਰ ਮੇਰਾ ਕੌਣ ਹੈ, ਉਹਦੇ ਕੋਲੋਂ ਮੰਗਦਾ। ਔਰ ਮਾਲਕ ਕਦੇ ਫਿਰ ਖਾਲੀ ਨੀ ਮੋੜਦਾ, ਇੰਨਾ ਵਿਸ਼ਵਾਸ ਹੁੰਦਾ ਹੈ।
1: ਹੋਰ ਪਕੜਾਏ ਪ੍ਰਭ ਕੇ ਪੈਰਾ,
0: ਗੁਰੂ ਨੇ ਫਿਰ ਉਹਨੂੰ ਪ੍ਰਭੂ ਦੇ ਪੈਰ ਪਕੜਾ ਦਿੰਦਾ। ਰੱਬ ਵੀ ਨਾਮ ਰੂਪੀ ਪੈਰ ਪਕੜਾ ਦਿੰਦਾ, ਲੈ ਭਾਈ ਪਕੜ ਕੇ ਰੱਖ ਘੁੱਟ ਕੇ ਪੈਰ, ਜਾਂ ਤੂੰ ਕਦੇ ਖਾਲੀ ਨੀ ਹੋਏਗਾ, ਤੇਰੇ ਨਾਲ ਰਹਿਣਗੇ।
1: ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਖੰਡਿਆ ਭਰਮ ਅਨਾਲ ਕਾ।
0: ਕਹਿੰਦੇ ਫਿਰ ਉਹਨਾਂ ਦੀ ਅਵਸਥਾ ਸਦਾ ਹੀ ਬਲਿਹਾਰ ਜਾਂਦੇ। ਹਉ ਬਲਿਹਾਰੀ ਸਤਿਗੁਰ ਪੂਰੇ, ਜਿਨ ਖੰਡਿਆ ਭਰਮ ਅਨਾਲ ਕਾ। ਜਿਸ ਗੁਰੂ ਨੇ ਅੰਦਰ ਦੇ ਭਰਮ ਨਾਸ਼ ਕਰ ਦਿੱਤੇ, ਉਹ ਗੁਰੂ ਤੋਂ ਬਲਿਹਾਰ। ਬਲਿਹਾਰੀ ਗੁਰ ਆਪਣੇ, ਦਿਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤਨ ਲੱਗੀ ਵਾਰ, ਇਸ ਤਰ੍ਹਾਂ ਭਰਮ ਨਾਸ਼ ਹੈ।
1: ਸਾਸ ਸਾਸ ਪ੍ਰਭ ਵਿਸਰੈ ਨਾਹੀ,
0: ਭਾਈ ਉਹਨਾਂ ਨੂੰ ਫਿਰ ਸਾਸ ਸਾਸ ਵਾਹਿਗੁਰ ਨਹੀਂ ਵਿਸਰਦਾ, ਸਦਾ ਯਾਦ ਰਹਿੰਦਾ ਹੈ।
1: ਆਠ ਪਹਿਰ ਹਰ ਹਰ ਕਉ ਧਿਆਈ,
0: ਅੱਠੇ ਪਹਿਰ ਚੌਵੀ ਘੰਟੇ 24 ਅਵਰ ਵਾਹਿਗੁਰੂ ਨੂੰ ਧਿਆਉਂਦੇ, ਹੋਰ ਨੀ ਕਿਸੇ ਤੇ ਆਸ ਰੱਖਦੇ, ਇੱਕ ਅਕਾਲ ਪੁਰਖ ਤੋਂ ਮੰਗਦੇ ਹਨ।
1: ਨਾਨਕ ਸੰਤ ਤੇਰੇ ਰੰਗ ਰਾਤੇ, ਤੂੰ ਸਮਰੱਥ ਵਡਾਲ ਕਾ।
0: ਸਤਨਾਮ ਸ੍ਰੀ, ਇੱਥੋਂ ਤੱਕ ਸ਼ਬਦ ਦੀ ਸਮਾਪਤੀ ਹੈ। ਨਾਨਕ ਸੰਤ ਤੇਰੇ ਰੰਗ ਰਾਤੇ, ਤੂੰ ਸਮਰੱਥ ਵਡਾਲ ਕਾ। ਕਹਿੰਦੇ ਹੇ ਨਾਨਕ, ਉਹਦੇ ਤੇਰੇ ਪਿਆਰੇ ਸੰਤ ਵਾਹਿਗੁਰੂ ਤੇਰੇ ਵਿੱਚ ਰੱਤੇ ਹੋਏ, ਔਰ ਤੂੰ ਸਮਰੱਥ ਸਭ ਤੋਂ ਵੱਡਾ, ਉਹ ਤੇਰੇ ਤੋਂ ਪਾਸੇ ਨਹੀਂ ਜਾਂਦੇ, ਸਮਰੱਥ ਵੱਡੇ ਵਿੱਚ ਰੱਤ ਜਾਂਦੇ। ਕਿਹਦੇ ਵਿੱਚ? ਜਿਹਨੂੰ ਰੋਜ਼ ਪੜ੍ਹਦੇ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ। ਨਾਨਕ ਸੰਤ ਤੇਰੇ ਰੰਗ ਰਾਤੇ, ਤੂੰ ਸਮਰੱਥ ਵਡਾਲ ਕਾ। ਸਭ ਤੋਂ ਵੱਡਾ ਸਮਰੱਥ ਹੈ, ਵੱਡਾ ਹੈ, ਉਹਦੇ ਨਾਲ ਜੁੜੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ ਬਖਸ਼ਣੀ, ਸਾਰੀਆਂ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਜੋ ਤਰੁੱਟ ਕੇ ਬਖਸ਼ਿਸ਼ਾਂ ਕਰਦੇ। ਹਾਰਦਿਕ ਤੌਰ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਤੁਹਾਡੀ ਸਾਡੀ ਸਾਰਿਆਂ ਦੀ ਹਾਜ਼ਰੀ ਔਰ ਯਾਤਰਾ ਪ੍ਰਵਾਨ ਕਰਨ, ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਖਰੀ ਪੰਕਤੀ ਦਾ ਪਾਠ ਸਿੰਘ ਸਾਹਿਬ ਪੜ੍ਹਨਗੇ।

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਂਪਲੋਇਰ ਸਪਾਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ, ਆਓ ਤੁਹਾਡਾ ਕੋਈ ਹੱਲ ਕਰੀਏ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
1: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।

ਬੈਂਕਰਸ। ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ। ਕਾਲ 0491-999-555। ਸ਼ਰਤਾਂ ਲਾਗੂ।

0: ਹੁੰਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ। ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਹ ਅਤੇ ਦਮਦਾਰ ਪਹਿਚਾਨ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।

0: वाओ, तेरी सब्जी दी खुशबू अते टेस्ट विच कुछ ता कमाल है। मेनू भी दस दे सीक्रेट।
1: अमृत एक माल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
2: ACMI ਤੁਹਾਡਾ ਫਿਲਮ, ਟੀਵੀ ਅਤੇ ਵੀਡੀਓ ਗੇਮਸ ਦਾ ਮਿਊਜ਼ੀਅਮ ਹੈ ਜੋ ਕਿ ਫੈਡ ਸਕੁਆਇਰ ਤੇ ਰੋਜ਼ਾਨਾ ਖੁੱਲਦਾ ਹੈ। ਸਾਡੀ ਮੁਫਤ ਦ ਸਟੋਰੀ ਆਫ ਦ ਮੂਵਿੰਗ ਇਮੇਜ ਤੇ ਜਾਓ, ਪਰਦੇ ਦੇ ਪਿੱਛੇ ਦੀਆਂ ਕਹਾਣੀਆਂ ਦੇਖੋ, ਬਣਾਓ ਅਤੇ ਪੜਚਾਲ ਕਰੋ 2 to 5 ਸਾਲ ਦੀ ਉਮਰ ਦੇ ਬੱਚਿਆਂ ਲਈ। ਪਲੇ ਸਕੂਲ ਕਮ ਐਂਡ ਪਲੇ ਨੂੰ ਨਾ ਭੁੱਲੋ। ਇੱਕ ਮੁਫਤ ਪ੍ਰਦਰਸ਼ਨੀ ਜੋ ਐਪ ਪੜਚਾਲ ਕਰਦੀ ਹੈ ਕਿ ਪਲੇ ਸਕੂਲ ਦਾ ਇੱਕ ਐਪੀਸੋਡ ਕਿਵੇਂ ਬਣਾਇਆ ਜਾਂਦਾ ਹੈ। ਸਾਡੇ ਸਿਨੇਮਾ ਘਰਾਂ ਵਿੱਚ ਇੱਕ ਫਿਲਮ ਦੇਖੋ, ਦੁਕਾਨ ਬਰਾਊਜ਼ ਕਰੋ ਜਾਂ ਕੈਫੇ ਵਿੱਚ ਕਾਫੀ ਲਓ। acmi.net.au ਤੇ ਦੇਖੋ ਕੀ ਹੋ ਰਿਹਾ ਹੈ।
3: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗਨਾ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਐ ਨਹੀਂ ਲੱਗਦਾ ਹੜਾ ਜਿਹਾ ਵਾਲਾ ਮਿਊਜ਼ਿਕ ਲੈ ਆਉਂਦਾ,
1: ਮੈਨੂੰ ਇਹ ਨਹੀਂ ਸਮਝ ਆ ਰਿਹਾ ਅੱਜ ਓਵਰ ਟਾਈਮ ਕਿਉਂ ਹੋ ਰਿਹਾ।
0: ਹਾਂਜੀ,
1: ਕਿਹੜੇ ਕਿਹੜੇ ਕਿਹੜੇ ਦਿਲ ਦੇ ਵਲਵਲੇ ਰਹਿ ਗਏ
0: ਯਾਰ ਜਦੋਂ ਦੇ ਆਪਾਂ ਬਾਹਰ ਆਏ ਹਾਂ ਨਾ।
1: ਹਾਂਜੀ,
0: ਪਤਾ ਨਹੀਂ ਇੱਦਾਂ ਹੀ ਲੱਗੀ ਜਾਂਦਾ ਵਾ ਵੀ ਓਵਰ ਹੀ ਚੱਲਣ,
1: ਓਵਰ ਹੀ ਚੱਲਣਾ ਹਨਾ।
0: ਹਾਂ, ਨੀਂਦ ਲਈਏ ਤੋਂ ਵੀ ਓਵਰ ਚੱਲ ਜਾਂਦੀ ਆ, ਕੰਮ ਕਰੀਏ ਤੋਂ ਵੀ ਓਵਰ ਚੱਲ ਜਾਂਦਾ।
1: ਅੱਜ
0: ਰੋਟੀ ਕਿਤੇ ਲੱਭ ਜਾਂਦੀ ਸੀ ਨਾ ਤੇ ਉਹ ਵੀ ਓਵਰ ਹੀ ਖਾ ਲਈਦੀ।
1: ਅੱਜ ਸਵੇਰੇ ਗੱਲ ਯਾਦ ਕੀਤੀ ਨਾ, ਕੋਈ ਮਿਲ ਗਿਆ ਦੀ, ਇਹ ਫਿਰ ਹਾਂ ਅੱਜ ਕ੍ਰਿਸ਼ ਵਾਲਾ ਡਾਇਲੋਗ ਆ ਜਾਣਾ ਉਹਦੇ ਅੰਦਰ, ਮਾਂ ਮੇਰੀ ਸ਼ਕਤੀ ਵਾ ਗਲਤ ਗਲਤ ਲੈ ਰਹੇ ਹੈ ਇਹ ਲੋਕ, ਮਾਂ ਸ਼ਕਤੀ ਵਾ ਗਲਤ ਫਾਇਦਾ ਉਠਾ ਰਹੇ ਮੈਂ।
0: ਨਹੀਂ, ਸ਼ਕਤੀਆਂ ਦਾ ਗਲਤ ਫਾਇਦਾ ਸੀ ਆਪਾਂ ਨਾ ਸਵੇਰੇ ਉਹ ਨਹੀਂ ਕਰ ਪਾਏ, ਹੁਣ ਉਹਦਾ ਮਤਲਬ ਕੁਝ ਹੋਰ ਨਾ ਸਮਝੋ, ਲਾਈਵ ਬਿਠਾ ਲਿਆ ਤੇ ਚਲੋ ਸਾਨੂੰ ਦੱਸ ਦਿਓ ਤਾਂ ਮੈਸੇਜ ਕਰਕੇ, ਆਪਾਂ ਇਸ ਟਾਈਮ ਰੇਡੀਓ ਤੇ ਵੀ ਲਾਈਵ ਆ, ਫੇਸਬੁੱਕ ਆਪਣੇ ਯੂਟਿਊਬ ਦੇ ਉੱਤੇ ਵੀ ਲਾਈਵ ਆ।
1: ਯੂਟਿਊਬ ਦੇ ਉੱਪਰ ਲਾਈਵ ਦਾ ਬੜਾ ਵਧੀਆ ਸਿਸਟਮ ਰਹਿੰਦਾ ਕਿਉਂਕਿ ਉਹ ਨਾ ਟਾਈਮ ਸਟੈਂਪ ਆਉਂਦੀ ਰਹਿੰਦੀ ਨਾਲ ਨਾਲ, ਤੁਸੀਂ ਜਿਹੜਾ ਮੈਸੇਜ ਭੇਜਿਆ ਇੰਨੇ ਟਾਈਮ ਤੇ ਭੇਜਿਆ, ਫਿਰ ਸਾਨੂੰ ਵੀ ਆਈਡੀਆ ਲੱਗਦਾ ਰਹਿੰਦਾ।
0: ਅਸੀਂ ਲਾਈਵ ਹੈਗੇ ਆ, ਅੱਗੇ ਵੀ ਸਾਨੂੰ 15-20 ਮਿੰਟ ਦਾ ਪਤਾ ਲੱਗਾ
1: ਪਹਿਲੇ। ਮੈਂ ਵੀ ਗੁਣ ਦੱਸਣ ਬਹਿ ਜਾਵਾਂ ਫਿਰ ਤੋਂ ਨਾ ਪਤਾ ਲੱਗੇ ਹੈ ਕਿ ਨਹੀਂ। ਮੈਂ ਵੀ
0: ਵਾਰ ਵਾਰ ਬੋਲਣਾ ਕਿਤੇ ਸੌਖਾ ਹੁੰਦਾ ਹੈ ਨਾ, ਉਹ ਮੁੜ ਕੇ ਉਹ ਗੱਲ ਹੋਣੀ ਹੈ ਬੱਦਲ ਥੱਕੇ ਆ।
1: ਇਹ ਭਾਈ ਸੀਰੀਅਸ ਨਹੀਂ ਲੈਂਦੇ ਸਾਨੂੰ, ਠੀਕ ਹੈ, ਇਹ ਸੀਰੀਅਸ ਨਹੀਂ ਲੈਂਦੇ ਸਾਨੂੰ, ਇਹ ਪਤਾ ਬੋਲੀ ਆ ਨਾ ਇਹਨਾਂ ਨੇ, ਕੋਈ ਨਹੀਂ ਅੱਧਾ ਘੰਟਾ ਹੋਰ ਬੋਲ ਲਓ, ਕਿੰਨੀ ਪਿਆਰੀ ਗੱਲ ਕੀਤੀ ਹੈ ਦੇਖੋ ਕਹਿੰਦਾ।
0: ਹਾਂ, ਵਧੀਆ ਗੱਲ ਕੀਤੀ, ਫੇਰ ਕਰ ਲਓ,
1: ਕਹਿੰਦਾ ਦੁਬਾਰਾ ਬੋਲ ਕੇ ਦਿਖਾਓ।
0: ਸੋ ਤੁਸੀਂ ਆਪਣਾ ਜਿਹੜਾ ਸਾਨੂੰ ਜੇ ਸੁਣ ਰਹੇ ਹੋ ਰੇਡੀਓ ਦੇ ਉੱਤੇ ਤੇ ਜਾਂ ਫਿਰ ਵੇਖ ਰਹੇ ਹੋ ਤੁਸੀਂ ਯੂਟਿਊਬ ਤੇ, ਯੂਟਿਊਬ ਵਾਲਾ ਤੇ ਉੱਥੇ ਹੋ ਜਾਂਦੇ ਮੈਸੇਜ ਸਾਨੂੰ, ਕਿਉਂਕਿ ਆਪਾਂ ਕੁਛ ਹੋਰ ਚੀਜ਼ਾਂ ਚੈੱਕ ਕਰ ਰਹੇ ਹਾਂ, ਆਵਾਜ਼ ਬੂਝ ਤੋਂ ਲੈ ਕੇ ਤੇ ਕਾਫੀ ਕੁਛ, ਤੇ ਤੁਸੀਂ ਸਾਨੂੰ ਫੀਡਬੈਕ ਆਪਣੀ ਜ਼ਰੂਰ ਦੇ ਦਿਓ ਸਾਨੂੰ,
1: ਕਿਉਂਕਿ ਕੰਮ ਜਿਹੜਾ ਕਰਨਾ ਪੱਕੇ ਪੈਰੀ ਕਰਨਾ ਨਾ,
0: ਇਹ ਥੋੜੇ ਛੇਤੀ ਸਾਡਾ ਖੇੜਾ ਛੁੱਟੇ। ਹਾਂ, ਚੈੱਕ ਹੋ ਜਾਏ ਨਾ।
1: ਹਾਂ, ਨਹੀਂ ਨਹੀਂ, ਕੰਮ ਕਰਨਾ ਪੱਕੇ ਪੈਰੀ ਕਰਨਾ, ਮੈਂ ਕਹਿ ਰਿਹਾ ਸੀ, ਇਹ ਥੋੜਾ ਨਾ ਕਿ ਐਗਜ਼ਾਮ ਰੱਖ ਲਿਆ ਨੀਟ ਦਾ, 22 ਲੱਖ ਬੱਚਾ ਬੁਲਾ ਲਿਆ, ਫਿਰ ਬਾਅਦ ਚੋਂ ਲੀਕ ਹੋ ਗਿਆ ਤਾਂ ਕੈਂਸਲ ਕਰਨਾ ਪਿਆ।
0: ਬੜੀ ਗਲਤ ਗੱਲ ਹੈ ਨਾ, ਆਪਾਂ ਉਹ ਖ਼ਬਰਾਂ 'ਚ ਵੀ ਆਪਾਂ ਕਰ ਰਹੇ ਹਾਂ ਡਿਸਕਸ, ਮਤਲਬ ਇਹ ਚਲੋ ਆਪਾਂ ਉਹਨਾਂ 'ਤੇ ਨਹੀਂ ਆਪਾਂ ਪੜ੍ਹੇ, ਉਨੀਆਂ ਤਿਆਰੀਆਂ 'ਤੇ ਨਹੀਂ ਕੀਤੀਆਂ, ਪਰ ਆਪਣੇ ਆਪਣੇ ਪੱਧਰ ਦੇ ਉੱਤੇ ਜਿੰਨਾ ਵੀ ਕੋਈ ਪੜ੍ਹਦਾ ਵਾ ਉਹਦੇ ਲਈ ਨੀਟ ਹੀ ਹੁੰਦਾ ਵਾ ਸਾਰਾ ਕੁਛ, ਪਰ ਇਹ ਤਾਂ ਮਤਲਬ ਰਾਤਾਂ ਜਾਗ ਜਾ ਕੇ ਇਹਨਾਂ ਦੇ ਬਹੁਤ ਜ਼ਿਆਦਾ ਪੜ੍ਹਾਈ ਹੁੰਦੀ ਹੈ।
1: ਦੇਖੋ ਨਾ, ਤੁਸੀਂ ਛੇੜਖਾਨੀ ਕਿਸ ਅਹੁਦੇ ਨਾਲ ਕਰ ਰਹੇ ਹੋ, ਮਤਲਬ ਤੁਸੀਂ ਪੇਪਰ ਲੀਕ ਕਰਕੇ ਕਿਹੜੇ ਬੱਚਿਆਂ ਨੂੰ ਪਾਸ ਕਰਾਉਣਾ ਚਾਹੁੰਦੇ ਹੋ ਜਿਹੜੇ ਮਤਲਬ ਉਸ ਲੈਵਲ ਦੇ ਸ਼ਾਇਦ ਪੜ੍ਹਾਈ 'ਚ ਨਹੀਂ ਬੈਟਰ ਨੇ, ਅਤੇ ਇਹਨਾਂ ਨੇ ਤਾਂ ਅੱਗੋਂ ਡਾਕਟਰ ਬਣਨਾ ਨਾ।
0: ਬਿਲਕੁਲ,
1: ਜੋ ਬੰਦਾ ਪੈਸਾ ਲੈ ਰਿਹਾ ਉਹਨੂੰ ਇਹ ਮਾਇੰਡ 'ਚ ਨਹੀਂ ਆ ਰਿਹਾ ਕਿ ਕੱਲ੍ਹ ਨੂੰ ਸ਼ਾਇਦ ਮੇਰਾ ਹੀ ਪਰਿਵਾਰ ਦਾ ਕੋਈ, ਸ਼ਾਇਦ ਮੇਰਾ ਹੀ ਬੱਚਾ ਇੱਦਾਂ ਦੇ ਕਿਸੇ ਡਾਕਟਰ ਦੇ ਸਾਹਮਣੇ ਹੋਊਗਾ ਜਿਹਨੇ ਸਾਰੀ ਉਮਰ ਬਸ ਚੀਟਿੰਗ ਕੀਤੀ ਹੈ, ਚੀਟਿੰਗ ਕਰਕੇ ਪਾਸ ਹੋਇਆ, ਕਿੰਨੀ ਵੱਡੀ ਗੱਲ ਆ। ਅੱਛਾ, ਮੇਜਰ ਪ੍ਰੋਬਲਮ ਪਤਾ ਕੀ ਆ ਕਿ ਇਹ ਤੀਸਰੀ ਵਾਰੀ ਹੋ ਗਿਆ ਲੀਕ, 2021, 2024, 2026, ਪਿਛਲੇ 5 ਸਾਲਾਂ 'ਚ 3 ਵਾਰੀ, ਇੱਕੋ ਹੀ ਹੁੰਦਾ, ਇਹ ਵੀ ਨਹੀਂ ਹੈ ਕਿ ਹੈ ਨਾ ਕਿ ਪੰਜਾਬ 'ਚ ਵੱਖਰਾ ਹੋ ਗਿਆ, ਇੱਕੋ ਐਗਜ਼ਾਮ ਜਿਹਦੇ ਨਾਲ ਤੁਸੀਂ ਡਾਕਟਰੀ ਦੀ ਪੜ੍ਹਾਈ ਵੱਲ ਵੱਧਦੇ ਹੋ ਹੈ ਨਾ, ਉਹ 3 ਵਾਰੀ ਲੀਕ ਹੋ ਜਾਣਾ, ਇੰਡੀਆ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ।
0: ਤੇ ਕੱਲ੍ਹ ਨੂੰ ਇਹ ਚੀਜ਼ਾਂ ਵੇਖੋ ਸਾਨੂੰ ਕ੍ਰਿਸ਼ਨਾ ਜੀ ਬਾਹਰ ਵੀ ਭੁਗਤਣੀਆਂ ਪੈ ਸਕਦੀਆਂ ਨੇ, ਮੰਨ ਲਓ ਹੁਣ ਇੰਡੀਆ ਦੇ ਡਾਕਟਰਸ ਨੇ ਤੇ ਉਹਨਾਂ 'ਤੇ ਵੀ ਕੱਲ੍ਹ ਨੂੰ ਸਵਾਲ ਉੱਠ ਸਕਦੇ ਆ ਵੀ ਤੁਸੀਂ ਉੱਥੋਂ ਭਾਈ ਤੁਹਾਡੇ 'ਤੇ ਪੇਪਰ ਲੀਕ ਹੁੰਦੇ ਆ, ਤੁਸੀਂ ਕਿੱਦਾਂ ਪਾਸ ਹੋ ਕੇ ਆਏ ਹੋ ਕਿ ਤੁਹਾਡੇ ਲਿਆਓ, ਤੁਹਾਡਾ ਵੀ ਟੈਸਟ ਫੇਰ ਲੈਂਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ
1: ਇੰਟਰਨੈਸ਼ਨਲ ਐਂਬੈਰਸਮੈਂਟ ਤਾਂ ਵੈਸੇ ਹੀ ਹੋ ਜਾਂਦੀ ਹੈ ਨਾ,
0: ਤੁਸੀਂ ਵੇਖੋ ਵੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਉਹ ਆਪਾਂ ਜਦੋਂ ਆਪਾਂ ਇਹਦੀ ਡਿਟੇਲ 'ਚ ਜਾਂਦੇ ਹਾਂ, ਇੱਦਾਂ ਆਪਾਂ ਡਿਸਕਸ ਕਰਦੇ ਹਾਂ ਉਦੋਂ ਥੋੜ੍ਹੀ ਜਿਹੀ ਸੰਜੀਦਗੀ ਸਾਨੂੰ ਸਮਝ ਆਉਂਦੀ ਆ ਜਾਂ ਆਪਾਂ ਮਹਿਸੂਸ ਕਰਦੇ ਹਾਂ, ਅਦਰਵਾਈਜ਼ ਸਾਡੇ ਲਈ ਵੀ ਇੱਕ ਖਬਰ ਹੀ ਆ ਕੀ ਆ, ਸਾਡੇ ਕਿੰਨਿਆਂ ਦੇ ਲਈ ਇੱਕ ਸਿਰਫ ਖਬਰ ਹੀ ਹੋਊਗੀ, ਹਾਂ ਹੋਇਆ ਹੋਊਗਾ, ਹੋ ਗਿਆ ਲੀਕ, ਠੀਕ ਹੈ, ਕਿਹੜੀ ਨਵੀਂ ਗੱਲ ਹੈ, ਅਸੀਂ ਤਾਂ ਆਪ ਨਕਲਾਂ ਮਾਰ ਮਾਰ ਕੇ ਪਾਸ ਹੋਏ, ਠੀਕ ਹੈ, ਉਹ ਆਪਾਂ ਉਸ ਸਿਸਟਮ 'ਚੋਂ ਆਏ ਜਿੱਥੇ ਉਹ ਸਕੂਲ 'ਚ ਐਡਮਿਸ਼ਨ ਲਈ ਜਾਂਦੇ ਸੀ ਜਿੱਥੇ ਪਰਚੀਆਂ ਸੁੱਟਣ ਵਾਲੇ ਮਗਰ 4 ਜਾ ਸਕਣ, ਹੈ ਨਾ, ਜਿੱਥੇ ਉਹ ਫਲੈਂਗ ਨਾ ਜਾਂਦੀ ਹੋਵੇ,
1: ਉਸ ਇਹ ਗੱਲਾਂ ਵੀ ਹੈ ਨਾ,
0: ਉਸ ਸਿਸਟਮ ਦੇ ਵਿੱਚ ਫਿਰ ਉਹ ਇੱਦਾਂ ਲੱਗਦਾ ਵਾ ਵੀ ਇਹ ਨਕਲ ਕਾਮ ਜੀ ਗੱਲ ਆ, ਅਤੇ ਪਰ ਹੁਣ ਸਾਨੂੰ ਮਤਲਬ ਜਿਹੜੇ ਹੁਣ ਉਸ ਸਨੈਰੀਓ ਦੇ ਵਿੱਚ ਹੋਣਗੇ ਤੇ ਆਪਾਂ ਉਸ ਸਿਸਟਮ ਚੋਂ ਲੰਘ ਕੇ ਆਏ ਆ, ਇਹਦੇ ਚ ਕਾਹਦਾ ਲਕਾਇਆ, ਸਾਰੇ ਹੀ ਆਪਾਂ ਉਸੇ ਸਿਸਟਮ ਚੋਂ ਲੰਘ ਕੇ ਆਏ ਆ। ਤੇ ਅੱਜ ਆਪਾਂ ਇਹ ਚੀਜ਼ ਕਹਿ ਸਕਦੇ ਆ ਕਿ ਵਾਕਈ ਇਹਦਾ ਫਰਕ ਪੈਂਦਾ ਆ, ਅਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਆ ਅੱਜ ਬੈਠੇ ਕਿ ਉਦੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੇ ਆਪਾਂ ਪ੍ਰੋਪਰ ਕਰਦੇ ਵਾਕਈ ਪੜ੍ਹਦੇ ਤੇ ਉਹਦਾ ਸਾਨੂੰ ਹੋਰ ਵਧੇਰੇ ਫਾਇਦਾ ਹੁੰਦਾ।
1: ਇੱਕ ਇਹ ਨਾ ਪਰਸਨੈਲਿਟੀ ਲੈਵਲ ਤੇ ਕੀ ਇਹ ਚੀਜ਼ ਤੁਹਾਡੇ ਤੇ ਘਾਤ ਪਾਉਂਦੀ ਹੈ ਕਿ ਜਦੋਂ ਤੁਸੀਂ ਰੀਅਲ ਵਰਲਡ 'ਚ ਆਉਂਦੇ ਹੋ ਤੁਹਾਨੂੰ ਪਤਾ ਹੁਣ ਇੱਥੇ ਕੋਈ ਸ਼ਾਰਟਕੱਟ ਨਹੀਂ ਹੈ, ਤੁਸੀਂ ਨਾ ਆਪਣੇ ਮਨ ਨੂੰ ਇੱਕ ਖੁਦ ਹੀ ਮਨਾ ਲਿੱਤਾ ਹੁੰਦਾ ਕਿ ਯਾਰ ਜਿਹੜੀ ਮੈਂ ਹੁਣ ਜਿਹੜੀ ਮੈਂ ਚਤੁਰਾਈ ਕਰਦਾ ਹੋਇਆ ਇੱਥੇ ਤੱਕ ਆਇਆ ਨਾ ਹੁਣ ਉਹ ਹੋਇਆ ਨਹੀਂ ਕਰਨੀ। ਬਹੁਤ ਲੋਕਾਂ ਨੂੰ ਸੈਲਫ ਇਸਟੀਮ ਇਸ਼ੂਜ਼ ਹੋ ਜਾਂਦੇ ਆ, ਤਾਂ ਹੀ ਕਹਿੰਦੇ ਨਾ ਕਿ ਜਿਹੜਾ ਬਹੁਤ ਪਾਪੂਲਰ ਸਭ ਤੋਂ ਪਾਪੂਲਰ ਮੁੰਡੇ ਹੁੰਦੇ ਆ ਹਨਾ, ਕੁੜੀਆਂ ਹੁੰਦੀਆਂ ਉਹਨਾਂ ਉਸ ਪਾਸਿਓਂ ਕਿ ਪੜ੍ਹਾਈ ਨਹੀਂ ਕਰਨੀ, ਖੱਪ ਖਾਨਾ ਕਰਨਾ, ਉਹ ਲਾਈਫ ਦੇ ਅੰਦਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਪਤਾ ਲੱਗਦਾ ਕਿ ਬਹੁਤ ਹੀ ਆਮ ਜੇ ਜਾਂ ਫਿਰ ਬਹੁਤ ਹੀ ਬਿਲੋ ਐਵਰੇਜ ਰਹਿ ਗਏ, ਕਿਉਂਕਿ ਉਹ ਜਦੋਂ ਰੀਅਲ ਵਰਲਡ 'ਚ ਤੁਸੀਂ ਜਾਂਦੇ ਹੋ ਤੁਹਾਡੀ ਕੌਨਫੀਡੈਂਸ 'ਤੇ ਬਹੁਤ ਡੈਂਟ ਲੱਗਾ ਹੁੰਦਾ, ਕਿਉਂਕਿ ਉਹੀ ਚਾਰ ਲੋਕ ਤੁਹਾਨੂੰ ਇਹ ਨਹੀਂ ਕਰਿਆ ਬਹੁਤ ਵਧੀਆ ਕੀਤਾ ਤੂੰ ਹਨਾ, ਤੂੰ ਚੀਟਿੰਗ ਕਰ ਦਿੱਤੀ, ਵੈਰੀ ਗੁੱਡ। ਗੱਲ ਇਕੱਲੀ ਨੌਲੇਜ ਤੱਕ ਨਹੀਂ ਹੈ, ਗੱਲ ਇਹ ਹੈ ਕਿ ਸ਼ਾਇਦ ਇੱਕ ਬੰਦਾ ਜਿਹੜਾ 45% ਲੈ ਕੇ ਆਇਆ ਹੋਵੇ ਪਰ ਜਿੰਨਾ ਉਹਨੂੰ ਸਮਝ ਸੀ ਉਸ ਹਿਸਾਬ ਨਾਲ ਲੈ ਕੇ ਆਵੇ ਉਹ ਅਲਟੀਮੇਟਲੀ ਲਾਈਫ ਦੇ ਅੰਦਰ ਈਜ਼ੀਲੀ ਗਰੋ ਕਰ ਲੈਂਦਾ, ਉਹਨੂੰ ਸਮਝਣਾ ਆ ਜਾਂਦਾ ਮੇਰੇ ਹਿਸਾਬ ਨਾਲ ਕਿ ਚਲੋ ਇਹ ਮੇਰੀ ਸ਼ਮਤਾ, ਮੈਂ ਉਸ ਅਕੋਰਡਿੰਗਲੀ ਕੁਛ ਕਰਨਾ, ਰਾਦਰ ਦੈਨ ਜਿਹੜਾ ਚੀਟਿੰਗ ਕਰਕੇ ਆਇਆ ਉਹਨੂੰ ਤਾਂ ਬਸ ਇਹੀ ਰਹਿਣਾ ਹਰ ਵਕਤ ਕਿ ਕਿਸੇ ਤਰੀਕੇ ਇੱਥੋਂ ਵੀ ਕੁਛ ਪੰਗਾ ਲੈ ਲਵਾਂ ਤਾਂ ਹੋ ਜਾਵੇ, ਇੱਥੋਂ ਵੀ ਲੈ ਲਵਾਂ ਹੋ ਜਾਵੇ, ਮਾਇੰਡਸੈਟ ਬਿਲਡਿੰਗ ਹੋ ਜਾਂਦੀ ਹੈ
0: ਬੇਸਿਕਲੀ। ਇੱਕ ਤੁਸੀਂ ਵੇਖੋ ਤਾਂ ਇੱਕ ਨਾ ਤੁਹਾਡਾ ਸੁਭਾਅ ਵੀ ਉੱਦਾਂ ਦਾ ਡਿਵੈਲਪ ਹੁੰਦਾ, ਤੁਸੀਂ ਜਦੋਂ ਕੋਈ ਚੀਜ਼ ਸ਼ੋਰਟਕੱਟ ਮਾਰ ਕੇ ਕਰ ਲੈਂਦੇ ਹੋ, ਤੁਸੀਂ ਨਕਲ ਮਾਰ ਕੇ ਤੁਸੀਂ ਕਰ ਲੈਂਦੇ ਹੋ, ਅਤੇ ਹੁਣ ਆਪਾਂ ਆਪਣਾ ਵੀ ਸੋਚੀਏ ਅਤੇ ਤੁਹਾਡੀ ਕਿਤੇ ਪਰਚੀ ਚੱਲ ਜਾਏ ਨਾ, ਅਤੇ ਉਹ ਬਾਅਦ ਵਿੱਚ ਸੈਟਿਸਫੈਕਸ਼ਨ ਲੈਵਲ ਹੀ ਅਲੱਗ ਹੁੰਦਾ ਵਾ, ਜਿੱਦਾਂ ਇਨਸਾਨ ਨੂੰ ਇਹ ਲੱਗਦਾ, ਬੰਦੇ ਨੂੰ ਇਹ ਲੱਗਦਾ ਵੀ ਮੇਰੇ ਤੋਂ ਚਾਤਰ ਤਾਂ ਇਸ ਦੁਨੀਆਂ 'ਤੇ ਹੋਰ ਕੋਈ ਨਹੀਂ ਹੈ, ਵੀ ਮੈਂ ਘੱਟ ਮਿਹਨਤ ਕਰਕੇ ਮੈਂ ਵੱਧ ਕਰ ਆਇਆ ਅੱਜ।
1: ਸਹੀ ਗੱਲ,
0: ਉਹ ਚੀਜ਼ ਜ਼ਿੰਦਗੀ ਦੇ ਵਿੱਚ ਨਾ ਤਾਂ ਤੁਹਾਨੂੰ ਵਾਰ ਵਾਰ ਮਿਲਣੀ ਆ ਅਤੇ ਨਾ ਹੀ ਉਹ ਹਮੇਸ਼ਾ ਤੁਹਾਡੇ ਕੰਮ ਆਉਣੀ ਆ, ਜਿਹੜੇ ਸਿਸਟਮ 'ਚ ਤੁਸੀਂ ਜਾਣਾ ਹੋ ਸਕਦਾ ਉੱਥੇ ਉਹ ਤੁਹਾਡੀ ਉਹ ਚੀਜ਼ ਉੱਦਾਂ ਨਾ ਕੰਮ ਆਵੇ। ਸੋ ਇੱਦਾਂ ਦੀ ਜਦੋਂ ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੀਆਂ ਚੀਜ਼ਾਂ ਫਿਰ ਆਪਾਂ ਕਿਤੇ ਨਾ ਕਿਤੇ ਤਾਂ ਜ਼ਿੰਦਗੀ 'ਚ ਲੈ ਕਰਦੇ ਹੀ ਆਪਾਂ, ਪਰ ਵਾਰੇ ਵਾਰੇ ਜਾਈਏ ਸਾਡੇ ਸਿਸਟਮ ਦੇ ਜਿੱਥੇ ਚਲੋ ਆਪਾਂ ਥੱਲੇ ਥੱਲੇ 'ਤੇ ਇਹ ਚੀਜ਼ਾਂ ਆਪਾਂ ਮੰਨਦੇ ਹਾਂ
1: ਵੀ ਚਲੋ ਠੀਕ ਹੈ, ਕਿਸੇ ਨੇ 10ਵੀਂ ਦੇ ਬੋਰਡ ਚੀਟਿੰਗ ਕਰਕੇ ਪਾਸ ਕਰ ਵੀ ਲੈ ਠੀਕ ਆ, ਪਰ ਅਗੇਨ ਇੱਦਾਂ ਦਾ ਐਗਜ਼ਾਮ ਜਿਹਦੇ ਨਾਲ ਤੁਸੀਂ ਉਸ ਪੜ੍ਹਾਈ 'ਚ ਜਾਂਦੇ ਹੋ ਜੋ ਤੁਸੀਂ ਹਨਾ ਸਭ ਤੋਂ ਇਸ ਤੋਂ ਮੇਜਰ ਪ੍ਰੋਫੈਸ਼ਨ ਕੀ ਹੈ ਹਨਾ ਬੀਇੰਗ ਅ ਡਾਕਟਰ, ਅਤੇ ਤੁਹਾਨੂੰ ਤਾਂ ਇਹ ਹੁਣ ਹਰ ਵਕਤ ਇਹੀ ਕਿਆਸ ਲਾਉਣੇ ਪੈਣੇ ਕਿ ਯਾਰ ਇਹ ਉਹ ਵਾਲਾ ਤਾਂ ਨਹੀਂ ਜਿਹੜਾ 700 ਲਾਇਆ ਸੀਗਾ ਕਿਉਂਕਿ ਉਹਦੀ ਸੈਟਿੰਗ ਸੀਗੀ ਜਿੱਥੇ ਪੜ੍ਹਦਾ ਪਿਆ ਸੀਗਾ।
0: ਪਰ ਵੈਸੇ ਵੀ ਆਪਣਾ ਇਹਦੇ 'ਚ ਵੇਖਿਆ ਜਾਵੇ ਨਾ ਕ੍ਰਿਸ਼ਨਾ ਜੀ, ਆਪਾਂ ਇਹਦੇ ਇਸ ਪ੍ਰੋਫੈਸ਼ਨ ਦੇ ਵਿੱਚ ਆਪਾਂ ਵੇਖੀਏ ਅਤੇ ਅੱਗੇ ਨਾ ਪਰਿਵਾਰਿਕ ਜਿਹਾ ਹੀ ਹੋ ਗਿਆ ਸਿਸਟਮ, ਬਹੁਤ ਹੀ ਵਾਰ ਆਪਾਂ ਵੇਖਦੇ ਹਾਂ ਵੀ ਜਿਹੜਾ ਡਾਕਟਰ ਆ ਜਾਂ ਜਿਹਦੇ ਪਿਓ ਦਾ ਹਸਪਤਾਲ ਆ ਉਹਦਾ ਧੀ ਪੁੱਤ ਕਿੱਡਾ ਵੀ ਨਿਕੰਮਾ ਆ ਉਹ ਪਤਾ ਨਹੀਂ ਡਾਕਟਰ ਹੀ ਹੁੰਦਾ ਵਾ।
1: ਬਿਲਕੁਲ ਹਾਂ, ਕੋਈ ਨਾ
0: ਉਹ ਭਾਵੇਂ ਰਸ਼ੀਆ ਤੋਂ ਜਾ ਕੇ ਕਰ ਆਵੇ, ਉਹ ਭਾਵੇਂ ਚਾਈਨਾ ਤੋਂ ਜਾ ਕੇ ਕਰ ਆਵੇ, ਹੈ ਨਾ। ਅਤੇ ਇਹ ਕਈ ਹੁਣ ਜਿਹੜੇ ਇੱਦਾਂ ਦੇ ਵੀ ਤੁਹਾਨੂੰ ਪ੍ਰਾਣੀ ਮਿਲ ਜਾਂਦੇ ਆ ਜਿਹੜੇ ਤੁਹਾਡੇ ਆਂਢ ਗੁਆਂਢ ਰਹਿੰਦੇ ਹੁੰਦੇ ਆ ਜਾਂ ਤੁਸੀਂ ਜਾਣਦੇ ਹੁੰਦੇ ਹੋ ਜਾਂ ਤੁਹਾਡੇ ਨਾਲ ਹੀ ਪੜ੍ਹੇ ਹੁੰਦੇ ਆ, ਅਤੇ ਤੁਹਾਨੂੰ ਇੱਦਾਂ ਲੱਗਦਾ ਵੀ ਇਹ ਤਾਂ ਬੰਦਾ ਕਲਰਕ ਜਿੰਨੀ ਪੜ੍ਹਾਈ ਵੀ ਨਹੀਂ ਕਰਦਾ ਹੁੰਦਾ, ਯਾਰ ਇਹ ਡਾਕਟਰ ਬਣ ਗਿਆ,
1: ਇਹ ਡਾਕਟਰ ਬਣ ਗਿਆ। ਸਹੀ ਗੱਲ,
0: ਅਤੇ ਸੱਚ ਇਹ ਆ ਵੀ ਇਸ ਲੈਵਲ ਦੀ ਪੜ੍ਹਾਈ ਕਿਤੇ ਕਰ ਜਾਣਗੇ, ਪਰ ਉਹ ਵੀ ਕਰ ਜਾਂਦੇ ਆ। ਸੋ ਆਪਾਂ ਆਸ ਲਾ ਹੀ ਸਕਦੇ ਹਾਂ ਵੀ ਅੱਗੇ ਕੀ ਇਹਦਾ
1: ਏਦਾਂ ਦਾ ਬੰਦਾ ਕੋਈ ਤੁਹਾਡੇ ਰਿਸ਼ਤੇਦਾਰੀ ਚ ਹੋਵੇ ਨਾ ਤੇ ਤੁਸੀਂ ਪੈਰਾਸੈਟਾਮੋਲ ਦੱਸ ਦੇਵੇ
0: ਨਾ, ਉਹ ਨਾ ਸੁਣੇ, ਸਾਡਾ ਪ੍ਰੋਗਰਾਮ ਨਾ ਸੁਣੇ,
1: ਉਹ ਤਾਂ ਨਾ ਸੁਣੇ, ਉਹ ਅਗਲਾ ਪੈਰਾਸੈਟਾਮੋਲ ਵੀ ਕਹਿ ਦੇਵੇ, ਬੰਦਾ ਕਹਿੰਦਾ ਆਹ ਤਾਂ ਨਹੀਂ ਖਰੀਦਣੀ ਬਾਈ, ਕਿਉਂਕਿ ਬੰਦੇ ਨੇ ਦੇਖਿਆ ਹੁੰਦਾ ਨਾ। ਦੱਸੋ ਮੇਰਾ ਬੈਸਟ ਫਰੈਂਡ ਆ, ਉਹ ਡਾਕਟਰ ਆ ਹਨਾ, ਉਹ ਹੀ ਇਜ਼ ਅ ਗੁੱਡ ਡਾਕਟਰ, ਮੈਨੂੰ ਇਹ ਪਤਾ ਕਿਉਂਕਿ ਹਨਾ ਟਾਟਾ ਮੈਮੋਰੀਅਲ ਸੈਂਟਰ 'ਚ ਹਨਾ ਕੈਂਸਰ ਦੇ ਅੰਦਰ ਕਰਦਾ, ਪਰ ਮੈਨੂੰ ਤਾਂ ਪਤਾ ਨਾ ਯਾਰ ਕਿ ਇਹ ਮੇਰੇ ਨਾਲ ਹੀ ਪੜਿਆ, ਇਹਦੀਆਂ ਹਰਕਤਾਂ ਤਾਂ ਮੈਨੂੰ ਪਤਾ ਸ਼ੁਰੂ ਤੋਂ, ਉਹ ਜੇ ਮੈਨੂੰ ਕਦੇ ਇਸ ਤਰ੍ਹਾਂ ਵੀ ਹੈਗਾ ਨਾ ਯਾਰ ਤੂੰ ਆ ਇੱਕ ਮੋਕਸਲਿਨ ਹੀ ਲੈ ਲਾ, ਤੈਨੂੰ ਸਵਾਹ ਪਤਾ ਹੈ, 10ਵੀਂ ਤੱਕ ਤੂੰ ਮੈਨੂੰ ਪੁੱਛਦਾ ਰਿਹਾ ਹੁਣ ਤੂੰ ਮੋਕਸਲਿਨ ਲੈ ਲਾ, ਇਹ ਵਾਲੀ ਇੱਜ਼ਤ ਵੀ ਨਹੀਂ ਆ ਪਾਉਂਦੀ ਕਈ ਵਾਰੀ।
0: ਪਰ ਪਰ ਰਿਐਲਿਟੀ ਪਤਾ ਕੀ ਆ ਉਹਨਾਂ ਨੂੰ, ਜਿੱਦਾਂ ਇਸ ਪੱਧਰ 'ਤੇ ਤੁਸੀਂ ਸ਼ਾਇਦ ਤੁਹਾਡਾ ਕਦੇ ਐਕਸਪੀਰੀਅੰਸ ਹੋਇਆ ਜਾਂ ਨਹੀਂ ਹੋਇਆ, ਪਰ ਉਹ ਪਤਾ ਕੀ ਕਹਿੰਦੇ ਆ, ਅਭਿਆਸ ਦੇ ਨਾਲ ਨਾ ਵੇਖੋ ਚੀਜ਼ਾਂ ਤਾਂ ਉਹ ਹੀ ਕਰਨੀਆਂ ਹੁੰਦੀਆਂ ਰੋਜ਼, ਤੇ ਜਦੋਂ ਆਪਾਂ ਰੋਜ਼ ਹੀ ਉਹ ਕੰਮ ਕਰਦੇ ਹਾਂ ਤੇ ਫਿਰ ਆ ਜਾਂਦਾ। ਸੋ ਇਹ ਵੇਖੋ ਤੁਸੀਂ ਕਿੱਡੀ ਵੱਡੀ ਗੱਲ ਆ ਵੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਖੇਡ ਖੇਡ ਕੇ ਅਭਿਆਸ ਕਰਕੇ ਤੇ ਤੁਸੀਂ ਖੇਡਣਾ ਸਿੱਖ ਜਾਂਦੇ ਹੋ, ਤੁਸੀਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਤੁਸੀਂ ਕਿੱਥੇ ਕੀ ਕਰਨਾ। ਉਹ ਵੀ ਉਸ ਦੇਸ਼ ਦੇ ਵਿੱਚ ਜਿੱਥੇ ਮੰਨ ਲਓ ਕੱਲ ਨੂੰ ਵੀ ਕੋਈ ਸੁਣਵਾਈ ਨਹੀਂ ਹੈਗੀ, ਮੰਨ ਲਓ ਜੇ 19 ਕਿਸੇ ਨਾਲ ਹੋਈ ਜਾਂਦੀ ਆ, ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਝੱਟ ਪਾ ਕੇ ਜਿਹਨੂੰ ਖੋਲ ਦਿੱਤਾ ਜਾਂਦਾ ਵਾ, ਤੇ ਕਈਆਂ ਨੂੰ ਤੇ ਇਹ ਕਹਿ ਦਿੱਤਾ ਜਾਂਦਾ ਤੇਰਾ ਸਟੰਟ ਪੈ ਗਿਆ, ਬਾਅਦ ਵਿੱਚ ਉਹ ਵੀ ਨਹੀਂ ਨਿਕਲਦਾ।
1: ਆਪਣੇ
0: ਸਾਡੇ ਮਿੱਤਰ ਨੇ, ਉਹਨਾਂ ਦੇ ਮੰਮੀ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਗਈ ਪਿੱਛੇ ਜੇ ਇੱਥੇ, ਤੇ ਉਹ ਹੋਸਪਿਟਲ ਗਏ ਤੇ ਉਹ ਪਹਿਲਾਂ ਫਾਰਮ ਭਰਾਉਂਦੇ ਆ ਨਾ ਵੀ ਕੀ ਸਮੱਸਿਆ ਕੋਈ ਪਹਿਲੀ ਰਹੀ ਆ ਤੇ ਦੱਸਿਓ, ਤੇ ਉਹ ਕਹਿੰਦੇ ਵੀ ਇੱਦਾਂ ਬਾਕੀ ਤੇ ਠੀਕ ਆ, ਸਟੰਟ ਪਿਆ ਸੀ ਇਹਨਾਂ ਨੂੰ 2-4 ਮਹੀਨੇ ਪਹਿਲਾਂ ਤੇ ਜਾਂ ਜਿੰਨਾ ਵੀ, ਤੇ ਉਹ ਕਹਿੰਦੇ ਵੀ ਸਾਨੂੰ ਤੇ ਨਹੀਂ ਲੱਭਿਆ, ਡਾਇਗਨੋਸ ਕੀਤਾ ਵੀ ਨਹੀਂ, ਕੁਛ ਵੀ ਨਹੀਂ ਹੈਗਾ, ਮਤਲਬ ਇਹੋ ਜਿਹਾ ਤਾਂ ਕੁਛ ਨਹੀਂ ਪਿਆ। ਸੋ ਆਪਾਂ ਉਸ ਸਿਸਟਮ ਦੇ ਵਿੱਚੋਂ ਜਿੱਥੇ ਬੰਦੇ ਦੀ ਕੋਈ ਵੈਲਿਊ ਨਹੀਂ ਆ, ਗਾਜਰ ਮੂਲੀਆਂ
1: ਤੇ ਭਾਈ ਤਰਾਸਦੀ ਰੱਖੋ ਸਿਸਟਮ ਵੱਲੋਂ ਕਿ ਇਹ ਆਮ ਜਿਹੀ ਗੱਲ ਹੋ ਗਈ ਹੁਣ, ਹੈ ਨਾ। ਇਹ ਜੇ ਆਪਾਂ ਹੁਣ ਸਾਡੇ ਸੁਣਨ ਵਾਲਿਆਂ ਨੇ ਵੀ ਜਦੋਂ ਸੁਣੀ ਹੋਣੀ, ਉਹਨਾਂ ਲਈ ਵੀ ਕੋਈ ਨਵੀਂ ਗੱਲ ਨਹੀਂ ਹੋਣੀ। ਹਰ ਕਿਸੇ ਦੇ ਘਰ 'ਚ ਕੋਈ ਇਸ ਤਰ੍ਹਾਂ ਦਾ ਹੈ ਜਿਹਦੇ ਨਾਲ ਮੈਡੀਕਲੀ ਗਲਤ ਕੀਤਾ ਗਿਆ, ਹੈ ਨਾ, ਟ੍ਰੀਟਮੈਂਟ, ਡਾਇਗਨੋਸ, ਪ੍ਰੋਗਨੋਸਿਸ, ਸਭ ਕੁਛ ਹੀ ਹਰ ਲੈਵਲ 'ਤੇ ਗਲਤ ਕੀਤਾ ਗਿਆ। ਤਾਂ ਤੁਸੀਂ ਜੇ ਦੇਖੋ ਅਤੇ ਜੇ ਤੁਸੀਂ ਦੂਸਰੇ ਪਾਸੇ ਵੇਖੋ ਅਤੇ ਇਹ ਵੀ ਗੱਲ ਆ ਜਾਂਦੀ ਹੈ ਕਿ ਕਿੰਨੇ ਕੁ ਮੈਡੀਕਲ ਲਾਇਸੈਂਸ ਅੱਜ ਤੱਕ ਸਸਪੈਂਡ ਤੱਕ ਹੋਏ ਆ, ਨਾ ਦੇ ਬਰਾਬਰ। ਇੰਡੀਆ ਦੇ ਅੰਦਰ, ਇੰਡੀਆ ਇਕੱਲਾ ਇੱਦਾਂ ਦਾ ਮੁਲਕ ਹੈ ਜਿੱਥੇ ਨਾ ਡਾਕਟਰ ਦਾ ਨਾ ਹਸਪਤਾਲ ਦਾ ਮੈਡੀਕਲ ਲਾਇਸੈਂਸ ਕਦੀ ਸਸਪੈਂਡ ਹੁੰਦਾ ਜਾਂ ਕੈਂਸਲ ਹੁੰਦਾ। ਇਹ ਭਾਵੇਂ ਡਾਟਾ ਕੱਢ ਕੇ ਦੇਖ ਲਓ। ਮੈਨੂੰ ਉਦੋਂ ਦਾ ਯਾਦ ਆ ਜਦੋਂ ਤੁਹਾਨੂੰ ਖਿਆਲ ਹੋਣਾ ਆਮਿਰ ਖਾਨ ਕਰਦਾ ਸੀਗਾ ਸੱਤਮੇਵ ਜੈਤੇ ਸ਼ੋ, ਹੈ ਨਾ, ਉਹਦੇ ਅੰਦਰ ਉਹਨੇ ਵਾਲਾ ਪੁਆਇੰਟ ਚੱਕਿਆ ਸੀਗਾ ਕਿ 10 ਸਾਲਾਂ ਦੇ ਅੰਦਰ ਸਿਰਫ 18 ਡਾਕਟਰਸ ਦੇ ਲਾਇਸੈਂਸ ਸਸਪੈਂਡ ਹੋਏ ਆ। ਤੇ ਮੇਰੇ ਖਿਆਲ ਨਾਲ ਅੱਜ ਵੀ ਉਹੀ ਲੀਕ ਤੇ ਹੀ ਚੱਲ ਰਿਹਾ ਹੋਣਾ, ਕੁਛ ਖਾਸ ਫਰਕ ਆਇਆ ਨਹੀਂ ਹੋਣਾ।
0: 18 ਚੋਂ 17 ਬਹਾਲ ਹੋ ਗਏ ਹੁਣ।
1: ਹਾਂ, 17 ਬਹਾਲ ਹੋ ਗਏ ਉਹਨਾਂ ਦੇ। ਤੁਸੀਂ ਇਹ ਦੇਖੋ, ਇੰਨਾ ਵੱਡਾ ਮੁਲਕ, ਉਹ 'ਚ ਸਿਰਫ 18 ਡਾਕਟਰਾਂ ਤੋਂ ਹੀ ਗਲਤੀ ਹੋਈ ਹੋਣੀ ਆ ਇਸ ਲੈਵਲ ਦੀ ਕਿ ਸਸਪੈਂਡ ਕੀਤਾ ਜਾ ਸਕਦਾ ਲਾਇਸੈਂਸ, ਕਿ ਬਾਕੀ ਉਹੀ ਤੁਹਾਡੇ ਵਾਲੀ ਗੱਲ ਕਿ ਸੁਣਵਾਈ ਕੋਈ ਨਹੀਂ।
0: ਵੇਖੋ, ਜਿੱਥੇ ਕੋਈ ਅੱਗੇ ਵੀ ਆਪਾਂ ਜਾਈਏ ਨਾ, ਮੰਨ ਲਓ ਤੁਸੀਂ ਗਲਤ ਕਿਸੇ ਦੇ ਨਾਲ ਕਰਤਾ, ਮਰੀਜ਼ ਦੇ ਨਾਲ ਉੱਥੇ ਗਲਤ ਹੋ ਗਿਆ, ਮਰੀਜ਼ ਦੀ ਜਾਨ ਚਲੀ ਗਈ, ਉਸ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਨਾ ਹੈਗੀ ਉਸ ਬੰਦੇ ਦੀ, ਜਿੱਥੇ ਕੋਈ ਸੁਣਵਾਈ ਨਹੀਂ ਬਾਅਦ 'ਚ। ਕਈ ਵਾਰੀ ਤਾਂ ਮਾਪੇ ਆਪ ਮੰਨ ਲਓ ਜਿੱਥੇ ਹੁਣ ਸਬਰ ਕਰ ਲੈਂਦੇ ਹੁਣ ਵੀ ਚਲੋ ਕੋਈ ਗੱਲ ਨਹੀਂ, ਇੱਦਾਂ ਹੀ ਲਿਖੀ ਸੀ ਜਿੱਥੇ ਸਾਨੂੰ ਇਹ ਕਿਹਾ ਗਿਆ ਹੋਵੇ ਵਾਰ ਵਾਰ ਵੀ ਕਿਸਮਤ ਆ, ਜਿੰਨੇ ਸਾਲ ਲਿਖੇ ਆ ਉਨੇ ਹੀ ਤੁਸੀਂ ਭੋਗਣੇ ਆ, ਤੇ ਫਿਰ ਬੰਦਾ ਕਈ ਵਾਰੀ ਨਾ ਇਹ ਵੀ ਪੱਖ ਛੱਡ ਦਿੰਦਾ ਵੀ ਡਾਕਟਰ ਦੀ ਕਾਹਦੀ ਗਲਤੀ, ਜਿੱਦਾਂ ਰੱਬ ਨੇ ਚਾਹਿਆ ਸੀ ਉਦਾਂ ਹੀ ਜਾਣਾ ਸੀ।
1: ਬਸ ਇਹੀ ਇਹਨਾਂ ਦੀਆਂ ਮਾਨਤਾਵਾਂ ਦੀ ਗੱਲ ਤੁਸੀਂ ਕਹੀ ਹੈ ਕਿ ਇਹੀ ਹੁੰਦਾ। ਅਸੀਂ ਆਪਣਾ ਮਨ ਨੂੰ ਅਖੀਰ ਇੱਦਾਂ ਸਮਝਾ ਲੈਂਦੇ ਹਾਂ ਕਿ ਯਾਰ ਜਿੰਨੀ ਲਿਖੀ ਉਨੀ ਹੋਣੀ ਹੈ। ਉਹੀ ਵਾਲੀ ਗੱਲ ਆ ਨਾ ਕਿ ਅਫੀਮ ਹੈ ਇਹ, ਇੱਕ ਬਿਲੀਫ ਸਿਸਟਮ ਹਰ ਕਿਸੇ ਨੂੰ ਦਿੱਤਾ ਗਿਆ ਕਿ ਬਾਈ ਤੁਸੀਂ ਸਿਸਟਮ ਨੂੰ ਸਵਾਲ ਨਾ ਕਰੋ, ਤੁਸੀਂ ਇਸ ਗੱਲ 'ਚ ਮੰਨੋ ਕਿ ਬਾਈ ਜਿੰਨਾ ਤੁਹਾਡਾ ਲਿਖਿਆ ਉਨਾ ਹੀ ਹੋਣਾ, ਜੇ ਹੈ ਨਾ ਜਿੰਨੇ ਸਾਹ ਲਿਖੇ ਆ ਉਹੀ ਹੈ ਨਾ ਪੂਰਨ ਹੋਣੇ, ਉਸ ਤੋਂ ਬਾਅਦ ਨਹੀਂ ਹੋਣੇ। ਡਾਕਟਰ ਦੀ ਕੀ ਗਲਤੀ, ਬੈੱਡ ਨਹੀਂ ਉਹਦੀ ਕੀ ਗਲਤੀ, ਹੈ ਨਾ। ਆਕਸੀਜਨ ਦੀ ਘਾਟ ਕਰਕੇ ਕੋਵਿਡ ਦੇ ਸੈਕਿੰਡ ਫੇਜ਼ ਦੇ ਅੰਦਰ ਕਿੰਨੀਆਂ ਜਾਨਾਂ ਗਈਆਂ, ਅੱਜ ਤੱਕ ਗੌਰਮੈਂਟ ਨੇ ਇਹ ਗੱਲ ਮੰਨੀ ਹੀ ਨਹੀਂ ਕਿਸ ਤਰ੍ਹਾਂ ਹੋਇਆ, ਹੈ ਨਾ। ਖੈਰ, ਹੁਣ ਤਾਂ ਸੋਨਾ ਚਾਂਦੀ ਵੀ ਖਰੀਦਣ ਤੋਂ ਮਨਾ ਕਰ ਦਿੱਤਾ। ਅੱਛਾ, ਜਦੋਂ ਕਿਹਾ ਮਨਾ ਕਰਤਾ ਖਰੀਦਣ ਤੋਂ, ਮਨਾ ਤਾਂ ਕਰਤਾ, ਫਿਰ ਕਿਹਾ ਕਿ ਦੇਰ ਵਿਲ ਬੀ ਨੋ ਇੰਪੋਰਟ ਡਿਊਟੀ ਔਨ ਕਮੋਡਿਟੀਜ਼ ਐਟ ਆਲ, ਇੰਪੋਰਟ ਡਿਊਟੀ ਨਹੀਂ ਲਵਾਂਗੇ। ਪੂਰੇ 2 ਘੰਟੇ ਬਾਅਦ, ਇੱਕ ਤੇ ਇਹ ਜਦੋਂ ਐਲਾਨਿਆ, ਪੂਰੇ 2 ਘੰਟੇ ਬਾਅਦ ਰੋਡ ਸ਼ੋਅ ਵੀ ਨਿਕਲਿਆ ਜਨਾਬ ਦਾ, ਠੀਕ ਹੈ, ਜਿਹਦੇ ਅੰਦਰ ਗੱਡੀਆਂ ਸੀਗੀਆਂ ਵਾਧੂ, ਅਤੇ ਦੂਸਰੇ ਪਾਸੇ 10% ਸੋਨੇ ਦੇ ਉੱਪਰ ਇੰਪੋਰਟ ਡਿਊਟੀ ਵੀ ਲਾ ਦਿੱਤੀ ਆ। ਜਦੋਂ ਸਿਸਟਮ ਇੱਦਾਂ ਦਾ ਹੋ ਜਾਵੇ, ਤੁਸੀਂ ਟਰੱਸਟ ਕਿਹਦੇ 'ਤੇ ਕਰੋਗੇ?
0: ਨਹੀਂ, ਉਹਦੇ ਸੰਬੰਧ ਦੇ ਵਿੱਚ ਅੱਜ ਆ ਗਈ ਹੈ ਸਵੇਰੇ ਨਿਊਜ਼।
1: ਅੱਛਾ,
0: ਵੀ ਉਹਨਾਂ ਨੇ ਆਪਣਾ ਕਾਫਲਾ ਛੋਟਾ ਕਰਤਾ ਪ੍ਰਧਾਨ ਮੰਤਰੀ।
1: ਅੱਛਾ, ਅਤੇ ਉਹ ਬਿਲੀਨੀਅਰਸ ਵਗੈਰਾ ਦਾ ਵੀ ਕਰਾਓ ਨਾ ਛੋਟਾ, ਜਿਹੜੇ ਹਰ ਚੀਜ਼ ਛੋਟਾ ਜਿਹਾ ਵੀ ਉਹਨਾਂ ਨੇ ਜਾਮਨਗਰ ਤੋਂ ਬੋਂਬੇ ਵੀ ਜਾਣਾ ਹੁੰਦਾ ਅਤੇ ਚੋਪਰ ਲੈ ਕੇ ਜਾਂਦੇ ਆ ਜਾਂ ਪ੍ਰਾਈਵੇਟ ਪਲੇਨ ਲੈ ਕੇ ਜਾਂਦੇ ਆ। ਕਹਿੰਦੇ ਨਾ ਕਿ ਉਹ ਕੁੜੀ ਬਹੁਤ ਮਸ਼ਹੂਰ ਹੋਈ ਸੀ ਨਾ, ਕੀ ਨਾਮ ਉਹਦਾ, ਗ੍ਰੈਟਾ ਥਨਬਰਗ
0: ਹੈਗੀ ਤਾਂ ਹੈ ਹੀ, ਹਾਂ,
1: ਹੈ ਨਾ,
0: ਉਹ ਵਾਤਾਵਰਨ
1: ਵਾਲਾ, ਹੈ ਨਾ। ਤਾਂ ਬਾਅਦ 'ਚ ਉਹਨਾਂ ਨੇ ਉਹਦਾ ਵੀ ਕਿਤੇ ਲਿੰਕ ਕੱਢ ਦਿੱਤਾ ਸੀਗਾ ਕਿ ਤੂੰ ਸਪੈਸ਼ਲੀ ਜਾ ਰਹੀ ਹੈ ਸਟ੍ਰਾਈਕ ਕਰਨ ਲਈ ਪ੍ਰਾਈਵੇਟ ਚਾਰਟਰ ਪਲੇਨ 'ਤੇ, ਕਿ ਇਹ ਮੇਨ ਪ੍ਰੋਬਲਮ ਆ ਕਿ ਪੂਰੇ ਸ਼ਹਿਰ 'ਚ ਜਿੰਨੀਆਂ ਗੱਡੀਆਂ ਚੱਲਦੀਆਂ ਪਈਆਂ ਉਹਦੇ ਬਰਾਬਰ ਤਾਂ ਤੁਹਾਡੀ ਇੱਕ ਫਲਾਈਟ ਹੋ ਗਈ ਇਹ ਕਹਿਣ ਲਈ ਕਿ ਜੀ ਵਾਤਾਵਰਨ ਬਚਾਓ। ਸੋ ਇਹ ਇੱਕ ਆਪਾਂ ਹੈ ਹੀ ਹੈ, ਕੀ ਕਹਿੰਦੇ ਨਾ ਆਪਾਂ, ਪੈਰਾਡੋਕਸ, ਇੱਕ ਪੈਰਾਡੋਕਸ 'ਚ ਜੀ ਰਹੇ ਹਾਂ ਆਪਾਂ। ਜਿਹੜੀ ਚੀਜ਼ ਸਹੀ ਹੈ ਉਹਦੇ ਅੰਦਰੋਂ ਹੀ ਗਲਤ ਆ, ਜਿਹੜੀ ਗਲਤ ਉਹਦੇ ਅੰਦਰੋਂ ਹੀ ਸਹੀ।
0: ਆਪਾਂ ਜਦੋਂ ਗਲਤ ਨੂੰ ਦੇੜਨ ਲੱਗ ਪੈਂਦੇ ਹਾਂ ਤਾਂ ਫਿਰ ਉੱਥੇ ਤੁਸੀਂ ਅੱਗੇ ਚੱਲ ਕੇ ਅਤੇ ਉੱਥੇ ਵੀ ਤੁਸੀਂ ਹਨੇਰੇ 'ਚ ਹੀ ਗੁੰਮ ਹੋ ਜਾਂਦੇ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਮ ਟੂ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਸੁੱਖ ਦਾ ਅਹਿਸਾਸ ਨਹੀਂ ਦਿੰਦੀਆਂ। ਸ਼ਾਇਦ ਇਸ ਕਰਕੇ ਇਨਸਾਨ ਨੇ ਬਹੁਤਾ ਇਹਦੇ ਉੱਤੇ ਨਾ ਮੰਥਨ ਕਰਨਾ ਛੱਡਤਾ, ਉਹ ਸਿਰਫ ਮਤਲਬ ਛੰਡ ਕੇ ਅਖਬਾਰ ਵਹਿੰਦਾ, ਅੱਛਾ ਇੰਨੇ ਮਰ ਗਏ, ਦਿਸ ਪੁਆਇੰਟ, ਠੀਕ, ਅਗਲੀ ਖਬਰ ਵੇਖੋ ਤੁਸੀਂ, ਹੈ ਨਾ, ਅੱਛਾ ਬੁਕਿੰਗ ਸਸਤੀ ਲੱਗੀ ਹੈ, ਚਲੋ ਆਪਾਂ ਇਹ ਕਰਾਉਂਦੇ ਹਾਂ। ਇਹ ਰਾਤੋਂ ਰਾਤ 'ਤੇ ਨਹੀਂ ਹੋਇਆ ਹੋਊਗਾ।
1: ਹਾਂ,
0: ਹੈ ਨਾ ਇਹ ਹੌਲੀ ਹੌਲੀ ਮੈਂ ਕਿਸੇ ਦਾ ਸੁਣ ਰਿਹਾ ਸ਼ਾਇਦ ਓਸ਼ੋ ਦੀ ਹੀ ਜਾਂ ਕਿਸੇ ਦਾ ਮੈਂ ਸੁਣਿਆ ਸੀ ਉਹ ਕਹਿੰਦੇ ਸੀ ਵੀ ਇੱਕ ਇੱਕ ਟਾਈਮ ਹੀ ਜਾਂ ਇੱਕ ਸਮਾਜ ਦੇ ਵਿੱਚ ਪਤਾ ਨਹੀਂ ਚਾਈਨਾ ਦੀ ਗੱਲ ਕਰ ਰਹੇ ਸ਼ਾਇਦ

0: ਸਮੇਂ ਦੇ ਜੋ ਵੈਦ ਸੀ ਜਾਂ ਡਾਕਟਰ ਸੀ ਕੋਈ ਵੀ, ਹੁਣੇ ਕਿਸੇ ਇੱਕ ਖਿੱਤੇ ਦੀ ਗੱਲ ਹੀ, ਕਿਸੇ ਇੱਕ ਦੇਸ਼ ਦੀ ਗੱਲ ਹੀ, ਕਿਸੇ ਇੱਕ ਰਾਜ ਦੀ ਗੱਲ ਹੀ, ਆਪਾਂ ਉਸ ਡਿਟੇਲ 'ਚ ਨਹੀਂ ਜਾਂਦੇ ਕਿਉਂਕਿ ਮੇਰੇ ਵੀ ਹੁਣ ਚੰਗੀ ਤਰ੍ਹਾਂ ਵਿਸਰੀ ਪਈ ਆ, ਚੰਗੀ ਤਰ੍ਹਾਂ ਯਾਦ ਨਹੀਂ, ਪਰ ਹਾਂ ਇੰਨਾ ਕੁ ਜ਼ਰੂਰ ਆ ਕਿ ਉੱਥੇ ਇਹ ਜਿਹੜਾ ਵੀ ਬੰਦਾ ਜੇਕਰ ਕੋਈ ਬਿਮਾਰ ਹੁੰਦਾ ਸੀ ਅਤੇ ਉਹਦੀ ਸਜ਼ਾ ਉਸ ਬੰਦੇ ਨੂੰ ਹੁੰਦੀ ਸੀ ਜਿਹਦੀ ਜ਼ਿੰਮੇਵਾਰੀ ਸੀ
1: ਉਹਨੂੰ ਠੀਕ ਰੱਖਣ ਦੀ,
0: ਹਾਂ ਕਿ ਤੂੰ ਡਾਕਟਰ ਹੈ, ਤੂੰ ਵੈਦ ਹੈ, ਤੂੰ ਹਕੀਮ ਹੈ, ਇਹਦਾ ਮਤਲਬ ਕਿ ਤੂੰ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਸ਼ੁਰੂ 'ਚ ਖਾਣ ਪੀਣ, ਜ਼ਿੰਦਗੀ ਦਾ ਸਟੇਟਸ ਜੋ ਵੀ, ਮਤਲਬ ਜੋ ਵੀ ਆ, ਇਹਦਾ ਮਤਲਬ ਕਿ ਤੂੰ ਸਹੀ ਤਰੀਕੇ ਦੇ ਨਾਲ ਨਹੀਂ ਕੰਮ ਕੀਤਾ, ਇਸ ਵਜ੍ਹਾ ਕਰਕੇ ਇਹ ਬੰਦਾ ਬਿਮਾਰ ਹੋਇਆ ਅਤੇ ਹੁਣ ਤੂੰ ਆ ਇੱਧਰ ਯਾਰਾ। ਚਾਹੀਦਾ ਵੀ ਇੱਦਾਂ ਹੀ ਆ,
1: ਹੋਣਾ ਇੱਦਾਂ ਹੀ ਚਾਹੀਦਾ।
0: ਹੁਣ ਮੰਨ ਲਓ ਆਪਾਂ ਗੱਡੀ ਇੱਕ ਆਪਾਂ ਲੈਂਦੇ ਹਾਂ ਅਤੇ ਗੱਡੀ ਜਦੋਂ ਖਰਾਬ ਹੁੰਦੀ ਹੈ ਅਤੇ ਫਿਰ ਆਪਾਂ ਜਿਹਦੇ ਕੋਲ ਸਰਵਿਸ ਕਰਵਾਈ ਹੁੰਦੀ ਆ ਜਾਂ ਜਿਹੜਾ ਮੈਨੂਫੈਕਚਰ ਹੁੰਦਾ ਉਸ ਗੱਡੀ ਦਾ, ਆਪਾਂ ਉਹਦੇ ਤੱਕ ਕੰਟੈਕਟ ਕਰਦੇ ਹਾਂ,
1: ਬਿਲਕੁਲ
0: ਵੀ ਆਹ ਠੀਕ ਭਾਈ ਸਾਹਿਬ ਆ ਤੁਸੀਂ ਗੱਡੀ ਦਿੱਤੀ ਸੀ ਇਹਦੇ ਵਿੱਚ ਆਹ ਵਾਲੀ ਪ੍ਰੋਬਲਮ ਨਿਕਲੀ ਆ, ਤੇ ਫਿਰ ਉਹ ਅੱਗੇ ਆਪਣੀਆਂ ਉਹ ਗਲਤੀਆਂ ਉਹਦੇ ਵਿੱਚ
1: ਸੁਧਾਰਦੇ ਆ, ਜੋ ਹੋ ਸਕੇ
0: ਜੋ ਹੋ ਸਕਦਾ ਉਹ ਦੂਰ ਕਰਨਗੇ। ਪਰ ਸਾਡੇ ਹੁਣ ਵੇਖੋ ਉਲਟ ਹੋ ਗਿਆ ਵਾ ਸਿਸਟਮ,
1: ਕਿਸ ਤਰ੍ਹਾਂ,
0: ਮਤਲਬ ਡਾਕਟਰੀ ਦਾ ਉਲਟ ਹੋ ਗਿਆ ਨਾ ਸਿਸਟਮ, ਆਪਾਂ ਪਹਿਲਾਂ ਉਹਨਾਂ ਨੂੰ ਤਨਖਾਹਾਂ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਜੇਕਰ ਕੋਈ ਕਿਸੇ ਨੂੰ ਪ੍ਰੋਬਲਮ ਹੀ ਹੋ ਜਾਂਦੀ ਆ ਅਤੇ ਫਿਰ ਵੀ ਪੈਸੇ ਦੇ ਕੇ ਬਾਹਰ ਨਿਕਲਦੇ ਹਾਂ, ਮਤਲਬ ਸਜ਼ਾ ਨਹੀਂ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਰਿਵਾਰਡ ਦੇ ਕੇ ਆਪਾਂ ਬਾਹਰ ਨਿਕਲਦੇ ਹਾਂ, ਹੈ ਨਾ। ਇੱਕ ਪਾਸੇ ਮਤਲਬ ਤੁਹਾਡਾ ਮੰਨ ਲਓ ਇੱਕ ਤਾਂ ਹੋ ਗਿਆ ਵੀ ਚਲੋ ਕੋਈ ਉੱਦਾਂ ਕੁਦਰਤੀ ਕਿਸੇ ਦੇ ਸਵਾਸ ਪੂਰੇ ਹੋਵੇ ਜਾਂ ਕਿੱਦਾਂ, ਪਰ ਮੰਨ ਲਓ ਜੇ ਕਿਸੇ ਦੀ ਗਲਤੀ ਕਰਕੇ ਵੀ ਕੁਛ ਇੱਦਾਂ ਦਾ ਹੁੰਦਾ ਅਤੇ ਜਾਂ ਫਿਰ ਉਸ ਹੈ ਅਤੇ ਉਸੇ ਸਿਸਟਮ ਦੇ ਵਿੱਚੋਂ ਹੀ ਨਾ, ਚਾਹੇ ਖਾਣ ਪੀਣ ਦੇ ਕਰਕੇ ਕਿਸੇ ਦਾ ਨੁਕਸਾਨ ਹੋਇਆ, ਚਾਹੇ ਉਹ ਵੱਧ ਜ਼ਿਆਦਾ ਪ੍ਰੈਸ਼ਰ ਲੈਣ ਕਰਕੇ ਹੋਇਆ, ਚਾਹੇ ਉਹ ਸੜਕ ਦੇ ਉੱਤੇ ਐਕਸੀਡੈਂਟ ਕਰਕੇ ਉਹਦਾ ਹੋਇਆ, ਕਿਤੇ ਨਾ ਕਿਤੇ ਕਸੂਰ ਤਾਂ ਉਹ ਤੋਂ ਪਹਿਲਾਂ ਵਾਲਾ ਹੀ ਹੈ ਨਾ, ਉਹਦਾ ਆਪਣਾ ਬੰਦੇ ਦਾ ਤਾਂ ਕਿੰਨਾ ਕੁ ਉਹਦੇ 'ਚ ਕਸੂਰ ਹੈ, ਅੰਟਿਲ ਅਨਲੈਸ ਆਪਾਂ ਇਹੋ ਮੰਨ ਲਈਏ ਵੀ ਚਲੋ ਠੀਕ ਹੈ ਜਿੰਨੇ ਰੱਬ ਨੇ ਲਿਖੇ।
1: ਬੰਦਾ ਜਦ ਤੱਕ ਪਹੁੰਚਦਾ ਕਈ ਵਾਰੀ ਉਹਦੇ ਅੰਦਰ ਹੀ ਕਿੰਨੀ ਜ਼ਿਆਦਾ ਅਣਗਹਿਲੀਆਂ ਹੋ ਜਾਂਦੀਆਂ ਜਿਸ ਕਰਕੇ ਹੈ ਨਾ ਪ੍ਰੋਬਲਮ ਆਉਂਦੀਆਂ ਇਹ ਵਾਲੀਆਂ ਕਿ ਮੌਕੇ 'ਤੇ ਡਾਕਟਰ ਨਹੀਂ ਮਿਲਿਆ, ਮੌਕੇ 'ਤੇ ਫਸਟ ਏਡ ਨਹੀਂ ਮਿਲੀ, ਮੌਕੇ 'ਤੇ ਹੈ ਨਾ ਬੈੱਡ ਨਹੀਂ ਮਿਲਿਆ, ਫਾਰਮ ਭਰਦੇ ਭਰਦੇ ਟਾਈਮ ਗੁਜ਼ਰ ਗਿਆ, ਪੇਮੈਂਟਸ ਕਰਕੇ ਕਿੰਨਾ ਹੈ ਨਾ ਆਉਂਦਾ ਕਿ ਲੋਕਾਂ ਨੂੰ
0: ਉਸ ਤੋਂ ਪਹਿਲਾਂ ਇਲਾਜ ਨਹੀਂ ਸ਼ੁਰੂ ਹੁੰਦੇ, ਉਹ ਚਲੋ ਉਹ ਅਲੱਗ ਫਿਰ ਆ ਜਾਂਦੀ ਆ ਪ੍ਰੋਬਲਮ। ਪਰ ਕੁੱਲ ਮਿਲਾ ਕੇ ਕਦੀ ਇਹ ਜਿਹੜੀਆਂ ਪਹਿਲੀਆਂ ਚੀਜ਼ਾਂ ਨੇ ਇਹਨਾਂ ਤੋਂ ਵੇਖੋ ਵੀ ਹੁਣ ਤਾਂ ਇੰਨਾ ਕੁ ਜ਼ਿਆਦਾ ਉਹ ਚੀਜ਼ ਸਾਡੇ ਸਿਸਟਮ 'ਚ ਰਸ ਗਈ ਆ ਆਲ ਟੂਗੈਦਰ ਹੀ ਕਿ ਆਪਾਂ ਉਹਦੇ ਉੱਤੇ ਤਾਂ ਹੁਣ ਸਵਾਲ ਹੀ ਨਹੀਂ ਆ ਕੋਈ, ਹੈ ਨਾ। ਸੋ ਬਿਲਕੁਲ ਉਲਟ ਆਪਾਂ ਕੰਟਰਾਸਟ ਜ਼ਿੰਦਗੀ ਇਸ ਟਾਈਮ ਦੇ ਉੱਤੇ ਜੀ ਰਹੇ
1: ਫੈਕਟ ਹੈ। ਮੈਂ ਜਦੋਂ ਜਦ ਤੱਕ ਇੰਡੀਆ ਸੀਗਾ ਮੈਂ ਮੇਰੇ ਖਿਆਲ ਹੈ ਮੇਰੇ ਮਾਮੀ ਜੀ ਠੀਕ ਨਹੀਂ ਸੀਗੇ ਅਤੇ ਆਈ ਐਮ ਪ੍ਰੀਟੀ ਮਚ ਸ਼ੋਰ ਕਿ ਉਸ ਟਾਈਮ ਹਰ ਤਰ੍ਹਾਂ ਦੇ ਡਾਕਟਰ ਕੋਲ ਗਏ ਆ ਦੇਖਣ ਲਈ, ਅਤੇ ਜਦੋਂ ਮੈਨੂੰ ਕਿਸੇ ਨੇ ਸਲਾਹ ਪੁੱਛੀ ਮੈਂ ਇਹ ਕਿਹਾ ਕਿ ਬਾਈ ਕਾਬਲੀਅਤ ਨਾ ਦੇਖੋ ਨੀਅਤ ਵੇਖੋ ਕਿ ਜਿਹੜਾ ਤੁਹਾਨੂੰ ਨੀਅਤ ਤੋਂ ਠੀਕ ਲੱਗਦਾ ਬੰਦਾ, ਕਿਉਂਕਿ ਕਾਬਲੀਅਤ ਤਾਂ ਉਸ ਲੈਵਲ ਦੀ ਹੈ, ਕੋਈ 90 ਹੋਏਗਾ ਕੋਈ 100 ਹੋਏਗਾ ਇੰਨੀ ਪੜ੍ਹਾਈ ਕਰਨ ਤੋਂ ਬਾਅਦ ਇੰਨੇ ਐਕਸਪੀਰੀਅੰਸ ਤੋਂ ਬਾਅਦ ਤੁਹਾਨੂੰ ਨੀਤ ਦਾ ਨਹੀਂ ਪਤਾ ਅਗਲੇ ਦੀ ਕਿ ਇਹਨੇ ਸੋਚਿਆ ਕਿ ਬਾਈ ਇਹ ਤਾਂ 2 ਲੱਖ ਦਾ ਗਾਹਕ ਹੈ ਜੀ, ਹੈ ਨਾ, ਜਾਂ ਫਿਰ ਇਹਦਾ ਮੈਂ ਕਿਸ ਤਰ੍ਹਾਂ ਸਹੀ ਇਲਾਜ ਕਰ ਸਕਦਾ, ਜਾਂ ਫਿਰ ਮੈਂ ਕਿੰਨਾ ਕੁ ਐਕਸਪੈਰੀਮੈਂਟ ਕਰ ਸਕਦਾ ਬੰਦੇ ਦੀ ਅਪਰੂਵਲ ਦੇ ਨਾਲ, ਹੈ ਨਾ, ਕਿੰਨੇ ਫੇਜ਼ ਆ ਜਾਂਦੇ ਇਸ ਲੈਵਲ 'ਤੇ ਵੀ ਡਾਕਟਰੀ ਦੇ ਲੈਵਲ 'ਤੇ ਵੀ। ਪਰ ਜਿਹੜਾ ਪਹਿਲਾ ਫੇਜ਼ ਆ ਉਹ ਜ਼ਿਆਦਾ ਹਿੱਟ ਹੈ, ਖਾਸ ਕਰ ਸੁਪਰ ਸਪੈਸ਼ਲਿਟੀ ਜਿਹੜੇ ਵੱਡੇ ਹਸਪਤਾਲ ਨੇ ਉੱਥੇ ਤਾਂ ਟਾਰਗੇਟ ਸੈਟਿੰਗ ਹੈ ਨਾ।
0: ਹਾਂ ਟਾਰਗੇਟ, ਜਿੱਦਾਂ ਪਿੱਛੇ ਜੇ ਆਪਣੇ ਕੋ ਮਿੱਤਰ ਨੇ ਉਹ ਦੱਸਦੇ ਸੀ ਉਹਨਾਂ ਦੇ ਉਹਨਾਂ ਦੇ ਭਤੀਜਾ ਅਪੁਆਇੰਟ ਹੋਇਆ, ਉਹ ਵਿਚਾਰਾ ਕਿਤੇ ਸੋਫਟ ਹਾਰਟਿਡ ਹੀ, ਵਧੀਆ ਪੜ੍ਹਿਆ ਲਿਖਿਆ, ਕਿਤੇ ਬੰਦਗੀ ਉਹਦੇ ਝੱਲੇ ਬਚੀ ਸੀ, ਅਤੇ ਉਹਨੇ ਜੋਬ ਛੱਡਤੀ ਉਹਨੇ, ਅਤੇ ਉਹ ਦੱਸਦੇ ਸੀ ਕਹਿੰਦੇ ਵੀ ਜੋਬ ਉਹਨੇ ਬੜੇ ਚਾਅ ਦੇ ਨਾਲ ਉਹਨੇ ਜੁਆਇਨ ਕੀਤਾ ਹੈ, ਪ੍ਰੋਫੈਸ਼ਨ ਸੇਵਾ ਭਾਵਨਾ ਹੈਗੀ ਸੀ, ਅਤੇ 4 ਮਹੀਨੇ ਬਾਅਦ ਉਹਨੂੰ ਜੋਬ ਛੱਡਣੀ ਪਈ। ਉਹਦਾ ਇਹ ਕਹਿਣਾ ਸੀ ਕਿ ਮੈਂ ਨਹੀਂ ਜੋਬ ਇਹ ਕਰ ਸਕਦਾ, ਮੈਨੂੰ ਟਾਰਗੇਟ ਦਿੱਤਾ ਗਿਆ ਵਾ ਅਤੇ
1: ਇਹ ਸੱਚ ਆ ਭਾਅ ਜੀ,
0: ਇਹ ਟਾਰਗੇਟ ਮੈਂ ਨਹੀਂ ਪੂਰਾ ਕਰ ਸਕਦਾ, ਟਾਰਗੇਟ ਵੀ ਇੰਨੇ ਪੈਸੇ ਤੂੰ ਕਮਾ ਕੇ ਦੇਣੇ ਹੀ ਦੇਣੇ ਆ, ਇੰਨੀਆਂ ਤੂੰ ਟੈਸਟ ਲਿਖ ਕੇ ਦੇਣੀਆਂ ਹੀ ਦੇਣੀਆਂ, ਇੰਨੇ ਓਪਰੇਸ਼ਨ ਜਿਹੜੇ ਆ ਉਹ ਬੰਦੇ ਇੱਥੋਂ ਤੱਕ ਪਹੁੰਚਣੇ ਚਾਹੀਦੇ ਆ, ਤੁਹਾਡੀ ਉਹ ਜ਼ਿੰਮੇਵਾਰੀ ਹੈ। ਸੋ ਅਜਿਹੇ ਸਿਸਟਮ ਦੇ ਵਿੱਚ ਜਿਹੜਾ ਬੰਦਾ, ਤੁਸੀਂ ਇੱਕ ਚੀਜ਼ ਹੋਰ ਵੇਖੋ ਵੀ ਜਿਹੜਾ ਬੰਦਾ ਜਿਹਦੇ ਵਿੱਚ ਕੋਈ ਰੱਬ ਜਿਉਂਦਾ ਵਾ ਜਾਂ ਜਿਹਨੇ ਆਪਣਾ ਜ਼ਮੀਰ ਹਲੇ ਨਹੀਂ ਮਾਰਿਆ, ਉਹ ਕਿੱਦਾਂ ਇਸ ਪ੍ਰੋਫੈਸ਼ਨ 'ਚ ਕੰਮ ਕਰ ਪਾਊਗਾ, ਜਿਹਨੂੰ ਮੰਨ ਲਓ ਆਪਾਂ ਸਾਰਿਆਂ 'ਤੇ ਨਹੀਂ ਗੱਲ ਕਰਦੇ, ਪਰ ਉਹ ਜਿਹਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਵੀ ਇੰਨੇ ਬੰਦਿਆਂ ਤੋਂ ਇੰਨੇ ਪੈਸੇ ਤੂੰ ਬਣਾ ਕੇ ਦੇਣੇ ਆ,
1: ਬਿਲਕੁਲ ਬਿਲਕੁਲ,
0: ਉਹ ਕਿੱਦਾਂ ਇਮਾਨਦਾਰੀ ਨਾਲ ਕਿੱਦਾਂ ਉਹ ਸੇਵਾ ਭਾਵਨਾ ਕਿੱਥੇ।
1: ਮੈਨੂੰ ਇਹ ਹਜੇ ਤੱਕ ਖਿਆਲ ਹੈ, ਯਾਦ ਹੈ ਮੈਨੂੰ ਇੱਕ ਡਾਕਟਰ ਸਾਡੇ ਨੂਨ 'ਚ ਨੇ, ਉਹਨਾਂ ਨੂੰ ਇੱਕ ਸੁਪਰ ਸਪੈਸ਼ਲਿਟੀ ਹਸਪਤਾਲ ਤੋਂ ਇਸ ਕਰਕੇ ਨੋਟਿਸ ਪੀਰੀਅਡ 'ਤੇ ਪਾ ਦਿੱਤਾ ਗਿਆ ਕਿ ਤੁਸੀਂ ਜਾ ਸਕਦੇ ਹੋ ਹੈ ਨਾ ਨੈਕਸਟ ਵੀਕ ਨੈਕਸਟ ਮੰਥ ਤੋਂ, ਕਿਉਂਕਿ ਜੇ ਕੋਈ

0: ਲੋੜਵੰਦ ਬੰਦਾ ਆਉਂਦਾ ਸੀ ਕਹਿੰਦਾ ਸੀ ਕਿ ਡਾਕਟਰ ਸਾਹਿਬ ਮੇਰੇ ਤੋਂ ਕਿੱਥੇ ਇੰਨੀ ਦਵਾ ਦਾਰੂ ਦਾ ਹਨਾ ਖਰਚਾ ਹੋਣਾ ਅਤੇ ਉਹ ਦਰਾਜ਼ ਖੋਲ੍ਹਣਾ ਕਿਉਂਕਿ ਉਹਨਾਂ ਕੋਲ ਸੈਂਪਲ ਵਗੈਰਾ ਆਏ ਹੁੰਦੇ ਆ ਮੈਡੀਕਲ ਜਿਹੜੇ ਰੈਪ ਹੁੰਦੇ ਦੇ ਕੇ ਜਾਂਦੇ ਆ ਅਤੇ ਉਹਨਾਂ ਨੇ ਕਈ ਵਾਰੀ ਇੱਦਾਂ ਹੀ ਹੈਂਡ ਆਊਟ ਕਰ ਦੇਣੇ ਕਿ ਚਲੋ ਤੁਸੀਂ ਬਾਹਰੋਂ ਵੀ ਖਰੀਦਣੀ ਆ ਮੇਰੇ ਕੋਲ ਸੇਮ ਪਈ ਹੋਈ ਲੈ ਜਾਓ ਇਹ ਵੀ ਪਤਾ ਲੱਗ ਗਿਆ ਅਤੇ ਅਲਟੀਮੇਟਲੀ ਹੀ ਜੁਆਇੰਟ ਅ ਚੈਰੀਟੇਬਲ ਹੋਸਪਿਟਲ ਪਰ ਫਿਰ ਹਰ ਕਿਸੇ ਦੀ ਉਸ ਤਰ੍ਹਾਂ ਦੀ ਕਿਸਮਤ ਵੀ ਨਹੀਂ ਕਿ ਤੁਸੀਂ ਆਪਣਾ ਕਿੱਤਾ ਉਸ ਹਿਸਾਬ ਨਾਲ ਫੋਲੋ ਕਰ ਸਕੋ ਉਸ ਹੀ ਸ਼ਹਿਰ 'ਚ ਰਹਿ ਸਕੋ ਜਾਂ ਕੁਛ ਅੱਛਾ ਇਹਦੇ ਅੰਦਰ ਇੱਕ ਲੋਕਾਂ ਦੇ ਅੰਦਰ ਵੀ ਹੈ ਭਾਜੀ ਉਹੀ ਮੇਰਾ ਫਰੈਂਡ ਹੈ ਨਾ ਮੈਨੂੰ ਦੱਸਦਾ ਸੀ ਕਿ ਇਹ ਕੋਵਿਡ ਦੇ ਟਾਈਮ ਦੇ ਲਾਗੇ ਛਾਗੇ ਹੈ ਨਾ ਹੀ ਬੀਕੇਮ ਅ ਡਾਕਟਰ ਸੋ ਹਰ ਕਿਸੇ ਨੂੰ ਹੁੰਦਾ ਪ੍ਰੈਕਟਿਸ ਕਰਨਾ ਹਰ ਕਿਸੇ ਨੂੰ ਆਪਣੇ ਕੰਮ ਦੇ ਅੰਦਰ ਹੁੰਦਾ ਕਿ ਮੈਂ ਇੰਪ੍ਰੈਸ ਕਰਾਂ ਹੈ ਨਾ ਜਿਹੜਾ ਵੀ ਮੇਰੇ ਸਾਹਮਣੇ ਆਇਆ ਹੁਣ ਕਲਾਇੰਟ ਇਹਨਾਂ ਦਾ ਤਾਂ ਪੇਸ਼ੈਂਟ ਆ ਕਹਿੰਦਾ ਕਿ ਮੈਨੂੰ ਤਦ ਤੱਕ ਇੱਕ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਗਿਆ ਜਦ ਤੱਕ ਮੈਂ ਦਵਾਈ ਲਿਖ ਕੇ ਦੇਣੀ ਨਹੀਂ ਸ਼ੁਰੂ ਕੀਤੀ ਕਹਿੰਦਾ ਜੇ ਮੈਂ ਕਿਸੇ ਦੇ ਨੋਰਮਲ ਗਲਾ ਖਰਾਬ ਮੈਨੂੰ ਦਿਸ ਰਿਹਾ ਕਿ ਇਟਸ ਵੈਰੀ ਬੇਸਿਕ ਹੈ ਨਾ ਕਿਸੇ ਨੂੰ ਜ਼ੁਕਾਮ ਹੈ ਨੋਰਮਲ ਆ ਮੈਨੂੰ ਪਤਾ ਇਹ ਗਰਾਰੇ ਨਾਲ ਅਤੇ ਸਟੀਮ ਨਾਲ ਹੀ ਆ ਨਾ ਜਿੰਨੀ ਮੈਂ ਦਵਾਈ ਲਿਖਣੀ ਆ ਉਹ ਬੇਸਲੈਸ ਉਹਨੇ ਕੁਛ ਵਾਧਾ ਕਰਨਾ ਨਹੀਂ ਕਿਉਂਕਿ ਜ਼ੁਕਾਮ ਦਾ ਤਾਂ ਅੱਜ ਤੱਕ ਕੋਈ ਇਸ ਤਰ੍ਹਾਂ ਦਾ ਕੋਈ ਡਰੱਗ ਨਹੀਂ ਆਇਆ ਹਾਂ ਉਹ ਇਨਹੇਲਰ ਲੈ ਲਉਂਗੇ ਥੋੜ੍ਹੇ ਟਾਈਮ ਲਈ ਹੈਲਪ ਕਰ ਦੇਗਾ ਹੈ ਨਾ ਖਾਂਸੀ ਵੀ ਇੱਦਾਂ ਦੀ ਚੀਜ਼ ਹੈ ਕਿ ਜੇ 6 ਦਿਨ ਦਵਾਈ ਲੈਣੀ ਲੈ ਲਓ ਜੇ ਗਰਾਰੇ ਨਾਲ ਵੀ ਸੈੱਟ ਹੋ ਜਾਏ ਕਿ ਸਟਾਰਟਿੰਗ ਜੋ ਸ਼ਾਇਦ ਇੱਥੇ ਡਾਕਟਰਸ ਕਰਦੇ ਹੈ ਨਾ ਦੇ ਡੋਂਟ ਗਿਵ
1: ਪ੍ਰਿਸਕ੍ਰਿਪਸ਼ਨ
0: ਉਹ ਕਹਿੰਦਾ ਕਿ ਕੰਪਲੇਂਟ ਕਰਕੇ ਗਿਆ ਕਿ ਪੇਸ਼ੈਂਟ ਕਿ ਤੁਸੀਂ ਡਾਕਟਰ ਕਿੱਦਾਂ ਦਾ ਬਿਠਾਇਆ ਹੋਇਆ ਹੈ ਨਾ ਫਿਰ ਉਹਨੂੰ ਅੱਗੋਂ ਇਹ ਪ੍ਰੈਸ਼ਰ ਆਇਆ ਕਿ ਯੂ ਆਰ ਨੋਟ ਹੇਅਰ ਟੂ ਡੂ ਸਮਾਜ ਸੇਵਾ ਟਾਈਪ ਬੱਚੇ ਕਿ ਨੀਚੇ ਕੈਮਿਸਟ ਹੈ ਪੂਰੀ ਫਾਰਮੇਸੀ ਆ ਕਿ ਲਿਖੋ ਦਵਾਈ ਲਿਖੋ ਕੁਝ ਗਲਤ ਨਹੀਂ ਕਰ ਰਹੇ ਲੋਕਾਂ ਨੂੰ ਛੇਤੀ ਚਾਹੀਦਾ ਰਿਲੀਫ ਤੇ ਉਹਦਾ ਦੇਖੋ ਅਲਟੀਮੇਟਲੀ ਹੁੰਦਾ ਕਿ ਹੁਣ ਅਸੀਂ ਇੱਥੇ ਆਏ ਹਾਂ 27-28 ਸਾਲ ਦੀ ਉਮਰ 'ਚ ਮੈਂ ਆਇਆ ਮੇਰੀ ਐਂਟੀਬੋਡੀਜ਼ ਦੀ ਰਜਿਸਟੈਂਸ ਬਿਲਕੁਲ ਖਤਮ ਹੈ 2 ਪੈਰਾਸੀਟਾਮੋਲ ਮੈਨੂੰ ਬੁਖਾਰ ਹੋਊਗਾ ਕਿਉਂਕਿ ਇੰਨੀ ਪੈਰਾਸੀਟਾਮੋਲ ਖਾ ਲਈ ਛੋਟੀ ਤੋਂ ਛੋਟੀ ਵੱਡੀ ਵੱਡੀ ਚੀਜ਼ ਨੂੰ ਲੈ ਕੇ ਕਿਉਂ ਰਜਿਸਟੈਂਸ ਆ
1: ਹਾਂ ਨਹੀਂ ਲੋਕਾਂ ਨੂੰ ਆਦਤ ਪੈ ਗਈ
0: ਐਂਟੀਬਾਇਓਟਿਕ ਤੋਂ ਇਲਾਵਾ ਗੱਲ ਨਹੀਂ ਮੰਨਦੀ ਫਿਰ ਐਂਟੀਬਾਇਓਟਿਕ ਦੀ ਵੀ ਇੱਕ ਟਾਈਮ 'ਤੇ ਆ ਕੇ ਰਜਿਸਟੈਂਸ ਖਤਮ ਹੋ ਜਾਣੀ ਆ ਫਿਰ ਬੰਦਾ ਹੀ ਕਰੇ ਕਈਆਂ ਦੀ ਖਤਮ ਹੋਈ ਹੁੰਦੀ ਆ ਸਿੱਧੇ ਡ੍ਰਿਪਾਂ 'ਤੇ ਲੱਗਦੇ ਜਿਹੜਾ ਬਿਲਕੁਲ ਹੈਵੀ ਡੋਸੇਜ ਹੁੰਦੀ ਆ ਉਹ ਲੱਗਦੀ ਆ
1: ਹੁਣ ਤੁਸੀਂ ਵੇਖੋ ਵੀ ਜਿਹੜੇ ਸਿਸਟਮ ਦੇ ਵਿੱਚ ਇੱਕ ਬੰਦੇ ਨੂੰ ਬਚਪਨ ਤੋਂ ਇਹ ਆਦਤ ਪਈ ਆ ਕਿ ਇਲਾਜ ਇੱਦਾਂ ਹੁੰਦਾ ਵਾ ਜੇ ਕੋਈ ਸਿਰਫ ਤੁਹਾਨੂੰ ਸਮਝਾ ਕੇ ਘੱਲ ਦੇ ਤੇ ਉਹ ਇਲਾਜ ਨਹੀਂ ਆ ਉਹ ਇਲਾਜ ਇਹ ਹੁੰਦਾ ਵੀ ਉਹ ਟੀਕਾ ਲਾਵੇ
0: ਟੀਕਾ ਲੱਗੇ
1: ਗੋਲੀਆਂ ਦੇਵੇ
0: 6 ਗੋਲੀਆਂ ਹੋਣ
1: ਹਾਂ ਸਵੇਰੇ ਸ਼ਾਮ ਦੁਪਹਿਰੇ ਤੇ ਫਿਰ ਕਵੇ ਵੀ ਤੀਸਰੇ ਦਿਨ ਫਿਰ ਆ ਕੇ ਵਿਖਾਇਓ ਤੇ ਬਾਹਰੋਂ ਆ ਵਾਲੇ ਟੈਸਟ ਕਰਾ ਲਓ ਸੋ ਇਹ ਪੈਟਰਨ ਸਾਡੇ ਦਿਮਾਗ ਦੇ ਵਿੱਚ ਬੈਠਾ ਫਿਰ ਉੱਥੇ ਤਾਂ ਸਾਨੂੰ ਲੱਗੂਗਾ ਹੀ ਵੀ ਯਾਰ ਇਹਨੇ ਖਾਣਾ ਪੂਰਤੀ ਕੀਤੀ ਆ ਅਸੀਂ ਪੈਸੇ ਹੁਣ ਤੁਸੀਂ ਦੂਰ ਕੇ ਜਾਣਾ ਆਪਾਂ ਇੱਕ ਦਿਨ ਹੱਸਦੇ ਹਾਂ ਆਪਾਂ ਕਿ ਜਦੋਂ ਟੈਸਟ ਕਰਾ ਲਈਦਾ ਨਾ ਮੰਨ ਲਓ ਕੋਈ 100-100 ਤੁਸੀਂ ਟੈਸਟ ਕਰਾਇਆ ਉਹਨੇ 1200 ਦੀ ਪਰਚੀ ਕੱਟਤੀ ਹੈ ਨਾ ਅਤੇ ਬਾਹਰ ਬੈਠਾ ਬੰਦਾ ਨਾ ਮਤਲਬ ਇੱਦਾਂ ਫੀਲ ਕਰ ਰਿਹਾ ਹੁੰਦਾ ਵੀ ਨਿਕਲ ਹੀ ਆਵੇ ਕੁਛ ਇੰਨੇ ਪੈਸੇ ਖਰਚ ਗਏ ਆ
0: ਅੱਛਾ ਬਾਹਰ ਬੈਠਾ ਨਹੀਂ ਹੁੰਦਾ ਬਾਹਰ ਬੈਠੇ ਟੈਨਸ਼ਨ ਹੁੰਦੀ ਹੈ ਜਦੋਂ ਆਵੇ ਨਾ ਕੁਛ ਨਿਕਲਿਆ ਫਿਰ ਬੰਦਾ ਅੰਦਰ ਤੋਂ ਮੈਂ ਪੈਸੇ ਬਰਬਾਦ ਕੀਤੇ ਹੀ ਆ ਕੁਛ ਨਿਕਲਿਆ ਹੁੰਦਾ ਤਾਂ ਵੀ ਬੰਦਾ ਕਹਿੰਦਾ ਹਾਂ ਚਲੋ 1500 ਲਾਇਆ ਕਿਸੇ ਪੱਖਾ
1: ਫਿਰ ਉਸ ਡਾਕਟਰ ਤੇ ਗੁੱਸਾ ਚੜ ਰਿਹਾ ਹੁੰਦਾ ਨਹੀਂ ਯਾਰ ਇੰਨੇ ਐਵੇਂ ਟੈਸਟ ਕਰਾਤਾ 12,000 ਖਰਚਾ ਗਿਆ ਨਿਕਲਿਆ ਤੇ ਕੁਛ ਵੀ ਨਹੀਂ
0: ਕੁਛ ਵੀ ਨਹੀਂ ਨਿਕਲਿਆ
1: ਤੇ ਇਹ ਰਿਐਲਿਟੀ 'ਚ ਇੱਕ ਹੋਇਆ ਸਾਡੇ ਮਿੱਤਰ ਦੇ ਨਾਲ ਤਾਂ ਹੀ ਇਹ ਗੱਲਬਾਤ ਚੱਲੀ ਤੇ ਉਹ ਕਹਿੰਦਾ ਵੀ ਡਾਕਟਰ ਮੈਨੂੰ ਕਹਿੰਦਾ ਵੀ ਤੂੰ ਸ਼ੁਕਰ ਮਨਾ ਵੀ ਨਹੀਂ ਕੁਛ ਨਿਕਲਿਆ ਤੂੰ ਚਾਹੁੰਦਾ ਇਹ ਵੀ ਕੁਛ ਨਿਕਲੇ ਕਹਿੰਦਾ ਪਰ ਤੁਸੀਂ ਟੈਸਟ ਤੇ ਨਜਾਇਜ਼ੀ ਕਰਾਤਾ ਨਾ ਮੇਰਾ ਨਾਲੇ ਮੇਰਾ ਟਾਈਮ ਖਰਾਬ ਹੋ ਗਿਆ
0: ਡਾਕਟਰ
1: ਇਹ ਤੇ ਸਾਡੀ ਉਹ ਬਣ ਗਈ ਆ ਖੈਰ ਇੱਕ ਮੈਂ ਹੁਣ ਇਹ ਚੈੱਕ ਕਰ ਰਿਹਾ ਹਾਂ ਹਾਲਾਂਕਿ ਭਾਰਤ ਦੇ ਵਿੱਚ ਇੱਦਾਂ ਦੇ ਕੋਈ ਅੰਕੜੇ ਜਿਹੜੇ ਆ ਉਹ ਸਾਨੂੰ ਪਤਾ ਹੀ ਆ ਕਿੰਨੇ ਕੁ ਵਾਜਬ ਹੋਣੇ ਆ ਤੇ ਨਾਲ ਪੈਰਲਰ ਜਦੋਂ ਆਪਾਂ ਆਸਟ੍ਰੇਲੀਆ ਦੇ ਰੱਖਾਂਗੇ ਤੇ ਫਿਰ ਸਾਨੂੰ ਹੋਰ ਬਿਹਤਰ ਆਈਡੀਆ ਹੋ ਜਾਊਗਾ ਔਨ ਐਵਰੇਜ ਕਹਿੰਦੇ ਨੇ ਕਿ 1 ਸਾਲ ਦੇ ਵਿੱਚ 5,00,000 ਲੋਕ ਮਰਦੇ ਨੇ ਡਾਕਟਰ ਦੀਆਂ ਗਲਤੀਆਂ ਦੇ ਕਰਕੇ ਜਾਂ ਫਿਰ ਗਲਤ ਦਵਾਈ ਦੇਣ ਦੇ ਕਰਕੇ ਜਾਂ ਫਿਰ ਗਲਤ ਡਾਇਗਨੋਜ਼ ਹੋਣ ਦੇ ਕਰਕੇ ਤੇ ਇਹ ਅਗੇਨ ਫਿਰ ਉਹੀ ਆ ਵੀ ਇਹ ਪਤਾ ਹੀ ਆ ਸਾਨੂੰ ਕਿੰਨੇ ਕੁ ਇਹ ਅਧਿਕਾਰਿਤ ਹੋਣਾ ਹੈ ਨਾ ਸੋ ਇਹਦੇ ਵਿੱਚ ਰਾਏ ਇਹੋ ਦਿੱਤੀ ਜਾਂਦੀ ਆ ਵੀ ਸੈਕਿੰਡ ਓਪੀਨੀਅਨ ਜ਼ਰੂਰ ਲੈ ਲਓ ਤੁਸੀਂ ਭਾਵੇਂ ਤੁਸੀਂ ਇੱਥੇ ਹੋ ਭਾਵੇਂ ਦੁਨੀਆਂ 'ਚ ਕਿਸੇ ਵੀ ਕੋਨੇ 'ਚ ਬੈਠੇ ਤੁਸੀਂ ਸੁਣ ਰਹੇ ਹੋ ਅਤੇ ਇੱਕ ਆਪਾਂ ਮੰਨ ਲਓ ਕੋਈ ਗੱਡੀ ਲੈਣੀ ਸਾਈਕਲ ਲੈਣਾ ਅਤੇ ਉਹ ਵੀ ਆਪਾਂ ਰੇਟ ਇੱਧਰੋਂ ਉੱਧਰੋਂ ਪਤਾ ਕਰ ਲੈਂਦੇ ਹਾਂ ਸੋ ਇਸ ਕਰਕੇ ਜਦੋਂ ਇੱਦਾਂ ਦਾ ਕੋਈ ਗੰਭੀਰ ਮਸਲਾ ਵਾ ਸਾਡੀ ਸਿਹਤ ਸੰਬੰਧੀ ਤਾਂ ਆਪਾਂ ਇੱਧਰੋਂ ਉੱਧਰੋਂ ਜ਼ਰੂਰ ਆਸਟ੍ਰੇਲੀਆ ਦੇ ਵੀ ਕ੍ਰਿਸ਼ਨਾ ਜੀ ਮੈਂ ਕੱਢ ਰਿਹਾ ਅੰਕੜੇ ਜਿੱਦਾਂ ਕਿ ਇੱਥੇ ਕੁਛ ਇੱਕ ਸੰਸਥਾਵਾਂ ਨੇ AIHW ਤੇ UNSW ਸੋ ਇਹਨਾਂ ਦੀਆਂ ਜਿਹੜੀਆਂ ਤਾਜ਼ਾ ਰਿਪੋਰਟਾਂ ਨੇ ਵੱਖ ਵੱਖ ਸੰਸਥਾਵਾਂ ਦੀਆਂ ਉਹਨਾਂ ਦੇ ਆਧਾਰ ਦੇ ਉੱਤੇ ਇੱਥੇ ਵੀ ਸਾਲਾਨਾ ਮੌਤਾਂ ਦੀ ਦਰ 18,000 ਤੋਂ ਲੈ ਕੇ 54,000 ਲੋਕਾਂ ਦੀ ਆ ਆਸਟ੍ਰੇਲੀਆ ਦੇ ਵਿੱਚ। ਸੋ ਇੰਨੇ ਲੋਕ ਜਿਹੜੀ ਆਪਣੀ ਜਾਨ ਗਵਾ ਦਿੰਦੇ ਨੇ ਅਤੇ ਲਗਭਗ 50,000 ਦੇ ਕਰੀਬ ਲੋਕ ਨੇ ਜਿਹੜੇ ਹਰ ਸਾਲ ਡਾਕਟਰਾਂ ਦੀ ਲਾਪਰਵਾਹੀ ਦੇ ਕਰਕੇ ਅਪਾਹਜ ਹੋ ਜਾਂਦੇ ਆ ਜਾਂ ਜਿਨ੍ਹਾਂ ਦਾ ਕੋਈ ਵੀ ਜਿਹੜਾ ਮੁੜ ਕੇ ਸਰੀਰਕ ਨੁਕਸਾਨ ਜਿਹੜਾ ਉਹ ਦਿਖਦਾ ਚਾਹੇ ਨਹੀਂ ਦਿਖਦਾ
0: ਪਰ ਠੀਕ ਨਹੀਂ ਹੁੰਦਾ
1: ਅੰਦਰੂਨੀ ਤੌਰ ਦੇ ਉੱਤੇ ਅਤੇ ਉਹ ਚੀਜ਼ ਸਾਹਮਣੇ ਆਉਂਦੀ ਹੈ। ਉਸ ਤੋਂ ਇਲਾਵਾ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਲਗਭਗ 1,40,000 ਮਾਮਲੇ ਜਿਹੜੇ ਨੇ ਉਹ ਗਲਤ ਡਾਇਗਨੋਸ ਦੇ ਵੀ ਨੇ ਜਿਨ੍ਹਾਂ ਦੇ ਵਿੱਚੋਂ 4,000 ਮੌਤਾਂ ਜਿਹੜੀਆਂ ਸਿੱਧੇ ਤੌਰ ਦੇ ਉੱਤੇ ਗਲਤ ਬਿਮਾਰੀ ਡਾਇਗਨੋਸ ਕਰਨ ਦੇ ਕਰਕੇ ਹੋ ਜਾਂਦੀ।
0: ਮਾਈ ਗੋਡ, ਅੱਛਾ ਇਹ ਉਮੀਦ ਨਹੀਂ ਰੱਖਦੇ ਆਪਾਂ ਸ਼ਾਇਦ ਇਸ ਤਰ੍ਹਾਂ ਬਾਹਰ ਆ ਕੇ ਰਹਿੰਦੇ ਹੋਏ।
1: ਹਾਂ ਨਹੀਂ ਪਰ ਮੈਂ ਇਹਨੂੰ ਇੱਕ ਤਾਂ ਇਹ ਪੱਖ ਆ ਕਿ ਆਪਾਂ ਇੱਥੇ ਉਮੀਦ ਨਹੀਂ ਰੱਖਦੇ, ਉਹ ਵੀ ਸਾਡੀ ਗਲਤੀ ਹੈ ਵੀ ਆਪਾਂ ਉਮੀਦ ਨਹੀਂ ਰੱਖਦੇ, ਪਰ ਦੂਸਰੀ ਚੀਜ਼ ਮੈਂ ਇਹਨੂੰ ਇਸ ਐਂਗਲ ਤੋਂ ਵੀ ਵੇਖ ਰਿਹਾ ਵੀ ਜੇ ਇੱਥੇ ਇੰਨੀ ਘੱਟ ਆਬਾਦੀ ਦੇ ਬਾਵਜੂਦ ਪਰਸੈਂਟੇਜ ਆ, ਤੁਸੀਂ ਸੋਚੋ ਵੀ ਉਹ ਯਕੀਨ ਆਉਂਦਾ ਤੁਹਾਨੂੰ ਵੀ ਆਸਟ੍ਰੇਲੀਆ ਉੱਥੇ ਸਿਰਫ ਇੰਨੇ ਕਿ
0: ਉਹ ਤਾਂ ਹੈ ਨਹੀਂ। ਉਹ ਤਾਂ ਓਬਵੀਅਸ ਜੀ ਗੱਲ ਹੀ ਇਹ ਹੈ ਕਿ ਕੋਈ ਅੱਜ ਤੱਕ ਕਿਸੇ ਵੀ ਤਗੜੇ ਹੋਸਪਿਟਲ ਨੂੰ ਕਿਹਾ ਨਹੀਂ ਗਿਆ ਕਿ ਬਈ ਤੁਸੀਂ ਗਲਤ ਕੀਤਾ, ਕਿਸੇ ਨੂੰ ਅੱਜ ਤੱਕ ਸਸਪੈਂਡ ਨਹੀਂ ਕੀਤਾ ਗਿਆ, ਖਤਮ ਨਹੀਂ ਕੀਤਾ ਗਿਆ ਉਹਨਾਂ ਦਾ ਲਾਇਸੈਂਸ, ਤਾਂ ਫਿਰ ਉਹ ਤਾਂ ਸਿੱਧੀ ਸਾਦੀ ਗੱਲ ਹੈ ਕਿ ਇਹ ਕਿੰਨਾ ਹੀ ਜ਼ਿਆਦਾ ਬਹੁਤ ਮੈਲੋ ਡਾਊਨ ਕੀਤਾ ਵਰਜ਼ਨ ਹੋਣਾ ਕਿ 5,00,000 ਹੀ ਜਾਂਦਾ। ਮੈਨੂੰ ਤਾਂ ਲੱਗਦਾ ਈਜ਼ੀਲੀ 15-20,00,000।
1: ਚਲੋ ਆਪਾਂ ਇਹ ਨਹੀਂ ਕੋਟ ਕਰ ਸਕਦੇ,
0: ਆਪਾਂ ਕੋਟ ਨਹੀਂ ਕਰ ਸਕਦੇ, ਗੱਲ ਸਹੀ ਤੁਹਾਡੀ, ਪਰ ਐਟਲੀਸਟ ਇਹ 2-3 ਗੁਣਾ ਵੱਧ ਹੋਏਗਾ ਜੋ ਮੈਨੂੰ ਲੱਗਦਾ। ਇੱਥੇ ਵੀ ਮੈਨੂੰ ਲੱਗਦਾ ਭਾਈ ਸ਼ਾਇਦ ਬਿਕੋਜ਼ ਆਈ ਹੈਵ ਸੀਨ ਇਟ, ਜੇ ਆਪਾਂ ਬਹੁਤ ਜ਼ਿਆਦਾ ਚਲ ਜਾਈਏ ਅੱਗੇ ਤੇ ਅੱਗੇ ਰੀਜਨਲ ਚਲ ਜਾਈਏ ਤੇ ਉੱਥੇ ਇੰਨੀ ਜ਼ਿਆਦਾ ਹੋਸਪਿਟਲ ਫੈਸਿਲਿਟੀਜ਼ ਹੈਗੀਆਂ ਨਹੀਂ ਹੈ ਨਾ, ਤਾਂ ਕਰਕੇ ਵੀ ਸ਼ਾਇਦ ਇਹ ਵਾਲਾ ਨੰਬਰ ਹੋਣਾ।
1: ਪਰ ਉੱਥੇ ਲੋਕ ਬਿਮਾਰ ਵੀ ਤਾਂ ਘੱਟ ਹੁੰਦੇ ਨਾ।
0: ਹਾਂ,
1: ਸੋ ਨਹੀਂ ਹੁੰਦੀਆਂ, ਪਰ ਆਪਾਂ ਇਹ ਵੇਖਦੇ ਹਾਂ ਵੀ ਭਾਵੇਂ ਦੂਰ ਦਰੇਡੇ ਕਿਤੇ ਵੀ ਤੁਸੀਂ ਹੈਲੀਕਾਪਟਰ ਦੇ ਨਾਲ ਤੁਹਾਨੂੰ ਜਿਹੜੀ ਉਸੇ ਵੇਲੇ ਲਿਫਟ ਕੀਤਾ ਜਾਂਦਾ। ਸੋ ਪਰ ਆਪਾਂ ਚਲੋ ਫਿਰ ਵੀ ਆਪਾਂ ਜਿੱਥੇ ਰਹਿ ਰਹੇ ਹਾਂ ਅਤੇ ਜਿੱਥੋਂ ਆਏ ਹਾਂ ਇੱਕ ਉਸ ਚੀਜ਼ ਦਾ ਜਿਹੜਾ ਉਹ ਕੰਪੈਰੀਜ਼ਨ ਹੈ। ਸੋ ਇਸ ਪਰ ਇੱਥੇ ਆ ਵੀ ਤੁਸੀਂ ਕੋਈ ਕਾਰਵਾਈ ਜ਼ਰੂਰ ਤੁਸੀਂ ਕਰ ਸਕਦੇ ਹੋ ਵੀ ਤੁਹਾਨੂੰ ਇਹ ਲੱਗਦਾ ਵੀ ਹਾਂ ਤੁਸੀਂ ਕਿਸੇ ਹੱਦ ਤੱਕ ਤੁਸੀਂ ਕੋਈ ਨਾ ਕੋਈ ਪੁੱਛ ਗਿੱਛ ਤੁਹਾਡੀ ਹੋ ਸਕਦੀ ਆ। ਸੋ ਜਿਵੇਂ ਕਿ ਵਿਕਟੋਰੀਆ ਦੀ ਜੇ ਗੱਲ ਕਰੀਏ ਤਾਂ HCC ਜਿਹੜਾ ਆਪਣਾ ਹੈਲਥ ਕੰਪਲੇਸ਼ਨ ਕਮਿਸ਼ਨ ਆ ਉਹਦੇ ਵਿੱਚ ਤੁਸੀਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਅਤੇ ਆਸਟ੍ਰੇਲੀਆ ਦੇ ਵਿੱਚ ਜੇਕਰ ਕੋਈ ਇੱਦਾਂ ਦੀ ਕੋਈ ਨਜ਼ਰਅੰਦਾਜ਼ੀ ਕੀਤੀ ਜਾਂਦੀ ਹੈ ਅਤੇ ਕਾਨੂੰਨ ਦੇ ਮੁਤਾਬਕ ਮਰੀਜ਼ ਹਰਜਾਨੇ ਦੇ ਲਈ ਦਾਅਵਾ ਕਰ ਸਕਦਾ। ਇਸ ਤੋਂ ਇਲਾਵਾ ਖਰਚਾ ਜਿਹੜਾ ਵਾ ਉਹਦਾ ਜਾਂ ਨੁਕਸਾਨ ਦੀ ਭਰਪਾਈ ਆ ਉਹ ਜਾਂ ਫਿਰ ਮਾਨਸਿਕ ਪਰੇਸ਼ਾਨੀ ਇਹਦੇ ਲਈ ਵੱਖਰਾ ਤੁਹਾਨੂੰ ਮੁਆਵਜ਼ਾ ਮਿਲ ਜਾਂਦਾ। ਪਰ ਜੋ ਪ੍ਰੈਕਟੀਕਲੀ ਮੈਂ ਕੁਛ ਇੱਕ ਕੇਸਾਂ ਦੇ ਵਿੱਚ ਵੇਖਿਆ ਉਹਦੇ ਵਿੱਚ ਜਿਹੜਾ ਨੋ ਵਿਨ ਨੋ ਫੀਸ ਵਾਲੇ ਜਿਹੜੇ ਵਕੀਲ ਨੇ ਜ਼ਿਆਦਾਤਰ ਉਹ ਹੀ ਕਮਾ ਕੇ ਜਾਂਦੇ ਆ, ਕੋਈ ਸਿੱਧਾ ਸਿੱਧਾ ਇਹਨਾਂ ਮਹਿਕਮਿਆਂ ਦੇ ਵਿੱਚ ਤੁਹਾਡੀ ਜੇਕਰ ਨਹੀਂ ਕੋਈ ਹੱਲ ਹੁੰਦੀ ਤਾਂ ਫਿਰ ਉਹ ਵਕੀਲਾਂ ਦੀ ਇਨਵੋਲਵਮੈਂਟ ਹੁੰਦੀ ਆ ਕਿ ਆਪਾਂ ਵੇਖਾਂਗੇ ਚੱਖਾਂਗੇ ਆਪਾਂ ਲੜਾਂਗੇ, ਪਰ ਉਹ ਇੰਨੇ ਕੁ ਲੰਮੇ ਚਲੇ ਜਾਂਦੇ ਨੇ ਉਹ ਕੇਸ ਵੀ ਵੱਡੇ ਵੱਡੇ ਹਰਜਾਨੇ ਮਿਲਦੇ ਨੇ ਪਰ ਉਹਦੇ ਵਿੱਚੋਂ ਉਹਨਾਂ ਮਰੀਜ਼ ਨਹੀਂ ਕਮਾ ਕੇ ਜਾਂਦਾ ਜਿੰਨੇ ਸੰਸਥਾਵਾਂ ਲੈ ਜਾਂਦੀਆਂ ਨੇ। ਖੈਰ ਉਹਨਾਂ ਨੇ ਵੀ ਉਹ ਲੜਨਾ ਹੁੰਦਾ ਯਾਨੀ ਕਿ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਕੁਛ ਨਾ ਕੁਛ,
0: ਬਟ ਸਟਿਲ ਬੈਟਰ ਦੈਨ, ਮਤਲਬ ਉੱਥੇ ਤਾਂ ਸੁਣਵਾਈ ਨਹੀਂ ਹੈ, ਇੱਥੇ ਤਾਂ ਚਲੋ ਕੋਈ ਆਪਣੇ ਟਾਈਮ ਦਾ ਵੀ ਤਾਂ ਰਿਸਕ ਲੈ ਹੀ ਰਿਹਾ ਕਿ ਤੁਹਾਡੇ ਲਈ ਸਾਲ ਲੜ ਰਿਹਾ, ਡੇਢ ਸਾਲ ਲੜ ਰਿਹਾ, ਕੁਛ ਲੈ ਗਿਆ।
1: ਹਾਲਾਂਕਿ ਉੱਥੇ ਵੀ ਇੱਦਾਂ ਵਾ ਕਿ ਜਿਹਨੂੰ ਨਹੀਂ ਨੌਲੇਜ ਉਹ ਬੰਦਾ ਫਿਰ ਉੱਦਾਂ ਕਿ ਚੀਜ਼ ਸੈਟਿਸਫਾਈ ਜਿਹਾ ਹੋ ਕੇ ਬਹਿ ਜਾਂਦਾ ਵੀ ਚਲੋ ਠੀਕ ਹੈ ਇਹ ਹੁਣ ਇੱਦਾਂ ਹੀ ਹੋਣਾ। ਪਰ ਜੇ ਆਪਾਂ ਇਹ ਵੇਖੀਏ ਵੀ ਜਿਹਨਾਂ ਨੂੰ ਪਤਾ ਵਾ ਉਹ ਬੰਦੇ ਫਿਰ ਕੁਛ ਨਾ ਕੁਛ ਤਾਂ ਜ਼ਰੂਰ ਕਰ ਹੀ ਲੈਂਦੇ ਆ, ਉਹ ਸਿਰੜੀ ਹੁੰਦੇ ਆ, ਉਹ ਅੜੇ ਰਹਿੰਦੇ ਆ। ਕਈ ਵਾਰੀ ਤੁਹਾਨੂੰ ਇਹ ਚੀਜ਼ ਪਤਾ ਲੱਗਦੀ ਹੈ ਜਿੱਦਾਂ ਮੇਰਾ ਘਰ ਇੰਸ਼ੋਰੈਂਸ ਦਾ ਮਸਲਾ ਪਿਆ ਸੀ, ਹੁਣ ਚਲੋ ਮੇਰੇ ਲਈ ਉਦੋਂ ਨਵੀਂ ਗੱਲ ਸੀ ਅਤੇ ਓਂਬਡਸਮੈਨ ਉੱਥੇ ਵੀ ਕੰਮ ਕਰਦਾ।
0: ਅੱਛਾ,
1: ਠੀਕ ਹੈ, ਉੱਥੇ ਵੀ ਉਹ ਸੰਸਥਾਵਾਂ ਨੇ, ਉਹ ਵੱਖਰੀ ਗੱਲ ਹੈ ਕਿ ਉਹ ਆਪਣੇ ਪੱਧਰ ਦੇ ਉੱਤੇ ਇੱਥੋਂ ਵਰਗੇ ਤਰੀਕੇ ਦੇ ਨਹੀਂ ਆ, ਪਰ ਜੇ ਤੁਸੀਂ
0: ਉਹ ਐਫੀਸ਼ੀਐਂਸੀ ਨਹੀਂ,
1: ਹਾਂ ਅੜੇ ਰਹੋ ਤੁਸੀਂ ਤੁਰੇ ਰਹੋ ਅਤੇ ਕਿਸੇ ਨੂੰ ਕੋਈ ਨਾ ਕੋਈ ਜਵਾਬਦੇਹੀ ਤਾਂ ਉਹਨਾਂ ਨੂੰ ਵੀ ਦੇਣੀ ਪੈਂਦੀ ਆ। ਪਰ ਆਪਾਂ ਉੱਥੇ ਇਹ ਮੰਨ ਕੇ ਚੱਲਦੇ ਹਾਂ ਵੀ ਇੱਦਾਂ ਨਹੀਂ ਕੁਛ ਵੀ ਹੋਣਾ, ਸਿੱਧਾ ਕਹਿ ਕੁਆ ਕੇ ਕੁਛ ਕਰਵਾ ਲੈਂਦੇ ਹਾਂ ਜਾਂ ਕੋਈ ਪ੍ਰੈਸ਼ਰ ਪਵਾ ਲੈਂਦੇ ਹਾਂ ਜਾਂ ਕਿਸੇ ਪੋਲੀਟੀਸ਼ੀਅਨ ਕੋਲ ਦਬਕਾ ਮਰਵਾ ਲੈਂਦੇ। ਸੋ ਇਹਨਾਂ ਚੀਜ਼ਾਂ ਦੇ ਕਰਕੇ ਅਸੀਂ ਪੋਲੀਟੀਸ਼ੀਅਨ ਦੀ ਜਿਹੜੀ ਆ ਉਹ ਵੋਕਤ ਵੀ ਵਧਾਈ, ਉਹਦੇ ਥੱਲੇ ਵੀ ਆ ਗਏ ਵੋਟ ਪਾਉਣ ਦੇ ਲਈ, ਇਸੇ ਚੱਕਰ ਦੇ ਕਰਕੇ ਆਪਾਂ ਪੈਸੇ ਦੀ ਵੀ ਉੱਥੇ ਬਰਬਾਦੀ ਕਰਦੇ ਹਾਂ। ਇਹੋ ਹੀ ਵਜ੍ਹਾ ਵਾ ਵੀ ਸਾਡਾ ਉੱਥੇ ਬਾਅਦ ਵਿੱਚ ਸਿਸਟਮ ਜਿਹੜਾ ਉਹ ਇੱਦਾਂ ਦਾ ਕ੍ਰੀਏਟ ਹੋ ਜਾਂਦਾ ਵੀ ਆਪਾਂ ਮੁੜ ਕੇ ਉਹਦੇ ਥੱਲੋਂ ਨਿਕਲ ਹੀ ਨਹੀਂ ਪਾਉਂਦੇ। ਸੋ ਡਿਪੈਂਡੈਂਸੀ ਹੋਰ ਜ਼ਿਆਦਾ ਤੁਹਾਡੀ ਵੱਧਦੀ ਜਾਂਦੀ ਹੈ, ਸਿਸਟਮ ਹੋਰ ਜ਼ਿਆਦਾ ਮਹਿੰਗਾ ਹੁੰਦਾ ਜਾਂਦਾ। ਸੋ ਆਪਾਂ ਹੋਰ ਹੋਰ ਤਰੀਕਿਆਂ ਦੇ ਨਾਲ ਸਾਨੂੰ ਇਹ ਸ਼ੋਰਟਕੱਟ ਜਿੱਥੋਂ ਆਪਾਂ ਸ਼ੁਰੂ ਹੋਏ ਹਾਂ, ਫਿਰ ਉੱਥੇ ਗੱਲ ਆ ਜਾਂਦੀ ਹੈ ਵੀ ਪੇਪਰ ਦੀ ਵੀ ਇਹ ਸ਼ੋਰਟਕੱਟ ਹੀ ਹੈ ਨਾ ਵੀ ਆਪਾਂ ਇੱਦਾਂ ਕਰਕੇ ਆਪਾਂ ਐਡਮਿਸ਼ਨ ਲੈ ਲਈਏ। ਸੋ ਸ਼ੋਰਟਕੱਟ ਜ਼ਿੰਦਗੀ 'ਚ ਕਿੱਥੇ ਸਾਨੂੰ ਕਿੱਥੋਂ ਕਿੱਥੇ ਲੈ ਕੇ ਜਾਂਦੇ ਆ ਉਹ ਆਪਾਂ ਇਸ ਸਨੈਰੀ 'ਚ ਵੇਖ ਸਕਦੇ ਹਾਂ। ਸੋ ਖੈਰ ਆਪਾਂ ਗੱਲਬਾਤ ਸਾਡੀ ਸ਼ੁਰੂ ਹੋਈ ਸੀ ਡਾਕਟਰਾਂ ਦੀ ਤਾਂ ਆਪਾਂ ਕਰ ਰਹੇ ਹਾਂ ਕਿਉਂਕਿ ਨੀਟ ਦੇ ਇਗਜ਼ਾਮ ਦੇ ਵਿੱਚ ਜੋ ਧਾਂਦਲੀ ਹੋਈ ਆ, ਪੇਪਰ ਲੀਕ ਹੋਇਆ, ਅਤੇ ਉਸ ਤੋਂ ਬਾਅਦ ਆਪਾਂ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਸੋ ਫਿਲਹਾਲ ਆਪਾਂ ਨਿਬੇੜੀਏ ਇੱਥੇ ਕਿ ਜੇ ਇੱਕ ਬ੍ਰੇਕ ਲਈਏ।
0: ਨਹੀਂ
1: ਹਾਂਜੀ
0: ਨਹੀਂ ਨਿਬੇੜਦਾ ਨਹੀਂ।
1: ਅੱਛਾ
0: ਹੋਰ ਗੱਲਾਂ ਕਰਨੀਆਂ।
1: ਅੱਛਾ
0: ਨਹੀਂ ਕਰਨੀਆਂ ਨਹੀਂ ਕਰਨੀਆਂ।
1: ਚਲੋ ਆਪਾਂ ਇੱਕ ਬ੍ਰੇਕ ਲੈ ਕੇ
0: ਬ੍ਰੇਕ ਲੈ ਕੇ ਆਉਂਦੇ ਹਾਂ
1: ਅਤੇ ਪਾਣੀ ਤਾਂ ਨਹੀਂ ਪੀ ਕੇ ਵਾਪਸ ਆਉਂਦੇ ਹਾਂ। ਅਤੇ ਧੰਨਵਾਦ ਤੁਹਾਡਾ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਕਰਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au। ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton। ਮੈਲਬਨ ਦੇ ਸਾਊਥ ਈਸਟ ਇਲਾਕੇ ਦੇ ਸਾਰੇ ਬਿਲਡਰਸ ਤੇ ਬ੍ਰਿਕ ਲੇਅਰਸ ਲਈ ਖੁਸ਼ਖਬਰੀ, ਤੁਹਾਡੀ ਹਰ ਬਿਲਡਿੰਗ ਦੇ ਸਟਰਕਚਰ ਦੀ ਇੱਕ ਮਜ਼ਬੂਤ ਨੀਂਵ ਅਤੇ ਦਮਦਾਰ ਪਹਿਚਾਣ ਦੇਣ ਲਈ ਆ ਗਏ ਨੇ ਓਜ਼ ਲਿੰਟਲਸ। ਓਜ਼ ਲਿੰਟਲ ਸਪਲਾਈ ਕਰਦੇ ਨੇ ਸਾਰੇ ਸਾਈਜ਼ ਦੇ ਗੈਲਵਨਾਈਜ਼ ਬ੍ਰਿਕ ਲਿੰਟਲ, ਟੀ ਬਾਰਸ, ਇਕੁਅਲ ਐਂਡ ਅਨਇਕੁਅਲ ਐਂਗਲਸ। ਅਸੀਂ ਘਰਾਂ ਦੇ ਵਿੱਚ ਸਟੀਲ ਫੈਬਰੀਕੇਸ਼ਨ ਸਪਲਾਈ ਅਤੇ ਇੰਸਟਾਲ ਵੀ ਕਰਦੇ ਹਾਂ। ਕੰਟੈਕਟ 0423-102-900, ਈਮੇਲ sales@ozlintels.au।
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
4: ਸੂਰਜ ਦੇਵਤਾ
3: ਕੀ ਮਤਲਬ?
4: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵਧ ਗਈ।
3: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਤੁਹਾਡਾ ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ ਇਹ ਰੋਮਾਂਚਕ ਅਤੇ ਵਿਹਾਰਕ ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536042।
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
1: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
4: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
1: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
4: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਉਹ ਕਹਿੰਦੇ ਨਾ ਜਿਨ੍ਹਾਂ ਦੇ ਵਿਹੜਿਆਂ ਨੂੰ ਖਾ ਲਿਆ ਕੰਧਾਂ ਤੇ ਛੱਤਾਂ ਨੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਤੁੱਪ ਕਿਹੋ ਜਿਹੀ ਆਉਂਦੀ।
2: ਵਾਹ ਵਾਹ ਵਾਹ, ਧੁੱਪ ਤੇ ਵੈਸੇ ਤੁਹਾਡੇ ਵਾਲੇ ਪਾਸੇ ਵੀ ਇੱਦਾਂ ਦੀ ਲੱਗਦੀ ਹੋਣੀ ਆ।
1: ਹਾਂਜੀ ਹਾਂਜੀ, ਉਹ ਵੀ ਬਾਹਰਲਾ ਮੁਲਕ 'ਚ ਹੀ ਆ ਜਾਂਦਾ,
2: ਧੁੰਦ ਦਾ ਹੀ ਫਰਕ, ਧੁੰਦ ਦਾ ਹੀ ਫਰਕ ਪੈਂਦਾ। ਹੋ ਸਕਦਾ ਕਿਤੇ ਮਹਿੰਗੀ ਸਸਤੀ ਧੁੰਦ ਵੀ ਪੈਂਦੀ
1: ਆਪਣੀ, ਮੈਂ ਕਿਹਾ ਸੋਚ ਹੀ ਉਹੋ ਜਿਹੀ ਆ ਬਾਈ। ਆਹ ਕਹਿੰਦਾ ਜੇ ਚਾਰ ਸਫੈਦੇ ਲੱਗੇ ਜਮੇ ਡੇਲੋਂ ਬਣਾਇਆ ਪਿਆ ਨਾ, ਜਿਵੇਂ ਨਹਿਰੋ ਨਹਿਰ ਜਾਂਦੇ ਹੁੰਦੇ ਆ। ਮੈਂ ਕਿਹਾ ਭਰਾਵਾ ਹੁਣ ਇੰਨੇ ਬੀਜੇ ਔਖੇ ਹੋ ਕੇ ਲਏ ਆ, ਹੁਣ ਉਧਾਰਨ ਤਾਂ ਚੱਜ ਦੀ ਦੇ ਲਿਆ ਕਰ ਤੂੰ। ਕਹਿੰਦਾ ਨਹੀਂ, ਸਾਡੀ ਚੱਜ ਦੀ ਉਧਾਰਨ ਉਹੀ ਆ।
2: ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਹੁਣ ਇੱਥੋਂ ਥੋੜ੍ਹਾ ਜਿਹਾ ਪਹਿਲਾਂ ਚੱਲ ਜਾਈਏ ਆਪਾਂ ਇੱਕ ਦੋ ਹਫ਼ਤੇ, ਅਤੇ ਉਦੋਂ ਸਾਨੂੰ ਗਰਮੀ ਚੁੱਭਦੀ ਸੀ, ਉਹੀ ਧੁੱਪ ਸੀ। ਹੁਣ ਉਹ ਚੁੱਭ ਜਿਹੜੀ ਧੁੱਪ ਜਿਹੜੀ ਉਹ ਸਾਨੂੰ ਮਿੱਠੀ ਮਿੱਠੀ ਲੱਗਦੀ ਆ, ਕਿਉਂਕਿ ਉਹ ਠੰਡ ਤੋਂ ਬਾਅਦ ਆ
1: ਜੀ। ਹੁਣ ਦੇਖੋ ਹੈ ਨਾ, ਅਪ੍ਰੈਲ ਮਈ 'ਚ ਜਦੋਂ ਵਾਢੀਆਂ ਹੁੰਦੀਆਂ, ਉਦੋਂ ਸੋਨੇ ਦੀ ਕਣੀ ਪਈ ਹੋਵੇ ਅਤੇ ਉਹ ਵੀ ਮਨਜ਼ੂਰ ਨਹੀਂ ਵਾਢੀਆਂ ਦੇ ਦਿਨ ਨੇ। ਨਹੀਂ ਹੈ ਨਾ, ਮਨਮੋਹਣ ਬਾਰ ਸੁਣੀ ਬਿਰਸਾ ਸ਼ੋਅ ਕਰਦੇ ਹੁਣ, ਮਿੰਨੀ ਮਿੰਨੀ ਫੋਰ ਪੈਂਦੀ ਹੋਵੇ ਬਾਘਾਂ 'ਚ, ਮੋਰ ਬੋਲਦੇ ਹੁਣ, ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਕਿਹਾ ਅਪ੍ਰੈਲ ਮਹੀਨੇ ਕਹੇ ਤਾਂ ਬੰਦਾ ਡਾਂਗਾ ਲੈ ਕੇ ਆ ਜੀ।
2: ਹਾਂ ਸਹੀ ਗੱਲ ਹੈ,
1: ਡਿਪੈਂਡ ਕਰਦਾ ਉਹੀ ਧੁੱਪ ਆ, ਉਹੀ ਗੱਲਾਂ, ਉਹੀ ਬਾਤਾਂ,
2: ਇਹ ਸੌਣ 'ਚ
1: ਫਰੇਮ 'ਚੋਂ,
2: ਇਹ ਸੌਣ 'ਚ ਚੰਗੀਆਂ ਲੱਗਦਾ,
1: ਸੌਣ ਦੀ ਝੜੀ ਜੀ ਲੱਗੀ, ਸੌਣ ਦੀ ਝੜੀ ਹੈ।
2: ਸੌਣ ਤੋਂ ਚੇਤਾ ਆ ਵੀ ਮਤਲਬ ਮੰਨ ਲਓ ਸਵੇਰੇ ਸਵੇਰੇ ਠੰਡ ਹੋਵੇ, ਇਹ ਵੇਲੇ ਧੁੱਪ ਲੱਗ ਜੇ
1: ਅਤੇ ਬੰਦਾ ਸੌਣ 'ਚ ਹੋਵੇ ਸੁੱਤਾ ਪਿਆ ਹੋਵੇ, ਜੱਟ ਪੈਦਾ ਹੋਇਆ ਵੇਲੋ ਸੌਣ ਵਾਸਤੇ, ਉਹ ਭਰਾਵਾ ਛਾਉਣ ਵਾਸਤੇ। ਡਾਟ ਸਾਹਿਬ ਕਹਿੰਦਾ ਸਾਨੂੰ ਸੌਣ ਵਾਲੀਆਂ ਨਹੀਂ, ਸਾਨੂੰ ਉੱਠਣ ਵਾਲੀਆਂ ਗੋਲੀਆਂ ਦਓ।
2: ਹਾਂ ਸਹੀ ਗੱਲ ਹੈ, ਇਹ ਇੱਥੇ ਜਾਗਦਿਆਂ ਦੇ ਨਹੀਂ ਕੰਮ ਮੁੱਕਦੇ, ਉੱਠਿਆਂ ਦੇ ਕਿੱਥੋਂ ਮੁੱਕਣੇ।
1: ਹਾਂ ਇਹ ਵੀ ਔਖਾ ਯਾਰ,
2: ਉੱਤੋਂ ਬਜਟ ਆ ਗਿਆ
1: ਨਾਲੇ ਕੋਈ ਨਾ ਹੈ ਨਾ। ਹੁਣ ਤਾਂ ਕੁੱਤਾ ਵੀ ਭੌਂਕੇ ਅਤੇ ਐਂ ਲੱਗਦਾ ਜਿਵੇਂ ਸਲਾਹ ਦੇ ਕੇ ਗਿਆ ਹੁੰਦਾ। ਲੋਕ ਕਰਨਗੇ, ਦੇਖੋ ਜੀ ਸਕਸੈਸ ਉਹੀ ਹੈ, ਤੁਸੀਂ ਸੁੱਤੇ ਵੀ ਪਏ ਹੋ ਨਾ, ਤੁਹਾਡੇ ਕਿਸੇ ਨਾ ਕਿਸੇ ਜਗ੍ਹਾ ਪੈਸੇ ਬਣ ਰਹੇ ਆ। ਮੈਂ ਕਿਹਾ ਤੁਹਾਡੇ ਜਾਗਦੇ ਹੁੰਦੇ ਨਹੀਂ ਬਣਦੇ ਭਰਾਵਾ, ਤੂੰ ਮੈਂ ਕਿਹਾ ਅੱਗੇ ਹੋਰ ਜ਼ਖਮਾਂ ਤੇ ਤੇਰੇ ਦਿੱਤੇ ਜ਼ਖਮਾਂ 'ਚੋਂ ਕਹਿੰਦਾ ਤੂੰ ਹਜੇ ਵੀ ਧੂੰਆਂ ਨਿਕਲਦਾ, ਕਿਤੇ ਹਰੇ ਨਾ ਹੋ ਜਾਣ, ਪੂਰਾ ਬਜਟ ਹੀ ਛਿੜਕ ਜਾ, ਮਾਫ ਕਰਨਾ ਪੂਰਾ ਨੂਣ ਹੀ ਛਿੜਕ ਜਾ। ਬਜਟ ਵੈਸੇ ਰਣਜੋਤ ਕਹਿੰਦੇ ਗਰੀਬ ਆਦਮੀ ਦੇ ਨਾ ਸਰਕਾਰ ਨੇ ਗੁੱਦੇ ਵਾਲੇ ਦਸਤਾਨੇ ਨਾਲ ਮਾਰਿਆ ਘਸਾਉਣ ਦਾ,
2: ਮਤਲਬ ਸੱਜੀ ਵਿਖਾ ਕੇ ਖੱਬੀ ਮਾਰੀ ਹੁੰਦੀ।
1: ਹਾਂ ਉਹ ਇਹੀ ਆ ਵੀ ਹੈ ਨਾ, ਦੇਖੋ $250 ਤੁਹਾਨੂੰ ਇੱਥੋਂ ਬਚ ਜਾਣੇ ਆ, ਟੈਕਸ ਬੈਨੀਫਿਟ ਮਿਲ ਜਾਣਾ, ਉੱਥੋਂ ਆਹ ਹੋ ਜਾਣਾ, ਇੱਥੋਂ ਆਹ ਹੋ ਜਾਣਾ, ਹੋ ਗਿਆ ਨਾ। ਹੁਣ ਅਗਲੇ 4 ਸਾਲਾਂ 'ਚ ਤੁਹਾਨੂੰ $250-$250 ਲਾਓ, ਕਿੰਨੇ ਬਣ ਗਏ? ਬੰਦਾ ਕਹਿੰਦਾ ਹੈ ਜੀ, ਕੈਲਕੂਲੇਟਰ ਦੇ ਕਰਕੇ ਦੇਖੋ ਨਾ, ਕਹਿੰਦਾ ਰਹਿਣ ਦੇ ਭਰਾਵਾ।
2: ਨਹੀਂ ਜਿਹੜਾ ਇਹ ਸਿੱਧਾ ਸਿੱਧਾ ਜਿਹਾ ਹਿਸਾਬ ਜਿੱਦਾਂ ਸਮਝਾਉਂਦੇ ਨਾ, ਮਤਲਬ ਕਿਸੇ ਵੀ ਇਹ ਨਹੀਂ ਵੀ ਸਰਕਾਰ ਕਿਸੇ ਵੀ ਸਪੈਸ਼ਲਿਸਟ ਕੋਲ ਚਲ ਜਾਓ, ਪਤਾ ਨਹੀਂ ਜਾਂਦੇ ਆਪਣਾ ਸਿਸਟਮ ਉੱਦਾਂ ਦਾ, ਮੈਨੂੰ ਤਾਂ ਕਦੇ ਵੀ ਨਹੀਂ ਸਮਝ ਆਇਆ ਵੀ ਇਹਦੇ 'ਚੋਂ ਫਾਇਦਾ ਕੀ ਨਿਕਲਿਆ। ਫਿਰ ਫਾਇਦਾ ਕਾਗਜ਼ੀ ਪਤਨੀ ਤਾਂ ਦਿਖ ਪੈਂਦਾ, ਪਰ ਜਦੋਂ ਆਪਾਂ ਉਹਨੂੰ ਸਾਰਾ ਕੁਛ ਸਮਝਾ ਕੇ ਤਾਂ ਫਿਰ ਉਹ ਕਹਿੰਦੇ ਆ ਨਾ ਵੀ ਇੰਨੇ 'ਚ ਪਾ ਦਿਉ ਹੁਣ।
1: ਇਹੀ ਆ, ਤੁਸੀਂ ਕਲੇਮ ਕਰ ਲੈਣੇ ਆ ਤਾਂ।
2: ਹਾਂ ਇਹ ਤੁਹਾਡੇ ਕਲੇਮ ਹੋਏ ਨੇ, ਇਹ ਤੁਹਾਡੇ ਬਚ ਜਾਣੇ। ਬੰਦਾ ਸੋਚਦਾ ਵੀ ਬਚ ਕਿੱਦਾਂ ਜਾਣੇ ਆ,
1: ਉਹੀ ਟਾਂਗੇ ਵਾਲੇ ਬਾਬੇ ਵਾਲਾ ਹੀ ਕੰਮ ਆ, ਕਹਿੰਦਾ ਜੀ ਲੈ ਦੇ ਕੇ ਝੂਟੇ ਹੀ ਬਚੇ ਆ।
2: ਜਾਂ ਫਿਰ ਹੋਰ ਤੁਹਾਡੀ ਚੀਜ਼ ਮਤਲਬ ਹੋਰ ਜ਼ਿਆਦਾ ਡੰਗਾਈ 'ਚ ਹੋ ਜਾਂਦੀ, ਜਦੋਂ ਮੰਨ ਲਓ ਤੁਸੀਂ ਟੈਕਸ ਟੁਕਸ ਭਰਿਆ ਹੋਵੇ ਨਾ, ਅਤੇ ਉਹ ਕਹਿਣ ਵੀ ਹਾਂਜੀ ਇਸ ਵਾਰੀ ਤੁਸੀਂ ਇੰਨਾ 15,000-20,000 ਤੁਸੀਂ ਭਰਨਾ, ਅਤੇ ਉਹ ਤੋਂ ਬਾਅਦ 'ਚ ਕਹਿਣ ਵੀ ਬਿਜ਼ਨਸ ਤਾਂ ਘਾਟੇ 'ਚ ਹੀ ਆ ਨਾ।
1: ਇਹ ਵੀ ਆ ਨਾਲ, ਨਹੀਂ ਜੇ ਤੁਸੀਂ ਨੌਕਰੀ ਪੇਸ਼ਾ ਵੀ ਹੋ ਨਾ, ਅਤੇ ਤੁਹਾਡਾ $25,000 ਟੈਕਸ ਕੱਟ ਕੇ ਬਾਅਦ 'ਚ ਕਹਿਣਗੇ $23-$97 ਤੁਹਾਨੂੰ ਵਾਪਸ ਆ ਜਾਣੇ,
2: 99 ਸੈਂਟ।
1: ਨਾਲੇ ਏਜੰਟ ਦੇ ਜਿਹੜੇ ਪੈਸੇ ਆ ਅਕਾਊਂਟੈਂਟ ਦੇ, ਉਹ ਵੀ ਵਿੱਚ ਹੀ ਕੱਟੇ ਜਾਣੇ ਆ, ਉਹ ਟੋਟਲ ਦੇ ਅਗੇਂਸਟ ਆ, ਤੁਹਾਡੇ ਪੱਲਿਓਂ ਥੋੜ੍ਹੀ ਪੈ ਰਹੇ ਆ।
2: ਇਹ ਚੀਜ਼ ਬੜੀ ਇੰਟਰਸਟਿੰਗ ਹੈ ਨਾ, ਜਦੋਂ ਮੰਨ ਲਓ ਆਪਾਂ ਕੋਈ ਦਾਨ ਪੁੰਨ ਵੀ ਦੇਣਾ ਵਾ, ਅਤੇ ਉੱਥੇ ਵੀ ਹੁਣ ਤਾਂ ਉਹ ਵੀ ਦੱਸਦੇ ਆ ਇਹ ਟੈਕਸ ਡਿਡਕਟੇਬਲ ਹੈ।
1: ਹਾਂ ਉਹਨਾਂ ਨੂੰ ਹੁੰਦਾ ਵੀ 4 ਪੈਸੇ ਭਾਵੇਂ ਵੱਧ ਪਾ ਦੇਣਗੇ ਉਹਨਾਂ ਨੂੰ, ਪਰ ਸਾਡਾ ਨਹੀਂ ਨਾ ਪਤਾ
2: ਟੈਕਸ ਹੋਵੇ ਤੇ ਡਿਡਕਟ ਹੋਵੇ।
1: ਸਹੀ ਗੱਲ।
2: ਸੋ ਬਜਟ ਆਇਆ ਜੀ, ਬਜਟ ਦੇ ਬਾਰੇ ਤੁਹਾਡੇ ਨਾਲ ਖਬਰਾਂ ਦੇ ਵਿੱਚ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕੀਤੀਆਂ, ਸੋਸ਼ਲ ਮੀਡੀਆ ਦੇ ਉੱਤੇ ਵੀ ਤੁਹਾਡੇ ਨਾਲ ਸਾਂਝ ਪਾਈ ਹੈ। ਸੋ ਵੈਸੇ ਤਾਂ ਮੈਂ ਜਿੱਦਾਂ ਕਹਿੰਦਾ ਹੁੰਦਾ ਵਾ, ਇੱਥੋਂ ਦੇ ਤਾਂ ਫਿਰ ਵੀ ਥੋੜ੍ਹਾ ਬਹੁਤਾ ਨਾ ਹਾਲੇ ਆਪਾਂ ਵੇਖੀਏ, ਅਤੇ ਕਿਤੇ ਨਾ ਕਿਤੇ ਸਮਝ ਪੈਂਦਾ ਵਾ, ਕਿਤੇ ਨਾ ਕਿਤੇ ਆਪਾਂ ਸਮਝਦੇ ਹਾਂ ਕਈ ਚੀਜ਼ਾਂ ਸਿੱਧੀਆਂ ਸਿੱਧੀਆਂ ਜਿਹੀਆਂ, ਚਲੋ ਨਿੱਕੀਆਂ ਨਿੱਕੀਆਂ ਸਮਝ ਆ ਜਾਂਦੀਆਂ ਜਿਹੜੀਆਂ ਸਾਡੇ ਨਾਲ ਸੰਬੰਧਿਤ ਆ। ਸਹੀ ਭੰਬਲ ਭੂਸਾ ਪੈਂਦਾ ਜਦੋਂ ਇੰਡੀਆ ਦਾ ਬਜਟ ਆਉਂਦਾ, ਉਹ 'ਚ ਪਤਾ ਹੀ ਨਹੀਂ ਲੱਗਦਾ
1: ਨਹੀਂ ਉਹ 'ਚ ਬੀੜੀਆਂ ਮਹਿੰਗੀਆਂ ਹੋ ਗਈਆਂ, ਸੈਟਾਂ ਫਲਾਨਾ ਹੋ ਗਿਆ, ਟੀ ਵੀ 'ਤੇ ਆਹ ਲੱਗ ਗਿਆ, ਹੁਣ ਐਲ ਸੀ ਡੀ ਮਹਿੰਗੇ ਹੋ ਜਾਣੇ, ਇਹੋ ਜਿਹੀਆਂ ਨਾ 35-36 ਡੋਟ ਪੁਆਇੰਟ ਜਿਹੇ ਲਿਖੇ ਹੁੰਦੇ ਆ, ਬੰਦਾ ਕਹਿੰਦਾ ਹੈ
2: ਨਹੀਂ ਉਹ ਹੋਰ ਹੀ ਜੀ ਹਿਸਾਬ ਦੇ ਨਾਲ
1: ਸਾਈਕਲਾਂ ਦੇ ਪੁਰਜੇ ਸਸਤੇ ਹੋ ਜਾਣੇ ਆ,
2: ਮਤਲਬ ਇਹ ਗੱਲਾਂ
1: ਬੰਦਾ ਕਹਿੰਦਾ ਯਾਰ ਸਾਈਕਲ ਹੋਊ ਕਿ ਨਹੀਂ, ਨਹੀਂ ਨਹੀਂ ਸਾਈਕਲਾਂ ਦੇ ਪੁਰਜੇ
2: ਪਹਿਲਾਂ ਉਹ ਆਊਗਾ ਤੇ ਫਿਰ ਪੁਰਜੇ। ਸੋ ਇਹਦੇ 'ਚ ਘੁਮਾ ਫਰਾ ਕੇ ਇੰਨਾ ਕੁ ਲਿਖਿਆ ਗਿਆ ਹੁੰਦਾ ਵਾ ਵੀ ਆਮ ਬੰਦੇ ਨੂੰ ਤਾਂ ਮੈਨੂੰ ਲੱਗਦਾ ਵਾ ਵੀ ਔਖਾ ਵਾ, ਪਰ ਕੁਛ ਇੱਕ ਚੀਜ਼ਾਂ ਜਿਹੜੀਆਂ ਨੇ ਉਹ ਬਿਲਕੁਲ ਸੌਖੀਆਂ ਸੌਖੀਆਂ ਨੇ, ਬਿਲਕੁਲ ਸਿੱਧੀਆਂ ਸਿੱਧੀਆਂ ਨੇ, ਜਿਹੜੀਆਂ ਤੁਹਾਡੇ ਸਮਝ 'ਚ ਆਉਣ ਵਾਲੀਆਂ ਨੇ, ਜਿਹੜੀਆਂ ਸਾਨੂੰ ਸਿੱਧੇ ਰੂਪ ਦੇ ਵਿੱਚ ਪ੍ਰਭਾਵਿਤ ਕਰਦੀਆਂ ਨੇ, ਨਿੱਕੇ ਨਿੱਕੇ ਬਿੱਲਾਂ ਦੇ ਵਿੱਚੋਂ ਜੋ ਵੀ ਛੋਟ ਛਡਾ ਨੇ ਉਹ ਤਾਂ ਚਲੋ ਤੁਹਾਡੇ ਤੱਕ ਹੈ ਹੀ ਨੇ, ਜੇ ਕਿਸੇ ਕੋਈ ਕੰਫਿਊਜ਼ਨ ਹੋਊਗੀ ਤਾਂ ਕੱਲ੍ਹ ਨੂੰ ਤੁਸੀਂ ਜ਼ਰੂਰ ਇੱਕ ਦੂਸਰੇ ਨਾਲ ਸਲਾਹ ਮਸ਼ਵਰਾ ਕਰ ਲਿਓ, ਆਪਾਂ ਵੀ ਚਲੋ ਉਹਦੇ 'ਚ ਸ਼ਾਮਿਲ ਹੋਵਾਂਗੇ। ਅਤੇ ਪਰ ਇਹਦੇ ਵਿੱਚ ਇੱਕ ਜਿਹੜਾ ਅੱਗੇ ਆਪਾਂ ਉਹਦੇ 'ਤੇ ਚਲੋ ਫਿਰ ਗੱਲ ਕਰਦੇ ਹਾਂ, ਪਰ ਇਮੀਗ੍ਰੇਸ਼ਨ ਨੂੰ ਲੈ ਕੇ ਕੁਛ ਫੇਰਬਦਲ ਜਿਹੜੇ ਨੇ ਉਹ ਹੋਣ ਦੀ ਸੰਭਾਵਨਾ, ਸੋ ਇਹ ਖਾਸ ਤੌਰ ਦੇ ਉੱਤੇ ਜ਼ਿਆਦਾ ਇੰਪੋਰਟੈਂਸ ਇਸ ਕਰਕੇ ਆ ਕਿਉਂਕਿ ਜਿੱਥੇ ਇੱਕ ਪਾਸੇ ਇਹ ਰੌਲਾ ਪੈ ਰਿਹਾ ਸੀ ਕਿ ਹੋਰ ਔਖਾ ਕਰ ਦਿੱਤਾ ਜਾਊਗਾ, ਹੋਰ ਘਟਾ ਦਿੱਤੇ ਜਾਣਗੇ ਮਾਈਗ੍ਰੈਂਟਸ ਕਿਉਂਕਿ ਪਲੀਨ ਹੈਨਸਨ ਵਨ ਨੇਸ਼ਨ ਪਾਰਟੀ, ਸੋ ਇੱਧਰੋਂ ਹੁਣ ਲਿਬਰਲ ਵੀ ਇਹੋ ਰੌਲਾ ਪਾਉਣਾ ਸ਼ੁਰੂ ਹੋ ਗਈ ਸੀ, ਸੋ ਉਸ ਸਭ ਦੇ ਦਰਮਿਆਨ ਹੁਣ ਕਹਿੰਦੇ ਨੇ ਵੀ ਇੱਕ ਉਮੀਦ ਦੀ ਕਿਰਨ ਜਿਹੜੀ ਜਾਗੀ ਆ, ਜਿੰਦਾ ਰੱਖੀ ਗਈ।
1: ਇੱਕ ਹੁੰਦੀ ਹੈ ਸਰਕਾਰ, ਇੱਕ ਹੁੰਦੀ ਹੈ ਵਿਰੋਧੀ ਧਿਰ। ਵਿਰੋਧੀ ਧਿਰ ਇਸ ਲਈ ਕਿਹਾ ਜਾਂਦਾ ਕਿਉਂਕਿ ਉਹਨਾਂ ਨੇ ਹਰ ਗੱਲ ਦਾ ਵਿਰੋਧ ਕਰਨਾ
2: ਹੁੰਦਾ, ਉਹ ਬਣੀ ਜੰਮੀ ਇਸ ਲਈ ਹੁੰਦੀ,
1: ਹਾਂ ਇਸ ਲਈ ਹੈ ਨਾ, ਆਓ ਵਿਰੋਧ ਦਾ ਵਿਰੋਧ ਕਰੀਏ। ਹੁਣ ਜਿਹੜੀ ਵਨ ਨੇਸ਼ਨ ਅਤੇ ਲਿਬਰਲ ਆ ਕੋਲੀਸ਼ਨ ਆ ਉਹ ਸਾਈਡ ਲਾਈਨ ਰਹੀਆਂ, ਜਿਸ ਹਿਸਾਬ ਨਾਲ ਲੇਬਰ ਨੇ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਈ ਅਤੇ ਉਹਨਾਂ ਦੀ ਝੰਡੀ ਰਹੀ, ਅਤੇ ਕੋਲੀਸ਼ਨ ਬਿਲਕੁਲ ਹੀ ਬਾਹਰ ਹੋ ਚੁੱਕੀ ਆ, ਉਹਨਾਂ ਕੋਲ ਮੁੱਦੇ ਹੁਣ ਉਸ ਲੈਵਲ ਦੇ ਨਹੀਂ ਰਹੇ। ਹਾਊਸਿੰਗ ਇੱਥੋਂ ਦਾ ਬਹੁਤ ਵੱਡਾ ਮੁੱਦਾ, ਅਤੇ ਹਾਊਸਿੰਗ ਨੂੰ ਜਦ ਮਾਈਗ੍ਰੇਸ਼ਨ ਨਾਲ ਇਮੀਗ੍ਰੇਸ਼ਨ ਨਾਲ ਜੋੜ ਕੇ ਵੇਖਿਆ ਜਾਂਦਾ ਤਾਂ ਫਿਰ ਉਹ ਬਲੇਮ ਗੇਮ ਵੀ ਚਲੀ ਜਾਂਦੀ ਆ, ਫਿਰ ਇਹ ਕਹਿਣੋਂ ਹਟ ਜਾਂਦੇ ਸਰਕਾਰ ਜਾਂ ਵਿਰੋਧੀ ਧਿਰ ਵੀ ਨਵੇਂ ਘਰ ਜਿੰਨੇ ਬਣਾਏ ਜਾਣੇ ਚਾਹੀਦੇ ਸੀ ਉਨੇ ਨਹੀਂ ਬਣੇ, ਫਿਰ ਉਹ ਕਹਿਣ ਦੀ ਬਜਾਏ ਇਹ ਕਹਿ ਦਿੱਤਾ ਜਾਂਦਾ ਵੀ ਮਾਈਗ੍ਰੈਂਟਸ ਹੋਰ ਆ ਗਏ, ਬੇਲੋੜੇ ਲੋਕ ਸੱਦ ਲਏ, ਉਹਨਾਂ ਕਰਕੇ ਹਾਊਸਿੰਗ ਦਾ ਕ੍ਰਾਈਸਿਸ ਆ। ਇਹੀ ਵਜ੍ਹਾ ਕਿ ਉਸ ਸੈਂਟੀਮੈਂਟ ਨੂੰ ਵਨ ਨੇਸ਼ਨ ਪੋਲੀਨ ਹੈਨਸਨ ਹੁਣੀ ਬਹੁਤ ਦੇਰ ਤੋਂ ਕੈਸ਼ ਕਰ ਰਹੇ ਆ, ਅਤੇ ਇਸ ਵੇਲੇ ਦਾ ਉਹ ਸਾਰਿਆਂ ਨਾਲੋਂ ਵੱਡਾ ਮੁੱਦਾ ਵੀ ਆ। ਉਸ ਲਿਹਾਜ਼ ਨਾਲ ਉਹਨਾਂ ਨੂੰ ਵੋਟਾਂ ਪੈਣੀਆਂ ਸ਼ੁਰੂ ਹੋ ਚੁੱਕੀਆਂ, ਸਰਕਾਰ ਨੂੰ ਉਸ ਚੀਜ਼ ਤੋਂ ਦੇਖੋ ਡਰ ਤਾਂ ਲੱਗਣਾ ਸੁਭਾਵਿਕ ਆ। ਇਹੀ ਕਾਰਨ ਆ ਕਿ ਇਹਨਾਂ ਨੇ ਜਿਹੜਾ ਇਹ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ ਇਹਨੂੰ ਸਹਿਜ ਮਤੇ ਨਾਲ ਥੋੜ੍ਹਾ ਥੋੜ੍ਹਾ ਘਟਾਉਣਾ ਸ਼ੁਰੂ ਕੀਤਾ। ਜਦੋਂ ਪੈਂਡੈਮਿਕ ਦਾ ਲੈਵਲ ਸੀ ਉਹ ਪ੍ਰੀ ਪੈਂਡੈਮਿਕ ਲੈਵਲ 'ਤੇ ਹੁਣੇ ਆ ਗਿਆ ਦੁਬਾਰਾ, ਕਿਉਂਕਿ ਪੈਂਡੈਮਿਕ ਦਾ ਅਸਰ ਹੋਇਆ, ਇੱਕ ਵਾਰ ਸਾਰਾ ਬਿਜ਼ਨਸ ਸਭ ਕੁਛ ਚੌਪਟ ਹੋ ਗਿਆ, ਉਦੋਂ ਫਿਰ ਇਹਨਾਂ ਨੇ ਇੱਕ ਸਾਲ 'ਚ 5.5 ਲੱਖ ਬੰਦਾ ਸੱਦਿਆ, ਜੋ ਕਿ ਇਤਿਹਾਸ 'ਚ ਕਦੇ ਨਹੀਂ ਹੋਇਆ। ਸੱਦਣਾ ਪੈਣਾ ਸੀ, ਨਹੀਂ ਤਾਂ ਸਾਰੀ ਇੰਡਸਟਰੀ, ਸਾਰੇ ਬਿਜ਼ਨਸਿਸ, ਸਮਾਲ ਬਿਜ਼ਨਸ ਸਭ ਕਾ ਸਿੱਧਾ ਭੱਠਾ ਬੈਠਦਾ ਸੀ। ਉਦੋਂ 5.5 ਜਿੰਨਾ ਵੀ ਸੱਦਿਆ, ਹੌਲੀ ਹੌਲੀ ਘਟਾ ਕੇ 3 ਲੱਖ, 4 ਲੱਖ, 3 ਲੱਖ, ਅਤੇ ਹੁਣ ਘਟਾ ਕੇ ਇਹਨੂੰ ਜਿਹੜਾ ਪਰਮਾਨੈਂਟ ਮਾਈਗ੍ਰੇਸ਼ਨ ਪ੍ਰੋਗਰਾਮ ਆ 2026-27 ਦਾ ਜਿਹੜਾ ਫਾਈਨੈਂਸ਼ੀਅਲ ਈਅਰ ਆ 1,85,000 'ਤੇ ਇਹਨਾਂ ਨੇ ਲਿਆਂਦਾ। ਸੋ ਨਾ ਇਹ ਘਾਟੀ ਆ ਨਾ ਇਹ ਵਾਧੀ ਆ, ਇਹਨੂੰ ਇਸ ਲਿਹਾਜ਼ ਨਾਲ ਵੇਖੀ ਜਾਈਏ।
2: ਸੋ ਪਿਛਲੇ ਸਮੇਂ ਦੇ ਮੁਕਾਬਲੇ ਆਪਾਂ ਕਹੀਏ ਵੀ ਘੱਟ ਆ, ਇਸ ਕਰਕੇ ਸਾਨੂੰ ਲੱਗਦਾ ਵੀ ਬਹੁਤ ਡਰੋਪ ਆ ਗਿਆ, ਪਰ ਜੇ ਆਲ ਓਵਰ ਵੇਖੀਏ ਤਾਂ ਫਿਰ ਵਾਜਬ, ਪਰ ਉਹਦੇ 'ਚ ਇਹ ਵੀ ਰੌਲਾ ਪੈਂਦਾ ਨਾ ਵੀ ਜਿੰਨੇ ਕਹੇ ਵੀ ਉਹਨੇ ਵੀ ਸੱਦੇ ਵੀ ਨਹੀਂ ਨਾ।
1: ਧਰਤੀ ਕਿੱਡੀ ਵੱਡੀ, ਚੰਨ ਤੋਂ ਜਾਂ ਸੂਰਜ ਤੋਂ ਤੁਹਾਡੀ ਰੈਫਰੈਂਸ ਕੀ ਆ, ਕੰਪੈਰੀਜ਼ਨ ਕੀ ਆ? ਜੇ ਤੁਸੀਂ ਪ੍ਰੀ ਪੈਂਡੈਮਿਕ ਲੈਵਲ ਦੀ ਗੱਲ ਕਰੋਗੇ ਕੋਵਿਡ ਤੋਂ ਪਹਿਲਾਂ ਦੀ, ਤਾਂ ਇਹ ਹੁਣ ਉਹੀ ਪਲੈਨਿੰਗ ਲੈਵਲ
2: ਉੱਥੇ ਆ ਗਿਆ।
1: ਹਾਂਜੀ, ਉੱਥੇ ਖੜਾ ਵਾ। ਬਾਕੀ ਜਿਹੜਾ ਕਹਿੰਦੇ ਵੀ ਜਿੰਨੇ ਤੁਸੀਂ ਕਹਿੰਦੇ ਉਨੇ ਸੱਦੇ ਕਿ ਨਹੀਂ ਸੱਦੇ, ਉਹ ਇਸ ਕਰਕੇ ਲੱਗਦਾ ਕਿਉਂਕਿ ਇਹ ਜਿਹੜਾ ਮੰਨ ਲਓ 2 ਲੱਖ ਲਾ ਲੈਣੇ ਆਪਾਂ, 1,85 ਹੈ ਨਾ, ਜੇ ਔਖਾ ਜਿਹਾ ਲੱਗਦਾ ਕਹਿਣਾ, ਉਹਦੇ 'ਚ 1,00,000 ਮੰਨ ਲਓ 40,000 ਜਾਂ 1,50,000 ਸਕਿੱਲਡ ਮਾਈਗ੍ਰੇਸ਼ਨ ਵਾਲਾ, 5,000 ਬਜ਼ੁਰਗ ਨੇ, 5,000 ਪਾਰਟਨਰ ਵੀਜ਼ ਵਾਲੇ ਨੇ, 5,000 ਫਿਊਜੀ ਨੇ, 5,000 ਗਲੋਬਲ ਟੈਲੈਂਟ ਵਾਲੇ ਆ, ਇੱਦਾਂ ਇੱਕ ਰਫ ਜਿਹਾ ਆਪਾਂ ਐਸਟੀਮੇਟ ਲਾ ਲੈਂਦੇ ਹਾਂ। ਉਹ ਉਹਨੇ ਇਸ ਲਈ ਨਹੀਂ ਸੱਦੇ ਕਿਉਂਕਿ ਜਿਹੜਾ ਪਹਿਲਾ 5 ਲੱਖ ਆ ਜਾਂ ਜਿਹੜੇ ਪਹਿਲੇ ਪੂਰ ਦੇ ਆਏ ਹੋਏ ਆ, ਉਹਨਾਂ 'ਚੋਂ ਹੀ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਆ। ਜਿਹੜੇ ਇਹਨਾਂ ਨੇ ਪਲੈਨਿੰਗ ਲੈਵਲ ਦੇ ਹਿਸਾਬ ਨਾਲ ਇਨਵੀਟੇਸ਼ਨ ਜਾਂ ਐਕਸਪ੍ਰੈਸ਼ਨ ਆਫ ਇੰਟਰਸਟ, ਹੁਣ ਜਿਹੜੇ ਸਰੋਤਿਆਂ ਲਈ ਹੋ ਸਕਦਾ ਨਵੇਂ ਸ਼ਬਦ ਹੋਣ, ਇੱਥੇ ਜਿਹੜਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਦਾ ਪ੍ਰੋਗਰਾਮ ਆ ਉਹ 199, 190, 491 ਤਿੰਨ ਵੱਡੇ ਵੀਜ਼ੇ ਆ, 189, 190 ਅਤੇ 491। 491 ਰੀਜਨਲ ਦਾ ਆ ਜਾਂਦਾ, 190 ਸਟੇਟ ਸਪੋਂਸਰਡ ਆ ਜਾਂਦਾ, ਅਤੇ 189 ਵੱਡਾ ਪੂਲ ਆ ਜਿਹੜਾ ਸਾਰੇ ਆਸਟ੍ਰੇਲੀਆ ਦਾ। ਮੰਨ ਲਓ ਜਿਹਨਾਂ ਨੇ 3,000 ਜਾਂ 5,000 ਜਾਂ 10,000 ਬੰਦਾ ਪੱਕਾ ਕਰਨਾ, 200 ਨਰਸਾਂ ਹੋ ਗਈਆਂ, 200 ਕਾਰਪੈਂਟਰ ਹੋ ਗਏ, ਪਲੰਬਰ ਹੋ ਗਏ, ਆਹ ਹੋ ਗਿਆ, ਉਹ ਹੋ ਗਿਆ, ਇਲੈਕਟ੍ਰੀਸ਼ਨ ਹੋ ਗਏ। ਸਟੇਟ ਹਰੇਕ ਆਪਦਾ ਵੱਖੋ ਵੱਖਰਾ ਵੇਖਦੀ ਆ ਵੀ ਸਾਨੂੰ ਸਿਵਲ ਕੰਸਟਰਕਸ਼ਨ ਦੇ ਇੰਨੇ ਬੰਦੇ ਚਾਹੀਦੇ ਆ, ਸਾਨੂੰ ਪਲੰਬਰ ਇੰਨੇ ਚਾਹੀਦੇ ਆ, ਸਾਨੂੰ ਅਕਾਊਂਟੈਂਟ ਇੰਨੇ ਚਾਹੀਦੇ ਆ। ਉਹ ਹਰੇਕ ਸਟੇਟ ਨੂੰ ਕੋਟਾ ਦਿੱਤਾ ਹੋਇਆ ਵੀ ਤੁਸੀਂ 3000 ਬੰਦਾ ਰੱਖ ਲਓ ਯਾਰ, ਤੁਸੀਂ 1000 ਰੱਖ ਲਓ, ਤੁਸੀਂ 1500 ਰੱਖ ਲਓ, ਜਿਸ ਹਿਸਾਬ ਨਾਲ ਕਿਸੇ ਸਟੇਟ ਦੀ ਆਬਾਦੀ ਆ। ਅਤੇ ਉਸ ਲਿਹਾਜ਼ ਨਾਲ ਵੇਖੀਏ ਤਾਂ ਜਿੰਨੇ ਕੁ ਐਕਸਪ੍ਰੈਸ਼ਨ ਆਫ ਇੰਟਰਸਟ ਪੈਂਦੇ ਆ, ਈ ਓ ਆਈਜ਼ ਪੈਂਦੀਆਂ, ਉਹਨੇ ਕੁ ਇਨਵੀਟੇਸ਼ਨ ਵੀ ਤਾਂ ਆਈ ਹੈ। ਉਹ ਗੱਲ ਵੱਖਰੀ ਹੈ, ਜਿਹਦਾ ਇਨਵੀਟੇਸ਼ਨ ਨਹੀਂ ਆਉਂਦਾ ਉਹਨੂੰ ਇਹ ਲੱਗਣ ਲੱਗ ਜਾਂਦਾ ਵੀ ਇਨਵੀਟੇਸ਼ਨ ਘੱਟ ਆ ਰਹੇ ਆ। ਹੁਣ ਅਕਾਊਂਟੈਂਟ ਆ ਉਹ ਮੰਨ ਲਓ ਜੇ 100 ਪੁਆਇੰਟ ਵੀ ਇਕੱਠਾ ਕਰੀ ਫਿਰਦਾ ਤਾਂ ਤਾਂ ਵੀ ਨਹੀਂ ਆ ਰਿਹਾ। ਇੱਕ ਬ੍ਰਿਕਲੇਅਰ ਵਾਲਾ, ਇੱਕ ਪਲੰਬਰ ਆ, ਉਹ 65 ਪੁਆਇੰਟਾਂ 'ਤੇ ਵੀ ਉਹਦੀ ਪੀ ਆਰ ਆ ਰਹੀ ਹੈ। ਸੋ ਡਿਪੈਂਡ ਕਰਦਾ ਆਪਾਂ ਰੈਫਰੈਂਸ ਕਿਹਨੂੰ ਮੰਨ ਰਹੇ ਹਾਂ। ਪਰ ਦੁਬਾਰਾ ਜੇ ਬਜਟ 'ਤੇ ਆਈਏ ਤਾਂ ਜਿਹੜਾ ਇਹ 26-27 ਦਾ ਫਾਈਨੈਂਸ਼ੀਅਲ ਈਅਰ ਆ, ਇਹਦਾ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਦਾ ਪਲੈਨਿੰਗ ਲੈਵਲ ਆ ਉਹ 1,85,000 'ਤੇ ਰੱਖਿਆ ਗਿਆ, ਜਿਹਦੇ 'ਚੋਂ 70% ਜਾਣੀ ਕਿ 1,32,240 ਜਿਹੜੀਆਂ ਜਗ੍ਹਾਵਾਂ ਨੇ, ਪਲੇਸਿਸ ਨੇ, ਉਹ ਸਕਿੱਲ ਸਟਰੀਮ ਦੀਆਂ, ਜਿਹੜੇ ਸਕਿੱਲਡ ਲੋਕ ਨੇ, ਹੈ ਨਾ, ਕਿੱਤਾ ਮੁਖੀ ਜਿਹੜੇ, ਹੈ ਨਾ, ਹੈਗੇ ਆ, ਜਾਂ ਜਿਨ੍ਹਾਂ ਨੇ ਇੱਥੋਂ ਪੜ੍ਹ ਕੇ, ਕੋਈ ਟੀਚਰ ਆ, ਕੋਈ ਹੈਲਥ ਕੇਅਰ 'ਚ ਆ, ਕੋਈ ਕੰਸਟਰਕਸ਼ਨ 'ਚ ਆ, ਜਾਂ ਕੋਈ ਵੀ ਆਕੂਪੇਸ਼ਨ ਆ, ਜਿਹਨੇ ਮਤਲਬ ਪੜ੍ਹ ਕੇ ਉਸ ਖਿੱਤੇ 'ਚ, ਜਗ੍ਹਾ 'ਚ ਕੰਮ ਕਰਕੇ ਉਸ ਚੀਜ਼ ਦੀ ਪੀ ਆਰ ਲੈਣੀ ਆ। ਅਤੇ ਉਹਦੇ 'ਚ ਸਕਿੱਲ ਅਤੇ ਫੈਮਿਲੀ ਸਟਰੀਮ ਦੀਆਂ ਜਿਹੜੇ ਪਰਮਾਨੈਂਟ ਅਤੇ ਮਾਈਗ੍ਰੇਸ਼ਨ ਪ੍ਰੋਗਰਾਮ ਦੇ ਆ, ਉਹਦੇ 'ਚ ਜਿਹੜੀਆਂ ਐਪਲੀਕੇਸ਼ਨਸ ਪ੍ਰਿਓਰਿਟੀ ਮਿਲਣੀ ਆ ਉਹਨਾਂ ਨੂੰ ਜਿਹੜੇ ਔਨਸ਼ੋਰ ਨੇ, ਜਿਹੜੇ ਇੱਥੇ ਆਲਰੇਡੀ ਹੈਗੇ ਆ। ਅਤੇ ਉਸ ਲਿਹਾਜ਼ ਨਾਲ 1,29,590, 1,30,000 ਕਹਿ ਲਈਏ, ਉਹ ਉਹਨਾਂ ਬੰਦਿਆਂ ਨੂੰ ਚਲੀਆਂ ਜਾਣੀਆਂ ਜਿਹੜੇ ਆਸਟ੍ਰੇਲੀਆ 'ਚ ਰਹਿੰਦੇ ਆ। ਅਤੇ 300 ਜਗ੍ਹਾਵਾਂ ਇਹਨਾਂ ਨੇ ਸਪੈਸ਼ਲ ਐਲੀਜੀਬਿਲਟੀ ਆ, ਉਹ ਚਲੋ ਹੈ ਨਾ, 8 'ਚ ਨੂਨ ਆ, ਉਹਦੀ ਗੱਲ ਕਰਨੀ ਵੀ ਨਹੀਂ ਬਣਦੀ। ਅਤੇ ਬਾਕੀ ਰਹਿ ਗਏ 55,000 ਬੰਦੇ ਇਹਨਾਂ ਨੇ ਫਿਰ ਆਫਸ਼ੋਰ ਲਈ ਰੱਖ ਲਏ। ਬਈ ਜੇ ਬਗਾਨੇ ਮੁਲਕ ਤੋਂ ਬੰਦੇ ਸੱਦਣੇ ਆ ਤਾਂ ਉਹ ਸੱਦਣੇ ਹਾਈਲੀ ਸਕਿੱਲਡ ਆ, ਜਿਹੜੇ ਟੋਪ ਨੌਚ, ਹੈ ਨਾ, ਕੁਆਲਿਟੀ ਹੋਵੇ, ਜਾਂ ਜਿਹੜੀ ਆਸਟ੍ਰੇਲੀਆ ਦੀ ਲੌਂਗ ਟਰਮ ਸਕਿੱਲਸ ਜਿਹੜੀਆਂ ਚਾਹੀਦੀਆਂ। ਮੰਨ ਲਓ ਇੱਥੇ ਹੈਲਥ, ਕੰਸਟਰਕਸ਼ਨ ਅਤੇ ਟੀਚਿੰਗ, ਇਹ 3 ਵੱਡੇ ਨਾਂ ਨੇ ਜਿਹਦੇ 'ਚ ਬਹੁਤ ਸਾਰਾ ਐਪਲੀਕੈਂਟ ਜਜ਼ਬ ਹੁੰਦਾ। ਉਹਦੇ ਵਿੱਚ ਫਿਰ ਇਹ ਦੇਖਦੇ ਆ ਵੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਉਹਦੇ ਨਾਲ ਬੈਲੈਂਸ ਕਿੱਦਾਂ ਕ੍ਰੀਏਟ ਕਰਨਾ, ਜਿੰਨੇ ਕਿ ਇੱਥੇ ਟੀਚਿੰਗ 'ਚ ਨੇ ਕਿੰਨੇ ਕੁ ਬਾਹਰੋਂ ਸੱਦ ਸਕਦੇ ਹਾਂ, ਉਹ ਲੈਵਲ ਫਿਰ ਸ਼ਫਲ ਹੁੰਦੇ ਰਹਿੰਦੇ, ਉੱਤੇ ਥੱਲੇ ਹੁੰਦੇ ਰਹਿੰਦੇ। ਅਤੇ ਇੱਕ ਜਿਹੜਾ ਇੱਕ ਹੋਕਸ ਵੀ ਆ, ਵੱਡੀ ਗੱਲ ਇਹ ਕਹੀ ਗਈ ਆ ਵੀ ਜਿਹੜਾ ਐਗਜ਼ਿਸਟਿੰਗ ਪੁਆਇੰਟ ਸਿਸਟਮ ਆ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਉਹ ਹਜੇ ਸਰਕਾਰ ਨੇ ਉਹਦੇ ਬਾਰੇ ਕੁਛ ਨਹੀਂ ਦੱਸਿਆ, ਕੁਛ ਨਹੀਂ ਕਿਹਾ, ਇਹੀ ਲਿਖਿਆ ਆ ਰਿਹਾ ਕਿ ਹਾਂ ਹੋਊਗਾ।
2: ਸੋ ਇਹਦਾ ਮਤਲਬ ਵੀ ਥੋੜ੍ਹਾ ਜਿਹਾ ਪਹਿਲਾਂ ਮਾਰਕੀਟ ਸੁਣਨਗੇ ਵੀ ਕੀ ਲੋਕਾਂ ਦਾ ਰੁਝਾਨ ਇਸ ਪਾਸੇ ਨੂੰ ਆਉਂਦਾ।
1: ਉਹਦੇ ਬਾਰੇ ਗ੍ਰੈਟਨ ਇੰਸਟੀਚਿਊਟ ਆ ਜਿਹਦੀ ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਬਣਦੀ ਆ, ਉਹ ਪਿੱਛੇ ਜੇ ਆਈ ਸੀਗੀ, ਉਹਦੇ 'ਚ ਉਹਨਾਂ ਨੇ 226 ਰੈਕਮੈਂਡੇਸ਼ਨਸ ਦਿੱਤੀਆਂ ਸੀਗੀਆਂ। ਅਤੇ ਉਹਦੇ 'ਚੋਂ ਇੱਕ ਰੈਕਮੈਂਡੇਸ਼ਨ ਪੁਆਇੰਟ ਸਿਸਟਮ ਆ,
2: ਓਕੇ,
1: ਉਹ ਮੇਰੇ ਕੋਲ ਸਕਰੀਨਸ਼ੋਟ ਪਿਆ, ਹੈ ਨਾ, ਜਿਵੇਂ ਹੁਣ ਹੁਣ ਤਾਂ ਸਿਸਟਮ ਆ ਵੀ 65 ਪੁਆਇੰਟਾਂ 'ਤੇ ਤੁਹਾਡੀ ਪੀ ਆਰ ਪੈਂਦੀ ਆ, ਮੋਟਾ ਜਿਹਾ ਹਿਸਾਬ ਆ। ਪਰ ਇਹ ਜਿਹੜਾ ਗ੍ਰੈਟਨ ਵਾਲਾ ਜਿਹੜਾ ਸਿਸਟਮ ਆ, ਜਿਹੜਾ ਉਹਨਾਂ ਨੇ ਪ੍ਰਪੋਜ਼ ਕੀਤਾ, ਉਹਦੇ 'ਚ ਸੈਂਕੜਿਆਂ 'ਚ ਹੋਊ, ਮਤਲਬ 100 ਪੁਆਇੰਟ ਇਹਦੇ, 150 ਉਹਦਾ, 200 ਉਹਦਾ, 50 ਉਹਦੇ, 60 ਉਹਦੇ, 65 ਉਹਦੇ, ਇੱਦਾਂ ਕਰਕੇ ਜਿਹਦਾ 400-500 ਪੁਆਇੰਟ ਬਣੂੰਗਾ, ਹੈ ਨਾ, ਉਹਦੀ ਪੀ ਆਰ ਦੇ ਰਾਹ ਆਸਾਨ ਹੋਣਗੇ। ਪਰ ਇੱਥੇ ਮੈਂ ਫਿਰ ਤੁਹਾਨੂੰ ਦੁਬਾਰਾ ਉੱਥੇ ਲਿਆਉਣਾ, ਇੱਕ ਅਕਾਊਂਟੈਂਟ ਆ ਜਿਹਦਾ 100 ਪੁਆਇੰਟ ਬਣਦਾ ਅਤੇ ਪੀ ਆਰ ਨਹੀਂ ਆ ਰਹੀ, ਇੱਕ ਪਾਸੇ ਇੱਕ ਪਲੰਬਰ ਆ, ਇੱਕ ਬ੍ਰਿਕਲੇਅਰ ਆ, ਇੱਕ ਵੈਲਡਰ ਆ, ਉਹਦਾ 65 ਆ ਜਾਣੀ ਆ, ਉੱਥੇ ਪੁਆਇੰਟ ਸਿਸਟਮ ਕੀ ਕਰੂਗਾ?
2: ਪਰ ਉੱਥੇ ਉੱਥੇ ਫਿਰ ਇਹ ਸਿੱਧੀ ਸਿੱਧੀ ਜਿਹੀ ਚੀਜ਼ ਹੈ ਨਾ ਵੀ ਜਿਹੜੇ ਕੰਟਰੀ ਨੂੰ ਜਿਹੜੇ ਲੋੜ ਆ ਜਿਹੜੇ ਹੁਨਰ ਦੀ, ਉਹ ਉਹਨੂੰ ਸਪੋਰਟ ਕਰਨਗੇ।
1: ਹਾਂਜੀ, ਆਫਕੋਰਸ,
2: ਇਹ ਤਾਂ ਸਾਨੂੰ ਸਮਾਜ ਨੂੰ ਵੇਖਣਾ ਪਊਗਾ।
1: ਟੀਚਰ ਆ, ਮੰਨ ਲਓ ਟੀਚਰ, ਇੱਕ ਟੀਚਰ ਦਾ 650 ਪੁਆਇੰਟ ਬਣਦਾ, ਇੱਕ ਦਾ ਬਣਦਾ 600, 650 ਵਾਲੇ 4 ਟੀਚਰ ਉਹਨਾਂ ਨੇ ਉੱਥੋਂ ਸਾਧ ਲੈਣੇ ਆ। ਸੋ ਪੁਆਇੰਟ ਸਿਸਟਮ ਦਾ ਇਹ ਮਤਲਬ ਆ ਵੀ ਹਰੇਕ ਆਕੂਪੇਸ਼ਨ ਦਾ ਉਸ ਆਕੂਪੇਸ਼ਨ 'ਚ ਪੁਆਇੰਟ ਕਿੰਨੇ ਆ। ਜਿਵੇਂ ਹੁਣ ਮੰਨ ਲਓ ਟੀਚਰ ਦਾ ਉਹ ਕਹਿ ਦਿੰਦੇ ਆ ਜੀ 95 ਪੁਆਇੰਟ 'ਤੇ ਆਈ ਆ ਜੀ, 90 ਪੁਆਇੰਟ 'ਤੇ ਆਈ ਆ ਜੀ ਇਨਵੀਟੇਸ਼ਨ, ਨਰਸ ਆ ਉਹਦੀ ਜੀ 85 ਪੁਆਇੰਟਾਂ 'ਤੇ ਆਈ ਆ, ਹੈ ਨਾ, ਇੱਦਾਂ ਉਹ ਸਿਸਟਮ ਚੱਲਦਾ। ਪਰ ਉਹ ਮੈਂ ਇੱਕ ਵਾਰ ਜ਼ਰੂਰ ਦੱਸ ਦਿੰਦਾ ਵੀ ਜੇ ਉਹ ਪ੍ਰਪੋਜ਼ਲ ਸਿਰੇ ਲੱਗਦੀ ਆ ਤਾਂ ਉਹ ਕਿੱਦਾਂ ਦੀ ਨਜ਼ਰ ਆਊਗੀ। ਉਹਦੇ ਸਾਰਿਆਂ ਨਾਲੋਂ ਇੰਪੋਰਟੈਂਟ ਚੀਜ਼ ਜਿਹੜਾ ਪੁਆਇੰਟ ਸਿਸਟਮ 'ਚ ਤਬਦੀਲੀ ਆ, ਲੋਕ ਕਹਿੰਦੇ ਨਾ ਵੀ ਜੇ ਦੱਸਣਾ ਹੁੰਦਾ ਸਰਕਾਰ ਨੇ ਦੱਸ ਦੇਣਾ ਸੀ, ਇੱਦਾਂ ਦੀ ਕੋਈ ਗੱਲ ਨਹੀਂ। 2012 'ਚ ਜਿਹੜਾ ਪੁਰਾਣਾ ਪੁਆਇੰਟ ਸਿਸਟਮ ਆ ਨਾ, ਉਹ 2012 'ਚ ਲਾਗੂ ਹੋਇਆ ਸੀ, ਮਈ ਜੂਨ 'ਚ ਡਿਕਲੇਅਰ ਕੀਤਾ, 1 ਜੁਲਾਈ ਨੂੰ ਲਾਗੂ ਕਰਤਾ। ਜਦਕਿ ਮਈ ਜੂਨ 'ਚੋਂ ਕਹਿੰਦੇ ਜੀ ਲੈ ਹਜੇ ਇਹਨਾਂ ਕੋਲ ਬਣਿਆ ਹੀ ਕੱਖ ਨਹੀਂ, ਹਜੇ ਇਹਨੂੰ ਸਾਲਾਂ ਲੱਗ ਜਾਣੇ ਆ, 1 ਜੁਲਾਈ ਨੂੰ ਕਹਿੰਦੇ ਆ ਚੱਕੋ ਜੀ ਨਵਾਂ ਸਿਸਟਮ ਬਣ ਗਿਆ। ਸੋ ਬੈਕਗਰਾਊਂਡ 'ਚ ਕੀ ਕੁਛ ਚੱਲ ਰਿਹਾ, ਨੋਬਡੀ ਨੋਟਸ।
2: ਉਹ ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਥੋੜ੍ਹਾ ਜਿਹਾ ਇੱਕ ਲੋਕਾਂ ਦੀ ਉਹ ਸਮੈਲ ਵੀ ਕਰਨੀ ਹੈ ਵੀ ਇਹ ਕਿਹੜੇ ਪਾਸੇ ਨੂੰ ਜਾਂਦੇ ਆ, ਕੀ ਇਹਦੇ ਤੇ ਰਿਐਕਸ਼ਨ ਕਰਦੇ, ਕਿਉਂਕਿ ਮਾਹੌਲ ਉਦਾਂ ਦਾ ਬਣਿਆ ਨਾ।
1: ਹਾਂਜੀ, ਪਰ ਮੈਨੂੰ ਲੱਗਦਾ ਵੀ ਜੇ ਸਰਕਾਰ ਇਸ ਪ੍ਰਤੀ ਸੰਜੀਦਾ ਵਾ ਤਾਂ ਆਲਰੇਡੀ ਕਾਫੀ ਕੁਛ ਬਣ ਚੁੱਕਾ
2: ਹੋਊਗਾ,
1: ਕਿਉਂਕਿ ਜੇ ਆ ਗ੍ਰੈਟਨ ਇੰਸਟੀਚਿਊਟ ਦੀ ਜਿਹੜੀ ਹੈਗਾ ਨਾ, ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹਦੇ 'ਚ ਉਹ ਲਿਖਦੇ ਆ ਵੀ ਜਿਹੜਾ 18 to 25 ਸਾਲ ਵਾਲਾ ਜਾਂ ਹੈ ਨਾ ਹੈਗਾ, ਉਹਨਾਂ ਦੇ ਸਾਰਿਆਂ ਨਾਲੋਂ ਵੱਧ ਨੰਬਰ ਆ, 100 points ਸਿੱਧਾ ਹੀ ਉਹਨਾਂ ਦਾ। ਜਿਵੇਂ ਮੈਂ ਹੁਣ ਤੁਹਾਨੂੰ ਮੋਟਾ ਮੋਟਾ ਜਿਹਾ ਦੱਸ ਦਿੰਦਾ ਉਹ 'ਚ ਕੀ ਲਿਖਿਆ। ਉਹਦੇ 'ਚ ਉਹਨਾਂ ਨੇ ਕੈਟੇਗਰੀਜ਼ ਬਣਾ ਲਈ, ਕੈਟੇਗਰੀ ਵਰਸਿਸ ਪੁਆਇੰਟਸ। ਮੰਨ ਲਓ ਏਜ ਆ, ਉਮਰ ਆ 18 to 20 ਸਾਲ ਦੇ ਨੂੰ ਉਹ ਕਹਿੰਦੇ 95 points ਦੇ ਦਿਓ। 21 to 29 ਸਾਲ ਵਾਲਾ ਬੈਸਟ ਹੁੰਦਾ, ਮਤਲਬ ਪੜ੍ਹਿਆ ਲਿਖਿਆ ਵੀ ਆ, ਯੰਗ ਵੀ ਆ, ਐਨਰਜੀ ਵੀ ਆ, ਉਹਨੂੰ ਸਾਰਿਆਂ ਨਾਲੋਂ ਵੱਧ 100 points ਦੇ ਦਿਓ।
2: ਓਕੇ,
1: 21 to 29 ਦੇ ਉਮਰ ਦੇ। ਹਾਂਜੀ, ਅਤੇ 30 ਸਾਲ ਵਾਲੇ ਨੂੰ ਹੈ ਨਾ 95 ਦੇ ਦਿਓ, 31 ਵਾਲੇ ਨੂੰ 90 ਦੇ ਦਿਓ, 32 ਵਾਲੇ ਨੂੰ 85, ਇੱਦਾਂ 5-5 ਘੱਟਦੇ, 44 ਵਾਲੇ ਨੂੰ 5, 45 ਵਾਲੇ ਨੂੰ 0।
2: ਮਤਲਬ
1: ਏਜ ਰੱਖੀ ਹੋਈ ਹੈ 18 to 45, ਇਹੀ ਏਜ ਇੱਥੇ ਇੰਪਲੋਇਡ ਸਪੋਂਸਰਡ ਵੀਜ਼ੇ ਦੀ ਹੈ। 45 ਤੋਂ ਥੱਲੇ ਥੱਲੇ ਤੁਹਾਡਾ ਜਨਰਲ ਸਕਿੱਲਡ ਮਾਈਗ੍ਰੇਸ਼ਨ ਪੈਣਾ ਜਾਂ ਇੰਪਲੋਇਡ ਸਪੋਂਸਰਡ, ਅਨਲੈਸ ਕਿ ਤੁਸੀਂ ਡਾਮਾ ਰੀਜਨ 'ਚੋਂ।
2: ਵੈਲਿਊ ਕੋਈ ਨਹੀਂ, ਮਤਲਬ ਇਸ ਉਮਰ 'ਚ
1: ਉਹ ਕਹਿੰਦੇ ਹੁਣ 45 ਦਾ ਆ ਕੇ ਬੰਦਾ ਕਰੂ ਵੀ ਕੀ,
2: ਜਿਹੜੇ ਚੜ੍ਹ ਚੁੱਕੇ ਹੁੰਦੇ ਜਿੰਨੇ ਜੁਗਾ ਹੁੰਦਾ ਬੰਦਾ ਕਰਨੀ ਡਿਆ ਹੁੰਦਾ,
1: ਤਾਂ ਹੀ ਤਾਂ ਤੁਹਾਨੂੰ 5 points ਦੇ ਰਹੇ ਆ।

0: ਨਹੀਂ ਹੈਗਾ ਦੁਬਈ ਟਰੱਕ ਟਰੁੱਕ ਦੇਖੋ ਕੋਈ ਦੁਬਈ ਟਰੱਕ ਟਰੁੱਕ ਚਲਾਇਆ ਦੋ ਚਾਰ ਸਾਲ ਕਮਾਈ ਕਰਕੇ ਇੱਥੇ ਆ
1: ਜਾਓ ਦੁਬਈ ਦੀ ਤਾਂ ਉਦਾਂ ਕਹਿੰਦੇ 30% ਠਾਂ ਆ ਗਈ ਆ
0: ਬੰਦਾ ਫਿਰ ਜਾਵੇ ਤੇ ਕਿੱਥੇ ਜਾਵੇ
1: ਕਿੱਥੇ ਜਾਵੇ ਹੈ ਨਾ ਉਧਰ ਮੋਦੀ ਸਾਹਿਬ ਕਹਿੰਦੇ ਆ ਵੀ ਤੁਸੀਂ ਸੋਨਾ ਖਰੀਦਣਾ ਬੰਦ ਕਰ ਦਿਓ
0: ਹੁਣ ਹੁਣ ਜਿਹੜੇ ਹਜੇ ਪੱਕੇ ਨਹੀਂ ਉਹ ਕਹਿੰਦੇ ਬਾਈ ਤੂੰ ਪੱਕਾ ਤਾਂ ਹੈਗਾ ਲੈ ਦੇ ਕੇ ਝੂਟੇ ਹੀ ਬਚੇ ਆ ਉਸ ਹਿਸਾਬ ਨਾਲ
1: ਉਹ ਉਮਰੋਂ ਕਹਿੰਦੇ ਆ
0: ਹਾਂ ਪੱਕਾ ਵੀਰ
1: ਉਹ ਕਹਿੰਦੇ ਪੱਕੜ ਜਿਹਾ ਵਾ ਇਹਦਾ ਨੀ ਕੁਝ ਬਣਨਾ
0: ਕੰਮ ਕਹਿੰਦਾ ਮਿਲਣਾ ਵੀ ਕਿੱਥੋਂ ਦੀ ਭਾਈ ਜਿੱਥੇ ਵੀ ਜਾਣਿਆ ਲੱਗਦਾ ਜਾ ਕੰਮ ਕਰ
1: ਪਰ ਇਹ ਇਹ ਵੇਖੋ ਇਹ ਡਿਸਕ੍ਰਿਮੀਨੇਸ਼ਨ ਦੇ ਉੱਤੇ ਇੰਨੇ ਗੱਲਾਂ ਕਰਦੇ ਆ ਸਰਕਾਰ ਪਰ ਆਹ ਤੇ ਸਭ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਆ ਵੀ 29 ਸਾਲਾਂ ਵਾਲੇ ਨੂੰ 100 ਪੁਆਇੰਟ ਤੇ 45 ਵਾਲੇ ਨੂੰ 5
0: ਏਦਾਂ ਹਾਂ ਨਹੀਂ 45 ਵਾਲੇ ਨੂੰ 0 44 ਵਾਲੇ ਨੂੰ 5 ਮੈਂ ਮਾਈਗ੍ਰੇਸ਼ਨ ਏਜੰਟ ਆ ਨਾ ਮੈਂ ਤੁਹਾਨੂੰ ਐਗਜੈਕਟਲੀ 2 ਦੀ ਪੁਆਇੰਟ ਆ ਨਾ ਅੱਛਾ ਇਹ ਚਲੋ ਹਜੇ ਹਜੇ ਲਾਗੂ ਨਹੀਂ ਹੋਇਆ ਕਿਉਂਕਿ ਇੱਕ ਹੁੰਦਾ ਲਾਅ ਮਾਈਗ੍ਰੇਸ਼ਨ ਲਾਅ ਇੱਕ ਹੈਗੀ ਪੋਲਿਸੀ ਕਈ ਵਾਰ ਲਾਅ ਚੇਂਜ ਕਰਨ ਲਈ ਹੈ ਨਾ ਅੱਡੀਆਂ ਘੱਸ ਜਾਂਦੀਆਂ ਸਰਕਾਰਾਂ ਦੀਆਂ ਪੋਲਿਸੀ ਹੌਲੀ ਕੁ ਦੇਣੇ ਪਿੱਛੇ ਦੀ ਜਿਹੜਾ ਖਰੜਾ ਹੁੰਦਾ ਉਹਨੂੰ ਹੌਲੀ ਕੁ ਦੇਣੇ ਚੇਂਜ ਕਰ ਦਿੰਦੇ ਆ ਅਤੇ ਇੱਦਾਂ ਲੱਗ ਰਿਹਾ ਵੀ 1 ਜੁਲਾਈ ਤੋਂ ਸ਼ਾਇਦ ਪੋਲਿਸੀ 'ਚ ਕੋਈ ਚੇਂਜਸ ਲਿਆ ਦੇਣ ਅਤੇ ਇੰਗਲਿਸ਼ ਲੈਂਗੁਏਜ ਆ ਮੰਨ ਲਓ ਹੁਣ ਐਕਸਲੈਂਟ ਇੰਗਲਿਸ਼ ਆ ਆਇਲਟਸ ਦੇ 4 ਚੋਂ 8 ਨੇ ਹੈ ਨਾ ਤੁਸੀਂ 4 ਮੋਡਿਊਲ ਨੇ ਸੁਣਨ 'ਚ ਪੜ੍ਹਨ 'ਚ ਲਿਖਣ 'ਚ ਬੋਲਣ 'ਚ ਹੈ ਨਾ ਅਤੇ 90 ਪੁਆਇੰਟ ਉਹਦੇ ਮਿਲਣਗੇ ਜੇ ਤੁਹਾਡੀ ਇੰਗਲਿਸ਼ ਵਧੀਆ ਵਾ 4 ਚੋਂ 7 ਬੈਂਡ ਆ ਤਾਂ ਉਹਦੇ ਸਿਰਫ 45
1: ਓਕੇ
0: ਮਤਲਬ 4 ਚੋਂ 7 ਵਾਲੇ ਦੇ 45 ਅਤੇ ਇਹ ਮਤਲਬ ਰੈਕਮੈਂਡੇਸ਼ਨਸ ਨੇ ਗ੍ਰੈਟਨ ਇੰਸਟੀਚਿਊਟ ਕਹਿੰਦਾ ਇੱਦਾਂ ਸਰਕਾਰ ਨੂੰ ਕਰ ਦੇਣਾ ਚਾਹੀਦਾ ਮੈਂ ਨਹੀਂ ਕਹਿੰਦਾ ਵੀ ਇਹ ਹੋ ਗਿਆ ਜਾਂ ਹੋ ਜਾਊਗਾ ਇਹਦੇ ਬਾਰੇ ਨਹੀਂ ਕੁਛ ਪਤਾ ਪਰ ਜੇ ਐਕਸਲੈਂਟ ਇੰਗਲਿਸ਼ ਆ 90 ਪੁਆਇੰਟ ਜੇ ਵੈਰੀ ਗੁੱਡ ਆ ਤਾਂ 45 ਅਤੇ ਫਿਰ ਐਜੂਕੇਸ਼ਨ ਦਾ ਤੁਹਾਡਾ ਲੈਵਲ ਕਿਹੜਾ ਉਸ ਲਿਹਾਜ਼ ਨਾਲ ਪੁਆਇੰਟ ਨੇ ਜੇ ਪੀ ਐੱਚ ਡੀ ਆ 60 ਪੁਆਇੰਟ ਆ ਬੈਚਲਰ ਡਿਗਰੀ ਜਾਂ ਹਾਇਰ ਡਿਗਰੀ ਆ ਕੋਈ ਮਾਸਟਰਸ ਕੀਤੀ ਆ ਜਿਹੜੀਆਂ 20 ਗਲੋਬਲੀ ਰੈਂਕਡ ਯੂਨੀਵਰਸਿਟੀਜ਼ ਨੇ ਉਹਨਾਂ ਦੀ ਲਿਸਟ ਆ ਜਿਵੇਂ ਯੂਨੀ ਮੈਲਬਨ ਮਨੈਸ਼ ਯੂ ਐੱਨ ਐੱਸ ਡਬਲਿਊ ਇੱਦਾਂ ਦੀਆਂ ਯੂਨੀਵਰਸਿਟੀਆਂ ਨੇ ਹੈ ਨਾ ਤਾਂ 45 ਨੇ ਜੇ ਵੈਸੇ ਬੈਚਲਰਸ ਕੀਤੀ ਆ ਕਿਸੇ ਆਮ ਇੰਸਟੀਚਿਊਟ ਤੋਂ ਜਾਂ ਆਮ ਯੂਨੀਵਰਸਿਟੀ ਤੋਂ 30 ਪੁਆਇੰਟ ਨੇ ਸਰਟੀਫਿਕੇਟ 3 ਜਾਂ ਹਾਇਰ ਆ ਉਹਦੇ 15 ਨੇ ਅਤੇ ਇਸ ਲਿਹਾਜ਼ ਨਾਲ ਇੱਦਾਂ ਪੁਆਇੰਟ ਵਧਣੇ ਘਟਣ ਦੀ ਰੈਕਮੈਂਡੇਸ਼ਨ
1: ਅਜੇ ਪਹਿਲਾਂ ਵੀ ਹੁੰਦਾ ਸੀ ਕਿ ਹੋਣੀ ਆ ਪਹਿਲਾਂ ਤਾਂ ਕਹਿੰਦੇ ਨਾ ਵੀ ਜਿੱਥੇ ਮਰਜ਼ੀ ਪੜ੍ਹ ਲਓ ਪੁਆਇੰਟ ਤਾਂ ਉਹਨੇ ਮਿਲਣੇ
0: ਨਹੀਂ ਪੁਆਇੰਟ ਪਹਿਲਾਂ ਪੁਆਇੰਟ ਸਿਸਟਮ ਸੀਗਾ ਪਰ ਉਹ ਰੀਜਨਲ ਦੇ ਜ਼ਿਆਦਾ ਸੀਗੇ 10 ਪੁਆਇੰਟ ਤੁਹਾਨੂੰ ਮਿਲ ਗਏ ਆਸਟ੍ਰੇਲੀਅਨ ਸਟੱਡੀ ਦੇ 5 ਮਿਲ ਗਏ ਮਾਸਟਰਸ ਡਿਗਰੀ ਦੇ 9 ਮਿਲ ਗਏ ਜਿਹੜੇ 65 ਪੁਆਇੰਟ ਬਣਦੇ ਉਹ ਬਣਦੇ ਇੱਦਾਂ ਹੀ ਸੀਗੇ ਪਰ ਇਹ ਹੁਣ ਪੁਆਇੰਟਸ ਦਾ ਲੈਵਲ ਥੋੜ੍ਹਾ ਜਿਹਾ ਵੱਖਰਾ ਕਰ ਰਹੇ ਨੇ
1: ਇਹ ਵੀ ਚਾਂਸ ਮੰਨਿਆ ਜਾ ਰਿਹਾ ਕਹਿੰਦੇ ਵੀ ਰੀਜਨਲ ਦੇ ਵੀ ਬੰਦ ਕਰ ਲਵਾਂਗੇ
0: ਆ ਡਿਪੈਂਡ ਕਰਦਾ ਹਜੇ ਹਜੇ ਕੁਛ ਨਹੀਂ ਕਿਹਾ ਜਾ ਸਕਦਾ ਹਜੇ ਸਪੈਕੂਲੇਸ਼ਨਸ ਨੇ ਕਿਉਂਕਿ ਰੀਜਨਲ ਨੂੰ ਇੱਕ ਜਗ੍ਹਾ ਤਾਂ ਇਹ ਪ੍ਰਮੋਟ ਕਰਨ ਦੀ ਗੱਲ ਕਰਦੇ ਆ ਦੂਜੇ ਪਾਸੇ ਡਿਮੋਟ ਕਰਨ ਦੀ ਗੱਲ ਕਰਦੇ ਆ
1: ਕਿਉਂਕਿ ਇੱਕਦਮ ਬੋਝ ਬੜਾ ਪੈ ਗਿਆ ਨਾ ਉੱਥੋਂ ਦੀਆਂ ਸੜਕਾਂ ਇੰਫਰਾਸਟਰਕਚਰ ਉੱਥੇ ਵੇਖੋ ਤੁਸੀਂ ਸੜਕਾਂ ਬਲੋਕ ਹੋਣੀਆਂ ਸ਼ੁਰੂ ਹੋ ਗਈਆਂ ਸੋ ਇਹ ਵੀ ਇਹ ਹਵਾਲੇ ਦੇ ਕੇ ਕਿਹਾ ਜਾ ਰਿਹਾ ਨਾ ਬਾਕੀ ਅਗੇਨ ਫਿਰ ਦੱਸ ਦਈਏ ਕਿ ਹੋਇਆ ਕੁਛ ਨਹੀਂ ਇਹੋ ਜਿਹਾ ਚਾਂਸ ਨੇ
0: ਮਤਲਬ ਅੰਦਾਜ਼ੇ ਲਾਏ ਜਾ ਰਹੇ ਆ ਜਿਹੜੇ ਮਾਹਰ ਨੇ ਇਸ ਫੀਲਡ ਦੇ ਬਾਕੀ ਆਕੂਪੇਸ਼ਨ ਆ ਜੇ ਤਾਂ ਹੈ ਨਾ ਇਹ ਇਟ ਨੀਡਸ ਟੂ ਬੀ ਸੂਟੇਬਲ ਸਕਿੱਲ ਅਸੈਸਮੈਂਟ ਜਿਵੇਂ ਸਕਿੱਲ ਅਸੈਸਮੈਂਟ ਦੇ ਵੀ ਲੈਵਲ ਆ ਲੈਵਲ 1, 2, 3 ਹੈ ਨਾ ਇਨਵੀਟੇਸ਼ਨ ਦੇ ਟਾਈਮ ਉਹ ਤੁਹਾਡਾ ਲੈਵਲ ਕੀ ਆ ਹੈ ਨਾ ਉਹਦੇ ਵੱਖਰੇ ਪੁਆਇੰਟ ਨੇ ਫਿਰ ਜੇ ਤਾਂ ਸਕਿੱਲ ਲੈਵਲ 1 ਆਕੂਪੇਸ਼ਨ ਆ ਉਹਦੇ 50 ਪੁਆਇੰਟ ਨੇ ਮੰਨ ਲਓ ਤੁਸੀਂ ਮੈਨੇਜਰ ਰੀਟੇਲ ਮੈਨੇਜਰ ਜਿਹਨਾਂ ਦੇ ਵਰਡ ਮੈਨੇਜਰ ਆ ਜਾਂਦਾ ਉਹ ਉੱਥੇ ਆ ਜਾਣੇ 50 ਪੁਆਇੰਟ ਜੇ ਸਕਿੱਲ ਲੈਵਲ 2 ਆ ਤਾਂ ਉਹਦੇ ਪੁਆਇੰਟ ਥੋੜ੍ਹੇ ਜਿਹੇ ਘੱਟ ਜਾਣੇ ਆ ਜੇ ਸਕਿੱਲ ਲੈਵਲ 3 ਆ ਉਦੋਂ ਘੱਟ ਜਾਣੇ ਆ ਸੋ 15-50 ਦਾ ਫਰਕ ਆ ਜੇ ਹਾਇਰ ਪੇਇੰਗ ਆਸਟ੍ਰੇਲੀਅਨ ਜੋਬ ਆ ਹੁਣ ਅਕਸਰ ਬੱਚੇ ਸਾਨੂੰ ਕਹਿ ਦਿੰਦੇ ਆ ਦੇਖੋ ਜੀ ਇਹਦੇ ਵੀ 80 ਪੁਆਇੰਟ ਬਣਦੇ ਆ ਮੇਰੇ ਵੀ 80 ਪੁਆਇੰਟ ਬਣਦੇ ਆ ਇਹਨੂੰ ਇਨਵੀਟੇਸ਼ਨ ਆ ਗਿਆ ਮੈਨੂੰ ਕਾਹਦੇ ਨਹੀਂ ਆਇਆ ਹੋ ਸਕਦਾ ਉਸ ਐਪਲੀਕੈਂਟ ਨੂੰ ਉਸੇ ਫੀਲਡ ਵਿੱਚ ਨੌਕਰੀ ਮਿਲੀ ਹੋਵੇ ਉੱਤੇ ਉਸ ਨੌਕਰੀ ਦੀ ਤਨਖਾਹ 70,000-80,000 ਹੋਵੇ ਅਤੇ ਉਹ ਕਹਿੰਦਾ ਮੇਰੀ 80,000 ਆ ਇਹਨੂੰ ਕਿਵੇਂ ਆ ਗਿਆ ਹੋ ਸਕਦਾ ਦੂਜੇ ਦੀ 90 ਹੋਵੇ ਤੇਰੇ ਨਾਲੋਂ ਵੱਧ ਹੋਵੇ ਇਹਦੇ 'ਚ ਵੇਰੀਏਬਲ ਬਹੁਤ ਆ ਜਿਹੜਾ ਸਕਿੱਲ ਸਿਲੈਕਟ ਵੈਬਸਾਈਟ ਆ ਨਾ ਉਹ ਕਲੈਰਿਟੀ ਨਾਲ ਇਹ ਚੀਜ਼ਾਂ ਦੱਸਦੀ ਨਹੀਂ ਵੀ ਉਹਨੂੰ ਕਾਹਤੇ ਆਇਆ ਤੈਨੂੰ ਕਾਹਤੇ ਨਹੀਂ ਆਇਆ ਉੱਥੇ ਮੋਟਾ ਮੋਟਾ ਜਿਹਾ ਲਿਖਿਆ ਹੁੰਦਾ ਵੀ 85 ਪੁਆਇੰਟ ਵਾਲੇ ਨੂੰ ਆ ਗਿਆ 95 ਵਾਲੇ ਨੂੰ ਆ ਗਿਆ 90 ਪੁਆਇੰਟ ਵਾਲੇ ਨੂੰ ਆ ਗਿਆ ਉਹ ਮਾਈਗ੍ਰੇਸ਼ਨ ਸਿਸਟਮ ਉੱਦਾਂ ਕੰਮ ਕਰਦਾ ਅਤੇ ਉਹਦੇ 'ਚ ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਹੈ ਨਾ ਅਤੇ ਹਾਈ ਪੇਇੰਗ ਆਸਟ੍ਰੇਲੀਅਨ ਜੋਬ ਹੋਵੇ ਜੇ 1,20,000 ਕਮਾਉਂਦੇ ਹੋ ਸਾਲ ਦਾ ਤਾਂ ਕਦੇ 90 ਪੁਆਇੰਟ ਦੇ ਦਿਓ ਜੇ 1,05,000 ਕਮਾਉਂਦੇ ਹੋ ਜਾਂ ਉਹ ਤੋਂ ਉੱਤੇ ਤਾਂ 70 ਪੁਆਇੰਟ ਦੇ ਦਿਓ ਜੇ ਸਾਰਿਆਂ ਨੂੰ ਥੱਲੇ ਵਾਲੀ ਬ੍ਰੈਕਟ 'ਚੋਂ $70,000 ਹੈ ਨਾ ਤੁਸੀਂ ਕਮਾਉਂਦੇ ਹੋ ਸਾਲਾਨਾ ਅਤੇ ਉਹਦੇ 30 ਪੁਆਇੰਟ ਆ ਉਦੋਂ ਥੱਲੇ ਕੋਈ ਪੁਆਇੰਟ ਨਹੀਂ
1: ਅੱਛਾ ਕੋਈ ਵੀ ਨਹੀਂ
0: ਪਾਰਟਨਰ ਦੀਆਂ ਸਕਿੱਲਸ ਦੇ ਵੀ ਗ੍ਰੈਟਨ ਇੰਸਟੀਚਿਊਟ ਕਹਿੰਦਾ ਪੁਆਇੰਟਸ ਰੱਖੋ, ਹੁਣ ਵੀ ਰੱਖੇ ਹੋਏ ਆ।

0: ਵੈਸੇ ਜੇ ਉਹਦੀ ਬਹੁਤ ਵਧੀਆ ਇੰਗਲਿਸ਼ ਆ, ਚਾਰਾਂ ਚੋਂ ਅੱਠ ਨੇ ਆਇਲਟਸ ਚੋਂ 60 ਪੁਆਇੰਟ ਦੇ ਦਿਓ, ਜੇ ਜ਼ਿਆਦਾ ਵਧੀਆ ਚਾਰਾਂ ਚੋਂ 7 ਨੇ 40, ਐਜੂਕੇਸ਼ਨ ਬੈਚਲਰ ਡਿਗਰੀ ਕੀਤੀ ਆ 30 ਪੁਆਇੰਟ ਦੇ ਦਿਓ, ਸਰਟੀਫਿਕੇਟ ਕੀਤਾ 15 ਦੇ ਦਿਓ, ਅਤੇ ਈਵਨ ਜੇ ਐਪਲੀਕੈਂਟ ਸਿੰਗਲ ਆ ਤਾਂ ਉੱਕਾ ਪੁੱਕਾ 90 ਪੁਆਇੰਟ ਦੇ ਦਿਓ।
1: ਸਿੰਗਲ ਦੀ ਵੈਲਿਊ
0: ਮਤਲਬ ਇੱਦਾਂ ਦਾ ਇਹ ਬਥੇਰਾ ਕੁਛ ਹੋ ਹਟਿਆ ਆਪਣੀ ਕਮਿਊਨਿਟੀ 'ਚ, ਓਨੀ ਦੇਰ ਲਈ ਲੋਕ ਤਲਾਕ ਵੀ ਦੇਈ ਰੱਖਦੇ ਆ ਕਾਗਜ਼ਾਂ 'ਚ,
1: ਇਹੋ
0: ਜਿਹਾ ਕੁਛ ਵੀ ਬਥੇਰਾ ਚੱਲਿਆ। ਬਾਅਦ 'ਚ ਜਦ ਡਿਪਾਰਟਮੈਂਟ ਨੂੰ ਪਤਾ ਲੱਗਿਆ ਫਿਰ ਉਹਨਾਂ ਨੇ ਵਾਰੰਟ ਵੀ ਕੱਢਿਆ ਉਹੋ ਜਿਹੇ ਲੋਕਾਂ ਦੇ। ਸੋ ਕਹਿਣ ਦਾ ਭਾਵ ਇਹ ਜਿਹੜੇ ਪੁਆਇੰਟ ਸਿਸਟਮ ਨੇ ਇਹ ਹਜੇ ਲਾਗੂ ਤਾਂ ਨਹੀਂ ਹੋਏ, ਪਰ ਜੇ ਲਾਗੂ ਹੋ ਜਾਂਦੇ ਆ ਤਾਂ ਕੁਛ ਇਸ ਤਰਜ਼ 'ਤੇ ਕੁਛ ਇਸ ਕਿਸਮ ਦਾ ਹੋਣ ਦੀ ਸੰਭਾਵਨਾ।
1: ਵੇਖੋ ਕਾਫੀ ਇਹਦੇ ਦਰਮਿਆਨ ਮੈਨੂੰ ਚੇਤਾ ਆ ਗਿਆ ਕਿ ਤੁਸੀਂ ਆਪਣਾ ਜਿੰਨਾ ਵੀ ਕੇਅਰਫੁਲ ਚਲੋ ਓਨਾ ਹੀ ਜ਼ਿਆਦਾ ਵਧੀਆ, ਕਿਉਂਕਿ ਆਪਾਂ ਇੰਨਾ ਚਿਰ ਲਾ ਕੇ ਅਤੇ ਉਸ ਤੋਂ ਬਾਅਦ 'ਚ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲਦਾ ਅਤੇ ਬੜਾ ਔਖਾ ਹੁੰਦਾ, ਫੀਸਾਂ ਬਹੁਤ ਨੇ। ਪਿਛਲੇ ਦਿਨੀ ਇੱਕ ਗੱਲ ਜਿਹੜੀ ਇੱਕ ਮਤਲਬ ਇੱਦਾਂ ਦਾ ਵੀ ਇੰਸੀਡੈਂਟ ਸੁਣਨ ਦੇ ਵਿੱਚ ਆਇਆ ਵਾ ਕਿ ਉਹਨਾਂ ਨੇ ਜਿਹੜਾ ਆਪਾਂ ਹੁਣ ਕੰਟਰੀ ਸਾਈਡ ਜਾਂਦੇ ਹਾਂ ਅਤੇ ਉੱਥੇ ਆਪਾਂ ਆਪਾਂ ਕਹਿ ਦਿੰਦੇ ਹਾਂ ਵੀ ਜਾਣ ਦੀ ਲੋੜ ਨਹੀਂ ਹੈ ਜੀ, ਉੱਥੇ ਤੁਸੀਂ ਐਡਰੈਸ ਸ਼ੋ ਕਰ ਦਿਓ ਜੀ, ਉੱਥੇ ਤੁਹਾਡੀਆਂ ਚਿੱਠੀਆਂ ਜਾਈ ਜਾਣ ਜੀ, ਟ੍ਰਾਂਜੈਕਸ਼ਨਾਂ ਜੀ ਕਰ ਦਿਉ। ਡਿਪਾਰਟਮੈਂਟ ਨੇ ਉਸ ਰੀਅਲ ਸਟੇਟ ਨੂੰ ਵੀ ਫੋਨ ਕਰਕੇ ਕੰਫਰਮ ਕੀਤਾ ਵੀ ਆਹ ਬੰਦੇ ਦੇ ਨਾਂ 'ਤੇ ਲੀਜ਼ ਹੈਗੀ ਆ ਉੱਥੇ। ਸੋ ਇਹ ਜਸਟ ਤੁਹਾਡੇ ਨਾਲ ਇੱਕ ਹਲਕਾ ਜਿਹਾ ਤਾਂ ਸ਼ੇਅਰ ਕਰਨਾ ਜ਼ਰੂਰੀ ਹੈ, ਕਿਉਂਕਿ ਜਿਹੜਾ ਵੀ ਕੋਈ ਇਸ ਸਿਚੁਏਸ਼ਨ ਦੇ ਵਿੱਚ ਹੈ ਤੁਸੀਂ ਭਾਈ ਆਪਣਾ ਪੱਕੇ ਤੌਰ ਦੇ ਉੱਤੇ ਇੰਤਜ਼ਾਮ ਕਰੋ ਜਿਹੜਾ ਵੀ ਕਰਨਾ
0: ਜੀ। ਹੁਣ 491-494 ਇਹ ਵੀਜ਼ਿਆਂ ਦੀ ਕੰਡੀਸ਼ਨ ਆ ਕਿ ਤੁਹਾਨੂੰ ਉਸ ਏਰੀਏ 'ਚ ਹੈ ਨਾ ਰਹਿਣਾ ਪੈਂਦਾ। ਅਤੇ ਮੈਂ ਇੱਕ ਕੇਸ ਇਹੋ ਜਿਹਾ ਜਾਣਦਾ ਜਿਹਦੇ 'ਚ ਹੈ ਨਾ ਰਿਫਿਊਜ਼ਲ ਆਈ ਸੀ ਅਤੇ ਸਾਨੂੰ ਉਹਦਾ ਕੇਸ ਡਿਫੈਂਡ ਕਰਨ ਨੂੰ ਕਿਹਾ ਗਿਆ ਸੀ, ਸਾਤੋਂ ਉਨੇ ਵਧੀਆ ਢੰਗ ਨਾਲ ਉਹ ਕਰ ਨਹੀਂ ਹੋਇਆ, ਪਰ ਉਹ ਸੀਗਾ ਪਾਰਸ਼ੀਅਲ, ਮਤਲਬ ਸੱਚ ਝੂਠ ਵਾਲਾ ਜਿਹੜਾ ਬੇੜਾ ਸੀ ਉਹ ਵਿੱਚ ਵਿੱਚ ਹੀ ਸੀਗਾ। ਉਹਦੇ 'ਚ ਉਹਨਾਂ ਨੇ ਫੜਿਆ ਉਹਨੂੰ ਉੱਥੋਂ ਬੰਦੇ ਨੂੰ ਵੀ, ਦੇਖ ਤੇਰੇ ਕ੍ਰੈਡਿਟ ਕਾਰਡ ਦੀਆਂ ਟ੍ਰਾਂਜੈਕਸ਼ਨ ਸਾਰੀਆਂ ਮੈਲਬਨ ਸਿਟੀ ਦੀਆਂ, ਕੌਫੀ ਤੇਰੀ ਇੱਥੋਂ ਪੀਤੀ ਹੋਈ ਆ ਹੈ ਨਾ 7-11 ਤੋਂ ਜਾਂ ਜਿੱਥੋਂ ਕਿੱਥੋਂ ਵੀ, ਅਤੇ ਤੂੰ ਸ਼ੋਅ ਇਹ ਕਰ ਰਿਹਾ ਵੀ ਮੈਂ ਉੱਥੇ ਰਹਿਣਾ, ਤਾਂ ਕੀ ਕੌਫੀ ਪੀਣ ਇੱਥੇ ਆਉਂਦਾ ਹੁੰਦਾ ਸੀ, ਜਾਂ ਸਬਜ਼ੀ ਦੀਆਂ ਦੁਕਾਨਾਂ, ਗਰੋਸਰੀ ਦੀਆਂ ਦੁਕਾਨਾਂ। ਹੁਣ ਲੋਕ ਉਸ ਤੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ, ਉਹ ਆਪਦਾ ਕ੍ਰੈਡਿਟ ਕਾਰਡ ਬਣਾ ਕੇ ਕਿਸੇ ਨੂੰ ਫੜਾਏ ਆਉਂਦੇ ਆ ਵੀ ਆਹ ਚੱਕ 5,000 ਪਤਾ ਤੂੰ ਖਰਚੇ ਕਰੀ ਜਾਓ। ਸੋ ਹੈ ਤਾਂ ਚੋਰ ਦੀ ਦਾੜੀ 'ਚ ਤਿਣਕਾ, ਪਰ ਇਹ ਕੁਛ ਨਾ ਕੁਛ ਚੱਲੀ ਜਾਂਦਾ। ਜਿੱਥੇ ਹੈ ਨਾ ਮਤਲਬ ਬਿੱਛੂ ਬੂਟੀ ਆ ਉੱਥੇ ਪਾਲਕ ਬੂਟੀ ਵੀ ਆ, ਚੋਰ ਆ ਤਾਂ ਸਿਪਾਹੀ ਵੀ ਆ, ਇਹ ਸਾਰਾ ਕੁਛ ਬੜੀ ਦੇਰ ਤੋਂ ਚੱਲਦਾ ਆ ਰਿਹਾ। ਇਹਨੂੰ ਚਲੋ ਆਪਾਂ ਜਸਟੀਫਾਈ ਨਹੀਂ ਕਰਦੇ, ਆਪਾਂ ਇਹ ਕਹਿੰਦੇ ਹਾਂ ਜਿਉਂ ਜਿਉਂ ਸਰਕਾਰ ਨੇ ਨਿਯਮ ਕਾਨੂੰਨ ਔਖੇ ਕੀਤੇ ਆ, ਆਮਦਨ ਦੇ ਹੀਲੇ ਵਸੀਲੇ ਪੇਂਡੂ ਖਾਤਰਾਂ 'ਚ ਕਈ ਵਾਰ ਨਹੀਂ ਹੁੰਦੇ ਉਨੇ, ਤਾਂ ਉਹ ਹੁਣ ਮੰਨ ਲਓ ਹੁਣ ਬੱਚੇ ਆ ਉੱਥੇ ਪੜ੍ਹਾਈ ਦੇ ਸਾਧਨ ਉਨੇ ਨਹੀਂ ਹੈਗੇ, ਕਈ ਲੋਕ ਕੀ ਕਰਦੇ ਸੀ ਆਪਦੇ ਬੱਚਿਆਂ ਨੂੰ ਸਿਟੀ 'ਚ ਪੜ੍ਹਾਉਣ ਲੱਗ ਗਏ ਸੀ, ਉੱਥੇ ਵੀ ਵੀਜ਼ੇ ਦੇ ਰਿਜੈਕਸ਼ਨਾਂ ਲੱਗੀਆਂ ਨੇ।
1: ਓਕੇ,
0: ਸੋ ਇਹਦੇ 'ਚ ਕਈ ਸਾਰੀਆਂ ਕੰਡੀਸ਼ਨਸ ਹੁੰਦੀਆਂ ਅਤੇ ਤੁਹਾਨੂੰ ਆਪਣੀਆਂ ਕੰਡੀਸ਼ਨਸ ਵੀਜ਼ੇ ਨਾਲ ਜੁੜੀਆਂ ਇੱਕ ਵਾਰ ਪਲੀਜ਼ ਉਹਨੂੰ ਹੈ ਨਾ ਪੜ੍ਹ ਲਓ ਚੰਗੀ ਤਰ੍ਹਾਂ। ਹੁਣ ਤਾਂ ਨਾਲੇ ਆ ਚੈਟ GPT-ਆਂ, ਜੇ ਤੁਸੀਂ ਮਾਈਗ੍ਰੇਸ਼ਨ ਏਜੰਟ ਕੋਲ ਸਲਾਹ ਨਹੀਂ ਲੈ ਸਕਦੇ, ਸਾਡੇ ਵਰਗਿਆਂ ਕੋਲ ਆਉਣ ਤੋਂ ਝੱਕਦੇ ਹੋ, ਤੁਸੀਂ ਭਾਵਾਂ ਆਹ ਮਾੜਾ ਮੋਟਾ ਡਿਪਾਰਟਮੈਂਟ ਦੀ ਵੈਬਸਾਈਟ 'ਤੇ ਜਾ ਕੇ ਚੈਟ GPT ਨੂੰ ਕਹਿ ਸਕਦੇ ਹਾਂ ਵੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੀ ਵੈਬਸਾਈਟ ਦੇ ਹਿਸਾਬ ਨਾਲ ਮੈਨੂੰ ਦੱਸ ਵੀ ਇਸ ਕੰਡੀਸ਼ਨ ਦਾ 8503 ਦਾ 8201 ਦਾ ਫਲਾਨੀ ਕੰਡੀਸ਼ਨ ਦਾ ਕੀ ਮਤਲਬ ਆ।
1: ਆਹੋ ਵੀ ਇਹ ਸਿਰਫ ਗਾਣੇ ਥੋੜ੍ਹੀ ਬਣਾਉਂਦਾ, ਵੀ ਦੱਸਦਾ
0: ਇਹ। ਹਾਂ ਉਹੀ ਗੱਲ ਆ, ਹੋਰ ਕਿਤੇ ਹੈਪੀ ਬਰਥਡੇ ਟੂ ਯੂ ਥੋੜ੍ਹੀ ਕਹੀ ਜਾਣਾ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ। ਸੋ ਕਹਿਣ ਦਾ ਮਤਲਬ, ਪਰ ਆਮ ਤੌਰ 'ਤੇ ਆਪਣੇ ਲੋਕ ਕੀ ਕਰਦੇ ਆ ਵੀ ਹੈ ਨਾ, ਜਿਵੇਂ 50 ਰੁਪਈਏ ਪੁਲਿਸ ਵਾਲੇ ਨੂੰ ਦੇ ਕੇ ਕਹਿੰਦਾ ਚੀਕਾਂ ਵੀ ਤਾਈ ਮਾਰਨੀਆਂ। ਇਸ ਲਈ ਭਾਈ ਉਸ ਰਾਹੇ ਨਾ ਪਾਓ, ਅਤੇ ਕਿਰਪਾ ਕਰਕੇ ਇਹਨੂੰ ਥੋੜ੍ਹਾ ਸੰਜੀਦਗੀ ਨਾਲ ਲਿਆ ਜਾਵੇ। ਬਾਕੀ ਜਿਹੜਾ ਬਜਟ ਦੇ ਵਿੱਚ ਇੱਕ ਹੋਰ ਅਨਾਊਂਸਮੈਂਟ ਆ, ਉਹ ਕਹਿੰਦੇ ਸੀ ਗਵਰਨਮੈਂਟ ਕਹਿੰਦੀ $85 ਮਿਲੀਅਨ ਇੱਕ ਪਾਸੇ ਰੱਖਿਆ ਤਾਂ ਕਿ ਜਿਹੜਾ ਸਕਿੱਲ ਅਸੈਸਮੈਂਟ ਦਾ ਸਿਸਟਮ ਹੈ ਇਹਨੂੰ ਬਿਹਤਰ ਕੀਤਾ ਜਾ ਸਕੇ। ਮੰਨ ਲਓ ਇੱਕ ਮਕੈਨੀਕਲ ਇੰਜੀਨੀਅਰ ਆ, ਇੱਥੋਂ ਪੜ੍ਹਿਆ ਅਤੇ ਇੱਥੇ ਉਹਦੀ ਜੋਬ ਲੱਗੀ ਹੋਈ ਆ, ਅਤੇ ਉਹਦੀ ਸਕਿੱਲ ਅਸੈਸਮੈਂਟ ਕਈ ਵਾਰ ਕਰਨੀ ਸੌਖੀ ਆ, ਕਿਉਂਕਿ ਡਾਕੂਮੈਂਟ ਇੱਕ ਮਿੰਟ 'ਚ ਪਤਾ ਲੱਗ ਜਾਂਦੇ ਆ, ਫਲਾਨੀ ਕੰਪਨੀ 'ਚ ਨੌਕਰੀ ਕੀਤੀ ਆ, ਐਨੂਅਲ ਟੈਕਸ ਰਿਟਰਨ ਭਰੀ ਆ, ਪੇ ਸਲਿੱਪਾਂ ਹੈਗੀਆਂ, ਬੈਂਕ ਸਟੇਟਮੈਂਟਾਂ ਹੈਗੀਆਂ, ਤਨਖਾਹਾਂ ਆਈਆਂ, ਸੋਪਰ ਪਾਇਆ ਹੋਇਆ। ਕੇਸ ਅਫਸਰ ਨੇ ਸਿੱਧਾ ਗ੍ਰੀਨ ਟਿੱਕ ਦਿੱਤਾ ਵੀ ਮੇਰੀਆਂ ਆਹ 5 ਪੈਰਾਮੀਟਰ ਨੇ, 5 'ਤੇ ਗ੍ਰੀਨ ਟਿੱਕ ਆ, ਅਤੇ ਮੇਰੇ ਵੱਲੋਂ ਇਹ ਅਪਰੂਵਡ ਆ ਤੂੰ ਹੈ ਨਾ, ਤੇਰੀ ਸਕਿੱਲ ਅਸੈਸਮੈਂਟ ਹੋ ਗਈ। ਪਰ ਕਈ ਵਾਰ ਓਵਰਸੀਜ਼ ਹੁੰਦੇ ਆ, ਹੁਣ ਮੰਨ ਲਓ ਉਹ ਹੁਣ ਬਾਗੇ ਪੁਰਾਣੇ ਕੋਈ ਫੈਕਟਰੀ ਆ ਉੱਥੇ ਲੱਗਿਆ ਹੋਇਆ, ਉਹ ਕਹਿੰਦਾ ਜੀ ਉੱਥੇ ਉਹਨਾਂ ਨੇ ਪੇ ਸਲਿੱਪਾਂ ਸਲਿੱਪਾਂ ਨੂੰ ਤਾਂ ਆਪ ਨੂੰ ਨਹੀਂ ਪਤਾ ਕੀ ਹੁੰਦੀਆਂ, ਤਾਂ ਉਹ ਸਕਿੱਲ ਅਸੈਸਮੈਂਟ ਉੱਥੇ ਕੀ ਕਰੇ ਜਾਂ ਤੁਹਾਨੂੰ ਡਾਕੂਮੈਂਟ ਨਹੀਂ ਮਿਲਦਾ, ਤਾਂ ਉਹ ਸਿਸਟਮ ਨੂੰ ਐਕਸਲਰੇਟ ਕਰਨ ਲਈ, ਖਾਸ ਤੌਰ 'ਤੇ ਉੱਥੇ ਜਿੱਥੇ ਆਕੂਪੇਸ਼ਨਲ ਲਾਈਸੈਂਸਿੰਗ ਦੀ ਲੋੜ ਆ, ਮੰਨ ਲਓ ਇਲੈਕਟ੍ਰੀਸ਼ਨ ਆ, ਉਹਨੂੰ ਇਲੈਕਟ੍ਰੀਸ਼ਨ ਦਾ ਲਾਈਸੈਂਸ ਚਾਹੀਦਾ, ਵੈਲਡਰ ਆ ਜਾਂ ਕੋਈ ਹੋਰ ਨੇ ਹੈ ਨਾ, ਉਹਨਾਂ ਦੀ ਸਕਿੱਲ ਅਸੈਸਮੈਂਟ ਨੂੰ ਸੌਖਾ ਕਿੱਦਾਂ ਕੀਤਾ ਜਾਵੇ ਤਾਂ ਕਿ ਉਹ ਛੇਤੀ ਉਸ ਸਕਿੱਲ ਦੇ ਮਾਹਰ ਬਣ ਕੇ ਵਰਕਫੋਰਸ 'ਚ ਜਾਣ, ਉਹਦੇ ਲਈ ਇਹਨਾਂ ਨੇ ਹੁਣ $85 million ਰਾਖਵਾਂ ਰੱਖਿਆ ਅਤੇ ਬਾਕੀ ਜਿਹੜੇ ਟੇਫ ਵਰਗੇ ਕੋਲਜ ਨੇ ਜਾਂ ਟੇਫ ਆ ਜਾਂ ਜਿਹੜੇ ਕਿੱਤਾ ਮੁਖੀ ਕੋਰਸ ਕਰਵਾਉਂਦੇ ਆ ਉਹਨਾਂ ਦੀ ਜਾਨ ਸੌਖੀ ਹੋਊਗੀ ਉੱਥੋਂ ਦੇ ਪੜ੍ਹਿਆਂ ਨੂੰ ਸਿੱਧੇ ਗ੍ਰੀਨ ਟਿਕ ਵਜਿਆ ਕਰਨਗੇ
1: ਓਕੇ
0: ਅਤੇ ਉਹਦੇ ਨਾਲ ਜਿਹੜਾ ਇਹ ਸਿਸਟਮ ਆ ਇਹ ਰਿਫੋਰਮ ਹੋਣ ਦੀ ਉਮੀਦ ਕੀਤੀ ਜਾ ਸਕਦੀ ਆ ਬਾਕੀ ਇਹਦੇ ਤੋਂ ਇਲਾਵਾ ਗਵਰਨਮੈਂਟ ਨੇ ਕੁਛ ਕੁਛ ਪ੍ਰੋਗਰਾਮ ਨੇ ਥੋੜ੍ਹੇ ਜਿਹੇ ਪੈਸੇ ਰਾਖਵੇਂ ਰੱਖੇ ਆ ਜਿਹੜਾ ਆਸਟ੍ਰੇਲੀਆ ਦਾ ਸਟੂਡੈਂਟ ਵੀਜ਼ਾ ਸੈਕਟਰ ਆ ਉਹਦੇ 'ਚ ਸਕਰੂਟਨੀ ਬਹੁਤ ਟਾਈਟ ਕਰ ਦੇਣੀ ਆ ਪ੍ਰੋਟੈਕਸ਼ਨ ਵੀਜ਼ਾ ਸਿਸਟਮ ਆ ਉਹਨੂੰ ਬਹੁਤ ਇਹਨਾਂ ਨੇ ਸਿਸਟਮ ਨੂੰ ਟਾਈਟ ਕਰ ਦੇਣਾ ਉਹਦੇ 'ਚ ਇਹਨਾਂ ਨੇ ਕਈ ਕਈ ਮਿਲੀਅਨ ਰਾਖਵੇਂ ਰੱਖੇ ਆ ਵਰਕਫੋਰਸਿਸ ਬਣਾਈਆਂ ਕਿ ਇਹ ਸਿਸਟਮ ਜਿਹੜਾ ਰੋਟ ਹੋ ਰਿਹਾ ਕਿੱਦਾਂ ਇਹਨੂੰ ਬਚਾਇਆ ਜਾਵੇ ਰੋਕਿਆ ਜਾਵੇ ਉਹਦੇ ਪਹਿਲੇ ਟੇਅਰ 'ਚ ਤਾਂ ਇਹਨਾਂ ਨੇ ਕੰਮ ਕੀਤਾ ਅੱਗੇ ਲੋਕ ਆਉਂਦੇ ਸੀ ਵੈਸਟਰ ਵੀਜ਼ੇ 'ਤੇ ਅਤੇ ਸਟੂਡੈਂਟ ਵੀਜ਼ੇ 'ਚ ਕਨਵਰਟ ਕਰਾ ਲੈਂਦੇ ਸੀ ਇੱਥੇ ਹੈ ਨਾ ਉਦੋਂ ਕਹਿ ਲਓ ਸਰਕਾਰ ਨੂੰ ਜਾਂ ਇੱਥੇ ਲੋੜ ਮਹਿਸੂਸ ਹੋਈ ਅਤੇ ਉਹਦੇ 'ਚ ਜਾਇਜ਼ ਨਜਾਇਜ਼ ਹਰ ਪ੍ਰਕਾਰ ਦੇ ਲੋਕ ਆਏ ਫਿਰ ਉਹਨਾਂ ਨੇ ਮੁੜ ਕੇ ਉਹ ਸਿਸਟਮ ਬਲੌਕ ਕਰਤਾ ਫਿਰ ਇਹਨਾਂ ਨੇ ਟੀ ਆਰ ਪੈਣੀ ਬੰਦ ਕਰਤੀ 35 ਸਾਲ ਤੋਂ ਉੱਤੇ ਦੀ ਉਮਰ ਵਾਲੇ ਲੋਕ ਆ ਹੁਣ ਮੰਨ ਲਓ ਜੇ 38 ਸਾਲ ਦਾ ਤਾਂ ਉਹਨਾਂ ਕੋਲ ਸਿਰਫ ਅਤੇ ਸਿਰਫ ਇੱਕ ਇੰਪਲੋਇਡ ਸਪੋਂਸਰ ਪਾਥਵੇ ਰਹਿ ਗਏ ਜਿਹਦੇ 'ਚ 482 ਆ ਜਾਂਦਾ 186 ਆ ਜਾਂਦਾ ਉਹ ਹੁਣ ਡੁੱਬੀ ਤਾਂ ਜੇ ਸਾਹ ਨਾ ਆਇਆ ਮਰਦੀ ਘਾਟ ਉਹਨੇ ਕੋੜ ਕਿਰਲਾ ਕੀਤਾ ਅਤੇ ਉਹ ਉਹਦੇ 'ਚ ਹੁਣ ਪੰਗੇ ਪਏ ਹੋਏ ਆ ਉਹ ਹੁਣ ਸਟੂਡੈਂਟ ਪੈਸੇ ਚੱਕੀ ਫਿਰਦੇ ਆ ਸਾਡਾ 482 ਪਾ ਦਿਓ ਜੀ ਸਾਡਾ 50,000 ਲੈ ਲਓ ਜੀ 70,000 ਉਹ ਐਡਾ ਭੈੜਾ ਸਿਸਟਮ ਆ ਉਹ ਐਡਾ ਗੰਦਾ ਕੰਮ ਆ ਅਤੇ ਉਹ ਸਾਰੀ ਉਮਰ ਬੰਦਾ ਉਹਦੇ 'ਚ ਹੀ ਘੁੱਟ ਘੁੱਟ ਕੇ ਮਰੀ ਜਾਂਦਾ ਇਹ ਜਿਹੜੀਆਂ ਅਰੇਂਜਮੈਂਟਸ ਨੇ ਨਾ ਇਸ ਲਈ ਰੱਬ ਦੇ ਵਾਸਤੇ ਇਹਨਾਂ ਅਰੇਂਜਮੈਂਟਸ ਤੋਂ ਬਚੋ ਕਿਉਂਕਿ ਤੁਹਾਨੂੰ ਲੱਗਦਾ ਹੀ ਆ ਬਈ ਆਹ ਮੈਂ ਪੈਸੇ ਦਿੱਤੇ ਅਤੇ ਹੁਣ ਚੀਕਾਂ ਵੀ ਤਾਈ ਮਾਰਨੀਆਂ ਉਹ ਚੀਕਾਂ ਤੁਹਾਡੀਆਂ ਨਿਕਲਣੀਆਂ ਇੰਪਲੋਇਰ ਦੀਆਂ ਨਹੀਂ ਨਿਕਲਣੀਆਂ
1: ਕੋਡ ਕਿਲੇ ਕਰਨ ਦੀ ਨਹੀਂ ਲੋੜ
0: ਅਤੇ ਉਹ ਮਤਲਬ ਜਿਹੜੀ ਉਹ ਔਖਾ ਕੰਮ ਇਸ ਲਈ ਆਪ ਵੀ ਬਚੋ ਅਤੇ ਕੋੜ ਕਿਰਲੇ ਨੂੰ ਵੀ ਬਚਾਓ ਕਿਉਂਕਿ ਕੋੜ ਕਿਰਲੇ ਨੇ ਤੁਹਾਡੇ ਪੈਸੇ ਪੂਹੇ ਲੈ ਕੇ ਰੰਗ ਵਟਾ ਕੇ ਕਿਤੇ ਨਿਕਲ ਜਾਣਾ ਟੈਲੀਵਿਜ਼ਨ ਦੀ ਮਸ਼ਹੂਰੀ ਜੀ ਨਹੀਂ ਸੀ ਆਉਂਦੀ ਹੁੰਦੀ ਉਹਦੇ 'ਚ ਰੰਗ ਜਿਹਾ ਬਲਿਆਂ ਦਾ ਪੱਤਿਆਂ 'ਚੋਂ ਹਰਾ ਜਿਹਾ ਹੋ ਜਾਂਦਾ ਸੀ ਅਤੇ ਪੱਥਰਾਂ 'ਚ ਪੱਥਰ ਰੰਗਾ ਹੈ ਨਾ ਸੋ ਇਹ 482 ਵੀ ਇੱਕ ਬਹੁਤ ਵੱਡਾ ਟਰੈਪ ਬਣਦਾ ਜਾ ਰਿਹਾ ਕਈ ਲੋਕਾਂ ਲਈ ਪਰ ਕਈ ਲੋਕਾਂ ਨੂੰ ਇਹ ਲੱਗਦਾ ਵੀ ਹੁਣ ਅਸੀਂ ਕਰੀਏ ਕਿ ਜਾਈਏ ਕਿੱਥੇ ਨੂੰ
1: ਵੇਖੋ ਮੈਂ ਤਾਂ ਸਿੱਧੀ ਜੀ ਇੱਕ ਝਟਕਾ ਜਿਹਾ ਹਿਸਾਬ ਹੁੰਦਾ ਵਾ ਵੀ ਜਿਹੜੀ ਚੀਜ਼ ਬਹੁਤ ਜ਼ਿਆਦਾ ਰੌਲਾ ਪੈਂਦਾ ਨਾ ਜਿਹਦਾ ਜੇ 457 ਦਾ ਪਿਆ ਸੀ ਤਾਂ ਉਹਦਾ ਪਟਾਕਾ ਪਿਆ 482 ਦਾ ਰੌਲਾ ਇੰਨਾ ਜ਼ਿਆਦਾ ਪਿਆ ਤਾਂ ਉਹਦਾ ਪਟਾਕਾ ਪੈਣਾ
0: 457 ਤੋਂ ਪਹਿਲਾਂ ਇੱਦਾਂ ਹੋ ਚੁੱਕਿਆ
1: ਹੈ ਨਾ ਫਿਰ ਦੁਬਈ ਦਾ ਇੰਨਾ ਰੌਲਾ ਪਿਆ ਸੀ ਤਾਂ ਉਹਦਾ ਪਟਾਕਾ ਪੈ ਗਿਆ ਇਹ ਜਿਹੜੀ ਵੀ ਚੀਜ਼ ਬਹੁਤ ਜ਼ਿਆਦਾ ਹਾਈਲਾਈਟਿਡ ਹੁੰਦੀ ਨਾ ਸਾਨੂੰ ਚਾਰ ਚੁਫੇਰੇ ਨਜ਼ਰ ਆਉਂਦੀ ਆ ਇਹਦਾ ਮਤਲਬ ਵੀ ਕੁਛ ਨਾ ਕੁਛ ਹੋਣ ਵਾਲਾ ਗਾ ਸੋ ਇਸ ਕਰਕੇ ਉੱਧਰ ਨੂੰ ਭੱਜਣ ਦੀ ਲੋੜ ਨਹੀਂ ਜਿੰਨੇ ਚਿਰ ਨੂੰ ਤੁਹਾਡੀ ਵਾਰੀ ਆਉਣੀ ਉਨੇ ਚਿਰ ਨੂੰ ਉੱਦਾਂ ਹੀ ਉਹਦਾ ਕੁਛ ਨਾ ਕੁਛ ਹੋਰ ਪਾਸੇ ਨੂੰ ਤੁਰ ਪੈਂਦਾ ਕੋਸ਼ਿਸ਼ ਕਰੋ ਵੀ ਆਪਣੇ ਲਈ ਉੱਦਾਂ ਦੇ ਰਾਹ ਲੱਭੋ ਜਿਹੜੇ ਤੁਹਾਡੇ ਮੁਤਾਬਕ ਜ਼ਿਆਦਾ ਮਾਫਕ ਹੋਣ ਨਾ ਕਿ ਆਊਟ ਆਫ ਵੇ ਜਾ ਕੇ ਕੋਡ ਕਿਰਲਾ ਕਰਨ
0: ਜੀ ਹੁਣ ਤੁਸੀਂ ਹਿਸਾਬ ਲਾਓ 425,000 ਬੰਦਿਆਂ ਦਾ ਬੈਕਲੋਗ ਆ ਜਿਨ੍ਹਾਂ ਨੇ ਐਪਲੀਕੇਸ਼ਨਾਂ ਪਾਈਆਂ ਹੋਈਆਂ ਨੇ ਵੀਜ਼ੇ ਵਾਸਤੇ ਪਰ ਸਿਰੇ ਨਹੀਂ ਲੱਗੀਆਂ
1: ਜਿਹੜੇ ਔਨਸ਼ੋਰ
0: ਔਨਸ਼ੋਰ
1: ਓਕੇ
0: ਅਤੇ ਤੁਸੀਂ ਹਿਸਾਬ ਲਾਓ ਵੀ ਇਹਦੇ 'ਚੋਂ ਇਕੱਲਾ 60,000 ਸਕਿੱਲਡ ਵਰਕਰ ਹੀ ਆ 482 ਅਤੇ 186 ਵਾਲਾ ਮੈਨੂੰ ਲੱਗਦਾ ਵੀ ਇਹ ਹੋਣਾ ਚਾਹੀਦਾ ਬਾਕੀ ਚਲੋ ਆਸਟ੍ਰੇਲੀਆ ਬੇਸ ਜਿਹੜਾ ਇੰਪਲੋਇਰ ਬੇਸ ਸੀਗਾ ਵੀਜ਼ਾ ਉਹ ਕੋਵਿਡ ਤੋਂ ਪਹਿਲਾਂ ਅਤੇ ਹੁਣ ਦਾ ਜੇ ਫਰਕ ਦੇਖੀਏ ਤਾਂ 40,000 ਦਾ ਫਰਕ ਪਿਆ ਮਤਲਬ ਇੰਨੇ ਥੋੜ੍ਹੇ ਜਿਹੇ ਸਮੇਂ 'ਚ 40,000 ਬੰਦਾ ਵਿੱਚ ਐਡ ਹੋ ਗਿਆ ਸਿਸਟਮ ਦੇ ਕਿਉਂਕਿ ਲੋਕਾਂ ਕੋਲ ਹੋਰ ਆਪਸ਼ਨ ਹੈ ਨਹੀਂ ਜਿਹੜਾ ਬੰਦਾ 35 ਸਾਲ ਤੋਂ ਉੱਤੇ ਦੀ ਉਮਰ ਵਾਲਾ ਉਹਦੇ ਕੋਲ 482 186 ਤੋਂ ਬਿਨਾਂ ਰਾਹ ਹੈ ਨਹੀਂ ਇਸ ਲਈ ਉਹਨੂੰ ਉਸ ਟਾਈਪ ਦੇ ਵੀਜ਼ੇ ਪਾਉਣੇ ਪੈਂਦੇ ਆ ਅਤੇ ਮੈਂ ਤੁਹਾਨੂੰ ਦੱਸਦੇ ਹਾਂ ਬਈ ਐਜ਼ ਏ ਮਾਈਗ੍ਰੇਸ਼ਨ ਏਜੰਟ ਵੀ ਕਈ ਚੀਜ਼ਾਂ ਹੁੰਦੀਆਂ ਸਲਾਹ ਦੇਣੀ ਅਤੇ ਉਹ ਕੰਪਲਾਇੰਸ ਅਤੇ ਰੈਗੂਲੇਸ਼ਨ ਪੱਖੋਂ ਸਾਨੂੰ ਆਪਣਾ ਮਾਰਾ ਨੰਬਰ ਵੀ ਐਕਸਪਲੇਨ ਕਰਨਾ ਪੈਂਦਾ ਮੇਰਾ ਮਾਰਾ ਨੰਬਰ 24183 ਆ ਅਤੇ ਕਿਉਂਕਿ ਹੁਣ ਇਹਨਾਂ 'ਤੇ ਵੀ ਸਕਰੂਟਨੀ ਮਾਈਗ੍ਰੇਸ਼ਨ ਏਜੰਟ 'ਤੇ ਵੀ ਕਸੀ ਆ ਕਿ ਕੰਪਲਾਇੰਸ ਅਤੇ ਰੈਗੂਲੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਕਿਸੇ ਨੂੰ ਸਲਾਹ ਨਹੀਂ ਦੇ ਸਕਦੇ ਅਨਲੈਸ ਕਿ ਤੁਸੀਂ ਆਪਣਾ ਮਾਰਾ ਨੰਬਰ ਐਕਸਪਲੇਨ ਕਰੋ ਉਹਨੂੰ ਵੀ ਮੇਰਾ ਆਹ ਮਾਰਾ ਨੰਬਰ ਆ ਤੁਸੀਂ ਉਹ ਮਾਰਾ ਦੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਹੋ ਮਤਲਬ ਲੱਲੀ ਛੱਲੀ ਭੂੰਡ ਪਟੱਲੀ ਜਿਹੜੇ ਅੱਗੇ ਸੀਗੇ ਹੈ ਨਾ ਐਜੂਕੇਸ਼ਨ ਸੈਕਟਰ 'ਚ ਵੀ ਬਹੁਤ ਸੀਗੇ ਲੋਕ ਉਹਨਾਂ ਦੇ ਨਾਂ ਦਾ ਪ੍ਰੋਫਾਈਲ ਕ੍ਰੀਏਟ ਕਰਕੇ ਅਤੇ ਵੀਜ਼ਾ ਪਾ ਦਿੰਦੇ ਸੀ
1: ਓਕੇ
0: ਵੀ ਇਹ ਤਾਂ ਗੱਲ ਹੀ ਕੁਛ ਨਹੀਂ ਹੁਣ ਆ ਪ੍ਰੋਟੈਕਸ਼ਨ ਵੀਜ਼ੇ ਦਾ ਕੰਮ ਹੀ ਇੱਕ ਸਿੱਧ ਪੱਧਰ ਆ ਹੁਣ ਇਹ ਤਾਂ 60-65 million ਲਾ ਕੇ ਐਡੀਆਂ ਵਰਕਫੋਰਸਾਂ ਬਣਾਉਣ ਦੀ ਲੋੜ ਹੀ ਨਹੀਂ ਹੁਣ ਜੇ ਮੈਂ ਦੇਖਦਾ ਅਤੇ ਚੁੱਪ ਕਰਕੇ ਇਹ ਕਹਿਣ ਵੀ ਪ੍ਰੋਟੈਕਸ਼ਨ ਵੀਜ਼ਾ ਜੀ ਤੁਸੀਂ ਆਪ ਨਹੀਂ ਲਾ ਸਕਦੇ ਪ੍ਰਾਈਵੇਟ ਪ੍ਰੋਫਾਈਲ ਤੋਂ ਤੁਸੀਂ ਕਿਸੇ ਵਕੀਲ ਤੋਂ ਜਾਂ ਮਾਈਗ੍ਰੇਸ਼ਨ ਏਜੰਟ ਤੋਂ ਹੀ ਲਵਾਇਆ ਜਾ ਸਕਦਾ ਅਤੇ ਮਾਈਗ੍ਰੇਸ਼ਨ ਏਜੰਟ ਅਤੇ ਵਕੀਲ ਸਟੈਟੈਕ ਲਿਖ ਕੇ ਦੇਵੇ ਵੀ ਮੈਨੂੰ ਲੱਗਦਾ ਬਈ ਇਹਦਾ ਬਣਦਾ ਹਾਂ ਉਹਦੇ ਹੱਥ ਜਦੋਂ ਕੰਬੇ ਇੱਕ ਵਾਰ ਅਤੇ ਉਹ ਪਰ ਚੱਕਰੇ ਆ ਜਦੋਂ ਪੈਸਾ ਹੈ ਨਾ ਚਿੱਟਾ ਜਿਹਾ ਲਿਫਾਫਾ ਦੀਂਦਾ ਟੇਬਲ 'ਤੇ ਪਿਆ ਫਿਰ ਸਾਰੇ ਹੀ ਉੱਧਰ ਨੂੰ ਲਿਊਰ ਹੁੰਦੇ ਆ।
1: ਪਰ ਡਿਪਾਰਟਮੈਂਟ ਨੂੰ ਵੀ ਤਾਂ ਪਤਾ ਨਾ ਵੀ ਆਉਣ ਤੇ ਡੇ ਹੀ ਆ ਪੈਸੇ, ਕੱਲ ਨੂੰ ਕਿਸੇ ਪਾਸੇ ਲੱਗਦੇ ਜਾਂ ਨਹੀਂ ਲੱਗਦੇ,
0: ਸਿਸਟਮ 'ਚ ਹੀ ਆ ਰਹੇ ਨਾ ਇਹ,
1: ਪੈਸੇ ਤਾਂ ਆ ਹੀ ਰਹੇ ਨਾ।
0: ਸੋ ਕਹਿਣ ਦਾ ਮਤਲਬ ਹੈ ਨਾ ਵੀ ਇਹ ਚੀਜ਼ਾਂ ਜਿਹੜੀਆਂ ਰੋਟ ਹੋਈਆਂ, ਹੁਣ ਆ ਸਟੂਡੈਂਟ ਵੀਜ਼ੇ 'ਚ ਆਪਾਂ ਨੂੰ ਪਤਾ ਪੰਜਾਬ ਤੋਂ ਜਾਂ ਕਿਤੋਂ ਹੋਰੋਂ ਆਪਾਂ ਜੇ ਗੱਲ ਕਰਦੇ ਹਾਂ ਨੇਪਾਲ ਤੋਂ, ਅੱਜ ਕੱਲ੍ਹ ਭਾਰਤ ਤੋਂ ਵੀਜ਼ੇ ਦੀ ਰਿਜੈਕਸ਼ਨ ਦੀ ਦਰ 60%, 50%, 40% ਤੱਕ ਵੱਧ ਗਈ ਆ। ਸਟੂਡੈਂਟ ਵੀਜ਼ੇ ਅਪਰੂਵ ਹੀ ਨਹੀਂ ਹੋ ਰਹੇ, ਕਿਉਂਕਿ ਉਹਦੇ 'ਚ ਉਹ ਮੇਜਰ ਦੇਖਦੇ ਆ ਵੀ ਕੀ ਸਟੂਡੈਂਟ ਵਾਕਈ ਸਟੂਡੈਂਟ ਬਣ ਕੇ ਆ ਰਿਹਾ ਜਾਂ ਇਹ ਕੋਈ ਰਾਹ ਲੱਭਣ ਆ ਰਿਹਾ, ਖੁੱਡ ਪੱਟਣ ਆ ਰਿਹਾ,
1: ਪੜ੍ਹਨ ਆ ਰਿਹਾ।
0: ਹਾਂ, ਅਤੇ ਉਹਦੇ ਕੋਲ ਕੀ ਜਿਹੜੇ ਜੈਨੂਅਨ ਫੰਡਸ ਹੈਗੇ ਆ। ਮੰਨ ਲਓ ਜੇ ਹੁਣ ਤੁਹਾਡੀ ਯੂਨੀਵਰਸਿਟੀ ਦੀ ਫੀਸ ਆ ਇੱਥੇ $35,000-40,000 ਤਾਂ ਫੀਸ ਹੀ ਹੈ ਇੱਕ ਸਾਲ ਦੀ, $30,000 ਤੁਹਾਡੇ ਹੈਗੇ ਆ ਲਿਵਿੰਗ ਐਕਸਪੈਂਸਿਸ, 29,000 ਹੈ ਨਾ, ਅਤੇ ਆਉਣ ਜਾਣ ਦੀ ਜਹਾਜ਼ ਦੀ ਟਿਕਟ ਵਾਪਸੀ ਦੀ, ਉਹ ਵਿੱਚ ਉਹਨਾਂ ਨੇ ਕਾਊਂਟ ਕਰਨੀ ਆ। ਜੇ ਤੁਹਾਡਾ ਕੋਈ ਪਾਰਟਨਰ ਹੈਗਾ ਜਾਂ ਨਾ ਕੋਈ ਸਬਸੀਕੁਐਂਟ ਐਂਟਰੈਂਟ ਬਾਅਦ 'ਚੋਂ ਲੱਗਦਾ, $10,000 ਉਹਦਾ ਪਾ ਲਓ। ਸੋ ਕੁੱਲ ਮਿਲਾ ਕੇ ਇਹ $80,000 ਬਣ ਜਾਂਦਾ, ਅਤੇ 80,000 ਨੂੰ 65 ਨਾਲ ਗੁਣਾ ਕਰਕੇ ਦੇਖ ਲਓ, ਇੰਨੇ ਪੈਸੇ ਤੁਸੀਂ ਇੱਕ ਨੰਬਰ 'ਚ ਆਪਣੇ ਕਾਗਜ਼ਾਂ 'ਚ ਉੱਥੇ ਦਿਖਾਉਣੇ ਆ, ਅਤੇ ਇੰਨੇ ਪੈਸੇ ਹੁੰਦੇ ਕਿਹਦੇ ਕੋਲ?
1: ਸਲਾਨਾ।
0: ਅਤੇ ਮੁੜ ਕੇ ਉੱਥੇ ਕੀ ਆ, ਹੁਣ ਸਿਸਟਮ ਨੂੰ ਰੋਟ ਕਿੱਦਾਂ ਕੀਤਾ ਜਾਂਦਾ, ਉੱਥੇ ਲੋਕਾਂ ਨੇ ਇੱਕ ਦੂਜੇ ਦੇ ਪੈਸੇ ਆ ਤੋਂ ਫੜ ਕੇ ਉਹਦੇ ਅਕਾਊਂਟ 'ਚ, ਉਦੋਂ ਫੜ ਕੇ ਉਹਦੇ ਅਕਾਊਂਟ 'ਚ, ਤੁਹਾਡੇ ਨਾਂ 'ਤੇ ਅਕਾਊਂਟ ਖੋਲ੍ਹ ਕੇ ਝੂਠੇ ਮੋਬਾਈਲ ਨੰਬਰ ਕ੍ਰੀਏਟ ਕਰਕੇ OTP ਉਹਨਾਂ 'ਤੇ ਜਾਣਾ, ਤੁਹਾਡੇ ਕੋਲ ਉਹਦੀ ਪਹੁੰਚ ਹੀ ਹੈ ਨਹੀਂ, ਐਕਸੈਸ ਹੀ ਹੈ ਨਹੀਂ। ਬਹੁਤ ਸਾਰੇ ਏਜੰਟ ਇੰਡੀਆ 'ਚ ਇੱਦਾਂ ਦੇ ਫਰੋਡੂਲੈਂਟ ਐਕਟੀਵਿਟੀਜ਼ 'ਚ ਵੀ ਫੜੇ ਗਏ ਆ, ਪਰ ਉੱਥੇ ਕੋਈ ਰੈਗੂਲੇਸ਼ਨ ਨਹੀਂ, ਕੋਈ ਮਾਪਦੰਡ ਨਹੀਂ, ਕੋਈ ਰੌਲਾ ਰੱਪਾ ਨਹੀਂ, ਉੱਥੇ ਇਹਨਾਂ ਚੀਜ਼ਾਂ ਨੂੰ ਫੜਨਾ ਔਖਾ। ਅਤੇ ਆਸਟ੍ਰੇਲੀਅਨ ਗਵਰਨਮੈਂਟ ਕਹਿੰਦੀ ਸਾਡੇ ਕੋਲ ਰਿਸੋਰਸਿਸ ਹੈ ਨਹੀਂ ਵੀ ਅਸੀਂ ਉੱਥੇ ਜਾ ਕੇ ਉਹਨਾਂ ਬੈਂਕਾਂ ਦੀ ਪੜਤਾਲ ਕਰ ਸਕੀਏ। ਇਸ ਕਰਕੇ ਆ ਜਿੰਨੇ ਆ ਲੋਨ ਲਾਨ ਹੁੰਦੇ ਆ ਇਹਨਾਂ 'ਚੋਂ, ਹੈ ਨਾ, ਉਹ ਬਹੁਤ ਵੱਡੀ ਪਰਸੈਂਟੇਜ ਹੋਊਗੀ ਜਿਹੜੀ ਇਹ ਝੂਠ ਸੱਚ ਹੋਊਗਾ ਉਹਦੇ 'ਚ।
1: ਸੋ ਇੰਨਾ ਕੁ ਮਹਿੰਗਾ ਹੁਣ ਕੰਮ, ਉਹ ਇੰਨੇ ਕੁ ਜ਼ਿਆਦਾ ਬਜਟ ਸ਼ੋ ਕਰਨੇ ਪੈਣੇ, ਫਿਰ ਇਹਦਾ ਮਤਲਬ ਵੀ ਪੋਲੀਟੀਸ਼ੀਅਨ ਹੀ ਆਇਆ ਕਰਨਗੇ, ਬਾਕੀ ਅੰਦਰ ਕੀ ਆਉਣਾ ਹੁਣ,
0: ਪੈਸੇ ਉਹਨਾਂ ਦੇ ਨੇੜੇ ਹੀ ਆਉਣੇ ਆ,
1: ਰੈਗੂਲਰ ਤੇ ਕਾਰੋਬਾਰ ਵੀ ਉਹਨਾਂ ਦੇ ਪੈਸਾ ਵੀ ਉਹਨਾਂ ਕੋਲ,
0: ਜਾਂ ਆਪਣੇ ਪਿੰਡਾਂ 'ਚ ਲੱਖ ਕਰੋੜ ਨੂੰ ਕੀਲਾ ਹੋ ਗਿਆ, ਨਾ ਵਿਕਿਆ ਨਾ ਉਹ ਕਿਸੇ ਨੇ ਖਰੀਦਿਆ, ਨਾ ਅਕਾਊਂਟ 'ਚ ਪੈਸੇ ਆਏ, ਅਕਾਊਂਟ 'ਚ ਬਣਾ 20,000 ਰੁਪਈਆ, ਤੇ ਉਹ ਫਿਰ ਉੱਥੇ ਬੈਠੇ ਬੱਕਰੀ ਜਾਣਾ ਨਾ।
1: ਹੈਗਾ ਤਾਂ ਹੈ ਨਾ, ਹੈਗਾ ਤਾਂ ਹੈ ਨਾ,
2: ਸੋਨਾ ਚਾਹੀਦਾ,
3: ਭਰੋਸਾ ਚਾਹੀਦਾ,
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493-536-042। ready set go Chadston Ford, Dandenong Road te tuhanu udik reha hai, Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available, aao te apni navi Ford da test drive karo, business fleet lai gal karo, vehicle experts Tim Forbes ya Corey Nal, radio hanji de hawale nal pao 3 saal di free service, Chadston Ford, ready set
4: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
5: ਸਕੂਲ ਤਾਂ ਯਾਰ ਹੋਣਾ ਹੀ ਨਹੀਂ ਚਾਹੀਦੇ, ਮੈਂ ਤਾਂ ਕਹਿੰਦਾ ਐਤਵਾਰ ਵੀ ਸਕੂਲ ਲੱਗਣ, ਮਸਲਾ ਤਾਂ ਮੌਕਾ ਮਿਲਦਾ ਰੀਲਾਂ ਤੋਂ ਬਚਣ ਦਾ।
6: ਅਰੇ ਬੋਲੋ ਪੱਪੂ ਦੇ ਪਾਪਾ,
7: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ, ਵੇਖਣ ਜ਼ਰੂਰ ਆਇਓ।
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ, ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
9: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨਿਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ, ਕਾਲ 0390-8-6655 ਔਰ ਵਿਜ਼ਿਟ tyreforce.com.au।
10: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
11: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
10: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
11: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
10: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430
3: 8883311 or visit uvfinancial.com.au.
12: पांडे जी, क्या तू साला लक पाए हो यार? एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना?
13: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में.
14: विक्टोरिया द बिग बिल्ड रेल नेटवर्क नो आधुनिक बना के अते नवे दे सुधरे स्टेशन उसार के बेहतर कनेक्शन बना रहा है तुहाडी यात्रा नु सुरक्षित अते सौखा बना के विक्टोरिया भर विच जनतक आवाजाई विच सुधार कर रहा है. मई दे खीर विच बेलारेट अते जिलोंग लाइन अते विघन पैणगे. देरिया तो बचो अते यात्रा करन तो पहला bigbuild.vic.gov.au ते जाके वेख लो. विक्टोरिया सरकार मेलबर्न द्वारा अधिकारित.

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383885748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
2: ਕੀ ਤੁਸੀਂ ਆਪਣੇ ਬਿਜਲੀ ਦੇ ਬਿੱਲ ਘਟਾਉਣਾ ਚਾਹੁੰਦੇ ਹੋ? ਵਿਕਟੋਰੀਅਨ ਐਨਰਜੀ ਅਪਗ੍ਰੇਡਸ ਨਾਲ ਹੁਣੇ ਸਹੀ ਮਦਦ ਪ੍ਰਾਪਤ ਕਰੋ। ਕੁਸ਼ਲ ਉਪਕਰਨਾਂ ਤੇ ਬਚਤ ਕਰੋ, ਜਿਵੇਂ ਕਿ ਇਲੈਕਟ੍ਰਿਕ ਏਅਰ ਕੰਡੀਸ਼ਨਰ ਲਗਾਉਣ ਦੇ ਖਰਚੇ ਵਿੱਚ $1610 ਤੱਕ ਅਤੇ ਸਾਲਾਨਾ ਬਿਜਲੀ ਬਿੱਲਾਂ ਵਿੱਚ $460 ਤੱਕ ਦੀ ਬਚਤ। energy.wic.gov.au ਤੇ ਜਾਓ। ਬਚਤ ਸਿਰਫ ਅੰਦਾਜ਼ੇ ਮੁਤਾਬਿਕ ਹੈ, ਯੋਗਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਵਿਕਟੋਰੀਆ ਸਰਕਾਰ ਮੈਲਬਨ ਦੁਆਰਾ ਜਾਰੀ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।